ਵਚਨ ਨੇ ਭਾਈ ਸਤਿਗੁਰੂ ਕੇ ਵਚਨ ਦਾ ਹਿਰਦੇ ਅੰਦਰ ਧਿਆਨ ਧਰਨਾ ਹੈ। ਆਮ ਹੀ ਇਹ ਨਾ ਆਪਾਂ ਸਾਰੇ ਜਾਣਨਾ ਚਾਹੁੰਦੇ ਹਾਂ, ਨਾਮ ਜਪਦਿਆਂ ਧਿਆਨ ਕਿਹਦਾ ਧਰਿਆ ਜਾਵੇ। ਸਾਹਿਬ ਅੱਜ ਆਖ ਰਹੇ ਨੇ ਸਾਡੇ ਵਚਨ ਦਾ ਧਿਆਨ ਧਰੀ, ਵਚਨ ਸਾਡੇ ਨੂੰ ਆਪਣੇ ਧਿਆਨ ਵਿੱਚ ਰੱਖ ਕੇ ਫਿਰ ਨਾਲ ਨਾਲ ਨਾਮ ਜਪੀ। ਆਖਿਆ ਸਤਿਗੁਰੂ ਜੀਓ, ਤੁਹਾਡਾ ਸਰੂਪ ਦੇ ਦੀਦਾਰ ਤਾਂ ਠੀਕ ਸਨ, ਪਰ ਤੁਹਾਡੇ ਵਚਨ ਦਾ ਧਿਆਨ ਧਰੀਏ। ਸਾਹਿਬ ਕਹਿੰਦੇ ਪਹਿਲਾਂ ਨਹੀਂ ਸਮਝ ਆਉਣੀ, ਕੁਝ ਸਮਾਂ ਜਪ ਲਈ। ਪਹਿਲਾਂ ਜਪੇਗਾ ਤੂੰ ਥੋੜਾ ਜਿਹਾ ਆਪਣੇ ਆਪ ਦੇ ਵੀ ਨੇੜੇ ਹੋਏਗਾ ਤੇ ਥੋੜਾ ਸਾਹਿਬ ਦੇ ਕਹਾਣੀ ਸਮਝ ਵਿੱਚ ਆਉਣ ਲੱਗ ਪੈਗੀ। ਪਿਆਰਿਓ, ਸਾਹਿਬ ਕਹਿੰਦੇ ਨੇ ਜਿਹੜਾ ਗੁਰੂ ਕਾ ਬਚਨ ਹੈ ਨਾ, ਉਹਦੇ ਵਿੱਚ ਬੈਠੇ ਹੁੰਦੇ ਨੇ। ਇਹ ਕੁੰਜੀ ਦੁਨੀਆਂ ਤੋਂ ਦਾਰ ਕੋਈ ਗੱਲ ਕਰੇ, ਉਹ ਕੇਵਲ ਗੱਲ ਹੈ। ਉਸ ਗੱਲ ਨਾਲ ਜ਼ਰੂਰ ਇਹਨੇ ਕਿ ਕੁਝ ਸਾਡੇ ਜੀਵਨ ਵਿੱਚ ਬਦਲਾਓ ਆਵੇ, ਪਰ ਜਿੱਥੇ ਸਤਿਗੁਰੂ ਕਾ ਬਚਨ ਹੋ ਗਿਆ ਨਾ, ਬਸ ਉਸ ਬਚਨ ਦੇ ਅੰਦਰ ਹੀ ਨਿਰੰਕਾਰ ਤੇ ਸਤਿਗੁਰੂ ਬੈਠੇ ਹੁੰਦੇ ਨੇ। ਸਾਹਿਬ ਕਹਿੰਦੇ ਗੁਰੂ ਕੇ ਬਚਨ ਨੂੰ ਸਿੱਧਾ ਅੰਦਰ ਟਿਕਾ ਲਵੀ, ਇਹਨੂੰ ਪਰੇ ਉਰੇ ਨਾ ਖੋਣ ਦੇਵੀ। ਇੱਕ ਦੋ ਮਿੰਟ ਲਈ ਬੇਨਤੀ ਕਰ ਲਵਾਂ, ਜਦੋਂ ਕੋਈ ਜਗਿਆਸੂ ਨਾਮ ਜਪਦਾ ਹੈ, ਸਾਹਿਬਾਂ ਨੇ ਮੇਰਾ ਕੀਤੀਆਂ ਨੇ ਖਜੂਰ ਕਿਧਰੇ, ਕਹਿੰਦੇ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਹਜ਼ੂਰ ਕਿਧਰੇ ਕਹਿੰਦੇ ਧਿਆਨ ਤੁਰੋ ਤੇ ਕੋ ਮਨ ਮੈਂ, ਜੇ ਕੋ ਅਮਤੋਜ ਸਭੈ ਜਗ ਛਾਇਓ। ਅਕਾਲ ਪੁਰਖ ਦਾ ਧਿਆਨ ਤਾਰ ਕਿਧਰੇ ਬਚਨ ਕਰ, ਇਸ ਸਤਿਗੁਰੂ ਦੇ ਪਿਆਰ ਮੂਰਤ ਸਰੂਪ ਦੇ ਤੂੰ ਬਈ ਧਿਆਨ ਧਰ ਤੇ ਗੁਰੂ ਕੇ ਸ਼ਬਦ ਦਾ ਜਾਪ ਕਰ। ਕਿਧਰੇ ਕਹਿੰਦੇ ਨੇ ਸਾਧ ਸੰਗਤ ਜਿਹੜੀ ਹੈ ਇਹਦਾ ਧਿਆਨ ਧਾਰ। ਪਿਆਰਿਓ, ਬੇਨਤੀ ਹੈ ਸਤਿਗੁਰੂ ਜੀ ਦੇ ਇਸ ਅਣਡਿੱਠੇ ਮਾਫੀ ਕੋਲ ਪਹੁੰਚਣ ਲਈ ਲਕੀਰ ਦੇ ਫਕੀਰ ਨਹੀਂ ਕੋਈ ਬਣਿਆ ਜਾਂਦਾ। ਜਿਵੇਂ ਪੰਛੀ ਆਕਾਸ਼ ਵਿੱਚ ਉੱਡਦੇ ਨੇ ਨਾ, ਜਿੰਨੀ ਵਾਰੀ ਉੱਡਣਗੇ ਨਵਾਂ ਰਾਹ ਉਹਨਾਂ ਦਾ ਹੋਏਗਾ, ਪੱਕੀਆਂ ਸੜਕਾਂ ਨੇ। ਇਹ ਸਾਡਾ ਮਨ ਸਾਡੀ ਸੁਰਤੀ ਸਦਾ ਇੱਕੋ ਜਿਹੀ ਨਹੀਂ ਰਹਿੰਦੀ, ਇਹ ਵੱਖਰੀ ਹੈ। ਜਦੋਂ ਇਸ ਨੂੰ ਨਿਰੰਕਾਰ ਦੇ ਘਰ ਨੂੰ ਜੋੜਾਂਗੇ, ਨਿਰੰਕਾਰ ਗੁਰੂ ਕੇ ਪਿਆਰਿਓ ਖੁਰੇ ਕਿੰਨੇ ਕੁ ਸਰੂਪ ਨਾ ਕੇ ਸਾਹਮਣੇ ਆਏਗਾ। ਕਿਸੇ ਨੇ ਪੂਰਨ ਫਕੀਰ ਨੂੰ ਪੁੱਛਿਆ ਭਈ ਅਸੀਂ ਜਿਹੜੀਆਂ ਕਿਸੇ ਗੁਰੂ ਕੇ ਪਿਆਰ ਇਹਨੇ ਸਰੂਪ ਬਣਾਏ ਨੇ 10 ਗੁਰੂ ਸਾਹਿਬਾਨਾਂ ਦੇ, ਉਹਨਾਂ ਦਾ ਧਿਆਨ ਧਰਦੇ ਹਾਂ ਤੇ ਨਾਲ ਨਾਮ ਜਪਦੇ ਹਾਂ, ਫਿਰ ਉਹ ਸਰੂਪ ਨੂੰ ਵੇਖ ਕੇ ਬਹੁਤ ਆਨੰਦ ਆਉਂਦਾ ਏ। ਫਿਰ ਕਦੇ ਉਹ ਹਟ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ ਸਰੂਪ ਧਿਆਨ ਚ ਰੱਖ ਕੇ ਨਾਮ ਜਪਦੇ ਹਾਂ। ਸਾਹਿਬ ਸਾਹਮਣੇ ਰਹਿੰਦੇ ਨੇ, ਕਿਸੇ ਦੇ ਸਾਹਮਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਰਹਿੰਦੇ ਕਨ। ਪਿਆਰਿਓ, ਕਿਸੇ ਦੇ ਸਾਹਮਣੇ ਟਿੱਕੀ ਕੋਈ ਸੰਗਤ ਰਹਿੰਦੀ ਹੈ ਭਲਾਏ। ਪਰ ਕਹਿਣ ਲੱਗੇ ਕਈ ਵਾਰ ਕੀ ਹੁੰਦਾ ਏ, ਇਹ ਗੁਰੂ ਕਾ ਬਾਹਰੀ ਸਰੂਪ ਜੋ ਹੈ ਵੱਖ ਵੱਖ ਰੂਪਾਂ ਦੇ ਅੰਦਰ, ਇਹ ਨਾਮ ਜਪਦਿਆਂ ਕਈ ਵਾਰ ਇਹ ਅਲੋਪ ਕਿਉਂ ਹੋ ਜਾਂਦਾ ਹੈ। ਪਹਿਲਾਂ ਧਿਆਨ ਵਿੱਚ ਰਹਿੰਦਾ ਹੈ, ਫਿਰ ਅਲੋਪ ਕਿਉਂ ਹੋਣਾ ਸ਼ੁਰੂ ਹੋ ਜਾਂਦਾ ਹੈ। ਬਹੁਤ ਪਿਆਰਾ ਬਚਨ ਕਿਹਾ, ਕਹਿਣ ਲੱਗੇ ਸਤਿਗੁਰੂ ਜੀ ਦਾ ਅਸਲ ਸਰੂਪ ਜੋ ਹੈ ਉਹ ਮਨੁੱਖੀ ਅੱਖ ਨਾਲ ਵੇਖਿਆ ਨਹੀਂ ਜਾ ਸਕਦਾ। ਮਨੁੱਖੀ ਅੱਖ ਨਾਲ ਪਰਮਾਤਮਾ ਨੂੰ ਕਿਵੇਂ ਵੇਖ ਲਏਗਾ, ਕਿਉਂਕਿ ਪਿਆਰਿਓ ਉਹਦੇ ਵੇਖਣ ਲਈ ਤੇ ਅੱਖਾਂ ਖੋਰ ਨੇ। ਕਹਿਣ ਲੱਗੇ ਇਹ ਤਾਂ ਸ਼ੁਰੂਆਤ ਕਰਨ ਲਈ ਗੁਰੂ ਕੇ ਪਿਆਰਿਓ ਸਿਆਣੇ ਲੋਕ ਇਸ ਤਰ੍ਹਾਂ ਦੀ ਹੌਲੀ ਹੌਲੀ ਟੇਕ ਰੱਖਦੇ ਕਨ। ਕਹਿੰਦੇ ਉਹ ਸਾਹਿਬ ਆਪ ਇਹ ਰਚਨਾ ਰਚਦਾ ਬੱਚੇ ਨੂੰ ਤੋਰਨ ਲਈ, ਪਹਿਲਾਂ ਉਹ ਫੋਟੋ ਦੇ ਰੂਪ ਅੰਦਰ ਸਾਹਮਣੇ ਹੈ, ਹੁਣ ਪਾਸੇ ਹੋ ਕੇ ਕਹਿੰਦਾ ਹੈ ਹੁਣ ਮੈਨੂੰ ਆਪਣੇ ਅੰਦਰੋਂ ਸਾਹਾਂ ਚ ਮਹਿਸੂਸ ਕਰ, ਸਾਹਾਂ ਚ ਮਹਿਸੂਸ ਕਰ, ਮੈਂ ਤੇ ਘੱਟ ਘੱਟ ਵਿੱਚ ਰਮਿਆ ਵਾਂ, ਉਹ ਕਿਹੜੀ ਥਾਂ ਜਿੱਥੇ ਮੈਂ ਨਾ ਰਮਿਆ ਹੋਵਾਂ। ਗੁਰੂ ਸਵਾਰਿਓ, ਸਤਿਗੁਰੂ ਜੀ ਆਪ ਮਾਰਗ ਪ੍ਰਦਾਨ ਕਰਦੇ, ਤੋਰਦੇ ਨੇ ਬਾਂਹ ਪਕੜ ਕੇ ਸਾਨੂੰ ਕਵੇਂ ਨਾਮ ਜਪਣਾ। ਸਾਹਿਬਾਂ ਦੇ ਗੁਰੂ ਸਾਹਿਬ ਜੀ ਨੇ ਕਿਰਪਾ ਕਹਿੰਦੀ ਗੁਰੂ ਕੇ ਸ਼ਬਦ ਦਾ ਹੀ ਧਿਆਨ ਧਰ ਲਓ, ਜਿਹਨੂੰ ਵਾਹਿਗੁਰੂ ਕਹਿ ਰਹੇ ਹੋ, ਵਾਹਿਗੁਰੂ ਅੱਖਰ ਜਿਹੜੇ ਸਨ ਉਹਨੂੰ ਹੀ ਧੰਨ ਗੁਰੂ ਨਾਨਕ ਸਾਹਿਬ ਸਮਝ ਕੇ ਕਲਗੀਆਂ ਵਾਲਾ ਪਰਮਾਤਮਾ
نالے ان تپیے تے نالے ان جپیے. مثال دے طور تے سہو کہندے چت سمرن کرو نین اولوکن, نالے سمرن کرو تے اندرلی اکھ نال ایک بارلی اکھ کھول کے تکنا اکو وار, پھر ابھیاس کرنا چاہیے نیتر بند کر کے سری گرو گرنتھ صاحب جی نو تپیے اکھ بند نال. صاحب کہندے پھر اکھ بند کر کے جڑا سمرن کر جڑے شبد دا اونوں ہی تپکی جا تے سرون بانی سو دس پور رکھو. اپنے کنا دے اندر ہور کوئی گل بات نہ تیرے آوے تو اونوں نہ اپنے کنا چ کیول تے کیول گرو شبد ہی سنن دی عادت پائی. کی ہوئے گا ایدے نال؟ صاحب کہندے من سو مد کر کرو چرن کھردے کرو. واہگرو جی دے چرن واہگرو دا شبد کھرد چرن شبد ست گر کو. صاحب آخدے نے پیارو بھائی اپنا من جی پورا ہے نا او کمل فل دے دوار تے گیڑے کڈ دے, اس من او زور لگا کے پیار نال کئی طرح دے اس نو پیار دے کے حوصلہ دے کے ان اس گرو شبد دے کول کول رکھے آ جائے. ایدے نال کہن لگے وہ چرن نے ایک یہ گلاں گرو کے پیارے ہو رب دے پیار یہ دس دے نے. شروعات وچ اس طرح دیاں گلاں باتاں کرنیاں پیندیاں نے, بعد وچ تاں ستگرو اندروں کرپا کر کے کلے کلے دی آپ اگوائی کردے نے. ایک دوسرے نال رلدے کیوں نہیں؟ کیونکہ گرو کے پیارے ساڈے من دی ایکاگرتا وکھری وکھری, ساڈے کرم وکھرے وکھرے. وہ اینا بنتے ہر کسی نو نواز داخ ہے. میں بینتی کر رہا سا کہندے رسن امرت نام جیڑا اینا رسنا نال رام نام نت پاکھو ان جپو. بہت بخشش والا ایک بچن تے دھیان نو اکٹھا کیویں کرنا ہے. یہ کسی فقیر دیا چار کو لائن جی صاحب دے اس بچن نو ہور سوکھا کر کے سمجھایا نے. وہ کہندے نے اینی سوکھی جی کھیڑ نہیں پی ترے ترے جاندے آکیے جی ساڈا من ٹک جاوے ٹکا دیو نہیں کہندے دلی خود آپ یتن کرنا پیندا. کہ انہاں نے بہت پیار کے شبد کہے

ਰੱਖਣ। ਫਕੀਰ ਸਾਈਆਂ ਕੀ ਕਹਿ ਗਿਆ ਏ? ਕਹਿਣ ਲੱਗੇ ਪਿਆਰਿਓ, ਬਹੁਤ ਵੱਡੀਆਂ ਦਾਤਾਂ ਨੇ, ਉਹਦੇ ਲਈ ਓਨੀ ਵੱਡੀ ਸੁਚੇਤਤਾ ਚਾਹੀਦੀ ਏ। ਸਭ ਤੋਂ ਪਹਿਲਾਂ ਜ਼ੁਬਾਨ ਤੇ ਨਾਮ ਕੋਵੇ, ਨਾਲ ਨਾਲ ਕੱਲਾ ਨਾਮ ਨਹੀਂ, ਹੋਠਾਂ ਤੇ ਬੁੱਲਾਂ ਨਾਲ ਅਰਦਾਸ ਵੀ ਨਾਲ ਨਾਲ ਚੱਲਦੀ ਰਹੇ। ਦਾਤਾ, ਮੇਰੇ ਤੋਂ ਨਾਮ ਜਪਾ ਰਿਹਾ ਤੇ ਧਿਆਨ ਵੀ ਟਿਕਾ। ਦੂਸਰੇ ਦੀ ਜਿਵੇਂ ਆਪਾਂ ਕੱਲ ਗੱਲ ਕਰਦੇ ਸਨ ਬਈ ਅਰਦਾਸ, ਉਹ ਤਾਂ ਇੱਕ ਦੋ ਮਿੰਟ ਦੀ ਹੋਏਗੀ, ਅਸਲੀ ਅਰਦਾਸ ਨਾਮ ਜਪ ਕੇ ਤੁਹਾਡੇ ਸਾਡੇ ਅੰਦਰੋਂ ਪੈਦਾ ਹੋਣੀ ਏ। ਕਹਿੰਦੇ ਉਹ ਬਾਅਦ ਵਿੱਚ ਨਹੀਂ ਕਰਨੀ, ਕੇਵਲ ਨਿਤਨੇਮ ਜਾਂ ਸਿਮਰਨ ਤੋਂ ਬਾਅਦ ਉਹ ਤੇ ਮਰਿਆਦਾ ਕਰਾਂਗੇ, ਪਰ ਨਾਲ ਨਾਲ ਹੀ ਨਾਮ ਵਾਹਿਗੁਰੂ ਕਿਆ ਨਾਲੇ ਅੰਦਰ ਖਾਤੇ ਅਰਦਾਸ ਚੱਲਦੀ ਰਹੇ। ਇੱਕੋ ਵਕਤ ਦੋ ਕੰਮ ਖੋਣ, ਜਿਹੜਾ ਕੋਈ ਕਰਦਾ ਨਹੀਂ ਨਾ, ਉਹਨਾਂ ਨੂੰ ਜਿਨ੍ਹਾਂ ਨੂੰ ਅਜੇ ਸਾਈ ਨੇ ਲਾਇਆ ਨੇ, ਉਹ ਇਹਨਾਂ ਗੱਲਾਂ ਨੂੰ ਸੁਣ ਕੇ ਹੋਰ ਦਾ ਹੋਰ ਹੀ ਕੁਛ ਵਿਚਾਰੇ ਬਣਾ ਕੇ ਆਪਣੇ ਆਪ ਨੂੰ ਉਲਝਾ ਲੈਂਦੇ ਨੇ। ਪਰ ਜਿਨ੍ਹਾਂ ਤੇ ਬਖਸ਼ਾਂ ਸਤਿਗੁਰਾਂ ਨੇ ਮੇਰਾ ਕਰਕੇ ਨਿਵਾਜਿਆ ਏ, ਉਹਨਾਂ ਨੂੰ ਕੋਈ ਔਖਾ ਨਹੀਂ ਲੱਗਦਾ। ਬੇਨਤੀ ਕਰ ਲੱਗਾ ਸਾਂ, ਉਹ ਕਹਿੰਦੇ ਜੀਭ ਤੇ ਨਾਮ ਹੋਵੇ, ਹੋਠਾਂ ਤੇ ਦੁਆ ਅਰਦਾਸ ਇੱਕੋ ਵਕਤ ਹੋਵੇ। ਅਜੇ ਕੱਲ ਹੀ ਗੁਰੂ ਰਾਮਦਾਸ ਪਿਤਾ ਜੀ ਦੀ ਬਖਸ਼ਿਸ਼ ਕੋਈ ਗੁਰੂ ਕਾ ਲਾਲ ਸਾਂਝੀ ਕਰ ਰਿਹਾ ਸੀ, ਅੰਦਰ ਆਈ ਭਈ ਸਤਿਗੁਰੂ ਦੀ ਮਿਹਰ ਕੀਤੀ ਆ, ਮੇਰੇ ਵਰਗੇ ਨੂੰ ਹਰਿਮੰਦਰ ਸਾਹਿਬ ਪਾਠ ਦੀ ਸੇਵਾ ਬਖਸ਼ੀ ਏ, ਤੇਰਾ ਸ਼ੁਕਰ ਮੈਂ ਆਪਣਾ ਪਹਿਲਾ ਜੀਵਨ ਤੱਕਦਾ ਤੇ ਤੇਰੀ ਮਿਹਰ ਮੇਰੇ ਜਿਹਾ ਨੂੰ ਤੂੰ ਇਸ ਅਸਥਾਨ ਤੇ ਬਿਠਾ ਲਿਆ ਏ। ਜਦੋਂ ਪਾਠ ਕਰਦਿਆਂ ਅੰਦਰ ਬੈਰਾਗੀ ਖੋ ਗਿਆ, ਸਤਿਗੁਰਾਂ ਦੇ ਪਿਆਰ ਤੇ ਚਲਾ ਗਿਆ, ਬਚਨ ਸੁਣਿਆ ਸੀ ਕਿਸੇ ਕੋਲੋਂ ਭਈ ਖਾਸ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਭਈ ਕਿਰਤ ਕਰਕੇ ਨਾਲ ਚਿੱਤ ਵਾਹਿਗੁਰੂ ਦੇ ਨਾਲ ਵੀ ਜੁੜਿਆ ਰਵੇ। ਸਾਹਿਬਾ ਮੈਂ ਕੀ ਕਰਾਂ, ਮੈਂ ਤੇ ਪਾਠ ਦੀ ਕਿਰਤ ਪਿਆ ਕਰਦਾ ਵਾਂ, ਉਹਦੇ ਮੈਨੂੰ ਪੈਸੇ ਮਿਲਦੇ ਨੇ। ਬਹੁਤ ਉੱਚਾ ਬਚਨ ਜੇ ਪਿਆਰਿਓ, ਗੱਲ ਇਹ ਭਈ ਜਿੱਥੇ ਵੀ ਕੋਈ ਆਦਮੀ ਕਿਸੇ ਫੀਲਡ ਚ ਕੰਮ ਕਰਦਾ ਏ, ਜਦੋਂ ਉਹਦੇ ਨਾਮ ਜਪੇਗਾ ਤੇ ਹੋਠਾਂ ਤੇ ਅਰਦਾਸ ਆਏਗੀ ਨਾ, ਉਹਨੂੰ ਪਤਾ ਵੀ ਨਹੀਂ ਲੱਗਣਾ ਸਾਹਿਬਾਂ ਨੇ ਦੋਵੇਂ ਕੰਮ ਕਿਵੇਂ ਕਰਦੇ। ਖਾਣ ਸੋਚ ਕੇ ਨਹੀਂ ਖੁੰਦੇ, ਨਾਮ ਜਪ ਕੇ ਖੁੰਦੇ ਨੇ, ਪੁੱਛ ਕੇ ਨਹੀਂ ਖੁੰਦੇ, ਤੁਰ ਕੇ ਖੁੰਦੇ ਨੇ। ਖੇਤ ਦੇ ਕੰਢੇ ਖਲੋ ਕੇ ਕਿਨਾਰੇ ਫਸਲਾਂ ਨਹੀਂ ਉੱਗਦੀਆਂ, ਖੇਤ ਵਿੱਚ ਬੀਜ ਪਾਈਏ ਤੇ ਫਸਲਾਂ ਖੱਚ ਆਉਂਦੀਆਂ ਨੇ। ਬਹੁਤੀ ਵਾਰੀ ਗੱਲਾਂ ਨਾਲ ਇਸ ਕਾਰਨਾ ਪੈਂਦਾ ਏ। ਕਹਿਣ ਲੱਗੇ ਇੱਕ ਦਿਨ ਰਾਤ ਦੀ ਡਿਊਟੀ ਤੇ ਗੁਰੂ ਰਾਮਦਾਸ ਪਿਤਾ ਨੇ ਗੁੰਬਦ ਵਿੱਚ ਬਿਠਾ ਕੇ ਖੰਡ ਪਾਠ ਸਾਹਿਬ ਦੀ ਸੇਵਾ ਕਰਦਿਆਂ ਹੈਰਾਨ ਹੋ ਗਿਆ, ਗੁਰਬਾਣੀ ਦਾ ਪਾਠ ਵੀ ਨਿਰੰਤਰ ਚੱਲ ਰਿਹਾ ਬੋਲ ਕੇ, ਪਰ ਅੰਦਰ ਵਾਹਿਗੁਰੂ ਸ਼ਬਦ ਦੀ ਧੁਨੀ ਵੀ ਨਿਰੰਤਰ ਗੂੰਜਦੀ ਤੇ ਅੱਜ ਤੱਕ ਗੂੰਜ ਰਹੀ ਏ। ਕੋਈ ਮੇਰੇ ਸਾਹਿਬਾਂ ਦੇ ਚਰਨਾਂ ਵਿੱਚ ਇਹ ਕੰਮ ਕਰਕੇ ਤਾਂ ਵੇਖੇ, ਕਿਸੇ ਨੂੰ ਪੁੱਛਣ ਦੀ ਲੋੜ ਨੇ, ਸਹਿ ਸੁਭਾਏ ਅੰਦਰੋਂ

ਉਧਾਰ ਨਹੀਂ ਜੇ ਇਸ ਘਰ ਮੇਰੇ ਸਾਹਿਬਾਂ ਦੇ ਇੱਕਦਮ ਪ੍ਰਕਾਸ਼ ਦਿੰਦਾ ਰੋਸ਼ਨੀ ਦਿੰਦਾ ਜੋ ਮੰਗਦੇ ਹਾਂ ਸਾਹਿਬ ਝੋਲੀ ਚ ਪਾਉਂਦੇ ਕਹਿੰਦੇ ਕੁਛ ਕਰੋ ਤਾਂ ਸਹੀ ਫਿਰ ਅੰਦਰੋਂ ਨਿਕਲੇ ਗਾਣ

ਬਸ ਭਰੋਸੇ ਵਿੱਚ ਜਿਉਣਾ ਸਿੱਖੀਏ ਵੀ ਪੂਰਾ ਸਾਹਿਬ ਏ ਤੇ ਮੈਂ ਕਿਉਂ ਮੰਗਤਿਆਂ ਵਾਂਗੂ ਹੋਰ ਔਰ ਜਗ੍ਹਾ ਤੇ ਰੁਕਦਾ ਪਿਆ ਵਾਂ। ਸਿੱਧਾ ਸਾਹਿਬ ਨੂੰ ਕਹਾਂ ਤੇ ਸਾਹਿਬ ਖੈਰ ਪਾਉਂਦੇ ਖਾਣ। ਸਾਹਿਬ ਕਹਿੰਦੇ ਖੋਟਾਂ ਤੇ ਦੁਆ ਰੱਖਣਾ ਫਕੀਰ ਸਾਈਂ ਦਾ ਬਚਨ। ਪਿਆਰਿਓ ਗਰੀਬ ਅਨੁਵਾਦ ਪਿਤਾ ਬਾਣੀ ਚ ਕਹਿੰਦੇ ਨੇ ਭਾਈ ਮਨ ਤੇ ਧੋਖਾ ਤਾਂ ਲਖੇ ਜਾਂ ਸਿਫਤ ਕਰੇ ਅਰਦਾਸ, ਮੂੰਹ ਤੇ ਸਿਫਤ ਵਾਹਿਗੁਰੂ ਅੰਦਰ ਅਰਦਾਸ ਚੱਲੇ। ਕਹਿੰਦੇ ਕੰਨਾਂ ਤੇ ਨਜ਼ਰ ਰੱਖਣਾ ਇਹ ਕੰਨ ਕੋਈ ਹੋਰ ਨਾ ਵੀ ਸਾਰਾ ਦਿਨ ਚੁਗਲੀ ਨਿੰਦਾ ਮਾਇਆ ਦੀਆਂ ਗੱਲਾਂ ਆਲੇ ਦੁਆਲੇ ਦੀ ਔਗਣਾਂ ਦੀ ਕਹਾਣੀ ਸੁਣਨ ਤੇ ਸ਼ਾਮੀ ਕਹਿਣ ਤੇ ਮਨ ਨਹੀਂ ਉਹ ਟਿਕਦਾ। ਕਹਿੰਦੇ ਤੇ ਇਹਦੇ ਤੇ ਨਜ਼ਰ ਰੱਖ ਕੋਈ ਹੋਰ ਤੇ ਨਹੀਂ ਸੁਣਨਾ ਚਾਹੁੰਦਾ ਅਜੇ ਗੱਲਾਂ ਬਾਤਾਂ। ਤੇ ਕਹਿੰਦੇ ਨਜ਼ਰਾਂ ਝੁਕਾਈ ਰੱਖਣਾ ਤੇ ਆਪਣੀ ਨਿਗਾਹ ਕਹਿੰਦੇ ਨੀਵੀ ਰੱਖ ਜੇ ਸਿੱਧਾ ਰੱਖੇਗਾ ਫਿਰ ਕਿਹੜੇ ਕਿਹੜੇ ਤੇਰੇ ਸਾਹਮਣੇ ਸ਼ਕਲਾਂ ਆਉਣਗੀਆਂ ਫਿਰ ਉਹਨਾਂ ਦੀਆਂ ਫੋਟੋ ਹੀ ਵੇਖੇਗਾ ਜਦੋਂ ਪਾਠ ਕਰੇਗਾ ਹੋਰ ਕੀ ਤੱਕਣਾ ਹੀ ਜਿਹੜੀ ਕੰਮ ਦੀ ਲੋੜ ਵੀ ਨਹੀਂ ਐਵੇਂ ਬੰਦਾ ਦੇਖੀ ਜਾ ਰਿਹਾ ਹੈ। ਤੇ ਕਹਿੰਦੇ ਜਿਹੜੀ ਸਭ ਤੋਂ ਵੱਡੀ ਗੱਲ ਕਹੀ ਇਸ ਤੋਂ ਅੱਗੇ ਕਹਿੰਦੇ ਕਦੇ ਇਹ ਨਹੀਂ ਕਹਿਣਾ ਗੁਰੂ ਨਾਨਕ ਸਾਹਿਬ ਮੇਰ ਕਰਨਗੇ ਆਉਣ ਵਾਲੇ ਟਾਈਮ ਚ। ਕਹਿੰਦੇ ਤੇ ਕਹਿ ਕੇ ਅਸੀਂ ਆਪੇ ਹੀ ਸਾਹਿਬ ਜੀ ਨੂੰ ਦੂਰ ਕਰ ਲਿਆ ਜਾਂ ਕਰਦੇ ਹੋਣਗੇ ਕਿਸੇ ਤੇ ਗੱਲ ਚਲੀ ਗਈ ਖੁਰੇ ਕਦੋਂ ਕਰਨਗੇ ਕਦੇ ਨਹੀਂ ਐਸਾ। ਉਹ ਕਹਿਣ ਲੱਗੇ ਭਾਈ ਆ ਜਾਵੇ ਸ਼ਾਇਦ ਉਹ ਅੱਜ ਦਰਵਾਜ਼ਾ ਖੁੱਲ੍ਹਾ ਰੱਖਣਾ ਅੰਦਰ ਦੀ ਭਾਵਨਾ ਦਾ ਦਰਵਾਜ਼ਾ ਅੱਜ ਦਿਨ ਚੜਿਆ ਇਹ ਸੋਚ ਕੇ ਅੱਜ ਸਾਰਾ ਦਿਨ ਜਪਣਾ ਏ ਗੁਰੂ ਨਾਨਕ ਸਾਹਿਬ ਨੇ ਅੱਜ ਹੀ ਮੇਰੇ ਅੰਦਰ ਆਉਣਾ ਹੈ। ਕੱਲ ਤੇ ਕਿਉਂ ਸੁੱਟੀਏ ਇਹ ਕਿਉਂ ਕਹੀਏ ਵੀ ਅਜੇ ਮੇਰੀ ਵਾਰੀ ਕਿੱਥੇ ਮੈਂ ਤੇ ਪਾਪੀ ਗਰੀਬ ਨਹੀਂ। ਸਾਹਿਬ ਕਹਿੰਦੇ ਜਦੋਂ ਵੀ ਉਹ ਆਉਂਦਾ ਅੱਜ ਵਿੱਚ ਆਉਂਦਾ ਏ ਪਰ ਅਸੀਂ ਆਪ ਹੀ ਕੱਲ ਤੇ ਗੱਲ ਸੁੱਟਦੇ ਹਾਂ। ਤੁਸੀਂ ਕਦੇ ਨਾ ਦੇਖੋ ਸਾਹਿਬ ਨਾ ਗੁਰਬਾਣੀ ਵਿੱਚ ਜਦੋਂ ਉਹਦੀ ਉਹਦੇ ਬਾਰੇ ਗੱਲ ਕਰਦੇ ਨੇ ਨਾ ਪਰਮਾਤਮਾ ਬਾਰੇ ਇਹ ਨਹੀਂ ਕਹਿੰਦੇ ਆਇਆ ਸੀ ਪਰਮਾਤਮਾ ਹਜ਼ਾਰ ਕੁ ਸਾਲ ਪਹਿਲਾਂ ਜਾਂ 200 ਸਾਲ ਪਹਿਲਾਂ ਜਾਂ 500 ਸਾਲ ਪਹਿਲਾਂ ਨਹੀਂ। ਉਹ ਕਹਿੰਦੇ ਨਸ ਵੰਜੋ ਕਿਲ ਵਖੋ ਕਰਤਾ ਘਰ ਆਇਆ ਅੱਜ ਆਇਆ ਕਹਿ ਕਿਧਰੇ ਆਖਦੇ ਨੇ ਕੋਏ ਪਾਪੇ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ। ਕਹਿੰਦੇ ਉਹ ਆਇਆ ਏ ਅਸੀਂ ਪਰੇ ਐਵੇਂ ਸੁੱਤੇ ਸੁੱਤੇ ਉਹਨੂੰ ਦੂਰ ਕਰਦੇ ਮੰਗਦੇ ਉਹਨੂੰ ਮਿਲਣਾ ਤੇ ਨਾਲੇ ਇਹ ਆਸ ਨਹੀਂ ਕਰਦੇ ਵੀ ਅੱਜ ਮਿਲੇਗਾ। ਜੇ ਅੱਜ ਪਤਾ ਹੋਵੇ ਵੀ ਉਹਨੇ ਆਉਣਾ ਹੀ ਤੇ ਸੁਭਾਵਿਕ ਜੇ ਨਾ ਪ੍ਰਾਹੁਣੇ ਦਾ ਪਤਾ ਹੋਵੇ ਅੱਜ ਆਉਣਾ ਤੇ ਅੱਜ ਪੂਰਾ ਘਰ ਵੀ ਸਾਫ਼ ਰੱਖਾਂਗੇ ਬਾਹਰ ਵੀ ਨਹੀਂ ਦੂਰ ਜਾਵਾਂਗੇ ਉਹ ਆ ਜਾਵੇ ਕਿਧਰੇ ਮੈਂ ਘਰ ਹੀ ਨਖੋਵਾਂ। ਜਦੇ ਭਾਵਨਾ ਰੱਖੀਏ ਪੂਰਾ ਧਿਆਨ ਸਤਿਗੁਰੂ ਤੇ ਆਪਣੇ ਸਿਰ ਦੇ ਧਰ ਕੇ ਰਹੇਗਾ ਵੀ ਮਨ ਨੂੰ ਬਾਹਰ ਨਹੀਂ ਜਾਣ ਦੇਣਾ। ਇਹਨੂੰ ਕਹਿਣਾ ਅੱਜ ਦਾ ਦਿਨ ਮੇਰੇ ਆਖੇ ਲੱਗ ਜਾ ਕੱਲ ਫਿਰ ਕਰਾਂਗੇ ਕੱਲ ਫਿਰ ਨੂੰ ਆਖੋ ਅੱਜ ਦਾ ਦਿਨ ਅੱਜ ਦਾ ਦਿਨ ਮੇਰੇ ਸਾਹਿਬ ਨੇ ਆਉਣਾ ਏ ਤੇ ਤੂੰ ਮੇਰੇ ਕੋਲ ਰਹੋ ਖਾਂ ਮੈਨੂੰ ਕਿਉਂ ਬਾਹਰ ਲੋਕਾਂ ਭੁੱਲ ਜਾਂਦਾ ਏ। ਸਾਹਿਬ ਕਹਿੰਦੇ ਅਭਿਆਸ ਕਰੀਏ ਉਹਨੇ ਅੱਜ ਆਉਣਾ ਏ।

ਮਿਲਣੀਆਂ ਕੱਲੇ ਤੇਰੇ ਆਪਣੇ ਯਤਨ ਨਾਲ ਨੇ। ਪਰ ਇਹਦਾ ਇਹ ਨਹੀਂ ਅਰਥ ਪਈ ਉਹਨੇ ਆਪ ਕਿਰਪਾ ਕਰਨੀ ਤੇ ਅਸੀਂ ਕੁਝ ਨਹੀਂ ਕਰਨਾ, ਨਹੀਂ। ਸਾਨੂੰ ਹੁਕਮੇ ਸੋ ਕਿਛ ਕਰ ਜਿਤ ਮਹਿਲ ਨਾ ਲਾਗੈ। ਧਿਆਨ ਦਾ ਮਤਲਬ ਇਹ ਨੀ ਜਦੋਂ ਅਸੀਂ ਬੈਠੀਏ ਵਾਹਿਗੁਰੂ ਉਦੋਂ ਜੋੜਨਾ ਹੈ। ਆ ਗੁਰੂ ਕੇ ਗੁਰ ਕੇ ਬਚਨ ਰਿਹਾ ਧਿਆਨ ਧਾਰੀ ਦਾ ਕੀ ਮਤਲਬ ਹੈ? ਸਾਰਾ ਦਿਨ ਗੁਰੂ ਕੇ ਬਚਨ ਵੱਲ ਧਿਆਨ ਰਵੇ, ਕੰਮ ਕਾਰ ਕਰਦਿਆਂ ਵੀ ਸਾਹਿਬ ਵੱਲ ਧਿਆਨ ਰਵੇ, ਤਾਂ ਹੀ ਰਹੇਗਾ। ਜੇ ਮੂੰਹ ਤੋਂ ਵਾਹਿਗੁਰੂ ਕਵਾਂਗੇ ਜਾਂ ਸੋਚ ਵਿੱਚ ਰੱਖਾਂਗੇ ਜਾਂ ਧੰਨ ਗੁਰੂ ਨਾਨਕ ਸਾਹਿਬ ਕਹਾਂਗੇ, ਧੰਨ ਗੁਰੂ ਰਾਮਦਾਸ ਸਾਹਿਬ ਕਹਾਂਗੇ, ਇਹ ਬਚੇ ਨੇ, ਉਹਦੀ ਯਾਦ ਆਉਂਦੀ ਹੈ। ਗੁਰੂ ਕੇ ਪਿਆਰਿਓ ਇੱਕ ਹੋਰ ਬੇਨਤੀ ਕਰਾਂ, ਅੱਜ ਸਾਹਿਬਾਂ ਨੇ ਮਿਹਰ ਕੀਤੀ, ਇਹ ਬਚਨ ਸਾਨੂੰ ਦਿੱਤੇ ਨੇ ਨਾ, ਇਹਦੀ ਅੱਗੋਂ ਵਿਆਖਿਆ ਹੈ ਕਿ ਜਿਹੜਾ ਇਹ ਬਚਨ ਮੰਨ ਲੈਂਦਾ ਹੈ ਨਾ, ਤੇ ਉਹਨੂੰ ਸਤਿਗੁਰੂ ਉਹਦਾ ਜਨਮ ਮਰਨ ਕਿਵੇਂ ਕੱਟਦੇ ਨੇ, ਵਿਕਾਰ ਵੀ ਦੂਰ ਕਰ ਦਿੰਦੇ ਨੇ, ਉਸ ਦਾ ਅੰਦਰ ਬਾਹਰ ਰੰਗ ਦਿੰਦੇ ਨੇ, ਤਾਂ ਥੋੜਾ ਜਿਹਾ ਸਮਾਂ ਇਹਦੇ ਤੇ ਆਪਾਂ ਰੁਕਣਾ ਹੈ। ਕਈ ਵਾਰ ਨਾ ਜਦੋਂ ਸਾਹਿਬ ਹੁਕਮ ਕਰਦੇ ਨੇ ਵੀ ਜਿਹੜੀਆਂ ਸਖੀਆਂ ਇਹ ਆਨੰਦ ਮਾਣਦੀਆਂ ਨੇ ਨਾ, ਸਾਨੂੰ ਹੁਕਮ ਹੈ ਵੀ ਉਹਨਾਂ ਨਾਲ ਤੁਸੀਂ ਗੱਲ ਕਰਿਆ ਕਰੋ, ਪੁੱਛਿਆ ਕਰੋ, ਜਾਏ ਪੁੱਛੋ ਸੁਖਾਗਣੀ। ਸਾਹਿਬ ਦਾ ਬਚਨ ਹੈ, ਲਾਲਨ ਰਾਵਿਆ ਕਵਨ ਗਤੀਰੀ, ਸਖੀ ਬਤਾਓ ਉਹ ਮੁਜੈ ਮਤੀਰੀ, ਸੁਖ ਅਬ ਸੁਹ ਵੀ ਆਪਣੇ ਪ੍ਰੀਤਮ ਕੈ ਰੰਗ ਰੱਤੀ ਰਖਾਓ। ਪਿਆਰੇ ਭੈਣੇ ਤੂੰ ਉਸ ਲਾਲ ਨੂੰ ਰਾਵਿਆ ਏ, ਕਿਹੜਾ ਤਰੀਕਾ ਅਪਣਾਇਆ ਸੀ ਤੂੰ ਪਾ ਲਿਆ, ਮੈਨੂੰ ਕਿਉਂ ਨੀ ਮਿਲਦਾ, ਦੱਸ ਖਾਂ ਜਰਾ, ਮੈਨੂੰ ਵੀ ਕੁਰਾ ਦੱਸ। ਸਾਹਿਬ ਕਹਿੰਦੇ ਇਹ ਭਲੀ ਬਾਤ ਜੇ, ਫਿਰ ਕਹਿਣਾ ਤੂੰ ਇੰਨੀ ਰੰਗੀ ਹੋਈ ਏ ਆਪਣੇ ਪਿਆਰੇ ਦੇ ਪਿਆਰ ਵਿੱਚ, ਮੈਨੂੰ ਵੀ ਦੱਸ। ਤੇ ਕਹਿੰਦੇ ਇੱਥੇ ਇੱਕ ਭੁੱਲ ਕਰੀ ਦੀ ਹੈ, ਅਸੀਂ ਕਰਦੇ ਹਾਂ ਸਾਹਿਬ ਉਹਦਾ ਭੁੱਲ ਦਾ ਖੁਲਾਸਾ ਕਰ ਰਹੇ ਜੀ, ਕਹਿੰਦੇ ਦੂਰ ਕਰਨੀ ਹੈ। ਕਹਿੰਦੇ ਦੇਖੋ ਪਿਆਰਿਓ, ਜਦੋਂ ਨਾ ਇਹ ਹੋਵੇ, ਜੇ ਤਾਂ ਕੇਵਲ ਪੁੱਛਣ ਲਈ ਇਹ ਗੱਲ ਪੁੱਛੀ ਜਾ ਰਹੀ, ਫਿਰ ਤਾਂ ਐਵੇਂ ਸਮਾਂ ਬਰਬਾਦ ਦੇ ਅਗਲੇ ਦਾ ਵੀ ਤੇ ਤੁਹਾਡਾ ਆਪਣਾ ਵੀ। ਦੂਸਰਾ ਜਿਹੜਾ ਕਮਾਲ ਦਾ ਬਚਨ ਸਾਹਿਬ ਜੀ ਨੇ ਹੋਰ ਕਿਰਪਾ ਕੀਤੇ, ਹਜ਼ੂਰ ਕਹਿੰਦੇ ਨੇ ਪਹਿਲਾਂ ਬੰਦਾ ਜਦੋਂ ਜਿੰਨਾ ਚਿਰ ਨਾਮ ਚੁਰਸ ਨਹੀਂ ਆਉਂਦਾ, ਮੰਗਾਂ ਮੰਗਦਾ ਏ, ਮੈਂ ਜਪਾਂਗਾ ਤੇ ਮੇਰੇ ਕੰਮ ਕਾਰ ਠੀਕ ਹੋ ਜਾਣਗੇ ਨਾ। ਮਹਾਰਾਜ ਕਹਿੰਦੇ ਖੋ ਜਾਣਗੇ ਤੇ ਖੋ ਜਾਂਦੇ ਨੇ ਰੋਜ਼, ਇਸ ਦਰ ਤੋਂ ਮੁਰਾਦਾਂ ਪੂਰੀਆਂ ਹੁੰਦੀਆਂ ਹੀ ਨੇ ਪਿਆਰਿਓ। ਫਿਰ ਕਹਿੰਦੇ ਜਦੋਂ ਨਾਮ ਦਾ ਰਸ ਆਵੇ ਨਾ, ਜਿਹੜਾ ਸੱਚੀ ਮੁੱਚੀ ਉਹਦਾ ਰਸ ਮਾਨਣਾ ਚਾਹੁੰਦਾ ਹੈ ਨਾ, ਉਹਦੇ ਅੰਦਰ ਮੰਗ ਕੋਈ ਨਹੀਂ ਖੋਏਗੀ ਵੀ ਮੇਰਾ ਕੰਮ ਬਣੇਗਾ ਦੁਨੀਆਂ ਦਾ ਕਿ ਨਹੀਂ। ਉਹਦਾ ਅੰਦਰ ਕਹੇਗਾ ਜੀ ਮੈਂ ਭੇਟ ਕਰਾਂਗਾ ਉਹਦੇ ਬਦਲੇ, ਜੇਕਰ ਮੈਨੂੰ ਤੁਸੀਂ ਉਹਦੇ ਘਰ ਦਾ ਰਾਹ ਦੱਸੋ, ਤਾਂ ਉਹ ਆਪ ਉਹਦੇ ਵੱਲੋਂ ਉਹਦੇ ਲਈ ਬਚਨ ਕਰੇਗਾ ਕਿ ਮੇਰੇ ਤੇ ਜੀ ਕਿਰਪਾ ਕਰੋ, ਪਾਪ ਮਲੋਂ ਉਹ ਸੰਗ ਨੈਣ ਪਤੇਰੇ, ਮੈਂ ਤੇਰੇ ਚਰਨ ਆਪਣੇ ਨੈਣਾਂ ਦੀਆਂ ਚਿਮਣੀਆਂ ਨਾਲ ਉਹਨਾਂ ਨੂੰ ਮਲਾਂਗਾ ਤੇ ਧੋਵਾਂਗਾ ਹੰਝੂਆਂ ਦੇ ਨਾਲ, ਬਸ ਮੇਰੇ ਤੇ ਇੱਕ ਮਿਹਰ ਕਰ ਦੇ ਵੀ ਮੈਨੂੰ ਨਾ ਉਹਦੇ ਰਸ ਪਾਉਣ ਦਾ ਕੋਈ ਤਰੀਕਾ ਦੱਸ ਦੇ। ਕਿਧਰੇ ਕਹਿੰਦੇ ਜਪ ਤਪ ਸੰਜਮ ਦਿਉ ਜਤੀਰੀ, ਇੱਕ ਨਿਮਕ ਮਿਲਾਵੋ ਮੈਂ ਪ੍ਰਾਣ ਪਤੀਰੀ, ਮਿਹਰ ਕਰੋ ਜਿੰਨਾ ਮੈਂ ਅੱਜ ਤੱਕ ਜਪ ਤਪ ਬੰਦਗੀ ਕੀਤੀ ਹੈ ਨਾ, ਇਹ ਵੀ ਸਾਰੀ ਦੇ ਦਿਆਂਗਾ। ਇਹ ਕੋਈ ਕਰੇਗਾ? ਆਮ ਤੌਰ ਤੇ ਕਹਿੰਦੇ ਮੇਰਾ ਭਜਨ ਸਿਮਰਨ ਨਾ ਮੁੱਕ ਜਾਵੇ, ਮੈਂ ਕੀ ਦੱਸਾਂ ਕਹਾਣੀ ਕੋਈ ਹੋਰ ਹੈ ਨਾ ਇੱਥੇ। ਕਹਿੰਦੇ ਮੇਰੇ ਜਿਤਨਾ ਅੱਜ ਤੱਕ ਪਾਠ ਕੀਤਾ ਏ ਉਹਦੇ ਲਈ ਕੀਤਾ ਨਾ, ਉਹਨੂੰ ਮਿਲਣ ਲਈ, ਤੇ ਜੇ ਉਹ ਤੈਨੂੰ ਦੇ ਤੋਂ ਪਿਆਰ ਆ ਮਿਲਦਾ ਏ ਤੇ ਮੈਂ ਤੈਨੂੰ ਦੇ ਦਿਆਂਗਾ। ਸਾਹਿਬ ਕਹਿੰਦੇ ਜਪ ਤਪ ਸੰਜਮ ਦਿਉ ਜਤੀਰੀ, ਇੱਕ ਨਿਮਕ ਮਿਲਾਵੋ ਮੈਂ ਪ੍ਰਾਣ ਪਤੀਰੇ, ਉਹਨੂੰ ਭੇਟ ਕਰੇਗੀ ਆਤਮਾ ਅੰਦਰੋਂ, ਤੇ ਉਹਦੇ ਬਦਲੇ ਜੋ ਤੂੰ ਆਖੇ ਉਹ ਕੁਝ ਮੈਂ ਕਰਨ ਨੂੰ ਤਿਆਰ ਕਾਂ। ਉਹਦਾ ਬਚਨ ਜਹਾਂ ਪਠਾਵੋ ਜਾਓ ਤਤੀਰੇ, ਭਾਵ ਜਿੱਥੇ ਤੁਸੀਂ ਭੇਜੋਗੇ ਨਾ ਉੱਥੇ ਜਾਵਾਂਗਾ। ਪਰ ਇਹ ਥੋੜੀ ਮੁਸ਼ਕਲ ਏ ਗੱਲ, ਮੁਸ਼ਕਲ ਇਹ ਵੇ ਜਗਿਆਸੂ ਪੁੱਛਦਾ ਹੈ ਜੇ ਸਤਿਗੁਰੂ ਕੇ ਬਖਸ਼ੇ ਰਾਹ ਦੱਸਣ, ਤੇ ਮਨ ਕਹਿੰਦਾ ਫਿਰ ਸਲਾਹ ਨਾ ਕਰ ਲਵਾਂ ਥੋੜਾ ਜਿਹਾ, ਇੱਥੇ ਨੀ ਗੱਲ ਬਣ ਸਕਦੀ ਜੋ ਕੁਛ ਮੈਂ ਕਰਦਾ ਵਾਂ। ਬੰਦਾ ਚਾਹੁੰਦਾ ਮੈਂ ਕੰਮ ਉਹ ਹੀ ਕਰਾਂ ਜੋ ਪਹਿਲਾਂ ਕਰਦਾ ਵਾਂ, ਤੇ ਅਗਲਾ ਦੱਸਣ ਵਾਲਾ ਇੱਥੇ ਹੀ ਮੇਰੇ ਤੇ ਮਿਹਰ ਕਰ ਦੇਵੇ। ਜਦੋਂ ਮਿਲਣਾ ਜਿਹੜੇ ਸਾਈਂ ਨੂੰ ਜਿਸ ਜਿੱਥੇ ਟਿਕਾਣਾ ਉੱਚਾ ਏ, ਜੇ ਉੱਚੇ ਖੂਵਾਂਗੇ ਤੇ ਉਹ ਮਿਲੇਗਾ, ਤੇ ਜੇਕਰ ਰਹਿਣਾ ਹੀ ਕਿਸੇ ਹੋਰ ਜਗ੍ਹਾ ਤੇ ਤੇ ਉਹ ਮਿਲੇਗਾ ਕਿਵੇਂ ਭਾਈ? ਉਹਦੀਆਂ ਖੇਡਾਂ ਉਹ ਜਾਣੇ, ਸਾਨੂੰ ਅੱਜ ਹੁਕਮ ਹੋ ਰਿਹਾ ਜੇ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ।
ਗੁਰੂ ਕੇ

0: ਇੱਕ ਦਿਹਾੜੀ ਅੰਦਰ ਸੈਂਕੜੇ ਵਾਰ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਬਲਕਾਰ ਜਾਈਏ।
1: ਚਰਨ ਕਮਲ ਮਨ ਪ੍ਰਾਣ ਆਧਾਰੀ,
0: ਮਨ ਜਿਹੜਾ ਹੈ ਨਾ ਹੁਣ ਤੇ ਇਹ ਜਿਉਂਦਾ ਹੈ ਨਾ ਮਾਇਆ ਦੇ ਆਸਰੇ, ਰਿਸ਼ਤੇਦਾਰਾਂ ਦੇ, ਭੈਣ ਭਰਾਵਾਂ ਦੇ, ਕਹਿੰਦੇ ਭਾਵ ਇਸ ਜਿੰਦ ਤੋਂ ਇਹ ਫਿਰਨਾ ਇਹਨੂੰ ਪ੍ਰਾਣਾਂ ਦੇ ਆਸਰੇ ਆਧਾਰ ਜਿਵੇਂ ਪ੍ਰਾਣ ਨੇ ਨਾ, ਕਹਿੰਦੇ ਵਾਹਿਗੁਰੂ ਜੀ ਦੇ ਚਰਨ ਕਮਲ ਉਹ ਸ਼ਬਦ ਨੂੰ ਪਿਆਰ ਇੰਨਾ ਕਰੋ ਜਿੰਨਾ ਇਹ ਸਵਾਸ ਨੂੰ ਪਿਆਰ ਕਰਦੇ ਹੋ ਨਾ, ਉਹਦੇ ਨਾਲੋਂ ਵੀ ਵੱਧ ਪਿਆਰ ਕਰੋ। ਜਿੰਦ ਜਾਂਦੀ ਹੈ ਤੇ ਜਾਵੇ ਪਰ ਪਿਆਰੇ ਦਾ ਨਾਮ ਨਾ ਭੁੱਲੇ।

0: ਸਤਿਗੁਰ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਵਿਚ ਲਿਆ ਕੇ ਨਾ ਜਦੋਂ ਨਾਮ ਜਪਾਉਂਦੇ ਤੇ ਨਾਲ ਹੁਕਮ ਏ ਘਰ ਨੀ ਬਹਿਣਾ, ਕਹਿੰਦੇ ਮਿਲ ਸਾਧ ਸੰਗਤ ਪਜ ਕੇ ਅਲਨਾਮ, ਮਿਲ ਸੰਗਤ ਤਨ ਧਨ ਕਰੋ। ਸੰਗਤ ਵਿਚ ਬਹੁਤ ਛੇਤੀ ਅੰਦਰ ਟਿਕਦਾ ਏ, ਬਹੁਤ ਸਾਰੇ ਰਮਜਾਂ ਖੁੱਲਦੀਆਂ ਨੇ। ਹਜ਼ੂਰ ਕਹਿੰਦੇ ਸਾਧ ਸੰਗਤ ਵਿਚ ਲਿਆ ਕੇ ਸਤਿਗੁਰੂ ਫਿਰ ਸਿੱਖ ਦਾ ਜਨਮ ਤੇ ਮਰਨ ਨਿਵਾਰ ਦਿੰਦੇ ਸਨ।
1: ਅੰਮ੍ਰਿਤ ਕਥਾ ਸੁਣ ਕਰਨ ਆਧਾਰੀ,
0: ਜਿਹੜੀ ਅੰਮ੍ਰਿਤ ਕਥਾ ਏ ਨਾ, ਇੱਕ ਤਾਂ ਬਾਹਰੋਂ ਕਥਾ ਹੁੰਦੀ ਏ ਸਾਹਿਬਾਂ ਦੇ ਸ਼ਬਦ ਦੀ ਵਿਚਾਰ, ਫਿਰ ਕਹਿੰਦੇ ਮਹਾਰਾਜ ਅੰਦਰੋਂ ਕਿਰਪਾ ਕਰਕੇ ਅੰਮ੍ਰਿਤ ਕਥਾ ਸੁਣਾਉਂਦੇ ਨੇ। ਵੇਖਦੇ ਹੋ ਨਾ ਆਸਾ ਦੀ ਵਾਰ, ਇਹ ਸਾਹਿਬ ਕਹਿੰਦੇ ਰੱਬ ਦੇ ਪਿਆਰੇ ਬੈਠੇ ਨੇ ਚੁੱਪ ਚੁੱਪੀ ਤੇ ਨੇਤਰ ਬੰਦ ਕਰਕੇ, ਕਦੇ ਹੱਸਣ ਲੱਗ ਪੈਂਦੇ ਨੇ ਤੇ ਕਈ ਵਾਰ ਅਚਾਨਕ ਰੋਈ ਜਾਂਦੇ ਨੇ, ਤੇ ਕਈ ਵਾਰ ਉਹ ਜਿਹੜੇ ਸਨ ਚੁੱਪ ਹੀ ਕਰ ਜਾਂਦੇ ਕਈ ਕਈ ਦਿਨ ਤੇ ਮਸ਼ੀਨੇ, ਦੁਨੀਆਂ ਉਹਨਾਂ ਦੀ ਹੋਰ ਹੀ ਕੁਝ ਖਿਆਲ ਬਣਾ ਲੈਂਦੀ ਏ। ਕਹਿੰਦੇ ਦੁਨੀਆਂ ਕੀ ਜਾਣੇ, ਜਿਨ੍ਹਾਂ ਨੇ ਪਿਆਰੇ ਉਹਨੂੰ ਪਿਆਰ ਕੀਤਾ ਏ, ਉਹਨਾਂ ਦੇ ਅੰਦਰੋਂ ਕੋਈ ਕਥਾ, ਉਹਨਾਂ ਨੂੰ ਰੱਬ ਅੰਦਰੋਂ ਕੋਈ ਖੇਡਾਂ ਖਿਡਾ ਰਿਹਾ, ਉਹਨਾਂ ਦਾ ਆਧਾਰ ਉਹ ਬਣਦਾ। ਮੇਰਾ ਸਾਈਂ ਕੀ ਕਹਿੰਦਾ, ਉਹ ਵੇਖਦੇ ਨੇ ਕਦੇ ਆਪਣੇ ਜੀਵਨ ਨੂੰ, ਕਦੇ ਉਹਦੀਆਂ ਮਿਹਰਾਂ ਨੂੰ, ਤੇ ਫਿਰ ਆਉਂਦਾ ਰੰਗ ਖਸਤਾ ਰੰਗਦਾਰ ਛੇ ਪਿਆਰ, ਰੱਬੀ ਪਿਆਰ ਵਿਚ ਭਿੱਜ ਕੇ ਰੰਗ ਖਸਤਾ ਰੰਗ

0: ਉਹ ਪਰਵਾਹ ਨਹੀਂ ਕਰਦੇ, ਉਹ ਬਸ ਸਹਿਬ ਦਾ ਬਚਨ ਅੰਦਰੋਂ ਅੰਮ੍ਰਿਤ ਕਥਾ ਸੁਣਦੇ ਨੇ। ਕਹਿੰਦੇ ਸਹਿਜ ਕੀ ਅਕਥ ਕਥਾ ਨਿਰਾਰੀ, ਕਹਿੰਦੇ ਦੁਨੀਆਦਾਰੋ ਤੁਹਾਨੂੰ ਕੀ ਪਤਾ ਜਿਹੜੀ ਅੰਦਰਲੀ ਕਥਾ ਸਾਡਾ ਆਧਾਰ ਬਣ ਗਈ ਉਹਦੇ ਚ ਕਿੰਨਾ ਕੁਝ ਛਿਪਿਆ।
1: ਕਾਮ ਕ੍ਰੋਧ ਲੋਭ ਮੋਹ ਤਜਾਰੀ,
0: ਇਸੇ ਢੰਗ ਨਾਲ ਇਹ ਕਾਮ ਕ੍ਰੋਧ ਲੋਭ ਮੋਹ ਇਹ ਸਾਰੇ ਅੰਦਰੋਂ ਤਿਆਗ ਦਿੰਦਾ ਏ ਮਨ, ਤੇ ਆਤਮਾ ਉਹਨਾਂ ਤੋਂ ਵੱਖ ਹੋ ਜਾਂਦੀ। ਸਹਿ
1: ਦ੍ਰਿੜ ਨਾਮ ਦਾਨ ਇਸ ਨਾਨ ਸਚਾਰੀ,
0: ਨਾਮ ਦਾਨ ਦ੍ਰਿੜ ਹੋ ਜਾਂਦਾ ਗੁਰੂ ਕੇ ਪਿਆਰਿਓ, ਆਤਮਕ ਇਸ਼ਨਾਨ ਖੁੰਦੇ ਕਨ, ਤੇ ਸੁਚਾਰੀ ਇਹੋ ਜਿਹਾ ਜੀਵਨ ਜੀ ਜਾਂਦਾ ਏ ਤੇ ਜਿਹਦੇ ਵਿੱਚੋਂ ਕੇਵਲ ਬਖਸ਼ਾਂ ਨਿਕਲਦੀਆਂ ਨੇ। ਸਹਿ ਵੀ ਨਾ ਮੇਰਾ ਕਰ ਕਰਕੇ ਇੱਕ ਬਚਨ ਅਕਾਲ ਪੁਰਖ ਦਾ ਜੋ ਹੋਇਆ ਉਹਨਾਂ ਦਾ ਮੁਕਾਬਲਾ ਥੋੜਾ ਕੋਈ ਰੀਸ ਥੋੜੀ ਏ, ਤੁਲਨਾ ਕੋਈ ਨਹੀਂ। ਕਹਿੰਦੇ ਦੁਨੀਆ ਦੇ ਅੰਦਰ ਸਭ ਤੋਂ ਵੱਡੀ ਚੀਜ਼ ਕਿਹੜੀ? ਸੱਚ। ਪਰ ਸਾਹਿਬ ਕਹਿੰਦੇ ਨੀ ਸੱਚ ਤੋਂ ਵੀ ਉੱਪਰ ਇੱਕ ਚੀਜ਼ ਕਹਿ, ਸਭ ਤੋਂ ਵੱਡਾ ਸੱਚ, ਸੱਚ ਤੋਂ ਵੱਡੀ ਕੀ ਚੀਜ਼ ਹੋਵੇਗੀ? ਸਾਹਿਬ ਕਹਿਣ ਲੱਗੇ ਸੱਚਾ ਔਰ ਹੈ ਸਭ ਕੋ ਉੱਪਰ ਸੱਚ ਆਚਾਰ। ਜਿਹੜਾ ਸੱਚ ਵਿੱਚੋਂ ਜੀਵਨ ਪੈਦਾ ਹੋਇਆ, ਜ਼ਿੰਦਗੀ ਮਿਲੀ ਹੈ, ਉਹ ਸਭ ਤੋਂ ਉੱਚੇ। ਬੰਦਾ ਜ਼ੁਬਾਨ ਤੋਂ ਕਵੇ ਮੈਂ ਸੱਚ ਬੋਲਦਾ ਤੇ ਜੀਵਨ ਚ ਕੋਈ ਸੱਚ ਨਜ਼ਰ ਨਾ ਆਵੇ ਤੇ ਕੀ ਲੈਣਾ ਐਹੋ ਜੇ ਸੱਚ ਨੂੰ? ਕਹਿੰਦੇ ਆਚਰਣ ਉੱਚਾ ਹੋਵੇ, ਆਚਰਣ ਚੋ ਨਿਰੰਕਾਰ ਦੀਆਂ ਰਹਿਮਤਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਰੂ ਮਹੱਲਾ ਪਹਿਲਾ। ਸ਼ਬਦ ਮਰੈ ਤਾਂ ਮਾਰ, ਮਰ ਪਾਗੋ ਕਿਸ ਪੈ ਜਾਉ, ਜਿਸ ਕੈ ਡਰ ਪੈ ਭਾਗੀ ਹੈ, ਅੰਮ੍ਰਿਤਤਾ ਕੋ ਨਾਉ।

ਨਾਨਕ ਜੋ ਕੋ ਕਛ ਨਹੀਂ ਗੁਰਪੂਰੈ ਪੂਰੀ ਮਤ ਕੀਨ ਰਹਾਉ। ਆਪ ਗੁਣ ਸੋ ਪਰ ਗੁਣ ਨਹੀਂ ਬਿਨ ਗੁਣ ਕਿਉਂ ਕਰ ਜਾਉ। ਸਹਿਜ ਸ਼ਬਦ ਸੁਖ ਉਪਜਾਏ ਬਿਨ ਭਾਗਾਂ ਤਨ ਨਾਹੀ। ਜਿਨ ਕੈ ਨਾਮ ਨਮਨ ਵਸੈ ਸੇ ਬਾਧੇ ਅੰਦੂਖ ਸਹਾਏ। ਜਿਨੀ ਨਾਮ ਵਿਸਾਰਿਆ ਸੇ ਕਿਤਾਈ ਸੰਸਾਰ। ਆਗੈ ਪਾਛੈ ਸੁਖ ਨਹੀਂ ਗਾਢੇ ਲਾਦੇ ਚਾਰ। ਵਿਛੜਿਆ ਮੇਲਾ ਨਹੀਂ ਦੁੱਖ ਘਣੋ ਜਮਵਾਰ। ਅੱਗੇ ਕਿਆ ਜਾਣਾ ਨਾਹੀਂ ਮੈਂ ਭੁੱਲੇ ਤੂੰ ਸਮਝਾਈ। ਭੁੱਲੇ ਮਾਰਗ ਜੋ ਦੱਸੇ ਤਿਸ ਕੈ ਲਾਗੋਂ ਪਾਏ। ਗੁਰ ਬਿਨ ਦਾਤਾ ਕੋ ਨਹੀਂ ਕੀਮਤ ਕਹਿਣ ਨਾ ਜਾਈ। ਸਾਜਨ ਦੇਖਾਂ ਤਾਂ ਗਲ ਮਿਲਾ ਸਾਚ ਪਠਾਇਓ ਲੇਖ। ਮੁਖ ਧਿਮਾਣੇ ਤਨ ਖੜੀ ਗੁਰਮੁਖ ਸਾਖੀ ਦੇਖ। ਤੁਦ ਭਾਵੈ ਤੂੰ ਮਨ ਵਸੈ ਨਦਰੀ ਕਰਮ ਵਸੇਖ। ਭੂਖ ਪਿਆਸੋ ਜੇ ਪਵੈ ਕਿਆ ਤਿਸ ਮੰਗ ਦੇ। ਬੀਜੋ ਸੂਝੈ ਕੋ ਨਹੀਂ ਮਨ ਤਨ ਪੂਰਨ ਦੇ। ਜਿਨ ਕੀਆ ਤਿਨ ਦੇਖਿਆ ਆਪ ਵਡਾਈ ਦੇ। ਨਗਰੀ ਨਾਇਕ ਨਉ ਤਨਉ ਬਾਲਕ ਨੀਲ ਅਨੂਪ। ਨਾਰ ਨ ਪੁਰਖ ਨ ਪੰਖਣੂ ਸਚ ਛਤਰ ਸਰੂਪ। ਜੋ ਤਿਸ ਭਾਵੈ ਸਥੀਐ ਤੂੰ ਦੀਪਕ ਤੂੰ ਧੂਪ। ਗੀਤ ਸਾਧ ਚਾਖੇ ਸੁਣੇ ਬਾਦ ਸਾਧ ਤਨ ਰੋਗ। ਸਚ ਭਾਵੈ ਸਾਚੋ ਚਵੈ ਛੂਟੈ ਸੋਗ ਬਿਜੋਗ। ਨਾਨਕ ਨਾਮ ਨਾ ਵਿਸਰੈ ਜੋ ਤਿਸ ਭਾਵੈ ਸੋਹੋਗ। ਮਾਰੂ ਮਹੱਲਾ ਪਹਿਲਾ ਸਾਚੀ ਕਰ ਕਮਾਵਣੀ। ਹੋਰ ਲਾਲਚ ਬਾਦ ਇਹ ਮਨ ਸਾਚੈ ਮੋਹਿਆ। ਜਿਹ ਬਾ ਸੱਚ ਸਾਧ ਬਿਨ ਨਾਵੈ ਕੋ ਰਸ ਨਹੀਂ ਹੋਰ ਚੱਲਹੇ ਵਿਖਲਾਦ। ਐਸਾ ਲਾਲਾ ਮੇਰੇ ਲਾਲ ਕੋ ਗੋ ਸੁਣ ਖਸਮ ਹਮਾਰੀ। ਜਿਉਂ ਫਰਮਾਵੈ ਤਿਉਂ ਚੱਲਾਂ ਸੱਚ ਲਾਲ ਪਿਆਰੀ ਰਾਉ। ਅਨ ਦਿਨ ਲਾਲੇ ਚਾਕਰੀ ਗੋਲੇ ਸਿਰ ਮੀਰਾ। ਗੁਰਬਚਨੀ ਮਨ ਵਿਚਿਆ ਸ਼ਬਦ ਮਨ ਧੀਰਾ। ਗੁਰਪੂਰੇ ਸਾਬਾਸ ਹੈ ਕਾਟੈ ਹੇ ਮਨ ਪੀਰਾ। ਲਾਲਾ ਗੋਲਾ ਤਣੀ ਕਹੋ ਕਿਉਂ ਕਹੋ ਵਡਿਆਈ ਹੈ। ਭਾਣੇ ਬਖਸ਼ੇ ਪੂਰਾ ਤਣੀ ਸਚਕਾਰ ਕਮਾਈ ਹੈ। ਵਿਛੜਿਆ ਕਹੋ ਮੇਲ ਲੈ ਗੁਰ ਕਹੋ ਬਲ ਜਾਈ ਹੈ। ਲਾਲੇ ਗੋਲੇ ਮਤ ਖੜੀ ਖਰੀ ਗੁਰ ਕੀ ਮਤ ਨੀਕੀ। ਸਾਚੀ ਸੁਰਤ ਸੁਹਾਵਣੀ ਮਨਮੁਖ ਮਤ ਫੀਕੀ। ਮਨ ਤਨ ਤੇਰਾ ਤੂੰ ਪ੍ਰਭੂ ਸੱਚ ਧੀਰਕ ਤੁਰਕੀ। ਸੱਚੈ ਬੈਸਣ ਉੱਠਣਾ ਸੱਚ ਭੋਜਨ ਭਾਖਿਆ। ਚਿਤ ਸੱਚੈ ਵਿਥੋ ਸੱਚਾ ਸਾਚਾ ਰਸ ਚਾਖਿਆ। ਸੱਚੈ ਘਰ ਸਾਚੈ ਰੱਖੇ ਗੁਰਬਚਨ ਸੁਭਾਖਿਆ। ਮਨਮੁਖ ਕਉ ਆਲ ਆਲਸ ਕਣੋ ਫਾਤੀ ਉਜਾੜੀ। ਫਾਥਾ ਚੁਗੈ ਨਿਤ ਚੋਗੜੀ ਲਗ ਬੰਧ ਵਿਗਾੜੀ। ਗੁਰਪ੍ਰਸਾਦੀ ਮੁਕਤ ਹੋਏ ਸਾਚੇ ਨਿਜ ਤਾੜੀ। ਅਣਹਤ ਲਾਲਾ ਬਿਦਿਆ ਪ੍ਰਭ ਹੇਤ ਪਿਆਰੀ। ਬਿਨ ਸਾਚੇ ਜੀਉ ਜਲ ਬਲਉ ਝੂਠੇ ਬੇਕਾਰੀ। ਬਾਦ ਕਾਰਾਂ ਸਭ ਛੋਡੀਆ ਸਾਚੀ ਤਰ ਤਾਰੀ। ਜਿਨੇ ਨਾਮ ਵਿਸਾਰਿਆ ਤੇ ਨਾ ਠਾਉਰ ਨਾ ਠਾਉ। ਲਾਲੈ ਲਾਲਚ ਤਿਆਗਿਆ ਪਾਇਆ ਹਰ ਨਾਉ। ਤੂੰ ਬਖਸ਼ੈ ਤਾਂ ਮੇਲ ਲਹੈ ਨਾਨਕ ਬਲ ਜਾਉ। ਮਾਰੂ ਮਹੱਲਾ ਪਹਿਲਾ ਲਾਲੈ ਗਾਰਬ ਛੋਡਿਆ ਗੁਰ ਕੈ ਭੈ ਸਹਿਜ ਸੁਭਾਈ। ਲਾਲੈ ਖਸਮ ਪਛਾਣਿਆ ਵੱਡੀ ਵਡਿਆਈ। ਖਸਮ ਲਿਆ ਸੁਖ ਸਦਾ ਰਹਿ ਰਜਾਈ। ਖਸਮ ਮਿਲਿਆ ਸੁਖ ਪਾਇਆ ਕੀਮਤ ਕਹਿਣ ਨਾ ਜਾਈ। ਲਾਲਾ ਗੋਲਾ ਖਸਮਾ ਖਸਮ ਕਾ ਖਸਮੈ ਵਡਿਆਈ। ਗੁਰਪ੍ਰਸਾਦੀ ਉਭਰੇ ਹਰ ਕੀ ਸ਼ਰਨਾਈ ਰਾਉ। ਲਾਲੇ ਨੂੰ ਸਰਕਾਰ ਹੈ ਤੁਰ ਖਸਮ ਫੁਰਮਾਈ। ਲਾਲੇ ਹੁਕਮ ਪਛਾਣਿਆ ਸਦਾ ਰਹੇ ਰਜਾਈ। ਆਪੇ ਮੀਰਾਂ ਬਖਸ਼ ਲਈ ਵੱਡੀ ਵਡਿਆਈ। ਆਪ ਸੱਚਾ ਸਭ ਸੱਚ ਹੈ ਗੁਰ ਸ਼ਬਦ ਬੁਝਾਈ। ਤੇਰੀ ਸੇਵਾ ਸੋ ਕਰੀ ਜਿਸ ਨੂੰ ਲਹਿ ਤੂੰ ਲਾਈ। ਬਿਨ ਸੇਵਾ ਕਿਨੇ ਨਾ ਪਾਇਆ ਦੂਜੈ ਖ ਭਰਮ ਖਵਾਈ।
सो क्या मनो विसारी है नित देव चढ़ सवाया जियो पिंड सब ते सदा सा तिन्ह विच पाया जां कृपा करे तां सेवी है सेव सच समाया लाला सो जीवत मरे मर विचों आप गवाई बंधन टूटै मुक्त होए तृष्णा अग्न बुझाई सब मह नाम।

ਪਹਿਲਾ ਆਪੇ ਕਰਤਾ ਪੁਰਖ ਵਿਧਾਤਾ ਜਨ ਆਪੇ ਆਪ ਪਾਇਕ ਪਛਾਤਾ ਆਪੇ ਸਤਿਗੁਰ ਆਪੇ ਸੇਵਕ ਆਪੇ ਸ੍ਰੇਸ਼ਟ ਉਪਾਈ ਹੈ ਆਪੇ ਨੇੜੇ ਨਾਹੀ ਦੂਰੇ ਬੂਝੈ ਗੁਰਮੁਖ ਸੇ ਜਨ ਪੂਰੇ ਤਿੰਨ ਕੀ ਸੰਗਤ ਹਨ ਸਲਾਹ ਗੁਰਸੰਗਤ ਇਹੀ ਵਡਾਈ ਹੈ ਜੁਗ ਜੁਗ ਸੰਤ ਭਲੇ ਪ੍ਰਭ ਤੇਰੇ ਹਰ ਗੁਣ ਗਾਵੇ ਰਸਨ ਰਸੇਰੇ ਉਸਤ ਕਰੇ ਪਰ ਹਰ ਦੁੱਖ ਦਾਲਦ ਜਿਨ ਨਾਹੀ ਚਿੰਤ ਪਰਾਈ ਹੈ ਓਏ ਜਾਗਤ ਰਹੇ ਨ ਸੂਤੇ ਦਿਸੈ ਸੰਗਤ ਕੁਲ ਤਾਰੇ ਸਾਚ ਪਰਿਸੈ ਕਲ ਮਿਲ ਮੈਲ ਨਾਹੀ ਤੇ ਨਿਰਮਲ ਓਏ ਰਹੇ ਭਗਤ ਲਿਵਲਾਈ ਹੈ ਬੂਝੈ ਹਰ ਜਨ ਸਤਿਗੁਰ ਬਾਣੀ ਇਹ ਜੋਬਨ ਸਾਸ ਹੈ ਦੇਹ ਪੁਰਾਣੀ ਆਜ ਕਾਲ ਮਰ ਜਾਈਏ ਪ੍ਰਾਣੀ ਹਾਰ ਜਪ ਜਪ ਹਿਰਦੈ ਧਿਆਈ ਹੈ ਛੋਡੋ ਪ੍ਰਾਣੀ ਕੂੜ ਕਬਾੜਾ ਕੂੜ ਮਾਰੇ ਕਾਲ ਓਸ਼ਾ ਹਾੜਾ ਸਾਗਤ ਕੂੜ ਪਚੈ ਮਨ ਹੋਮੈ ਦੋਹ ਮਾਰਗ ਪਚੈ ਵਾਹ ਪਚਾਈ ਹੈ ਛੋਡੋ ਨਿੰਦਾ ਤਾਤ ਪਰਾਈ ਪੜਪੜ ਦੱਜੈ ਸਾਤ ਨ ਆਈ ਮੈਲ ਸਤ ਸੰਗਤ ਨਾਮ ਸਲਾਹ ਹਉ ਆਤਮ ਰਾਮ ਸਿਖਾਈ ਹੈ ਛੋਡੋ ਕਾਮ ਕ੍ਰੋਧ ਭਰਿਆਈ ਹੋਮੈ ਤੰਦ ਛੋਡੋ ਲੰਪਟਾਈ ਸਤਿਗੁਰ ਸ਼ਰਨ ਪਰੋਂ ਤੈ ਉਭਰੈ ਇਉਂ ਤਰੀਐ ਪਵ ਜਲ ਭਾਈ ਹੈ ਆਗੈ ਬਿਮਲ ਨਦੀ ਅਗਨ ਬਿਖ ਚੇਲਾ ਤਿਥੈ ਅਵਰ ਨ ਕੋਈ ਜੀਉ ਅਕੇਲਾ ਪੜ ਪੜ ਅਗਨ ਸਾਗਰ ਦੇ ਲਹਿਰੀ ਪੜਦਾ ਜਹੇ ਮਨਮੁਖਤਾਈ ਹੈ ਗੁਰਪਹਿ ਮੁਕਤ ਦਾਨ ਦੇ ਪਾਣੇ ਜਿਨ ਪਾਇਆ ਸੋਈ ਬਦ ਜਾਣੇ ਜਿਨ ਪਾਇਆ ਤਿਨ ਪੂਛਾ ਪਾਈ ਸੁਖ ਸਤਿਗੁਰ ਸੇਵ ਕਮਾਈ ਹੈ ਗੁਰਬਿਨ ਉਰਜ ਰਹਿ ਮਰੈ ਬੇਕਾਰਾ ਜਮ ਸਿਰ ਮਾਰੀ ਕਰੇ ਖੁਵਾਰਾ ਬਾਧੇ ਮੁਕਤ ਨਾਹੀ ਨਰ ਨਿੰਦਕ ਡੂਬੈ ਨਿੰਦ ਪਰਾਈ ਹੈ ਬੋਲੋ ਸਾਚ ਪਛਾਣੋ ਅੰਦਰ ਦੂਰ ਨਾਹੀ ਦੇਖੋ ਕਰ ਨਿੰਦਰ ਬਿਘਨ ਨਾਹੀ ਗੁਰਮੁਖ ਤਰ ਤਾਰੀ ਓ ਭਵ ਜਲ ਪਾਰ ਲੰਘਾਈ ਹੈ ਦੇਹੀ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਅਬਨਾਸੀ ਨਾ ਜੀ ਉਮਰੈ ਨਾ ਮਾਰਿਆ ਜਾਈ ਕਾਰ ਦੇਖੈ ਸ਼ਬਦ ਰਜਾਈ ਹੈ ਉਹ ਨਿਰਮਲ ਹੈ ਨਾਹੀ ਅੰਧਿਆਰਾ ਉਹ ਆਪੇ ਤਖਤ ਬਹਿ ਸਚਿਆਰਾ ਸਾਖਤ ਕੂੜੇ ਬੰਧ ਭਵਾਈ ਹੈ ਮਰ ਜਨਮ ਆਈ ਜਾਈ ਹੈ ਗੁਰ ਕੇ ਸੇਵਕ ਸਤਿਗੁਰ ਪਿਆਰੇ ਉਹ ਬੈਸ ਹੈ ਤਖਤ ਸੋ ਸ਼ਬਦ ਵਿਚਾਰੇ ਤਤ ਲਹੇ ਅੰਤਰਗਤ ਜਾਣੇ ਸਤਸੰਗਤ ਸਾਚ ਬੜਾਈ ਹੈ ਆਪ ਤਰੈ ਜਨ ਪਿਤਰਾ ਤਾਰੇ ਸੰਗਤ ਮੁਕਤ ਸੁਪਾਰ ਉਤਾਰੇ ਨਾਨਕ ਤਿਸ ਕਾ ਲਾਲਾ ਗੋਲਾ ਜਿਨ ਗੁਰਮੁਖ ਹਰ ਲਿਬਲਾਈ ਹੈ ਮਾਰੂ ਮਹੱਲਾ ਪਹਿਲਾ ਕੇਤੇ ਜੋਗੋ ਵਰਤ ਹੈ ਗੋ ਭਾਰੇ ਤਾੜੀ ਲਾਈ ਅਪਰ ਅਪਾਰੇ ਤੁੰਦੂ ਕਾਰ ਨਿਰਾਲਮ ਬੈਠਾ ਨਾ ਤਦ ਬੰਤ ਅੰਧ ਪਸਾਰਾ ਹੀ ਜੋਗ ਛਤੀ ਤਿਨੈ ਵਰਤਾਈ ਜਉ ਤਿਸ ਪਾਣਾ ਤਿਵੈ ਚਲਾਈ ਤਿਸਾ ਸ੍ਰੀ ਕਨਾ ਦੀ ਸਹਿ ਕੋਈ ਆਪੇ ਅਪਰ ਅਪਾਰਾ ਹੀ ਗੁਪਤੇ ਬੁਝੋ ਜੁਗ ਜਤਵਾਰੀ ਕਟਕਟ ਵਰਤੈ ਉਧਰ ਮਝਾਰੀ ਜੁਗ ਜੁਗ ਏਕਾ ਏਕੀ ਵਰਤੈ ਕੋਈ ਬੁਝੈ ਗੁਰ ਵਿਚਾਰਾ ਹੀ ਬਿੰਦ ਰਕਤ ਮਿਲ ਪਿੰਡ ਸਰਈਆ ਪੌਣ ਪਾਣੀ ਅਗਨੀ ਮਿਲ ਜੀਆ ਆਪੇ ਚੋਜ ਕਰੇ ਰੰਗ ਮਹਿਲੇ ਹੋਏ ਹੋਰ ਮਾਇਆ ਮੋਹ ਪਸਾਰਾ ਹੀ ਗਰਭ ਕੁੰਡਲ ਮਹਿ ਉਰਦ ਧਿਆਨੀ ਆਪੇ ਜਾਣੇ ਅੰਤਰ ਜਾਮੀ ਸਾਸ ਸਾਸ ਸਚ ਨਾਮ ਸੰਭਾਲੀ ਅੰਤਰ ਉਧਰ ਮਜਾਰਾ ਹੀ ਚਾਰ ਪਦਾਰਥ ਲੈ ਜਗ ਆਇਆ ਸਿਵ ਸ਼ਕਤੀ ਕਰ ਵਾਸਾ ਪਾਇਆ ਏਕ ਵਿਸਾਰੀ ਤਾਂ ਪੜਹਾਰੀ ਅੰਦਲੇ ਨਾਮ ਵਿਸਾਰਾ ਹੀ ਬਾਲਕ ਮਰੇ ਬਾਲਕ ਕੀ ਲੀਲਾ ਕਹਿ ਕਹਿ ਰੂਵੈ ਬਾਲ ਰੰਗੀਲਾ

ਤ੍ਰਿਗ ਜੀਵਨ ਸੰਸਾਰ ਆਹੀ ਕਾਲੀ ਹੂੰਫਲ ਤਾ ਫੁਣ ਤੌਲੇ ਆਈ ਬਿਨ ਨਾਵੇ ਗਤ ਗਿਆ ਗਵਾਈ ਦੁਰਮਤ ਅੰਦਲਾ ਬਿਨ ਸਭ ਨਾਸੀ ਮੂਠੇ ਰੋਏ ਪੁਕਾਰਾਹੀ ਆਪ ਵਿਚਾਰ ਨਾ ਰੋਵੈ ਕੋਈ ਸਤਿਗੁਰ ਮਿਲੈ ਤਾਂ ਸੋਝੀ ਹੋਈ ਬਿਨ ਗੁਰ ਬਜਰ ਕਪਾਟ ਨਾ ਖੁੱਲੈਂ ਸ਼ਬਦ ਮਿਲੈ ਨਿਸਤਾਰਾਹੀ ਬਿਰਧ ਭਇਆ ਤਨ ਸੀ ਜੈ ਦੇਹੀ ਰਾਮ ਨ ਜਪਈ ਅੰਤ ਸੁਨੇਹੀ ਨਾਮ ਵਿਸਾਰ ਚੱਲੇ ਮੂੰਹ ਕਾਲੈ ਦਰਗਹਿ ਝੂਠ ਖੁਆਰਾਹੀ ਨਾਮ ਵਿਸਾਰ ਚੱਲੈ ਕੁੜਿਆਰੂ ਆਵਤ ਜਾਤ ਪੜੈ ਸਿਰ ਚਾਰੂ ਸਾਹੁਰੜੈ ਕਰ ਵਾਸ ਨ ਪਾਈ ਪੀਅੜੈ ਸਿਰ ਸਾਹ ਮਾਰਾਹੀ ਖਾਜੈ ਪੈਜੈ ਰਲੀ ਕਰੀ ਜੈ ਬਿਨ ਅਬ ਭਗਤੀ ਬਾਦ ਮਰੀ ਜੈ ਸਰ ਅਪਸਰ ਕੀ ਸਾਰ ਨ ਜਾਣੈ ਜਮ ਮਾਰੀ ਕਿਆ ਚਾਰਾਹੀ

ਸ਼ਬਦ ਗੁਰ ਕਹਿ ਸੰਗ ਸ਼ਬਦ ਘਰ ਜਾਣੇ ਤਸੀ ਕਿਸੀ ਮੰਦਾ ਆਖ ਨਾ ਚੱਲੈ ਸੱਚ ਸੱਚਾ ਸਜਿਆ ਰਾਹੀ ਸਾਚ ਬਿਨਾ ਦਰਸ ਜੈ ਨ ਕੋਈ ਸਾਚ ਸ਼ਬਦ ਪੈ ਜੈ ਪਤ ਹੋਈ ਆਪੇ ਬਖਸ਼ ਲਏ ਤਿਸ ਭਾਵੈ ਹੋਮੈ ਮਾਂ ਗਰਭ ਨਿਵਾਰਾਏ ਗੁਰ ਕਿਰਪਾ ਤੇ ਹੁਕਮ ਪਛਾਣੈ ਜੁਗੋ ਜੁਗੰਤਰ ਕੀ ਬਦ ਜਾਣੈ ਨਾਨਕ ਨਾਮ ਜਪੋ ਤਰ ਤਾਰੀ ਸਚ ਤਾਰੀ ਤਾਰਨ ਹਾਰਾਹੀ ਮਾਰੂ ਮਹੱਲਾ ਪਹਿਲਾ ਹਰਸਾ ਮੀਤ ਨਾਹੀ ਮੈਂ ਕੋਈ ਜਿਨ ਤਨ ਮਨ ਦੀਆ ਸੁਰਤ ਸਮੋਈ ਗਰਬ ਜੀਆਂ ਸਰਬ ਜੀਆਂ ਪ੍ਰਤਪਾਲ ਸਮਾਲੇ ਸੋ ਅੰਤਰ ਦਾਨਾ ਵੀ ਨਾਹੀ ਗੁਰ ਸਤਿਗੁਰ ਹਮ ਹੰਸ ਪਿਆਰੀ ਸਾਗਰ ਮਹਿਤਾ ਰਤਨ ਲਾਲ ਬਹੁ ਸਾਰੀ ਮੋਤੀ ਮਾਣਕ ਹੀਰਾ ਹਰ ਜਸ ਗਾਵਤ ਮਨ ਤਨ ਵੀ ਨਾਹੀ ਹਰ ਅਗਮ ਅਥਾ ਅਗਾਧ ਹਰ ਅਗਮ ਅਗਾਹ ਅਗਾਧ ਨਿਰਾਲਾ ਹਰ ਅੰਤ ਨ ਪਾਈਏ ਗੁਰ ਗੋਪਾਲਾ ਸਤਿਗੁਰ ਸਾ ਮਤ ਤਾਰੀ ਤਾਰਨ ਹਾਰਾ ਮੇਲ ਰਹੇ ਰੰਗ ਪੀਨ ਲੀਨਾ ਏ ਸਤਿਗੁਰ ਬਾਜੋ ਮੁਕਤਨ ਮੁਕਤ ਕਨੇਹੀ ਉਹ ਆਦਿ ਜੁਗਾਦੀ ਰਾਮ ਸੁਨੇਹੀ ਦਰਗਹਿ ਮੁਕਤ ਕਰੇ ਕਰ ਕਿਰਪਾ ਬਖਸ਼ੇ ਅਵਗੁਣ ਕੀ ਨਾਹੀ ਸਤਿਗੁਰ ਦਾਤਾ ਮੁਕਤ ਕਰਾਈ ਸਭ ਰੋਗ ਗਵਾਈ ਅੰਮ੍ਰਿਤ ਰਸ ਪਾਈ ਜਮ ਜਗਾਤ ਨਾਹੀ ਕਰ ਲਾਗੇ ਜਿਸ ਅਗਨ ਨ ਅਗਨ ਬੁਝੀ ਠਰਸੀ ਨਾਹੀ ਕਾਇਆ ਹੰਸ ਪ੍ਰੀਤ ਬਹੁ ਤਾਰੀ ਉਹ ਜੋਗੀ ਪੁਰਖੋ ਸੁੰਦਰ ਨਾਰੀ ਅਹਨਸ ਪੋ ਗਏ ਚੋਜ ਬਿਨੋਦੀ ਉੱਠ ਚਲ ਤੈ ਮਤਾ ਨ ਕੀ ਨਾਹੀ ਸ੍ਰਿਸ਼ਟ ਉਪਾਈ ਰਹੀ ਸਪ੍ਰਭ ਸਾਜੇ ਪੌਣ ਪਾਣੀ ਬਹਿ ਸੰਤਰ ਗਾਜੈ ਮਨੂਆ ਡੋਲੈ ਦੂਤ ਸੰਗਤ ਮੈਲ ਸੋ ਪਾਏ ਜੋ ਕਿਸ ਕੀ ਨਾਹੀ ਨਾਮ ਵਿਸਾਰ ਦੁਖ ਦੁਖ ਲਹੀਐ ਹੁਕਮ ਭਇਆ ਚੱਲਣਾ ਕਿਉਂ ਰਹੀਐ ਨਰਕ ਕੂਪ ਮਹਿੰਗੋ ਤੇ ਖਾਵੈ ਜਿਉਂ ਜਾਲ ਤੇ ਬਾਹਰ ਮੀਨਾ ਏ ਚੌਰਾਸੀ ਨਰਕ ਸਾਗਤ ਪੋਗਾਈਐ ਜੈਸਾ ਕੀਚੈ ਤੈ ਸੋ ਪਾਈਐ ਸਤਿਗੁਰ ਬਾਝੋਂ ਮੁਕਤ ਨਾ ਹੋਈ ਕਿਰਤ ਬਾਧਾ ਗ੍ਰਸ ਦੀਨਾ ਏ ਖੰਡੇ ਧਾਰ ਗਲੀ ਅਤ ਭੀੜੀ ਲੇਖਾ ਲੀਜੈ ਤਿਲ ਜਿਉਂ ਭੀੜੀ ਮਾਤ ਪਿਤਾ ਕਲ ਤਰਸੁਤ ਬੇਲੀ ਨਾਹੀ ਬਿਨ ਹਾਰ ਰਸ ਮੁਕਤ ਨ ਕੀ ਨਾਹੀ ਮੀਤ ਸਖੇ ਕੇ ਤੇ ਜਗ ਮਾਹੀ ਬਿਨ ਗੁਰ ਪਰਮੇਸ਼ਰ ਕੋਈ ਨਾਹੀ ਗੁਰ ਕੀ ਸੇਵਾ ਮੁਕਤ ਪਰਾਇਣ ਅਣਦਿਨ ਕੀਰਤਨ ਕੀ ਨਾਹੀ ਕੂੜ ਛੋੜ ਸਾਚੇ ਕਉ ਤਾਵ ਹੋ ਜੋ ਇੱਛੋ ਸੋਈ ਫਲ ਪਾਵ ਹੋ ਸਾਚ ਵਖਰ ਕੇ ਬਣ ਜੈ ਵਾਪਾਰੀ ਵਿਰਲੇ ਲੈ ਲਾਹਾ ਸੌਦਾ ਕੀ ਨਾਹੀ ਹਰ ਹਰ ਨਾਮ ਵਖਰ ਲੈ ਚੱਲਹੁ ਦਰਸ਼ਨ ਪਾਵੋ ਸਹਿਜ ਮਹੱਲਉ ਗੁਰਮੁਖ ਖੋਜ ਲਹੇ ਜਨ ਪੂਰੇ ਓ ਸਮਦਰਸੀ ਕੀ ਨਾਹੀ ਪ੍ਰਭ ਬੇਅੰਤ ਗੁਰਮਤ ਕੋ ਪਾਵੈ ਹੈ ਗੁਰ ਕੈ ਸ਼ਬਦ ਮਨ ਕੋ ਸਮਝਾਵੈ ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ ਓ ਆਤਮ ਰਾਮੈ ਲੀ ਨਾਹੀ ਨਾਰਦ ਸਾਰਦ ਸੇਵਕ ਤੇਰੇ ਤ੍ਰਿਭਵਨ ਸੇਵਕ ਵਡੋ ਵਡੇਰੇ ਸਭ ਤੇਰੀ ਕੁਦਰਤ ਤੋਂ ਸਿਰ ਸਿਰ ਦਾਤਾ ਸਭ ਤੇਰੋ ਕਾਰਨ ਕੀ ਨਾਹੀ ਇੱਕਦਾਰ ਸੇਵੈ ਦਰਦ ਵੰਜਾਏ ਕੋਈ ਦਰਗਹਿ ਪੈਂਦੈ ਸਤਿਗੁਰੂ ਛਡਾਏ ਹਉਮੈ ਬੰਧਨ ਸਤਿਗੁਰ ਤੋੜੇ ਚਿੱਤ ਚੰਚਲ ਚਲਣ ਨਾ ਕੀਂਦੀ ਨਾਹੀ ਸਤਿਗੁਰ ਮਿਲਹੋ ਚੀਨੋ ਬਿਦਸਾਈ ਜਿਤ ਪ੍ਰਭ ਪਾਵਹੋ ਗਣਤ ਨ ਕਾਈ ਹਉਮੈ ਮਾਰ ਕਰੋ ਗੁਰ ਸੇਵਾ ਜਨ ਨਾਨਕ ਹਰ ਰੰਗ ਪੀ ਨਾਹੀ ਮਾਰੂ ਮਹੱਲਾ ਪਹਿਲਾ ਅਸੁਰ ਸੰਘਾਰਣ ਰਾਮ ਹਮਾਰਾ ਕਟ ਕਟ ਰਮਈਆ ਰਾਮ ਪਿਆਰਾ ਨਾਲੀ ਹਾ ਅਲਖ ਨ ਲਖੀਐ ਮੂਲੇ ਗੁਰਮੁਖ ਲਿਖ ਵਿਚਾਰਾ ਹੈ ਗੁਰਮੁਖ ਸਾਧੂ ਸ਼ਰਨ ਤੁਮਾਰੀ ਕਰ ਕਿਰਪਾ ਪ੍ਰਭ ਪਾਰੋ ਤਾਰੀ ਅਗਨ ਪਾਣੀ ਸਾਗਰ ਗਤ ਅਤ ਗਹਿਰਾ ਗੁਰ ਸਤਿਗੁਰ ਪਾਰੋ ਤਾਰਾ ਹੀ ਮਨਮੁਖ ਅੰਧਲੇ ਜਸੋ ਜੀ ਨਾਹੀ ਆਵੇ ਜਾਹੇ ਮਰੇ ਮਰ ਜਾਹੀ ਪੂਰਵ ਲਿਖਿਆ ਲੇਖ ਨ ਮਿਟਾਈ ਜਮਦਾਰ ਅੰਧ ਖੁਆਰਾ ਹੀ ਇਕ ਆਵਹੇ ਜਾਵੇ ਕਰ ਵਾਸ ਨ ਪਾਵੇ ਕਿਰਤ ਕੇ ਬਾਧੇ ਪਾਪ ਕਮਾਵੇ ਅੰਦਲੇ ਸੋਜੀ ਬੂਝ ਨ ਕਾਈ ਲੋਭ ਬੁਰਾ ਅਹੰਕਾਰ ਆਏ ਪੈਰ ਬਿਨ ਕਿਆ ਤਿਸ ਧਨ ਸਿੰਗਾਰਾ ਪਾਰ ਪਿਰ ਰਾਤੀ ਖਸਮ ਵਿਸਾਰਾ ਜਿਉਂ ਬੇਸੁਆ ਪੂਤ ਬਾਪ ਕੋ ਕਰੀ ਕਹੀ ਹੈ ਕਿਉਂ ਫੋਕਟਕਾਰ ਵਿਕਾਰ ਆਏ ਪ੍ਰੇਤ ਪਿੰਜਰ ਮਹਿ ਦੁਖ ਕਨੇਰੇ ਨਰਕ ਬਚੇ ਅਗਿਆਨ ਅੰਧੇਰੇ ਧਰਮ ਰਾਏ ਕੀ ਬਾਕੀ ਲੀ ਜੈ ਜਿਨ ਹਰ ਕਾ ਨਾਮ ਵਿਸਾਰਾ ਹੈ ਸੂਰਜ ਤਪੈ ਅਗਨ ਪੈ ਬਿਖ ਝਾਲਾ ਅਪਤ ਪਸ਼ੂ ਮਨਮੁਖ ਬੇਤਾਲਾ ਆਸਾ ਮਨਸਾ ਕੂੜ ਕਮਾਵਹਿ ਰੋਗ ਬੁਰਾ ਹੰ ਬੁਰਿਆ ਰਾਹੀ ਮਸਤਕ ਭਾਰ ਕਲਰ ਸਿਰ ਪਾਰਾ ਕਿਉਂ ਕਰ ਪਵਜਲ ਲੰਘ ਸਪਾਰਾ ਸਤਿਗੁਰ ਬੋਹਿਤ ਆਦਿ ਜੁਗਾਦੀ ਰਾਮ ਨਾਮ ਨਿਸਤਾਰਾ ਏ
ਪੁੱਤਰ ਕਲਪਰ ਜਗ ਹੇਤ ਪਿਆਰਾ ਮਾਇਆ ਮੋਹ ਬਸਰਿਆ ਪਾਸਾਰਾ ਜਮਕੇ ਫਾਹੀ ਸਤਿਗੁਰ ਤੋੜੀ ਗੁਰਮੁਖ ਤਤ ਵਿਚਾਰਾਹੀ ਕੂੜ ਮੁੱਠੀ ਚੱਲ ਬਹਾਰਾਹੀ ਮਨਮੁਖ ਦਾਜੈ ਸਪੜ ਪੜ ਪਾਹੀ ਅੰਮ੍ਰਿਤ ਨਾਮ ਗੁਰੂ ਵਰਦਾਣਾ ਨਾਮ ਜਪੋ ਸੁਖਤਾ ਸਾਰਾਹੀ ਸਤਿਗੁਰ ਤੁਠਾ ਸਚ ਦਰੜਾਈ ਸਭ ਦੁੱਖ ਮੇਟੇ ਮਾਰਗ ਲਾ ਪਾਏ ਕੰਡਾ ਪਾਏ ਨਾ ਗੱਡੀ ਮੂਲੇ ਜਿਸ ਸਤਿਗੁਰ ਰਾਖਣ ਹਾਰਾਹੀ ਖੇਹੂ ਖੇਰ ਲੈ ਤਨ ਸੀਜੈ ਮਨਮੁਖ ਪਾਥਰ ਸੈਲ ਨਾ ਪੀਜੈ ਕਰਨ ਪੁਲਾਵ ਕਰੇ ਬਹੁਤੇ ਰੇ ਨਰਕ ਸੁਰਗ ਅਵਤਾਰਾਹੀ ਮਾਇਆ ਬਿਖ ਭਯੰਗ ਮਨਾਲੇ ਇਨ ਵੈ ਦੁਬਦਾ ਕਰ ਬਹੁਤੇ ਗਾਲੇ ਸਤਿਗੁਰ ਬਾਜੋਂ ਪ੍ਰੀਤ ਨਾ ਉਪਜੈ ਗੁਰਮ ਭਗਤ ਰਤੇ ਪਤਿਆਰਾਹੀ ਸਾਕਤ ਮਾਇਆ ਕੋ ਬਹੁਤਾ ਵਹਿ ਮਨਾਮ ਵਿਸਾਰ ਮਾਂ ਕਹਾਂ ਸੁਖ ਪਾਵੈ ਤ੍ਰਿਣ ਤ੍ਰਿਹ ਗੁਣ ਅੰਤਰ ਖਪੈ ਖਪਾਵੈ ਨਾਹੀ ਪਾਰ ਉਤਾਰਾਹੀ ਕੂਕਰ ਸੂਕਰ ਕਹੀਐ ਕੂੜਿਆਰਾ ਪਾਉ ਕੈ ਮਰਹਿ ਪਾਉ ਪਾਉ ਪਉਹਾਰਾ ਮਨ ਤਨ ਝੂਠੇ ਕੂੜ ਕਮਾਵਹਿ ਦੁਰਮਤ ਦਰ ਗਹਿ ਹਾਰਾਹੀ ਸਤਿਗੁਰ ਮਿਲੈ ਤਾਂ ਮਨੁਆ ਟੇਕੈ ਰਾਮ ਨਾਮ ਦੇ ਸਰਣ ਪਰੇ ਕੈ ਹਰ ਤਨ ਨਾਮ ਅਮੋਲਕ ਦੇਵੈ ਹਰ ਜਸ ਦਰ ਗਹਿ ਪਿਆਰਾਹੇ ਰਾਮ ਨਾਮ ਸਾਧੂ ਸਰਣਾਈ ਸਤਿਗੁਰ ਬਚਨੀ ਗਾਤ ਮੈਂ ਤਪਾਈ ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮੇਲਣ ਹਾਰ ਵਾਹਿਗੁਰੂ ਜੀ ਕਾ ਖਾਲਸਾ

ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਦਾਰ ਤੇਰਾ ਕਿਹਾ ਸੁ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ।

ਗਾਵੇ ਰਾਜਾ ਧਰਮ ਨਿਵਾਰੀ ਗਾਵਣ ਤੁਧਨੋ ਚੇਤ ਗੁਪਤ ਲਿਖ ਜਾਣਨੋ ਲਿਖ ਲਿਖ ਧਰਮ ਵਿਚਾਰੀ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ ਗਾਵਣ ਤੁਧਨੋ ਇੰਦਰ ਇੰਦਰ ਆਸਣ ਬੈਠੇ ਦੇਵਤੇ ਆਂਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੀ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੀ ਗਾਵਣ ਤੁਧਨੋ ਪੰਡਿਤ ਪੜਨ ਰਖੀ ਸਰ ਜੁਗ ਜੁਗ ਵਿਧਾ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ ਆਸੜ ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੀ ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰੂ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ

ਸਾਹਿਬ ਸਾਚਾ ਨਾਇ ਰਾਉ, ਸਾਚੇ ਨਾਮ ਕੀ ਤਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨ ਹੋਵੇ ਸੋਗ, ਦਿੰਦਾ ਰਹਿਣ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋਹਾ ਨਾ ਕੋਏ। ਜੇ ਵਡਿਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਾਸਮ ਵਿਸਾਰ ਹੈ ਤੇ ਕਮ ਜਾਤ, ਨਾਨਕ ਨਾ ਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ। ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ। ਕਰ ਦਇਆ ਨਾਮ ਪ੍ਰਗਾਸ਼, ਮੇਰੇ ਮੀਤ ਗੁਰਦੇਵ। ਮੋਹ ਕਉ ਰਾਮ ਨਾਮ ਪ੍ਰਗਾਸ਼, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ। ਹਰ ਕੀਰਤ ਹਮਰੀ ਰਹਿ ਰਾਸ ਰਾਉ, ਹਰ ਜਨ ਕੇਵਡ ਬਾਗ ਬਡੇਰੇ। ਜਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਦਾਸ। ਮਿਲ ਸੰਗਤ ਗੁਣ ਪ੍ਰਗਾਸ਼, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਬਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਈ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ

ਸਤਿ ਹਰੇ ਆਰਾਉ ਜਨ ਨ ਪਿਤਾ ਲੋਕ ਸੁਧ ਬਨਿਤਾ ਕੋਈ ਨਾ ਕਿਸ ਕੀ ਧਰਿਆਉ ਸਿਰ ਸਿਰ ਰਿਜ ਕਸਮਾਹੀ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡਿਆ ਵੈਸੈ ਕੋਸਾ ਤਿਸ ਪਾਛੈ ਬਚਰੇ ਚਰਿਆ ਤੈਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਾ ਸਾਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ

ਨਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭ ਹੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ ਸਰੀ ਸੁਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕੌਸ਼ਾ

ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ।

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੇ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਈ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖੁਰ ਧਾਰੋ, ਤਮ ਸੰਸਾਰ ਚਰਨ ਲਗ ਧਰੀਐ, ਸਭ ਨਾਨਕ ਬ੍ਰਹਮ ਪਸਾਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਅਰਦਾਸ।

ప్రథమ గోపి సుమృత గురు.

ਸਮਾਜ ਦੇ ਉਹਨਾਂ ਨੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗੁਰਜੀਤ ਕੀ ਮਹੱਲਾ ਪਹਿਲਾ। ਇੱਕ ਓਮਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਹੈ ਕਰਤੇ ਕਾਵਈ ਵਿਚਾਰੂ ਤਿਤ ਪ੍ਰਗਾਵ ਸੋਹਿਲਾ ਸਿਵਰ ਸਰਜਣਹਾਰੂ ਤੁਮ ਗਾਵ ਮਨ ਮਿਰ ਭੋਗਾ ਸੋਹਿਲਾ ਅਮਰ ਜਿਤ ਸੋਹਿਲਾ ਸਦਾ ਸੁਖ ਫਿਰਾਉ। ਨਿਤ ਨਿਤ ਜੀ ਅੜੇ ਸੰਭਾਲਿਆਂ ਨੂੰ ਦੇਖਿਆ ਗਾ ਦੇਵਨਹਾਰ ਤੇਰਾ ਰਾਨਾ ਕਿਉਂਕਿ ਨਾ ਪਵੇ ਕਿਸਦਾ ਕੋਈ ਕੌਣ ਸਮਾਰ ਸਮਰਥਾ ਲਿਖਿਆ ਮਿਲ ਕਰ ਪਾਵੋ ਤੇ ਦੇ ਸਜਣਾ ਸਿਸੜੀਆਂ ਜੋ ਹੋਵੇ ਸਹਿਸ ਮੇਲ ਕਰ ਕਰ ਇਹੋ ਪਹੁੰਚਾ ਸਦੇ ਨਿਤ ਭਵਾਨ ਸਦਨਹਾਰ ਸਮਰੀ ਹੈ।

ਮਰ ਲਾਹਾਂ ਅੱਗੇ ਬਸਨ ਸੁਹੇਲਾ ਆਓ ਦੇ ਕਟੈ ਦਿਨ ਸਰਹਿਣਾਰੀ ਮਾਨ ਗੁਰਨ ਲਗਾ ਸੁਆਰੀ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਇਹ ਰਾਸ ਅਕਟ ਕਦਾ ਦਿਨ ਜਾਨੀ ਜੈ ਕੋ ਆਏ ਸੋਈ ਬਿਹਾਜੋ ਹਰ ਗੁਰ ਦੇ ਮਨੇ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬੋਹਰ ਨਾ ਹੋਏ ਗੋ ਫੇਰਾ ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਜੀ ਵਾਲਾ ਚੰਦਰ ਜੀ ਬਹੁਤ ਜ਼ਰੂਰ ਜੀ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਦਿ ਜੀ ਆਪ ਜੀ ਦੇ ਪਾਵਰ ਸਰੂਪ ਦੇ ਤਹਿਤ ਜਿਹੜਾ ਹੋਈ ਸਰ ਅਸਲ ਮੈਨੂੰ ਜਾਪ ਹੋਇਆ ਸੀ ਕਿ ਜੀਵਨ ਬਾਣੀ ਪੜ੍ਹੀ ਹੋਈ ਸਰ ਸਾਡੇ ਪ੍ਰਮਾਣ ਸਾਡੇ ਬਣ ਦਾ ਭਾਵ ਦੱਸਦੇ ਦੇਵਤਿਆਂ ਦੀ ਸੰਗਤਾਂ ਦੇ ਅੰਮ੍ਰਿਤ ਵੈਸ਼ਵ ਦੱਸ ਲੇਕਿਨ ਹਰ ਕਰਨਾ ਜੀ ਸਹੀ ਕਰਨਾ ਤੇਰੇ ਪਾਣੇ

0: सेक्शन में इशारिया 300 सुन रहे हो। ये प्रोग्राम गुरुद्वारा साहिब वैष्णव सिंह सभा विलियम स्लिप तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाउण लई तुसीं सानूं सुझाव दिंदे रहोगे।
1: साडे स्टूडियो दे टेलीफोन नंबर तां आप जी नूं पता ही है, जे नहीं तां ओह भी लिख लो जी। एरिया कोड 250-392-3374 अते फैक्स नंबर एरिया कोड 250-392-3375।
2: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Satnam Shri Vaheguru Jiyo Jaake Nirun Dood Ke Thata Samund Bulon Ko Mata Ye Shaudi Khan Ka Is Tarah Hai Kabir Sahib Ji Amrit Vele Uth Ke ਜਦੋਂ ਇਸ਼ਨਾਨ ਵਗੈਰਾ ਕਰਕੇ ਆਪਣੇ ਆਨੰਦ ਸਰੂਪ 'ਚ ਬੈਠਦੇ ਸੀ, ਫਿਰ ਕਥਾ ਵਗੈਰਾ ਸੁਣਾਉਂਦੇ ਸੀ। ਇੱਕ ਕੋਈ ਸ਼ਾਹੂਕਾਰ ਦੀ ਨੌਕਰਾਣੀ ਉਹਦੇ ਘਰ 'ਚ ਦਹੀਂ ਰਿੜਕਣ ਵਾਸਤੇ ਜਾਂਦੀ ਸੀ ਅਤੇ ਪ੍ਰੇਮ ਨਾਲ ਆ ਕੇ ਕਥਾ ਵੀ ਸੁਣਦੀ ਸੀ। ਕਥਾ ਦਾ ਕਈ ਵੀ ਭੋਗ ਦੇਰੀ ਨਾ ਪੈਂਦਾ ਸੀ। ਜਿਹੜੇ ਉਹ ਸ਼ਾਹੂਕਾਰ ਦੇ ਘਰ ਜਾਂਦੀ ਸੀ ਅਤੇ ਉਹਨੂੰ ਰੋਜ਼ ਝਿੜਕਾਂ ਪੈਂਦੀਆਂ ਸੀ, ਪਰ ਉਹ ਗੁੱਸਾ ਨਹੀਂ ਸੀ ਕਰਦੀ। ਇੱਕ ਦਿਨ ਕਬੀਰ ਸਾਹਿਬ ਨੂੰ ਆਪਣੇ ਉਹ ਵਸਦਾ ਦੱਸਦੀ ਵੀ ਪਰਾਏ ਘਰ ਮੈਨੂੰ ਦਹੀਂ ਰਿੜਕਣ ਜਾਣਾ ਪੈਂਦਾ ਅਤੇ ਮੈਨੂੰ ਰੋਜ਼ ਗੁੱਸੇ ਹੁੰਦੇ ਨੇ, ਤੁਸੀਂ ਕਥਾ ਦਾ ਛੇਤੀ ਭੋਗ ਪਾ ਲਿਆ ਕਰੋ। ਕਥਾ 'ਚ ਰਸ ਬੜਾ ਆਉਂਦਾ ਅਤੇ ਜਾਣ ਨੂੰ ਚਿੱਤ ਨਹੀਂ ਪਾਉਂਦਾ। ਕਬੀਰ ਸਾਹਿਬ ਨੇ ਕਥਾ ਦਾ ਭੋਗ ਛੇਤੀ ਪਾਉਣਾ ਸ਼ੁਰੂ ਕਰਤਾ ਅਤੇ ਸ਼ਬਦ ਦੁਆਰਾ ਸਿੱਖਿਆ ਵੀ ਦਿੰਦੇ ਆ ਕਿ ਜਿਸ ਤਰ੍ਹਾਂ ਨੂੰ ਪ੍ਰਤੱਖ ਦੇਈ ਅਤੇ ਮਟਕੀ 'ਚ ਪਾ ਕੇ ਰਿੜਕਦੀ ਆ, ਇਸ ਤਰ੍ਹਾਂ ਤਰੀਬ ਦੁੱਧ ਦਹੀਂ ਵੀ ਰਿੜਕਿਆ ਕਰ। ਜਿਵੇਂ ਉੱਧਰ ਮੱਖਣ ਮਿਲਦਾ ਤੈਨੂੰ ਇੱਧਰ ਬ੍ਰਹਮ ਗਿਆਨ ਰੂਪੀ ਮੱਖਣ ਮਿਲੇਗਾ। ਜਾ ਕੇ ਨਿਗਮ ਦੂਧ ਕੇ ਠਾਟਾ, ਜਿਸ ਨਾਮਕਾਰ ਦੇ ਰਚੇ ਹੋਏ ਨਿਗਮ ਨੇ ਜਿਹੜੇ ਵੇਦ ਆ, ਇਹ ਦੁੱਧ ਦੇ ਠਾਟਾ ਮੈਨੇ ਅਸਥਾਨ ਭਾਵ ਕਿ ਖੀਰ ਸਮੁੰਦਰ ਆ। ਸਮੁੰਦਰ ਵੱਲੋਂ ਉਹਨੂੰ ਕੋ ਮਾਟਾ, ਜਿਸ ਪ੍ਰਕਾਰ ਦੇਵਤੇ ਦੇਵਤਾ ਨੇ ਬਲੋਵਨ ਰੇੜਕਣ ਪ੍ਰਗਟ ਤੌਰ 'ਤੇ ਜਿਹੜਾ ਖੀਰ ਸਮੁੰਦਰ ਇਹ ਮੱਠ ਬਣਾਇਆ ਸੀ, ਔਰ ਜਿਸ ਪ੍ਰਕਾਰ ਕਪਲ ਆ, ਗੌਤਮ ਆ, ਕਣਾਦ ਆ, ਜੈਮਨੀ, ਪਤੰਜਲ, ਬਿਆਸ ਆ, ਇਹਨਾਂ ਰਿਸ਼ੀਆਂ ਦੇ ਰੇੜਕਣ ਵੇਦ ਮੱਠ ਬਣਾਇਆ। ਉਹਨਾਂ ਰਿਸ਼ੀਆਂ ਨੇ ਵੇਦਾਂ ਨੂੰ ਹਾਂਜੀ ਰਿੜਕ ਕੇ ਇਕੱਠ ਸ਼ਾਸਤਰਾਂ ਉੱਤੇ ਮੱਖਣ ਕੱਢਿਆ ਹੈ, ਤਾਂ ਕਿ ਉਹ ਬਲੋਵਨ ਹਾਰੀ। ਭਗਤ ਜੀ ਕਹਿੰਦੇ ਹੇ ਦਾਸੀ, ਉਹਨਾਂ ਵੇਦਾਂ ਦੇ ਵਿਚਾਰਨ ਵਾਲੀ ਬਣ, ਜਾ ਕੇ ਨਿਗਮ ਦੂਧ ਕੇ ਠਾਟਾ, ਜਿਸ ਨਿਰੰਕਾਰ ਦੇ ਰਚੇ ਵੇਦ ਦੁੱਧਾ ਠਾਟਾ ਅਸਥਾਨ ਕੀ ਉਪਨਿਸ਼ਤਾਂ ਜਿਹੜੀਆਂ ਛੁਰਤੀਆਂ ਇਹ ਗਊਆਂ, ਨਿਸ਼ਕਾਮ ਕਰਮ ਰੂਪੀ ਦੁੱਧ ਆ, ਪਾਸ਼ਨ ਰੂਪੀ ਦਹੀਂ ਹੈ, ਸਮੁੰਦਰ ਵੱਲੋਂ ਉਹਨੂੰ ਕੋ ਮਾਟਾ, ਔਰ ਨਿਸ਼ਕਾਮ ਕਰਮ ਰੂਪੀ ਦੁੱਧ ਪਾਸ਼ਨ ਰੂਪੀ ਦਹੀਂ ਦੇ ਰਿੜਕਣ ਨੂੰ ਸਮੁੰਦ। ਸਤ ਸੰਗਤ ਜਿਹੜੀ ਹੈ ਇਹ ਮਾਟਾਂ ਨੇ ਮਾਟਿਆ, ਤਾਂ ਕਿ ਉਹ ਬਲੋਗਨ ਹਾਰੀ। ਇਸ ਵਾਸਤੇ ਨਿਸ਼ਕਾਮ ਕਰਨ ਰੂਪੀ ਦੁੱਧ ਪਾਸ਼ਨ ਰੂਪੀ ਦਹੀਂ ਦੇ ਰਿੜਕਣ ਵਾਲੀ ਬਣ ਜਾ, ਫਿਰ ਤੈਨੂੰ ਬ੍ਰਹਮ ਗਿਆਨ ਰੂਪੀ ਮੱਖਣ ਪ੍ਰਾਪਤ ਹੋ ਜਾਏਗਾ। ਜੇ ਕਿਸੇ ਭੂਤ ਜਾਂ ਭਾਵੀ ਕਰਕੇ ਕੋਈ ਰੋਗ ਹੋਵੇ, ਬ੍ਰਹਮ ਗਿਆਨ ਰੂਪੀ ਮੱਖਣ ਨਾ ਵੀ ਮਿਲਿਆ, ਕੋਈ ਕਰਮ ਐਸਾ ਹੀਣਾ ਹੈ, ਕਿਉਂ ਮਿਟਿਆ ਗੋ ਸ਼ਾਸ ਤੁਹਾਰੀ, ਪਰਮੇਸ਼ਰ ਦੀ ਪ੍ਰਾਪਤੀ ਰੂਪੀ ਸ਼ਾਸ ਲੱਸੀ ਨਹੀਂ, ਇਹ ਤੇਰੀ ਕਿਸ ਤਰ੍ਹਾਂ ਹਟਾਏਗਾ, ਨਹੀਂ ਹਟਾਏਗਾ। ਫਿਰ ਸੰਸਾਰ ਦੇ ਸੁੱਖਾਂ ਦੀ ਪ੍ਰਾਪਤੀ ਰੂਪੀ ਲੱਸੀ ਤੇਰੀ ਕਿਵੇਂ ਹਟਾਏਗਾ? ਸੰਸਾਰਕ ਸੁੱਖ ਤਾਂ ਤੈਨੂੰ ਜ਼ਰੂਰ ਮਿਲ ਜਾਣਗੇ, ਤੇਰੀ ਜਿਹੜੀ ਛਾਸ਼ ਛਾਸ਼ ਨਾਮ ਖਾਸ ਇੱਛਾ, ਇਹਨੂੰ ਕਿਵੇਂ ਮਿਟਾਏਗਾ? ਉਹ ਨਿਰੰਕਾਰ ਤੇਰੀ ਇੱਛਾ ਜ਼ਰੂਰ ਪੂਰੀ ਕਰੇਗਾ। ਚੇਰੀ ਤੂੰ ਰਾਮ ਨਾ ਕਰ ਸੁਧਾਰਾ, ਜਗ ਜੀਵਨ ਪ੍ਰਾਣ ਆਧਾਰਾ ਰਹੋ। ਚੇਰੀ ਮੈਨੂੰ ਦੱਸ ਸੀ, ਉਸ ਰਾਮ ਨੂੰ ਆਪਣਾ ਮਾਲਕ ਕਿਉਂ ਨਹੀਂ ਜਾਣਦੀ? ਉਹਨੂੰ ਜ਼ਰੂਰ ਬਣਾਉਣਾ ਕਰ, ਉਹ ਜਗ ਦਾ ਜੀਵਨ ਰੂਪ ਪ੍ਰਾਣਾ ਦਾ ਆਧਾਰਾ ਆਸਰਾ ਰੂਪ ਹੈ। ਰਾਹ ਵਿਸਰਾਮ ਦੇ ਕੇ ਕਹਿ ਰਹੇ ਹਨ, ਤੇਰੇ ਗਲ ਹੈ ਤੌਕ ਪੱਗ ਵੇਰੀ, ਤੂੰ ਘਰ ਘਰ ਰਮਈਏ ਫੇਰੀ। ਤੇਰੇ ਗਲ ਵਿੱਚ ਮੋਹ ਰੂਪੀ ਤੌਕ ਪਿਆ ਹੋਇਆ, ਮਨ ਬੁੱਧ ਰੂਪੀ ਪੈਰਾਂ 'ਚ ਬਾਸ਼ਨ ਰੂਪੀ ਅੰਗਤਾ ਮਮਤਾ ਰੂਪੀ ਬੇੜੀ ਮੈਨੇ ਬੇੜੀਆਂ ਪਈਆਂ। ਇਸ ਵਾਸਤੇ ਪਰਮਾਤਮਾ ਨੇ ਤੈਨੂੰ 84 ਲੱਖ ਜੂਨਾਂ ਦੇ ਵਿੱਚ ਜੂਨਾਂ ਰੂਪੀ ਘਰ ਘਰ ਵਿੱਚ ਫੇਰਨਾ ਕੀਤਾ, ਤੈਨੂੰ ਮਨੁੱਖ ਜਨਮ ਮਿਲਿਆ ਹੈ। ਤੌਕ ਹੁੰਦਾ ਪੁਰਾਣੇ ਜਿਹੜੇ ਰਾਜੇ ਸੀ, ਉਹ ਅਪਰਾਧੀ ਦੇ ਗਲ 'ਚ ਤੌਕ ਪਾ ਦਿੰਦੇ ਸੀ। ਤੂੰ ਅਜੇ ਹੋਣਾ ਚੇਤੇ ਚੇਰੀ, ਤੂੰ ਜੰਬਪੁਰੀ ਹੈ ਹੇਰੀ। ਚੇਰੀ ਮੈਨੇ ਦੱਸ ਸੀ, ਤੂੰ ਹਾਲੇ ਵੀ ਪਰਮਾਤਮਾ ਨੂੰ ਯਾਦ ਨਹੀਂ ਕਰਦੀ। ਇਹ ਬੱਪਰੀ ਮੈਨੇ ਵਿਚਾਰੀ, ਤੈਨੂੰ ਜਮਾਂ ਨੇ ਹੇਰੀ ਮੈਨੇ ਦੇਖਿਆ ਹੈ, ਜਮ ਤੇਰਾ ਰਸਤਾ ਦੇਖ ਰਹੇ ਹਾਂ। ਜਿਸ ਸਮੇਂ ਕਬੀਰ ਸਾਹਿਬ ਜੀ ਨੇ ਬਚਨ ਕਹੇ ਤੇ ਉਹ ਫਿਰ ਦਾਸੀ ਕਹਿਣ ਲੱਗੀ, ਪ੍ਰਭ ਕਰਨ ਕਰਾਵਨ ਹਾਰੀ, ਕਿਆ ਚੇਰੀ ਹੱਥ ਵਿਚਾਰੀ। ਕਹਿੰਦੇ ਉਹ ਨਿਰੰਕਾਰ ਸਾਰੇ ਕਾਰਨਾਂ ਨੂੰ ਕਰਨ ਕਰਾਉਣ ਵਾਲਾ ਹੈ, ਅਤੇ ਮੈਂ ਵਿਚਾਰੀ ਦਾਸੀ, ਮੇਰੇ ਹੱਥ ਵਿੱਚ ਕਹਿੰਦੇ ਕੀ ਹੈ, ਕੁਝ ਵੀ ਨਹੀਂ। ਸੋਈ ਸੋਈ ਜਾਗੀ, ਜਿਤ ਲਾਈ ਤਿਤ ਲਾਗੀ। ਓਹੋ, ਇਹ ਜੀਵ ਰੂਪੀ ਇਸਤਰੀ ਵਿਦਿਆਨੀ ਤੋਂ ਗਿਆਨ ਜਾਗਰਤ ਜਾਗ ਪਈ ਹੈ, ਜਿਹਦੇ ਜਿਹਦੇ ਉੱਤੇ ਉਸ ਨਿਰੰਕਾਰ ਦੀ ਮਿਹਰ ਹੋਈ ਹੈ। ਕਹਿੰਦੇ ਮੈਂ ਉਸੇ ਪਾਸੇ ਲੱਗ ਗਈ ਹਾਂ ਜਿਹਦੇ ਪਰਮਾਤਮਾ ਨੇ ਮੈਨੂੰ ਪ੍ਰੇਰ ਕੇ ਲਾਇਆ ਹੈ। ਐਸੇ ਉੱਚੇ ਖਿਆਲ ਜਦੋਂ ਭਗਤ ਜੀ ਨੇ ਸੁਣੇ ਤੇ ਪੁੱਛਦੇ ਹਨ, ਚੇਰੀ ਤੈ ਸਮਤ ਕਹਾਂ ਤੇ ਪਾਏ ਜਾ ਤੇ ਭਰਮ ਕੀਲੀ ਗੁਮਟਾਈ। ਕਹਿੰਦੇ ਹੇ ਚੇਰੀ ਦਾਸੀ, ਇਹ ਸ੍ਰੇਸ਼ਟ ਮਤ ਕਿੱਥੋਂ ਪ੍ਰਾਪਤ ਕੀਤੀ ਹੈ? ਜਿਹਦੇ ਕਰਕੇ ਭਰਮ ਦੀ ਲੀਕ ਜਿਹੜੀ ਨਿਸ਼ਾਨੀ, ਇਹ ਜਿਹੜਾ ਕਲੰਕ ਸੀ, ਇਹਨੂੰ ਮਿਟਾ ਦਿੱਤਾ, ਦੂਰ ਕਰ ਦਿੱਤਾ ਹੈ। ਕਹਿੰਦੇ ਗੁਰੂ ਦੀ ਕਿਰਪਾ ਨਾਲ ਮੈਂ ਇਹ ਸ੍ਰੇਸ਼ਟ ਬੁੱਧੀ ਪਾਈ ਹੈ। ਅਤੇ ਕਬੀਰ ਸਾਹਿਬ ਫਿਰ ਆਪਣੀ ਅਵਸਥਾ ਦੱਸਦੇ ਹਨ, ਸੋ ਰਸ ਕਬੀਰਾ ਜਾਣਿਆ, ਮੇਰੋ ਗੁਰਪ੍ਰਸਾਦ ਮਨ ਮਾਨਿਆ। ਜਿਸ ਸਮੇਂ ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਮੇਰਾ ਮਨ ਜਿਹੜਾ ਸੀ ਪਰਮੇਸ਼ਰ ਦੇ ਸਿਮਰਨ ਕਰਨ 'ਚ ਮੰਨ ਗਿਆ, ਕਹਿੰਦੇ ਮੈਂ ਵੀ ਸੋ ਰਸ ਸ੍ਰੇਸ਼ਟ ਜਿਹੜਾ ਆਤਮਾ ਰਸ ਸੀ ਉਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਾਣ ਲਿਆ। ਜੇ ਵਾਜ ਨਾ ਜੀਆ ਜਾਈ, ਜੋ ਮੇਰਾ ਤਾਂ ਕਾਲਾ ਗਾਈ। ਜੇ ਨਿਰੰਕਾਰ ਦੀ ਸ਼ਕਤੀ ਬਿਨਾਂ ਜੀਵਿਆ ਨਹੀਂ ਜਾਂਦਾ, ਔਰ ਜੇ ਉਹ ਨਿਰੰਕਾਰ ਮਿਲ ਜਾਏ ਫਿਰ ਪੁਰਖ ਦੀ ਜਿਹੜੀ ਕਾਲ ਕਮਾਈ ਕੀਤੀ ਅਗਾਈ ਮੈਨੇ ਉਹ ਪੂਰਨ ਤੌਰ 'ਤੇ ਸਫਲ ਹੋ ਜਾਂਦੀ ਹੈ। ਹੁਣ ਪ੍ਰਸ਼ਨ ਕਰਦੇ ਵੀ ਸੰਸਾਰ ਜੀਣਾ ਕਿਹਦਾ ਸਫਲ ਹੁੰਦਾ ਹੈ? ਸਦ ਜੀਵਨ ਭਲੋ ਕਹਾਂ ਹੀ, ਮੂਹੇ ਬਿਨ ਜੀਵਨ ਨਾਹੀ। ਇਹ ਸੰਸਾਰ ਸਦ ਸ੍ਰੇਸ਼ਟ ਜੀਵਨ ਭਲਾ ਕਹਾਉਣਾ ਉਸ ਪੁਰਖਰ ਦਾ ਸਫਲ ਆ ਜਿਹੜਾ ਜੀਵਤਪਾ ਹੰਕਾਰ ਵੱਲੋਂ ਮਰ ਜਾਂਦਾ ਹੈ, ਕਿਉਂਕਿ ਜੀਵਤਪਾ ਹੰਕਾਰ ਤੋਂ ਮਰੇ ਬਿਨਾਂ ਸੰਸਾਰ ਵਿੱਚ ਕਿਸੇ ਦਾ ਜੀਣਾ ਸਫਲ ਨਹੀਂ ਹੋ ਸਕਦਾ ਹੈ। ਅਬ ਕਿਆ ਕਥਿਆ ਗਿਆਨ ਵਿਚਾਰਾ, ਨਿਜ ਨਿਰਖਤ ਗਤ ਵਿਵਹਾਰਾ। ਰਹਾਓ ਵਿਸਰਾਮ ਦੇ ਕਹਿ ਰਿਹਾ ਸਤਿਗੁਰ ਕਿਰਪਾ ਨਾਲ, ਹੁਣ ਐਸੀ ਸਮਝ ਪ੍ਰਾਪਤ ਹੋਈ ਹੈ ਗਿਆਨ ਦਾ ਵਿਚਾਰ। ਕਹਿੰਦੇ ਹੁਣ ਕੀ ਕਥਨ ਕਰਨਾ, ਹੁਣ ਤਾਂ ਜਿੱਥੇ ਪਹੁੰਚਣਾ ਪਹੁੰਚ ਗਏ। ਆਪਣੇ ਨਿਜ ਨਿਰਖਤ, ਆਪਣੇ ਸਰੂਪ ਨੂੰ ਨਿਰਖਤ ਦੇਖਣ, ਸੰਸਾਰ ਦੇ ਜਿਹੜੇ ਵਿਹਾਰ ਸੀ ਉਹ ਸਾਰੇ ਗਤਮੇ ਨੇ ਨਾਸ ਹੋ ਗਏ ਹਨ। ਗਿਆਨ ਦਾ ਵਿਚਾਰ ਜਦੋਂ ਪ੍ਰਾਪਤ ਹੋ ਗਿਆ, ਹੁਣ ਸੰਸਾਰੀ ਗੱਲਾਂ ਦਾ ਕੀ ਕਹਿਣਾ? ਉਹ ਦੇਖਦੇ ਹਾਂ ਸੰਸਾਰ ਦਾ ਵਿਹਾਰ ਜਿਹੜਾ ਨਾਸ ਹੋ ਗਿਆ, ਔਰ ਇਹ ਸਾਰੇ ਸੰਸਾਰ ਦੇ ਜੀਵ ਮਰਦੇ ਜਾ ਰਹੇ ਆ। ਸਤਿਗੁਰੂ ਵੀ ਪਰਮੇਸ਼ਰ ਹੀ ਹੈ, ਕਸ ਕੁੰਕਮ ਚੰਦਨ ਗਾ ਰਿਹਾ, ਬਿਨ ਨੈਣ ਹੋ ਜਗਤ ਨਿਹਾਰਿਆ। ਜਿਹੜਾ ਪੁਰਸ਼ ਕੁੰਕਮ ਕੇਸਰ ਨੂੰ ਰਗੜ ਕੇ ਇਹ ਚੰਦਨ ਆਦਿ ਵਿਹੜੀਆਂ ਸੁਗੰਧੀਆਂ ਨੂੰ ਗਾ ਰਿਹਾ, ਮੈਨੇ ਮਿਲਾ ਕੇ ਆਪਣੇ ਸਰੀਰ 'ਤੇ ਮਲਦੇ ਆ। ਉਹ ਜਿਹੜੇ ਪੁਰਸ਼ ਆ ਸੰਸਾਰ 'ਚ ਨੇਤਰਾਂ ਤੋਂ ਭਾਵ ਅੰਨੇ, ਗਿਆਨ ਵਿਰਾਗ ਨੇਤਰਾਂ ਤੋਂ ਇਹਨਾਂ ਨਿਹਾਰਿਆ ਦੇਖਣ 'ਚ ਆਉਂਦੇ ਆ। ਕਸ ਕੁੰਕਮ ਈਸ਼ਵਰ ਦਾ ਈਸ਼ਰਤ ਭਾਵ ਨੂੰ ਦੂਰ ਕਰੇ। ਚੰਦਨ ਗਾਰਿਆ ਜੀਵ ਦੇ ਜੀਵਤ ਭਾਵ ਨੂੰ ਦੂਰ ਕਰਦਾ। ਪ੍ਰਗਟ ਤੌਰ ਦੇ ਨੇਤਰਾਂ ਬਿਨਾਂ ਅੰਤਰੀਵੀ ਜਿਹੜੇ ਗਿਆਨ ਵਿਰਾਗ ਰੂਪੀ ਨੇਤਰਾਂ ਨਾਲ ਸੰਸਾਰ ਨੂੰ ਬ੍ਰਹਮ ਰੂਪ ਕਰਕੇ ਦੇਖਣਾ ਕਰਦੇ ਹਾਂ। ਪੂਤ ਵਿਦਾਇਕ ਜਾਇਆ ਬਿਨ ਟਾਹਰ ਨਗਰ ਵਸਾਇਆ। ਜਿਸ ਸਮੇਂ ਇਹ ਜੀਵ ਰੂਪੀ ਪਿਤਾ ਨੇ ਇਹ ਵਿਰਾਗ ਰੂਪੀ ਪੁੱਤਰ ਜਾਇਆ ਮੈਨੇ ਇਹਨੂੰ ਜਨਮ ਦਿੱਤਾ, ਇਹ ਨਿਸ਼ਚਾ ਕੀਤਾ ਜਿਹੜਾ ਸੰਸਾਰ ਰੂਪੀ ਨਗਰ ਵਸ ਰਿਹਾ ਇਹ ਠਾਹਰ, ਇਹ ਤਾਂ ਇਸਤਰੀ ਤੋਂ ਬਿਨਾਂ ਆ, ਸਦਾ ਰਹਿਣ ਵਾਲਾ ਨਹੀਂ, ਮਿਥਿਆ ਰੂਪ ਹੈ। ਵਿਰਾਗ ਰੂਪੀ ਪਿਤਾ ਨੇ ਗਿਆਨ ਰੂਪੀ ਪੁੱਤਰ ਨੂੰ ਜਨਮ ਦਿੱਤਾ ਸ੍ਰੀ ਰੂਪੀ ਨਗਰ ਨੂੰ, ਹੋਰ ਨਾ ਇਹ ਠਾਹਰ ਆਸਣ ਤੋਂ ਬਿਨਾਂ

ਪ੍ਰਾਪਤ ਹੋ ਜਾਂਦੀ ਹੈ। ਵਾਸਤਾ ਗੋਚਰ ਪਾਈ ਘੱਟ ਦੀਪ ਕਰਿਆ ਸਮਾਈ, ਉਹ ਗੋਚਰ ਜਿਹੜੀ ਉਹ ਦੁਖੀ ਹੋਈ ਵਾਸਤੂ ਪ੍ਰਾਪਤ ਹੋ ਜਾ, ਦੀਵਾ ਬੁਝਿਆ, ਫਿਰ ਦੀਵੇ ਦੀ ਕੋਈ ਜ਼ਰੂਰਤ ਨਹੀਂ। ਇਸ ਤਰ੍ਹਾਂ ਗਿਆਨ ਰੂਪੀ ਹਨੇਰੇ ਵਿੱਚ ਗਿਆਨ ਰੂਪੀ ਦੀਵਾ ਜ਼ਰੂਰ ਚਾਹੀਦਾ, ਫਿਰ ਅਗੋਚਰ ਜਿਹੜੀ ਆਤਮਾ ਰੂਪੀ ਵਸਤੂ ਆ ਇਹ ਪ੍ਰਾਪਤ ਹੋ ਜਾਂਦੀ ਹੈ। ਆਤਮਾ ਰੂਪੀ ਵਸਤੂ ਦੇ ਪ੍ਰਾਪਤ ਹੋਣਾ ਘੱਟ, ਹਾਂਜੀ, ਫਿਰ ਆਪਣੇ ਅੰਤ ਸ਼ਗਨ ਜੋ ਗਿਆਨ ਰੂਪੀ ਦੀਵਾ ਬੁਝ ਵੀ ਜਾਏ ਕੋਈ ਪਰਵਾਹ ਨਹੀਂ। ਜਿਨ੍ਹਾਂ ਦੇ ਘੱਟ ਹੇਠ ਗਿਆਨ ਰੂਪੀ ਦੀਵਾ ਜਾਗ ਰਿਹਾ ਉਹਨਾਂ ਨੇ ਫਿਰ ਅਗੋਚਰ ਇਹ ਜਿਹੜੀ ਆਤਮਾ ਰੂਪੀ ਵਸਤੂ ਇਹਨੂੰ ਪ੍ਰਾਪਤ ਕਰ ਲਿਆ ਹੈ। 656 ਅੰਗ 'ਤੇ ਚੱਲ ਰਿਹਾ ਹਾਂ। ਕਹਿ ਕਵੀਰਾ ਬਜਾਨਿਆ ਜਦ ਜਾਣਿਆ ਤੋ ਮਨ ਮੰਨਿਆ, ਮਨ ਮਾਨੇ ਲੋਕ ਨਾ ਭਤੀਜਿਆ, ਨਾ ਭਤੀਜਿਆ ਤਾਂ ਕਿਆ ਕੀਜਿਆ। ਭਾਵ ਜੀ ਕਹਿੰਦੇ ਹੁਣ ਅਸੀਂ ਪਰਮਾਤਮਾ ਨੂੰ ਜਾਣ ਲਿਆ, ਜਦੋਂ ਫਿਰ ਜਾਣ ਲਿਆ ਅਤੇ ਉਸ 'ਤੇ ਜਿਹੜਾ ਮਨ ਸੀ ਮੰਨ ਗਿਆ। ਫਿਰ ਗੁਰਸੇ ਕਹਿੰਦੇ ਤੁਹਾਡਾ ਮਨ ਮੰਨ ਗਿਆ, ਲੋਕ ਕੀ ਗੱਲ 'ਤੇ ਭਤੀਜਿਆ ਯਕੀਨ ਨਹੀਂ ਕਰਦੇ, ਮੈਂ ਕਹਿੰਦੇ ਐਵੇਂ ਜਲਾਹਾ ਝੂਠ ਬੋਲਦਾ। ਮੈਂ ਕਬੀਰ ਸਾਹਿਬ ਕਹਿੰਦੇ ਨਹੀਂ, ਅਤਵਾਰ ਕਰਦੇ ਨਾ ਕਰਨ, ਆਪਾਂ ਜਿਹੜੀ ਅਵਸਥਾ ਪ੍ਰਾਪਤ ਕਰਨੀ ਸੀ ਉਹ ਕਰ ਲਈ ਹੈ। ਹਿਰਦੈ ਕਪਟ ਮੁੱਖ ਗਿਆਨੀ, ਝੂਠ ਹੈ ਕਹਾਂ ਬਲੋਸ ਪਾਣੀ, ਕਾਇਆ ਮਾਂਜ ਸਕੋ।

ਗੁਣਾ ਜੋ ਕਤ ਪੀਤਰ ਹੈ ਮਲ ਨਾ ਰਹੋ। ਬਿਸਰਾਮ ਦੀ ਪੰਕਤੀ ਦੁਆਰਾ ਕਹਿੰਦੇ ਕਬੀਰ ਸਾਹਿਬ ਦਾ ਸ਼ਗਿਰਦ ਸੀ, ਉਹ ਮੰਚ ਤੀਰਥ ਯਾਤਰਾ ਦਾ ਸੰਕਲਪ ਹੋ ਗਿਆ, ਮੈਨੂੰ ਹੁਕਮ ਦਿਓ ਮੈਂ ਯਾਤਰਾ ਕਰਿਆ। ਕਹਿਣ ਲੱਗੇ ਐਵੇਂ ਬਹੁਤਾ ਘੁੰਮਣ ਬਿਰਤੀ ਚਾਂਚਲ ਹੋ ਜਾਂਦੀ ਹੈ, ਇੱਥੇ ਬਹਿ ਕੇ ਆਰਾਮ ਨਾਲ ਭਜਨ ਕਰੀ ਜਾ। ਉਹਨੂੰ ਸੱਤ ਭਜਨ ਕਿਹਾ ਨਾ, ਕਹਿੰਦਾ ਮੈਂ ਤਾਂ ਜ਼ਰੂਰ ਜਾਣਾ। ਫੇਰ ਸੁਣਾ ਸੰਕਲਪ ਹੋ ਗਿਆ, ਮੈਨੂੰ ਹੁਕਮ ਦਿਓ ਮੈਂ ਯਾਤਰਾ ਕਰਿਆ। ਕਹਿਣ ਲੱਗੇ ਐਵੇਂ ਬਹੁਤਾ ਘੁੰਮਣ ਬਿਰਤੀ ਚਾਂਚਲ ਹੋ ਜਾਂਦੀ ਹੈ, ਇੱਥੇ ਬਹਿ ਕੇ ਆਰਾਮ ਨਾਲ ਭਜਨ ਕਰੀ ਜਾ। ਉਹਨੂੰ ਸੱਤ ਭਜਨ ਕਿਹਾ ਨਾ, ਕਹਿੰਦਾ ਮੈਂ ਤਾਂ ਜ਼ਰੂਰ ਜਾਣਾ। ਫੇਰ ਸਮਝਾਇਆ ਨਹੀਂ ਸਮਝਿਆ, ਕਹਿੰਦੇ ਦੇਖ ਲਾ ਹੱਠ ਕਰਦਾ ਰਿਹਾ। ਕਬੀਰ ਸਾਹਿਬ

ਨਾਲ ਟੂਬੀਆਂ ਲਵਾਈ ਗਿਆ। ਜਦੋਂ ਮੁੜ ਕੇ ਆਇਆ ਕਹਿੰਦੇ ਤੂੰ ਵੀ ਨੇ ਇਸ਼ਨਾਨ ਕੀਤਾ? ਕਹਿੰਦੇ ਹਾਂ ਜੀ। ਕਹਿੰਦੇ ਵੀ ਇਹਦੀ ਸਬਜ਼ੀ ਬਣਾਓ। ਜਿਹਦੇ ਸਬਜ਼ੀ ਬਣਾਈ ਵਰਤਾਈ ਉਹ ਮੂੰਹ ਨੂੰ ਲੱਗੇ ਨਾ ਕੌੜੀ ਕੌੜੀ ਕਰੀ ਜਾਂਦੇ। ਇਹ ਕਹਿੰਦੇ ਜੇ ਤੂੰ ਵੀ ਦਾ ਸੁਭਾਅ ਨਹੀਂ ਬਦਲਿਆ ਤੇਰਾ ਸੁਭਾਅ ਕਿਵੇਂ ਬਦਲੇਗਾ? ਇਹ ਢੰਗ ਦੇ ਨਾਲ ਸਮਝਾਉਂਦੇ ਆ। ਹਿਰਦੈ ਕਪਟ ਮੋਹ ਗਿਆਨੀ ਝੂਠੇ ਕਾਂ ਬਲੋਸ ਪਾਣੀ ਕਾਇਆ ਮਾਂਸ ਕੌਣ ਗੁਣਾ ਜੋ ਘੱਟ ਪੀਤਰ ਹੈ ਮਲਣਾ ਰਹੋ। ਵਿਸਰਾਮ ਦੀ ਪੰਕਤੀ ਕਹਿੰਦੇ ਇਹ ਗੁਰਮੁਖੋ ਸਰੀਰ ਨੂੰ ਤੀਰਥਾਂ ਦੀ ਮਾਂਜਸ ਹਾਂਜੀ ਇਸ਼ਨਾਨ ਕਰਾਉਣਾ ਗੁਣਾਂ ਦਾ ਮਤਲਬ ਕੀ ਲਾਭ ਹੋਣਾ? ਜਦੋਂ ਜਿਹੜਾ ਤੁਹਾਡਾ ਅੰਤਿਸ਼ ਕਰਨਾ ਉਹ ਰਾਗ ਅਤੇ ਦਵੈਸ਼ ਰੂਪੀ ਮੈਲ ਨਾਲ ਭਰਿਆ ਆ ਹਾਂਜੀ ਤੇਰੇ ਹਿਰਦੇ ਵੀ ਤਾਂ ਕਹਿੰਦੇ ਕਪਟ ਆ, ਕਈ ਤਰ੍ਹਾਂ ਦੇ ਬਲ ਛਲ ਕਰ ਰਹੇ ਹਨ। ਤੂੰ ਆਪਣੇ ਆਪ ਨੂੰ ਬਹੁਤ ਸਾਰਿਆਂ ਨੂੰ ਮੁਖੀ ਸ਼੍ਰੋਮਣੀ ਗਿਆਨੀ ਕਹਾ ਰਿਹਾ। ਕਹਿੰਦੇ ਇਹ ਝੂਠੇ ਪੁਰਸ਼ਾ ਇਸ ਕਾਮਕਾਰ ਰੂਪੀ ਜਲ ਨੂੰ ਤੂੰ ਰਿੜ ਕਰਿਆ, ਇਹਨਾਂ ਦੇ ਕਾਰਨ ਤੈਨੂੰ ਕੋਈ ਵੀ ਲਾਭ ਪ੍ਰਾਪਤ ਨਹੀਂ ਹੋਵੇਗਾ। ਲੌਕੀ ਅਠਸਰ ਤੀਰਥ ਨਾਈ ਕੌਰਾਪਨ ਤੋ ਨਾ ਜਾਈ ਕਾਇਆ ਨੂੰ ਮਾਂਜਣਾ ਕਹਿੰਦੇ ਕਿਹੜਾ ਗੁਣ ਹੋਊਗਾ? ਜਿਹੜਾ ਘੱਟ ਹਿਰਦਾ ਉਹ ਮੈਲ ਨਾ ਭਰਿਆ ਆ ਰਾਗ ਦਵੈਸ਼ ਦੀ ਮੈਲ ਨਾ। ਇਹ ਦੇਖ ਲਾ ਚੰਗੀ ਤਰ੍ਹਾਂ ਲੋਕੀ ਜਿਹੜੀ ਤੂੰਬੀ ਹੈ ਇਹ 68 ਤੀਰਥਾਂ ਦਾ ਤੇਰੇ ਨਾਲ ਇਸ਼ਨਾਨ ਕਰਕੇ ਆਈ ਹੈ, ਪਰ ਇਹਦੇ ਜਿਹੜਾ ਕੌੜਾਪਨ ਸੀ ਕੜੁੱਤਣ ਸੀ ਉਹਦਾ ਗਈ ਨਹੀਂ ਹਾਂਜੀ। ਅਤੇ ਤੇਰੇ ਵੀ 68 ਤੀਰਥਾਂ ਦੇ ਨਹਾਉਣ ਉਹ ਜਿਹੜੀ ਵਿਸ਼ੇ ਵਿਕਾਰਾਂ ਦੀ ਬੇਜ਼ਹਿਰ ਸੀ ਉਹ ਤਾਂ ਗਈ ਨਹੀਂ ਹੈ। ਚਾਹ ਕਬੀਰ ਵਿਚਾਰੀ ਪਵ ਸਾਗਰ ਤਾਰ ਮਰਾਰੀ। ਪਗ ਜੀ ਕਹਿੰਦੇ ਇਹ ਗੁਰਮੁਖੋ ਇਹ ਜਿਹੜੇ ਬਾਹਰੋਂ ਸਕਾਮ ਕਰਮਾਂ ਦੇ ਕਾਰਨ ਦਾ ਹੱਟ ਛੱਡ ਕੇ ਆਪਣੇ ਮਨ ਵਿੱਚ ਵਿਚਾਰ ਕਰੋ, ਉਹਦੇ ਅੱਗੇ ਬੇਨਤੀ ਕਰੋ ਕਿ ਮੁਰਾਰੀ ਮੁਰਦੈਂਤ ਨੂੰ ਨਾਸ਼ ਕਰਨ ਵਾਲੇ ਪਰਮੇਸ਼ਰ ਮੈਨੂੰ ਸੰਸਾਰ ਸਾਗਰ ਤੋਂ ਤਾਰ ਲੈਣਾ ਕਰੋ। ਸੋਰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਜੀ ਅੱਖਾਂ ਨੂੰ ਓਅੰਕਾਰ ਪ੍ਰਕਾਸ਼ ਰੂਪ ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਮਿਲਦੇ ਹਨ। ਬਹੁ ਪਰਪੰਚ ਘਰ ਪਰਤਨ ਲਿਆਵੈ ਸੋ ਤਾਰਾ ਪੈ ਅਨ ਲਟਾਵੈ ਮਨ ਮੇਰੇ ਭੁੱਲੈ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪਹਿਲੀ ਜੈ ਰਹੋ। ਵਿਸਰਾਮ ਦੀ ਪੰਕਤੀ ਕਹਿੰਦੇ ਹੈ ਮੇਰੇ ਮਨਾ ਪਿਆਰਿਆ ਭੁੱਲ ਕੇ ਵੀ ਬਾਲ ਛਲ ਕਪਟ ਦੇ ਕੰਮ ਨਾ ਕਰ। ਅੰਤ ਨੂੰ ਜਦੋਂ ਪਰਲੋਕ ਜਾਏਗਾ ਤੇਰੇ ਜੀ ਦੇ ਕੋਲੋਂ ਨਵੇੜਾ ਜਿਹੜਾ ਹਿਸਾਬ ਕਿਤਾਬ ਲਿਆ ਜਾਏਗਾ ਪੁੱਛਿਆ ਜਾਏ।

ਸਰਬੱਤ ਸੰਗਤਾਂ ਰਸਨਾ ਪਵਿੱਤਰ ਕਰੋ ਜੀ, ਪ੍ਰੇਮ ਸਹਿਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਸਿੰਘ ਜੀ, ਜਿਨ੍ਹਾਂ ਦੀ ਰਚਨਾ ਦੇ ਵਿੱਚ ਦਸਮੇਸ਼ ਪਿਤਾ ਕਲੰਗੀਧਰ ਚਿੱਟਿਆਂ ਬਾਜਾਂ ਵਾਲੇ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਅੰਮ੍ਰਿਤ ਦੇ ਦਾਤੇ ਸਤਿਗੁਰੂ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੀਆਂ ਵਡਿਆਈਆਂ ਲਿਖੀਆਂ ਹੋਈਆਂ ਨੇ ਅਤੇ ਨਾਲ ਨਾਲ ਦੁਨੀਆਦਾਰੀ ਦੀ ਵਿਚਾਰ ਪੇਸ਼ ਕਰਦਿਆਂ ਭਾਈ ਗੁਰਦਾਸ ਜੀ ਵਿਸ਼ੇ ਵਿਕਾਰਾਂ ਤੋਂ ਸੁਚੇਤ ਰਹਿਣ ਵਾਸਤੇ ਵੀ ਲਿਖਦੇ ਆ ਅਤੇ ਹਰ ਪੌੜੀ ਦੇ ਅਖੀਰ ਵਿੱਚ ਇੱਕ ਆਧਾਰ ਬਣਾ ਕੇ ਕਹਿੰਦੇ ਆ ਵਾਹਿਗੁਰੂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਆਪੇ ਕਿਰਪਾ ਕੀਤੀ, ਗੁਰੂ ਵੀ ਆਪੇ ਬਣੇ ਅਤੇ ਚੇਲੇ ਵੀ ਆਪ ਹੀ ਬਣੇ। ਤੁਹਾਡੇ ਵਰਗਾ ਗੁਰੂ, ਤੁਹਾਡੇ ਵਰਗਾ ਚੇਲਾ ਸੰਸਾਰ ਦੇ ਵਿੱਚ ਪੈਦਾ ਨਹੀਂ ਹੋਇਆ। ਤੁਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ੁਰੂ ਕੀਤੀ ਹੋਈ ਮਰਿਆਦਾ ਨੂੰ ਸੰਪੂਰਨ ਕਰਤਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਵੀ ਦੁਨੀਆ ਤੋਂ ਨਵੇਕਲੀ ਰੀਤ ਤੋਰੀ, ਕਿਉਂਕਿ ਦੁਨੀਆ ਦੇ ਵਿੱਚ ਜਿਹੜਾ ਕੋਈ ਗੁਰੂ ਇੱਕ ਵਾਰੀ ਬਣ ਗਿਆ ਉਹ ਮੁੜ ਕੇ ਚੇਲਾ ਨਹੀਂ ਬਣਿਆ, ਅਤੇ ਨਾ ਹੀ ਉਹਨੇ ਆਪਣੇ ਜਿਉਂਦੇ ਜੀ ਕਿਸੇ ਆਪਣੇ ਚੇਲੇ ਨੂੰ ਮੱਥਾ ਟੇਕਿਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਨਿਰੰਕਾਰੀ ਜੋਤ ਆਪਣੇ ਗੁਰਸਿੱਖ ਪਿਆਰੇ ਬਾਬਾ ਲਹਿਣਾ ਜੀ ਅੰਦਰ ਟਿਕਾ ਕੇ ਉਹਨਾਂ ਨੂੰ ਗੁਰੂ ਬਣਾਇਆ ਅਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਨਾਮ ਨਾਲ ਸੰਬੋਧਨ ਕੀਤਾ। ਫਿਰ ਆਪ ਉਹਨਾਂ ਦੇ ਅੱਗੇ ਨਮਸਕਾਰ ਕਰਕੇ ਪ੍ਰਕਰਮਾ ਕੀਤੀਆਂ, ਮੱਥਾ ਟੇਕਿਆ ਅਤੇ ਕਹਿ ਦਿੱਤਾ ਕਿ ਹੁਣ ਨਿਰੰਕਾਰ ਦੀ ਜੋਤ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਹਿਰਦੇ ਵਿੱਚ ਟਿਕ ਗਈ ਹੈ, ਅੱਜ ਤੋਂ ਬਾਅਦ ਇਹ ਗੁਰੂ, ਸਾਰੀ ਸੰਗਤ ਨੇ ਇਹਨਾਂ ਨੂੰ ਗੁਰੂ ਮੰਨਣਾ, ਨਮਸਕਾਰ ਕਰਨੀ। ਇਸੇ ਤਰ੍ਹਾਂ ਹੀ ਦਸੇ ਪਾਤਸ਼ਾਹੀਆਂ ਮਹਾਰਾਜ ਨੇ ਇਹੀ ਜਿਹੜੀ ਵਿਚਾਰਧਾਰਾ, ਇਹੀ ਮਰਿਆਦਾ ਤੋਰੀ ਹੈ, ਸੰਪੂਰਨ ਕੀਤਾ। ਜਿਹੜਾ ਚੇਲਾ ਸੀ ਉਹ ਗੁਰੂ ਬਣਿਆ ਅਤੇ ਗੁਰੂ ਨੇ ਨਮਸਕਾਰ ਕੀਤੀ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਵੀ ਆਪਣੇ ਸਾਹਮਣੇ ਬਾਬਾ ਅਮਰਦਾਸ ਜੀ ਦੇ ਹਿਰਦੇ ਵਿੱਚ ਜੋਤ ਟਿਕਾ ਕੇ ਫਿਰ ਆਪ ਮੱਥਾ ਟੇਕਿਆ। ਫਿਰ ਗੁਰੂ ਅਮਰਦਾਸ ਜੀ ਨੇ ਭਾਈ ਜੇਠੇ ਦੇ ਵਿੱਚ ਜੋਤ ਟਿਕਾ ਕੇ ਗੁਰੂ ਰਾਮਦਾਸ ਬਣਾ ਕੇ ਮੱਥਾ ਟੇਕਿਆ। ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅਰਜਨ ਦੇਵ ਜੀ ਪਾਤਸ਼ਾਹ ਦੇ ਵਿੱਚ ਜੋਤ ਟਿਕਾ ਕੇ ਮੱਥਾ ਟੇਕਿਆ। ਇੱਦਾਂ ਫਿਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਹਿਰਦੇ ਵਿੱਚ ਜੋਤ ਆਈ ਅਤੇ ਪੰਜਵੇਂ ਪਾਤਸ਼ਾਹ ਜੀ ਨਮਸਕਾਰ ਕਰ ਗਏ। ਸੱਤਵੇਂ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਜੋਤ ਆਈ ਅਤੇ ਛੇਵੇਂ ਪਾਤਸ਼ਾਹ ਨਮਸਕਾਰ ਕਰ ਗਏ। ਅੱਠਵੇਂ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਜੋਤ ਆਈ ਉਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਮਰ ਦੇ ਵਿੱਚ ਵੱਡੇ ਨੇ, ਉਹ ਵੀ ਹਾਜ਼ਰ ਨੇ, ਪਰ ਗੁਰੂ ਦਾ ਹੁਕਮ ਮੰਨਿਆ, ਸਭ ਨੇ ਨਮਸਕਾਰ ਕੀਤੀ, ਗੁਰੂ ਨੇ ਵੀ ਨਮਸਕਾਰ ਕੀਤੀ। ਇਸ ਤਰ੍ਹਾਂ ਕਲੰਗੀਧਰ ਦਸਮੇਸ਼ ਪਿਤਾ ਮਹਾਰਾਜ ਜੀ ਨੇ ਇਸ ਮਰਿਆਦਾ ਨੂੰ ਸੰਪੂਰਨ ਕੀਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਕੇ ਸਦੀਵੀ ਗੁਰੂ ਬਣਾ ਕੇ ਆਪ ਨਮਸਕਾਰ ਕੀਤੀ, ਮੱਥਾ ਟੇਕਿਆ, ਜੋਤ ਪੰਜਾਂ ਦੇ ਵਿੱਚ ਟਿਕਾ ਦਿੱਤੀ, ਪੰਜ ਪਿਆਰਿਆਂ ਨੂੰ ਅਧਿਕਾਰ ਦੇ ਦਿੱਤਾ ਕਿ ਅੱਜ ਤੋਂ ਬਾਅਦ ਗੁਰੂ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਅਤੇ ਅਗਵਾਈ ਪੰਜਾਂ ਪਿਆਰਿਆਂ ਨੇ ਕਰਨੀ ਹੈ, ਸਾਰਿਆਂ ਨੇ ਪੰਜਾਂ ਪਿਆਰਿਆਂ ਦੇ ਹੁਕਮ ਵਿੱਚ ਰਹਿਣਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਧੰਨ ਹੋ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਹੁਣ ਗਿਆਰਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਿੰਘ ਜੀ ਕਹਿੰਦੇ ਹੈ ਪਾਰ ਬ੍ਰਹਮ ਪੂਰਨ ਬ੍ਰਹਮ ਪਰਮੇਸ਼ਰ ਦਾਤਾ ਪਾਤਿਤ ਪਾਵਨ ਪਰਮਾਤਮਾ ਸਰਬ ਅੰਤਰ ਜਾਤਾ। ਪਾਰ ਬ੍ਰਹਮ ਪੂਰਨ ਬ੍ਰਹਮ, ਉਹ ਪਰਮੇਸ਼ਰ ਅਕਾਲ ਪੁਰਖ
ਪੂਰੇ ਬ੍ਰਹਮ ਦੇ ਵਿੱਚ ਸਮਾਇਆ ਹੋਇਆ ਹੈ, ਪੂਰਾ ਹੈ, ਉਹ ਆਦਿ ਪੁਰਖ ਹੈ ਅਤੇ ਸਭਨਾਂ ਨੂੰ ਦਾਤਾਂ ਦੇਣ ਵਾਲਾ ਹੈ। ਉਹਦਾ ਨਾਮ ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ। ਜਿਹੜੇ ਪਾਪੀ ਵੀ ਪਰਮੇਸ਼ੁਰ ਦਾ ਨਾਮ ਜਪ ਲੈਂਦੇ ਆ ਉਹ ਵੀ ਪਵਿੱਤਰ ਹੋ ਜਾਂਦੇ ਆ, ਉਹਨਾਂ ਦੇ ਜਿਹੜੇ ਪਾਪ ਆ ਖਤਮ ਹੋ ਜਾਂਦੇ ਨੇ। ਬੜੇ ਐਸੇ ਨਾਮ ਬਾਣੀ ਅੰਮ੍ਰਿਤਮਈ ਬਾਣੀ ਦੇ ਵਿੱਚ ਦਰਜ ਕੀਤੇ ਮਹਾਰਾਜ ਜੀ ਨੇ, ਜਿਨ੍ਹਾਂ ਨੇ ਸਾਰਾ ਜੀਵਨ ਬੁਰਾਈ ਕੀਤੀ, ਮਾੜੇ ਕਰਮ ਕੀਤੇ, ਅੰਤ ਸਮੇਂ ਪਰਮੇਸ਼ੁਰ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਧਿਆ ਲਿਆ, ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਗਣਕਾ ਦੀ ਉਦਾਹਰਣ ਦਿੱਤੀ ਮਹਾਰਾਜ ਜੀ ਨੇ ਬਾਣੀ 'ਚ, ਸਾਰੀ ਉਮਰ ਮਾੜੇ ਕਰਮ ਕਰਨ ਵਾਲੀ, ਅੰਤ ਵੇਲੇ ਪਰਮੇਸ਼ੁਰ ਦੇ ਨਾਮ ਨਾਲ ਜੁੜ ਗਈ, ਅੰਦਰੋਂ ਸੱਚੇ ਦਿਲੋਂ ਜੁੜ ਗਈ, ਉਹਦਾ ਭਲਾ ਹੋ ਗਿਆ। ਅਜਾਮਲ ਪਾਪੀ, ਜਿਹਨੂੰ ਲੋਕ ਪਾਪੀ ਕਹਿੰਦੇ ਆ, ਬੜੇ ਮਾੜੇ ਕਰਮ ਕਰਦਾ ਸੀ, ਨਾਰਾਇਣ ਨਾਰਾਇਣ ਕਹਿ ਕੇ ਅੰਤ ਵੇਲੇ ਸੁਰਤ ਜੁੜ ਗਈ, ਭਲਾ ਹੋ ਗਿਆ। ਹੋਰ ਵੀ ਕਿੰਨੇ ਨਾਮ ਬਾਣੀ 'ਚ ਦਰਜ ਕੀਤੇ ਨੇ ਮਹਾਰਾਜ ਨੇ। ਪਰਮੇਸ਼ੁਰ ਦਾ ਨਾਮ ਜਿਹੜਾ ਵੀ ਜਪਦਾ ਉਹਦਾ ਭਲਾ ਹੋ ਜਾਂਦਾ ਹੈ, ਅਤੇ ਪਰਮਾਤਮਾ ਸਰਬ ਵਿਆਪਕ ਹੈ, ਅੰਤਰਜਾਤਾ ਭਾਵ ਸਾਡੇ ਹਿਰਦਿਆਂ ਦੇ ਅੰਦਰ ਦੀ ਗੱਲ ਨੂੰ ਜਾਣਦਾ ਹੈ, ਸਾਡੇ ਅੰਦਰੋਂ ਸਮਝ ਜਾਂਦਾ ਪਰਮਾਤਮਾ ਕਿ ਇਹ ਅੰਦਰ ਕੀ ਸੋਚਦਾ। ਅਸੀਂ ਅੰਦਰੋਂ ਕੁਝ ਹੋਰ ਹਾਂ, ਬਾਹਰੋਂ ਕੁਝ ਹੋਰ ਹਾਂ, ਦੁਨੀਆ ਵਾਲਿਆਂ ਨੂੰ ਦਿਖਾਵੇ ਦਾ ਮੂੰਹ ਸਾਡਾ ਹੋਰ ਹੈ ਪਰ ਅੰਦਰਲਾ ਹਿਰਦਾ ਸਾਡਾ ਹੋਰ ਹੈ। ਪਰ ਜਦੋਂ ਗੁਰੂ ਕੋਲ ਆਉਂਦੇ ਹਾਂ, ਗੁਰੂ ਸਾਨੂੰ ਅੰਦਰੋਂ ਬਾਹਰੋਂ ਦੇਖ ਲੈਂਦਾ ਵੀ ਇਹਦੇ ਅੰਦਰ ਕੀ ਹੈ ਅਤੇ ਬਾਹਰੋਂ ਕੀ ਹੈ। ਗੁਰੂ ਦੇ ਅੱਗੇ ਚਲਾਕੀਆਂ ਨਹੀਂ ਚੱਲਦੀਆਂ ਅਤੇ ਪਰਮੇਸ਼ੁਰ ਚਲਾਕੀਆਂ ਕਰਕੇ ਨਹੀਂ ਪੈਂਦਾ, ਪ੍ਰਾਪਤ ਨਹੀਂ ਹੁੰਦਾ। ਹਰ ਦਾਨਾ ਬਿਨਾਂ ਬੇਸ਼ੁਮਾਰ ਬੇਅੰਤ ਵਿਧਾਤਾ, ਉਹ ਪਰਮੇਸ਼ੁਰ ਅੰਤਰਜਾਮੀ ਹੈ, ਬਿਨਾਂ ਭਾਵ ਸਭ ਦੀ ਅੰਦਰ ਦੀ ਜਾਣਦਾ ਹੈ, ਵਿਧਾਤਾ ਸਾਰਿਆਂ ਨੂੰ ਰਚਣ ਵਾਲਾ ਹੈ, ਪੈਦਾ ਕਰਨ ਵਾਲਾ ਹੈ, ਉਹ ਦਾਨਾ ਹੈ, ਦਇਆਵਾਨ ਹੈ। ਬਨਵਾਰੀ ਬਖਸ਼ਿੰਦ ਆਪ ਆਪੇ ਪਿਤ ਮਾਤਾ, ਸਭ ਤੋਂ ਵੱਡਾ ਬਨਵਾਰੀ ਹੈ, ਬਲ ਵਾਲਾ ਹੈ, ਸਾਰਿਆਂ ਨੂੰ ਬਖਸ਼ਣਹਾਰ ਹੈ, ਬਖਸ਼ਿੰਦ ਪਿਤਾ ਵੀ ਪਰਮੇਸ਼ੁਰ ਆਪ ਹੈ, ਆਪੇ ਹੀ ਸਾਰਿਆਂ ਦਾ ਪਿਤਾ ਵੀ ਹੈ, ਆਪੇ ਸਭ ਦੀ ਮਾਤਾ ਵੀ ਹੈ। ਸਤਿਗੁਰੂ ਨੇ ਅੰਮ੍ਰਿਤਮਈ ਬਾਣੀ ਵਿੱਚ ਬਚਨ ਕੀਤਾ ਹੈ, ਸਭਨਾ ਕਾ ਮਾਂ ਪਿਓ ਆਪ ਹੈ। ਬਾਣੀ ਦੇ ਵਿੱਚ ਪਰਮੇਸ਼ੁਰ ਨੂੰ ਕਿਤੇ ਪਿਤਾ ਕਿਹਾ, ਮਾਤਾ ਵੀ ਕਿਹਾ, ਭੈਣ ਵੀ ਕਿਹਾ, ਭਰਾ ਵੀ ਕਿਹਾ, ਮਿੱਤਰ ਵੀ ਕਿਹਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਮੇਰਾ ਰਿਸ਼ਤੇਦਾਰ ਵੀ ਤੂੰ ਹੈ, ਤੂੰ ਮੇਰਾ ਭਰਾਤਾ, ਮੇਰਾ ਭਰਾ ਵੀ ਤੂੰ ਹੈ, ਤੂੰ ਮੇਰਾ ਰਾਖਾ ਸਭਨੀ ਥਾਈਂ, ਹੇ ਪਰਮੇਸ਼ੁਰ ਸਭ ਥਾਵਾਂ 'ਤੇ ਤੂੰ ਮੇਰੀ ਰੱਖਿਆ ਕਰਨ ਵਾਲਾ ਹੈ। ਤਾਂ ਭਾਉ ਕਿਹਾ ਕਾੜਾ ਜੀਓ, ਫਿਰ ਮੈਨੂੰ ਭਾਉ ਕਦ ਹੈ, ਕੋਈ ਚਿੰਤਾ ਨਹੀਂ ਹੈ। ਇਹ ਮਾਨਸ ਜਨਮ ਅਮੋਲ ਹੈ, ਮਿਲਣੇ ਕੀ ਵੇਲਾ। ਕਹਿੰਦੇ ਭਾਈ ਇਹ ਮਨੁੱਖਾ ਜਨਮ ਅਮੋਲਕ ਹੈ, ਇਹਦਾ ਮੁੱਲ ਨਹੀਂ ਪਾਇਆ ਜਾ ਸਕਦਾ, ਇਹ ਮੁੱਲ ਨਹੀਂ ਮਿਲਦਾ ਬਾਜ਼ਾਰਾਂ 'ਚੋਂ। ਇਹ ਮਨੁੱਖਾ ਜਨਮ ਸਾਨੂੰ ਪਰਮੇਸ਼ੁਰ ਨੂੰ ਮਿਲਣ ਵਾਸਤੇ ਮਿਲਿਆ, ਪਰਮੇਸ਼ੁਰ ਦੇ ਨਾਲ ਮਿਲਾਪ ਕਰਨ ਵਾਸਤੇ ਮਿਲਿਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਬਚਨ। ਆਸਥਾ ਰਾਗ ਦੇ ਵਿੱਚ ਅਸੀਂ ਰੋਜ਼ ਸ਼ਾਮ ਨੂੰ ਪੜ੍ਹਦੇ ਹਾਂ, ਆਸਥਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। 84 ਲੱਖ ਜੂਨਾਂ ਦੇ ਵਿੱਚੋਂ ਉੱਤਮ ਜਨਮ ਮਨੁੱਖਾ ਜਨਮ ਮਿਲ ਗਿਆ, ਇਹ ਪਰਮਾਤਮਾ ਨੂੰ ਮਿਲਣ ਦੀ ਵਾਰੀ ਮਿਲੀ ਆ। ਇਸੇ ਜਨਮ ਦੇ ਵਿੱਚ ਪਰਮੇਸ਼ੁਰ ਨੂੰ ਮਿਲਣਾ, ਪਹਿਲੇ ਸਵਾਸ ਤੋਂ ਲੈ ਕੇ ਸਾਡੇ ਜੀਵਨ ਸ਼ੁਰੂ ਹੋਇਆ, ਆਖਰੀ ਸਵਾਸ ਲੈਣ ਤੋਂ ਪਹਿਲਾਂ ਪਰਮੇਸ਼ੁਰ ਨੂੰ ਮਿਲਣਾ। ਜੇ ਆਖਰੀ ਸਵਾਸ ਲੈਣ ਤੋਂ ਪਹਿਲਾਂ ਅਸੀਂ ਪਰਮੇਸ਼ੁਰ ਨੂੰ ਮਿਲ ਗਏ ਤਾਂ ਸਾਡਾ ਜੀਵਨ ਮੁਕਤ ਹੋ ਜਾਂਦਾ, ਜਨਮ ਮਰਨ ਦੇ ਗੇੜ ਤੋਂ ਬਚ ਜਾਂਦੇ ਹਾਂ। ਅਤੇ ਜੇ ਅਸੀਂ ਵਿਕਾਰਾਂ ਵਿੱਚ ਪੈ ਕੇ ਆਖਰੀ ਸਵਾਸ ਆਉਣ ਤੋਂ ਪਹਿਲਾਂ ਪਰਮੇਸ਼ੁਰ ਨੂੰ ਨਹੀਂ ਮਿਲਦੇ, ਦੂਰ ਹੋ ਜਾਂਦੇ ਹਾਂ, ਫਿਰ ਸਾਨੂੰ ਜਨਮ ਮਰਨ ਦੇ ਗੇੜ ਵਿੱਚ ਪੈਣਾ ਪੈਂਦਾ।
ਗੁਰੂ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਮਹਾਰਾਜ ਜੀ ਕਹਿੰਦੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਭਾਈ ਗੁਰਦਾਸ ਸਿੰਘ ਜੀ ਕਹਿੰਦੇ ਆ ਹੇ ਮਹਾਰਾਜ ਤੁਸੀਂ ਧੰਨ ਹੋ, ਗੁਰੂ ਵੀ ਹੋ ਅਤੇ ਚੇਲੇ ਵੀ ਆਪ ਹੀ ਹੋ। ਭੈ ਭੰਜਨ ਭਗਵਾਨ ਭਜੋ ਭੈ ਨਾਸਨ ਭੋਗੀ। ਭੈ ਭੰਜਨ ਭਗਵਾਨ ਪਰਮੇਸ਼ਰ ਡਰ ਨੂੰ ਖਤਮ ਕਰਨ ਵਾਲਾ, ਉਹਦਾ ਸਿਮਰਨ ਕਰੋ, ਉਹਨੂੰ ਭਜੋ ਦਾ ਭਾਵ ਸਿਮਰਨ ਕਰੋ। ਪਰਮੇਸ਼ਰ ਦਾ ਸਿਮਰਨ ਕਰਨ ਕਰਕੇ ਭੈ ਨਾਸਨ ਭੋਗੀ ਸਾਰੇ ਜਿਹੜੇ ਭੈ ਆ ਡਰ ਆ ਉਹ ਖਤਮ ਹੋ ਜਾਂਦੇ ਆ। ਭਗਤ ਬਸ਼ਲ ਭੈ ਪੰਜਨ ਜਪ ਸਦਾ ਆਰੋਗੀ। ਪਰਮੇਸ਼ੁਰ ਭਗਤ ਬਸ਼ਲ ਹੈ, ਭਗਤਾਂ ਦੀ ਰੱਖਿਆ ਕਰਦਾ, ਭਗਤਾਂ ਦੀ ਪਾਲਣਾ ਕਰਦਾ, ਹਰ ਸਮੇਂ ਹਰ ਯੁੱਗ ਦੇ ਵਿੱਚ ਆਪਣੇ ਪਿਆਰਿਆਂ ਨੂੰ ਰੱਖ ਲੈਂਦਾ, ਦੁੱਖਾਂ ਦਾ ਖਾਤਮਾ ਕਰਦਾ। ਜਿਹੜਾ ਵੀ ਪਰਮੇਸ਼ੁਰ ਦਾ ਜਪ ਕਰਦਾ ਜਾਂ ਪਰਮੇਸ਼ੁਰ ਨੂੰ ਚੇਤੇ ਕਰਦਾ ਉਹ ਸਦਾ ਆਰੋਗੀ ਰਹਿੰਦਾ, ਰੋਗਾਂ ਤੋਂ ਮੁਕਤ ਹੋ ਜਾਂਦਾ। ਜੇ ਰੋਗ ਆ ਵੀ ਜਾਣ ਤਾਂ ਰੋਗਾਂ ਦੇ ਦਰਦ ਨੂੰ ਮਹਿਸੂਸ ਨਹੀਂ ਕਰਦਾ, ਪਰਮੇਸ਼ੁਰ ਦੀ ਦਾਤ ਸਮਝ ਕੇ ਮਿੱਠਾ ਕਰਕੇ ਮੰਨ ਲੈਂਦਾ। ਹੁਣ ਕਈ ਵਾਰੀ ਇਹ ਗੱਲ ਕਹੀ ਜਾਂਦੀ ਹੈ ਜੀ ਨਾਮ ਜਪਣ ਵਾਲਿਆਂ ਨੂੰ ਦੁੱਖਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਨਹੀਂ, ਐਸਾ ਨਹੀਂ ਹੈ। ਜਿੰਨਾ ਬੰਦਾ ਨਾਮ ਜਪਦਾ ਉਨੇ ਵੱਡੇ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ। ਐਸੇ ਦੁੱਖ ਸਾਹਮਣੇ ਆਏ ਨੇ ਨਾਮ ਜਪਣ ਵਾਲਿਆਂ ਦੇ ਜਿਨ੍ਹਾਂ ਨੂੰ ਦੇਖ ਕੇ ਆਮ ਦੁਨੀਆ ਥਰ ਥਰ ਕੰਬਣ ਲੱਗ ਪੈਂਦੀ ਹੈ। ਔਰ ਜਿੰਨਾ ਵੱਡਾ ਭਗਤ, ਜਿੰਨਾ ਵੱਡਾ ਬ੍ਰਹਮ ਗਿਆਨੀ, ਉਨੇ ਵੱਡੇ ਦੁੱਖ। ਗੁਰੂ ਅਰਜਨ ਦੇਵ ਪਾਤਸ਼ਾਹ ਨਿਰੰਕਾਰ ਦਾ ਰੂਪ ਹੈ। ਜੇ ਸਰੀਰਕ ਦੁੱਖਾਂ ਦੇ ਵੱਲ ਦੇਖੀਏ ਤਾਂ ਤੱਤੀ ਤਵੀ 'ਤੇ ਬੈਠੇ ਆ, ਬਾਹਰੋਂ ਤਪਾਉਣ ਦਾ ਯਤਨ ਕੀਤਾ ਜਾ ਰਿਹਾ ਪਰ ਅੰਦਰੋਂ ਸ਼ਾਂਤ ਬੈਠੇ ਨੇ। ਆਤਮਾ ਬਲਵਾਨ ਹੈ। ਆਵਾਜ਼ ਕਿਹੜੀ ਸ਼ਬਦ ਦੀ ਆਉਂਦੀ ਹੈ? ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਅੰਦਰੋਂ ਆਤਮਾ ਬਲਵਾਨ ਹੈ। ਨਾਮ ਜਪਣ ਵਾਲਿਆਂ ਦੀ, ਬੰਦਗੀ ਕਰਨ ਵਾਲਿਆਂ ਦੀ ਜਿਹੜੀ ਆਤਮਾ ਹੈ ਉਹ ਬਲਵਾਨ ਹੋ ਜਾਂਦੀ ਹੈ, ਫਿਰ ਉਹ ਦੁੱਖਾਂ ਨੂੰ ਮਹਿਸੂਸ ਨਹੀਂ ਕਰਦੀ। ਕਿੰਨੇ ਦੁੱਖ ਆ ਜਾਣ, ਘਬਰਾਉਂਦਾ ਨਹੀਂ ਬੰਦਾ। ਮਨ ਮੋਹਨ ਮੂਰਤ ਮੁਕੰਦ ਪ੍ਰਭ ਜੋਗ ਸੰਜੋਗੀ। ਮੁਕਤੀਦਾਤਾ ਪਰਮੇਸ਼ਰ, ਮਨ ਨੂੰ ਮੋਹਣ ਵਾਲਾ, ਸੋਹਣੀ ਤਸਵੀਰ ਵਾਲਾ, ਸੋਹਣੇ ਨੈਣ ਨਕਸ਼ੇ ਵਾਲਾ ਪ੍ਰਭੂ ਜੋਗ ਅਤੇ ਸੰਜੋਗਾਂ ਦੇ ਨਾਲ ਮਿਲਦਾ ਹੈ। ਬਾਣੀ ਦੇ ਵਿੱਚ ਜਿਨ੍ਹਾਂ ਨੇ ਪਰਮੇਸ਼ੁਰ ਦੇ ਦਰਸ਼ਨ ਕੀਤੇ ਹੈ ਉਹਨਾਂ ਨੇ ਪਰਮੇਸ਼ੁਰ ਦੇ ਨੈਣ ਨਕਸ਼ ਵੀ ਦੱਸੇ ਨੇ। ਉਹਨਾਂ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ ਹੈ। ਪਿਆਰਿਆਂ ਨੇ, ਭਗਤਾਂ ਪਿਆਰਿਆਂ ਨੇ ਰੱਬ ਜੀ ਦੇ ਦੀਦਾਰ ਕੀਤੇ ਅਤੇ ਕਹਿ ਦਿੱਤਾ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ, ਹੇ ਪਰਮੇਸ਼ੁਰ ਤੇਰੀ ਪੱਗ ਬਹੁਤ ਸੋਹਣੀ ਹੈ, ਬੋਲ ਤੇਰੇ ਬੜੇ ਮਿੱਠੇ ਨੇ। ਕਵਲ ਨੈਣ ਮਧੁਰ ਵੈਣ ਕੋਟ ਸੈਨ ਸੰਗ ਸੋਭ ਕਹਿਤ ਮਾਂ ਜਸੋਧ ਜਿਸੇ ਦਹੀਂ ਭਾਂਤ ਖਾਏ ਜੀਓ। ਤੇਰੇ ਨੈਣ ਬਹੁਤ ਸੋਹਣੇ ਨੇ, ਤੇਰੇ ਬਚਨ ਬਹੁਤ ਸੋਹਣੇ ਨੇ, ਤੇਰੇ ਨੈਣਾਂ ਦੇ ਦਰਸ਼ਨ ਕਰਕੇ ਤੇਰੇ ਬਚਨਾਂ ਨੂੰ ਸੁਣ ਕੇ ਮੇਰਾ ਮਨ ਮੋਹਿਆ ਗਿਆ। ਰਸੀਆ ਰਖਵਾਲਾ ਰਚਨਹਾਰਾ ਜੋ ਕਰੇ ਸੋ ਹੋਗੀ। ਪਰਮੇਸ਼ੁਰ ਰਚਨਾ ਰਚਨ ਵਾਲਾ, ਸਭ ਦੀ ਰੱਖਿਆ ਕਰਨ ਵਾਲਾ। ਜਿਹੜਾ ਨਾਮ ਦਾ ਰਸੀਆ, ਨਾਮ ਜਪਦਾ, ਪਰਮੇਸ਼ੁਰ ਦੇ ਹੁਕਮ ਵਿੱਚ ਰਹਿੰਦਾ, ਉਹਦੇ ਮਨ ਵਿੱਚ ਵਿਸ਼ਵਾਸ ਹੋ ਜਾਂਦਾ ਵੀ ਜੋ ਪਰਮੇਸ਼ੁਰ ਕਰਦਾ ਉਹੀ ਹੋ ਰਿਹਾ। ਕਰੇ ਕਰਾਵੇ ਆਪੇ ਆਪ, ਮਾਨਕ ਕਹਿ ਕਿਸ ਨਾਹੀਂ ਹੱਥ। ਜੋ ਕੁਝ ਕਰਦਾ ਪਰਮੇਸ਼ੁਰ ਕਰਦਾ। ਮਧਸੂਦਨ ਮਾਧੋ ਮੁਰਾਰ ਬਹੁ ਰੰਗੀ ਖੇਲਾ। ਹੁਣ ਮਧਸੂਦਨ ਕਹਿੰਦੇ ਹੈ ਪਰਮੇਸ਼ੁਰ ਨੂੰ, ਅੰਮ੍ਰਿਤ ਦਾ ਖਜ਼ਾਨਾ। ਮਧਸੂਦਨ ਪਰਮਾਤਮਾ, ਮਾਧੋ ਵੀ ਪਰਮੇਸ਼ੁਰ ਨੂੰ ਕਿਹਾ।
ਮੁਰਾਰ ਵੀ ਪਰਮੇਸ਼ੁਰ ਨੂੰ ਕਿਹਾ, ਮੁਰਾਰੀ ਵੀ ਆਉਂਦਾ, ਮੁਰਾਰੀ ਵੀ ਕਹਿੰਦੇ ਨੇ, ਹੰਕਾਰ ਦਾ ਨਾਸ਼ ਕਰਨ ਵਾਲਾ। ਬਹੁਤ ਰੰਗਾਂ ਦੇ ਵਿੱਚ ਖੇਲਾਂ ਖੇਲਦਾ। ਹੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ, ਤੁਸੀਂ ਧੰਨ ਹੋ, ਵਾਹ ਵਾਹ, ਬਲਿਹਾਰ ਜਾਈਏ ਤੁਹਾਡੇ ਤੋਂ। ਤੁਸੀਂ ਗੁਰੂ ਵੀ ਆਪੇ ਬਣੇ ਅਤੇ ਚੇਲੇ ਵੀ ਰਹੇ। ਲੋਚਾ ਪੂਰਨ ਲਿਖਣਹਾਰ ਲੇਖਕ ਲੇਖਾਰੀ। ਹੁਣ ਜਿਹੜੇ ਲੇਖਕ ਹੈ, ਲਿਖਾਰੀ ਹੈ, ਲਿਖਦੇ ਹੈ, ਉਹਨਾਂ ਦੇ ਮਨਾਂ ਦੀਆਂ ਲੋਚਾਂ ਪੂਰੀਆਂ ਕਰਨ ਵਾਲਾ ਪਰਮੇਸ਼ੁਰ। ਲਿਖਾਰੀ ਜਦੋਂ ਲਿਖਦਾ ਨਾ, ਕਲਮ ਚੱਕਦਾ ਹੈ, ਕਾਗਜ਼ ਚੁੱਕਦਾ ਹੈ, ਖਿਆਲ ਬਣਦੇ ਆ ਮਨ 'ਚ, ਉਦੋਂ ਪਰਮੇਸ਼ੁਰ ਦੇ ਚਰਨਾਂ ਵਿੱਚ ਬੇਨਤੀ ਕਰਦਾ, ਮਹਾਰਾਜ ਖਿਆਲ ਪੈਦਾ ਹੋ ਗਿਆ, ਇਹਨੂੰ ਸ਼ਬਦਾਂ ਦੀ ਤਰਤੀਬ ਤੁਸੀਂ ਦਿਓ, ਬਸ ਕਲਮ ਮੇਰੇ ਹੱਥ ਵਿੱਚ ਹੈ, ਮੇਰੀ ਜਿਹੜੀ ਡੋਰ ਹੈ ਤੁਹਾਡੇ ਹੱਥ ਵਿੱਚ ਹੈ, ਜੋ ਤੁਸੀਂ ਬਚਨ ਬਖਸ਼ੋਗੇ ਉਹ ਮੈਂ ਲਿਖ ਦਿਆਂਗਾ। ਲਿਖਾਰੀਆਂ ਦੀ, ਲਿਖਣ ਵਾਲਿਆਂ ਦੀ ਲੋਚਾ ਪੂਰੀ ਕਰਨ ਵਾਲਾ ਪਰਮੇਸ਼ੁਰ ਹੈ। ਹਰ ਲਾਲਨ ਲਾਲ ਗੁਲਾਲ ਸੱਚ ਸੱਚਾ ਵਪਾਰੀ। ਹਰੀ ਪਰਮਾਤਮਾ ਪਰਮੇਸ਼ੁਰ ਬਹੁਤ ਪਿਆਰਾ ਹੈ, ਸਭਨਾਂ ਦਾ ਪਿਆਰਾ ਹੈ, ਉਹਦੀ ਸ਼ੋਭਾ ਬੜੀ ਪਿਆਰੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਮਾਰੂ ਰਾਗ ਦੇ ਵਿੱਚ ਬਚਨ ਕਰਦੇ ਹੈ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ। ਆਪਣੇ ਆਪ ਨੂੰ ਲਾਲਾ ਗੋਲਾ ਕਿਹਾ। ਇੱਕ ਥਾਂ ਤੇ ਬਚਨ ਕੀਤਾ ਬਾਣੀ ਚ, ਮਹਾਰਾਜ ਕਹਿੰਦੇ ਮੇਰੇ ਲਾਲਨ ਕੀ ਸ਼ੋਭਾ, ਮੇਰੇ ਲਾਲਨ ਦੀ ਸ਼ੋਭਾ ਬੜੀ ਪਿਆਰੀ ਹੈ। ਲਾਲ ਗੁਲਾਲ ਰੰਗ ਦੇ ਵਿੱਚ ਰੱਤਾ ਹੋਇਆ। ਹੁਣ ਜਿਹਨੂੰ ਲਾਲ ਰੰਗ ਲੱਗ ਜਾਂਦਾ ਹੈ ਉਹ ਚੰਗਾ ਗਿਣਿਆ ਜਾਂਦਾ, ਸ਼ਗਨਾਂ ਦਾ ਰੰਗ ਗਿਣਿਆ ਜਾਂਦਾ, ਪਰ ਕਈਆਂ ਨੂੰ ਨਾਮ ਦੀ ਖੁਮਾਰੀ ਚੜ੍ਹ ਜਾਂਦੀ ਹੈ, ਉਹਨਾਂ ਦੇ ਚਿਹਰੇ ਦਾ ਰੰਗ ਹੀ ਲਾਲ ਹੋ ਜਾਂਦਾ, ਉਹਨਾਂ ਨੂੰ ਦੁਨੀਆਂ ਦੇ ਰੰਗ ਲਾਉਣ ਦੀ ਲੋੜ ਨਹੀਂ ਪੈਂਦੀ। ਜਿਨ੍ਹਾਂ ਨੂੰ ਨਾਮ ਦਾ ਲਾਲ ਰੰਗ ਚੜ੍ਹ ਗਿਆ, ਅੰਦਰੋਂ ਰੂਹ ਖਿੜ ਗਈ, ਮਹਾਰਾਜ ਜੀ ਕਹਿੰਦੇ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ। ਲਾਲ ਰੰਗ ਦਾ ਕੱਪੜਾ ਤਾਂ ਮੈਲਾ ਹੋ ਜਾਂਦਾ, ਉਹਨੂੰ ਦਾਗ ਵੀ ਲੱਗ ਜਾਂਦੇ ਆ, ਪਰ ਪਰਮੇਸ਼ੁਰ ਦਾ ਪਿਆਰਾ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਉਹ ਸਦਾ ਹੀ ਲਾਲ ਗੁਲਾਲ ਰਹਿੰਦਾ ਅਤੇ ਸੱਚ ਦਾ ਵਪਾਰੀ ਬਣਦਾ, ਨਾਮ ਦਾ ਵਪਾਰ ਕਰਦਾ। ਹਰ ਕੇ ਨਾਮ ਕੇ ਵਪਾਰੀ, ਪਰਮੇਸ਼ੁਰ ਦੇ ਨਾਮ ਦਾ ਵਪਾਰ ਕਰਦੇ ਨੇ। ਰਾਵਣ ਹਾਰ ਰਹੀਮ ਰਾਮ ਆਪੇ ਨਰ ਨਾਰੀ। ਉਹ ਪਰਮੇਸ਼ੁਰ ਸਾਰਿਆਂ ਵਿੱਚ ਰਵਿਆ ਹੋਇਆ, ਰਹੀਮ ਹੈ, ਰਹੀਮ ਭਾਵ ਪਰਮੇਸ਼ੁਰ ਦਾ ਨਾਮ ਹੈ ਰਹੀਮ, ਰਾਮ ਵੀ ਪਰਮੇਸ਼ੁਰ ਨੂੰ ਕਹਿੰਦੇ ਆ। ਉਹ ਨਰ ਵੀ ਆਪੇ ਆ ਅਤੇ ਨਾਰੀ ਵੀ ਆਪੇ ਆ। ਨਰ ਦੇ ਵਿੱਚ ਵੀ ਜੋਤ ਹੈ ਪਰਮੇਸ਼ੁਰ ਦੀ, ਨਾਰੀ ਵਿੱਚ ਵੀ ਜੋਤ ਹੈ ਪਰਮੇਸ਼ੁਰ ਦੀ। ਰਿਖੀ ਕੇਸ ਰਘੁਨਾਥ ਜਪ ਜਾਈ ਹੈ ਬਲਿਹਾਰੀ। ਹੁਣ ਸਾਰਿਆਂ ਦਾ ਸਵਾਮੀ ਰਿਖੀ ਕੇਸ, ਇੰਦਰੀਆਂ ਦਾ ਪਤੀ, ਭਾਵ ਸਾਡੇ ਇੰਦਰੀਆਂ ਦਾ ਮਾਲਕ ਪਰਮਾਤਮਾ, ਸਾਡੇ ਮਨ ਨੂੰ ਕੰਟਰੋਲ ਕਰਨ ਵਾਲਾ, ਉਹ ਪਰਮੇਸ਼ੁਰ ਪ੍ਰਕਾਸ਼ ਰੂਪ ਹੈ। ਉਹਦਾ ਨਾਮ ਜਪ ਕੇ ਬਲਿਹਾਰ ਜਾਂਦੇ ਹਾਂ। ਜਿਹੜਾ ਬਲਿਹਾਰ ਜਾਂਦਾ ਹੈ ਉਹ ਗੁਰੂ ਤੋਂ ਬਲਿਹਾਰੇ ਜਾਂਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਹੈ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਣਸ ਦੇ ਦੇਵਤੇ ਕੀ ਇਹ ਕਰਤਨਾ ਲਾਗੀ ਵਾਰ। ਪਰਮ ਹੰਸ ਪੈ ਤਰਾਸ ਨਾਥ ਜਪ ਹਿਰਦੈ ਸੁਹੇਲਾ। ਹੁਣ ਪਰਮ ਹੰਸ ਪਰਮਾਤਮਾ ਨੂੰ ਕਹਿੰਦੇ ਨੇ, ਭੈ ਹੁੰਦਾ ਡਰ, ਤਰਾਸ ਡਰ ਨਾਸ਼, ਪਰਮੇਸ਼ੁਰ ਸਾਡੇ ਭੈ ਨੂੰ, ਸਾਡੀ ਤ੍ਰਿਸ਼ਨਾ ਨੂੰ ਨਾਸ਼ ਕਰਦਾ। ਜਿਹੜਾ ਹਿਰਦਾ ਪਰਮੇਸ਼ੁਰ ਦਾ ਨਾਮ ਜਪਦਾ, ਨਾਮ ਜਪ ਕੇ ਉਹਦਾ ਹਿਰਦਾ ਸੁਹੇਲਾ ਹੋ ਜਾਂਦਾ, ਸੋਹਣਾ ਹੋ ਜਾਂਦਾ, ਉਹਦੇ ਬਚਨ ਬਾਣੀ ਸੋਹਣੀ ਹੋ ਜਾਂਦੀ ਹੈ। ਵਾਰੇ ਵਾਰੇ ਜਾਈਏ ਕਲਗੀ ਧਰ ਦਸਮੇਸ਼ ਪਿਤਾ ਜੀ, ਤੁਸੀਂ ਧੰਨ ਹੋ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਆਪੇ ਗੁਰੂ, ਆਪੇ ਚੇਲਾ ਹੋ ਗਏ। ਪ੍ਰਾਨ ਮੀਤ ਪਰਮਾਤਮਾ ਪੁਰਖੋਤਮ ਪੂਰਾ।
ਪਰਮੇਸ਼ੁਰ ਸਾਡੇ ਪ੍ਰਾਣਾਂ ਦਾ ਮਿੱਤਰ ਹੈ, ਇੰਨਾ ਮਿੱਤਰ, ਇੰਨਾ ਨੇੜੇ ਆ, ਸਾਡੇ ਸਵਾਸਾਂ ਦੇ ਨੇੜੇ ਆ। ਉਹ ਸਭ ਤੋਂ ਉੱਤਮ ਪੁਰਖ ਹੈ, ਪੂਰਾ ਪੁਰਖ ਹੈ, ਅਵਨਾਸ਼ੀ ਹੈ, ਨਾਸ਼ ਨਹੀਂ ਹੁੰਦਾ ਕਦੇ। ਵੇਖਣਹਾਰ ਆ ਪਾਤਸ਼ਾਹ ਪ੍ਰਤਪਾਲ ਨਾ ਊਰਾ, ਉਹ ਸਾਰਿਆਂ ਨੂੰ ਦੇਖ ਰਿਹਾ, ਪਾਲਣ ਵਾਲਾ ਸਾਰਿਆਂ ਦਾ, ਸੱਚਾ ਪਾਤਸ਼ਾਹ ਹੈ। ਉਹ ਪੂਰਾ ਹੈ, ਊਣਾ ਨਹੀਂ ਹੈਗਾ ਕਦੇ, ਉਹਦੇ ਖਜ਼ਾਨੇ ਭਰੇ ਹੋਏ ਨੇ। ਪਾਤਤ ਉਧਾਰਨ ਪ੍ਰਾਣ ਪਾਤ ਸਦ ਸਦਾ ਹਦੂ ਹਜੂਰਾ, ਉਹ ਪਾਪੀਆਂ ਦਾ ਉਧਾਰ ਕਰਨ ਵਾਲਾ ਹੈ, ਮੈਲਿਆਂ ਨੂੰ ਉਜਲੇ ਕਰਨ ਵਾਲਾ ਹੈ, ਪ੍ਰਾਣਾਂ ਦਾ ਪਤੀ ਹੈ, ਭਾਵ ਪਰਮੇਸ਼ੁਰ ਸਾਡੇ ਸਵਾਸਾਂ ਦਾ ਰਖਵਾਲਾ ਹੈ। ਹਰ ਥਾਂ 'ਤੇ ਹਜੂਰ, ਹਾਜ਼ਰ ਹਜੂਰ ਹੈ, ਜਿੱਥੇ ਦੇਖਦੇ ਹਾਂ ਉੱਥੇ ਹੀ ਦਿਸ ਪੈਂਦਾ, ਹਾਜ਼ਰ ਨਾਜ਼ਰ ਹੈ। ਵਹਾ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ, ਵਾਹ ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ, ਪਰਮਾਤਮਾ ਭਗਵੰਤ ਦਾ ਰੂਪ ਹੋ ਕੇ ਪ੍ਰਗਟ ਹੋਇਆ। ਗੋਬਿੰਦ ਰੂਪ ਹੈ, ਗੁਰੂ ਸੂਰਮਾ ਹੈ। ਆਨੰਦ ਬਨੋਦੀ ਜੀ ਜਪ ਸੱਚ ਸੱਚੀ ਵੇਲਾ, ਆਨੰਦ ਦੇ ਵਿੱਚ ਚੋਜ ਤਮਾਸ਼ੀ ਕਰਨ ਵਾਲਾ ਪਰਮੇਸ਼ੁਰ ਜੀਆਂ ਨੂੰ ਪੈਦਾ ਕਰਦਾ, ਪਾਲਦਾ, ਸੰਭਾਲ ਕਰਦਾ। ਜਿਹੜਾ ਜੀਵ ਪਰਮੇਸ਼ੁਰ ਦੇ ਨਾਮ ਨੂੰ ਜਪ ਲੈਂਦਾ ਹੈ, ਉਹਦੇ ਅੰਦਰ ਸੱਚ ਸਮਾ ਜਾਂਦਾ ਹੈ, ਸੱਚੀ ਵੇਲਾ ਉਹ ਸੱਚ ਦੇ ਨਾਲ ਜੁੜਿਆ ਰਹਿੰਦਾ ਹੈ। ਕਲੰਗੀਧਰ ਦਸਮੇਸ਼ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ, ਸਾਨੂੰ ਨਾਮ ਦੇ ਨਾਲ ਜੋੜ ਕੇ ਸੰਤ ਅਤੇ ਸਿਪਾਹੀ ਬਣਾਤਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ, ਹੇ ਦਸਵੇਂ ਅਵਤਾਰ ਸਤਿਗੁਰੂ ਪਾਤਸ਼ਾਹ ਜੀ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਨ ਵਾਲੇ ਪਰਮੇਸ਼ੁਰ ਜੀਓ, ਅੰਮ੍ਰਿਤ ਦੇ ਦਾਤੇ ਤੁਸੀਂ ਧੰਨ ਹੋ, ਗੁਰੂ ਅਤੇ ਚੇਲੇ ਦਾ ਰੂਪ ਹੋ। ਪੰਚਾਂ ਦੇ ਵਿੱਚ ਆਪਣਾ ਵਾਸਤਾ ਕਰਕੇ ਚੇਲਾ ਬਣ ਗਏ ਅਤੇ ਗੁਰੂ ਬਣ ਕੇ ਫਿਰ ਸਿੱਖਾਂ ਨੂੰ ਸਿੱਧੇ ਰਾਹੀਂ ਪਾਇਆ। ਗੁਰ ਗੋਬਿੰਦ ਸਿੰਘ ਪ੍ਰਗਟਿਓ ਦਸਵਾਂ ਅਵਤਾਰ, ਹੁਣ ਕਹਿੰਦੇ ਦਸਵਾਂ ਅਵਤਾਰ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਗਟ ਹੋਏ। ਜਿਨ ਅਲੱਖ ਅਪਾਰ ਨਿਰੰਜਨਾ ਜਪਿਓ ਕਰਤਾਰਾ, ਜਿਨ੍ਹਾਂ ਨੇ ਅਕਾਲ ਪੁਰਖ ਨੂੰ, ਨਿਰੰਜਨ ਪਰਮੇਸ਼ੁਰ ਨੂੰ ਜਪਿਆ, ਕਰਤਾਰ ਕਰਤਾਰ ਜਪਿਆ, ਇੱਕ ਅਕਾਲ ਪੁਰਖ ਦੀ ਆਰਾਧਨਾ ਕੀਤੀ ਹੈ। ਨਿਜ ਪੰਥ ਚਲਾਇਓ ਖਾਲਸਾ ਧਰ ਤੇਜ ਕਰਾਰਾ, ਅਤੇ ਗੁਰੂ ਗੋਬਿੰਦ ਰਾਏ ਪਾਤਸ਼ਾਹ ਜੀ ਨੇ ਪਰਮੇਸ਼ੁਰ ਦੇ ਹੁਕਮ ਦੇ ਅੰਦਰ ਦੁਨੀਆ 'ਤੇ ਨਿਆਰਾ ਪੰਥ ਚਲਾਇਆ, ਖਾਲਸਾ ਪੰਥ ਚਲਾਇਆ, ਬੜਾ ਤੇਜ਼ ਅਤੇ ਕਰਾਰਾ ਹੈ। ਕਰਾਰਾ ਭਾਵ ਹੈ ਸੱਚ 'ਤੇ ਤੁਰਨ ਵਾਲਾ ਹੈ। ਸਿਰ ਕੇਸ ਧਾਰ ਕਰ ਖੜਗ ਕੋ ਸਭ ਦੁਸ਼ਟ ਪਛਾਰਾ, ਕਲੰਗੀਧਰ ਦਸਮੇਸ਼ ਪਿਤਾ ਤੋਂ ਪਹਿਲਾਂ ਸਾਰੇ ਸਿੱਖ ਕੇਸ ਰੱਖਦੇ ਸੀ, ਕੰਘਾ ਵੀ ਕਰਦੇ ਸੀ, ਦਸਤਾਰਾਂ ਵੀ ਸਜਾਉਂਦੇ ਸੀ। ਕਲੰਗੀਧਰ ਦਸਮੇਸ਼ ਪਿਤਾ ਮਹਾਰਾਜ ਨੇ ਇਹਦੇ ਵਿੱਚ ਹੋਰ ਵਾਧਾ ਕੀਤਾ, ਸਿਰਾਂ 'ਤੇ ਕੇਸ ਅਤੇ ਕੇਸਾਂ ਦੀ ਸੰਭਾਲ ਕਰਨ ਵਾਸਤੇ ਪੱਕਾ ਹੁਕਮ ਕਰਤਾ, ਭਾਈ ਸਵੇਰੇ ਸ਼ਾਮ ਦੋ ਟਾਈਮ ਕੇਸਾਂ ਨੂੰ ਕੰਘਾ ਕਰਨਾ, ਕੇਸਾਂ ਦੀ ਸੰਭਾਲ ਕਰਨੀ ਹੈ। ਔਰ ਜਿਹੜੇ ਕੇਸ ਕੰਘੇ ਵਿੱਚ ਅੜ ਕੇ ਬਾਹਰ ਆ ਜਾਂਦੇ ਆ ਉਹਨਾਂ ਦੀ ਵੀ ਸੰਭਾਲ ਕਰਨੀ ਹੈ, ਸੁੱਟਣੇ ਨਹੀਂ। ਖੰਡੇ ਦੀ ਪੌਲ ਲੈ ਕੇ ਕਹਿੰਦੇ ਹੱਥ ਵਿੱਚ ਸ਼ਮਸ਼ੀਰ ਫੜਨੀ ਹੈ, ਹੱਥ ਵਿੱਚ ਸ਼ਮਸ਼ੀਰ ਫੜ ਕੇ ਕਲੰਗੀਧਰ ਦਸਮੇਸ਼ ਪਿਤਾ ਜੀ ਜਦੋਂ ਆਪ ਗੋਬਿੰਦ ਰਾਏ ਬਣ ਕੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ, ਖਾਲਸਾ ਸਾਜਿਆ, ਫਿਰ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਖੰਡੇ ਦੀ ਪੌਲ ਛਕਾ ਕੇ ਸਿੰਘ ਸਜਾ ਦਿੱਤਾ, ਫਿਰ ਆਪ ਉਹਨਾਂ ਤੋਂ ਪੰਜਾਂ ਪਿਆਰਿਆਂ ਤੋਂ ਖੰਡੇ ਦੀ ਪੌਲ ਲੈ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ, ਫਿਰ ਹੱਥ ਵਿੱਚ ਖੰਡਾ ਫੜਿਆ, ਦੁਸ਼ਟਾਂ ਦਾ ਨਾਸ਼ ਕੀਤਾ। ਸ਼ੀਲ ਜੱਤ ਕੇ ਕੱਛ ਪਹਿਰ ਪਕੜਿਓ ਹਥਿਆਰਾ, ਹੁਣ ਕਹਿੰਦੇ ਸ਼ੀਲ ਜੱਤ ਕੀ ਕੱਛ ਪਹਿਰ, ਜੱਤ ਸੱਤ ਦਾ ਜਿਹੜਾ
आचरण अपना उच्चा रखना है। कछ का भाव है कशहरा, कशहरे का भाव है जत सत, अपना आचरण उच्चा रखना है, नीवा नहीं करना, आचरण हीणे नहीं बनना, गुरु के प्यारे परपक सिख बनना है। कले पहरावे का नाम सिख नहीं, अज बहुत जड़िया चाल यह चलिया जा पहरावा सिखा वाला पा के पांच ककारी बाणा पवा के करैक्टर लिस्ट करतूतों सामने आदियां ने, उन्हां दी गल नहीं करते। महाराज कहिंदे खालसा मेरो रूप है खास, खालसे मैं हूँ करो निवास, रहत प्यारी मुझको सिख प्यारा नाही। मैं सिख नहीं प्यारा, मैं रहत प्यारी है। तो पांच ककारी बाणा पा के गुरसिख नूं हुक्म है अपने आचरण नूं उच्चा करना है, हाथ विच हथियार हर वेले पकड़ के रखना है, पंजे चीज़ां अपने कोले अंग संग हर वेले रखनियां ने, केस केसां दा विसाह नहीं करना, कंघे दा विसाह नहीं करना, गात्रे कृपान दा विसाह नहीं करना। ते कृपान हर वेले तैयार वर तैयार चाहीदी है। हाथ विच कड़े दा विसाह नहीं करना, क्योंकि कड़ा सानू माड़े कर्मां तों रोकदा है, माड़े कर्म करन तों। ते अपने कछ जत सत दा प्रवाह नहीं करना, आचरण उच्चा करना है। पर बेटी को बेटी जाने अपनी मां नूं सत्कार देने, अपनी मां की उम्र की औरत नूं भी मां का सत्कार देना है। भैन के बराबर की कोई लड़की सामने आउंदी है उन्हें अपनी भैन देखना है, छोटी उम्र की बच्ची कोई सामने आउंदी है तो उन्हें अपनी धी का प्यार देना है। शादी हो जाती है, महाराज जी कहिंदे एका नारी जति होए, गृहस्थ जीवन पति पत्नी ने इकट्ठिया बतीत करना है। सच फतेह बुलाई गुरु की जीते उरण पारा। हम कहते जंगा युद्धा दे विच फिर इस अमृत की दात ने ताकत दिती, ते सिंघा ने जोहर दिखाई। महाराज ने कहा सी सवा लाख से एक लड़ाऊ तब गोबिंद सिंह नाम कहाऊ, ये कली कहण की गल नहीं सी, इनू करके दिखाया। लखां दी फौज ने घेरा पाया, ते खालसे ने चढ़दी कला दे विच जिकारे छड़दिया छड़दिया फतेह बुलाई ते वड्डा रण जित लिया। सब दैंत अरण को घेर कर दी जय की जय परहारा। हुण सारे दैंतां नूं घेर लिया, दैंत भाव दुश्मन जिहड़े चढ़ के आए उहनां नूं घेर के घेर घेर के परहारा खत्म कीता, नाश करता। जब सहजे प्रगटे हो जगत मैं गुर जाप अपारा। कहिंदे सहजे सहजे जगत दे विच खालसा प्रगट होया, भाव यह गल प्रचलित हुई कि खालसा सच दे मार्ग दे तुरन वास्ते प्रगट होया। हर वेले गुरु का जाप करता रहिंदा है। सहजे सहजे जगत विच गल प्रचलित हुई ते सारिआं नूं फिर एक चा चढ़िया कि असी भी खंड की पौड़ लैके गुरु वाले बनना है। ऐसे लोग भी उदो मौजूद सी जिहड़े जिउंदे ते तुरे फिरदे सी पर अंदरों मरे हुए सी, अणखां मर चुकियां सी। ऐसे भी लोग बड़े ने जिन्हां दीआं धीआं भैणां नूं जरवाणे लुट के लै जांदे सी पर उह कुछ नहीं कर सके, मौत दे डर तों चुप करके बैठ गए। और जिन्हां दे हक खोए जा रहे सी, सच बोलने ही दिता जा रहा सी, कलंगी तर दशमेश पिता महाराज जी ने उन्हां मुरदा हो चुकियां रूहां नूं खंडे दी पौल दे के सुरजीत करता। जो उपजे सिंह पचंगीए नीलंबर तारा। हुण कहिंदे जदों पचंगी सिंह पैदा हुंदे ने, पचंगी भाव छोटा बच्चा, उन्हों पचंगी कहते हैं निहंग सिंघां दे, पचंगी कहते छोटे बच्चे। सूरमे निके निके बच्चे भी सूरमे आ, जो अमृत छक लेंदे ना खंडे की पौड़ लै लेंदे आ, उन्हां विच भी जोश आ जाता है। औरंगजेब लगता सी कि बाबा जोरावर सिंह बाबा फतेह सिंह छोटी उम्र के बच्चे आ, मैं हुण इन्हां नूं डरा के धर्म तब्दील कर लाँगा। और वह भुलेखा सी, छोटे बच्चे बड़े बाबिया वांग कुर्बानियां करके
ਔਰੰਗਜ਼ੇਬ ਦੇ ਮੂੰਹ 'ਤੇ ਸ਼ਬਦਾਂ ਦੀਆਂ ਚਪੇੜਾਂ ਮਾਰ ਕੇ ਉਹਦਾ ਸਿਰ ਨੀਵਾਂ ਕਰ ਗਏ। ਤੁਰਕ ਦੋਸ਼ਟ ਸਭ ਸ਼ੈ ਕੀਏ ਹਰ ਨਾਮ ਉਚਾਰਾ। ਤੁਰਕ 'ਤੇ ਜਿਹੜੇ ਦੋਸ਼ਟ ਹੈ ਉਹ ਸਾਰੇ ਖਤਮ ਕਰਤੇ, ਨਾਸ਼ ਕਰਤੇ, ਪਰਮੇਸ਼ੁਰ ਦੇ ਨਾਮ ਨੂੰ ਉਚਾਰਦੇ ਰਹੇ। ਖਾਲਸਾ ਜਦੋਂ ਕਿਰਤ ਕਰਦਾ ਉਦੋਂ ਵੀ ਨਾਮ ਜਪਦਾ ਹੈ, ਤੁਰਦਾ ਫਿਰਦਾ ਵੀ ਨਾਮ ਜਪਦਾ ਹੈ, ਘੋੜੇ 'ਤੇ ਸਵਾਰ ਹੁੰਦਾ ਤਾਂ ਵੀ ਨਾਮ ਜਪਦਾ ਹੈ, ਮੈਦਾਨੇ ਜੰਗ ਵਿੱਚ ਜਾਂਦਾ ਤਾਂ ਵੀ ਨਾਮ ਜਪਦਾ ਰਹਿੰਦਾ, ਸੁੱਖ ਆ ਗਿਆ ਤਾਂ ਵੀ ਨਾਮ ਜਪਦਾ, ਜੇ ਦੁੱਖ ਆ ਗਿਆ ਤਾਂ ਵੀ ਨਾਮ ਜਪਦਾ, ਬੰਦਗੀ ਤੋਂ ਪਾਸੇ ਨਹੀਂ ਹੁੰਦਾ। ਤਿੰਨ ਆਗੈ ਕੋਈ ਨਾ ਠਹਿਰਿਓ ਭਾਗੇ ਸਿਰਦਾਰ। ਇਹਨਾਂ ਸੂਰਮਿਆਂ ਦੇ ਅੱਗੇ ਵੱਡੇ ਵੱਡੇ ਸਰਦਾਰ ਜਿਹੜੇ ਫੌਜਾਂ ਲੈ ਕੇ ਆਉਂਦੇ ਰਹੇ, ਮੌਤ ਤੋਂ ਡਰਦੇ ਹੋਏ ਭੱਜ ਜਾਂਦੇ, ਮੈਦਾਨ ਛੱਡ ਜਾਂਦੇ ਵੱਡੇ ਵੱਡੇ ਸਰਦਾਰ। ਜਹ ਰਾਜੇ ਸ਼ਾਹ ਅਮੀਰੜੇ ਹੋਏ ਸਭ ਸ਼ਾਰਾ। ਵੱਡੇ ਵੱਡੇ ਰਾਜੇ, ਮਹਾਰਾਜੇ, ਅਮੀਰ ਲੋਕ ਸਾਰੇ ਖੇਹ ਕਰਤੇ, ਸ਼ਾਰ ਦਾ ਭਾਵ ਆ ਖੇਹ ਹੋ ਗਏ, ਹੰਕਾਰ ਵੀ ਚੜ੍ਹ ਕੇ ਆਏ ਸੀ ਵੀ ਉਹ ਥੋੜ੍ਹੀ ਗਿਣਤੀ ਦੇ ਵਿੱਚ ਅਸੀਂ ਹੁਣ ਫੜ ਲੈਂਦੇ ਹਾਂ, ਹੁਣ ਮਾਰ ਦਿੰਦੇ ਹਾਂ। ਔਰ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ, ਲਾਸ਼ਾਂ ਦੀਆਂ ਢੇਰੀਆਂ ਲਾਤੀਆਂ ਮੁੱਠੀ ਭਰ ਸਿੰਘਾਂ ਨੇ। ਫਿਰ ਸੁਣ ਘਰ ਸੀ ਤਮਕ ਕੋ ਕਾਪੇ ਗਿਰ ਭਾਰ। ਕਹਿੰਦੇ ਫਿਰ ਐਸੀ ਧਮਕ ਨੂੰ ਸੁਣ ਕੇ, ਗਿਣਤੀ ਭਾਵੇਂ ਥੋੜ੍ਹੀ ਆ ਸਿੰਘਾਂ ਦੀ, ਪਰ ਜਦੋਂ ਜੈਕਾਰਾ ਛੱਡਦੇ ਆ, ਫਤਿਹ ਬੁਲਾਉਂਦੇ ਆ, ਅੰਬਰ ਤੱਕ ਜੈਕਾਰੇ ਗੂੰਜਦੇ ਆ, ਜੈਕਾਰਾਂ ਦੀ ਆਵਾਜ਼ ਨੂੰ ਸੁਣ ਕੇ ਥਰ ਥਰ ਕੰਬਣ ਲੱਗ ਪੈਂਦੇ ਆ ਵੈਰੀ। ਵੱਡੇ ਵੱਡੇ ਪਹਾੜ, ਪਹਾੜਾਂ ਵਰਗੇ ਜਿਗਰਿਆਂ ਵਾਲੇ ਵੀ ਕੰਬਣ ਲੱਗ ਪਏ। ਪਠਾਣ ਵੱਡੇ ਵੱਡੇ ਉੱਚੇ ਲੰਮੇ ਸੀ, ਕਹਿੰਦੇ ਸਾਡਾ ਜਿਗਰਾ ਪਹਾੜਾਂ ਵਰਗਾ, ਪਰ ਜੈਕਾਰੇ ਸੁਣ ਕੇ, ਧਮਕ ਸੁਣ ਕੇ, ਨਗਾਰੇ ਦੀਆਂ ਚੋਟਾਂ ਸੁਣ ਕੇ ਥਰ ਥਰ ਕੰਬਣ ਲੱਗ ਪੈਂਦੇ। ਤਬ ਸਭ ਧਰਤੀ ਹਲ ਚੱਲ ਪਾਈ ਸਾਡੇ ਘਰ ਬਾਰਾ। ਹੁਣ ਜਦੋਂ ਨੁਕਸਾਨ ਹੁੰਦਾ ਫਿਰ ਉਹ ਫੌਜਾਂ ਇਕੱਠੀਆਂ ਹੋ ਕੇ ਇੱਕੇਦਮ ਹੱਲਾ ਕਰਨਾ ਚਾਹੁੰਦੇ ਆ। ਫਿਰ ਉਹਨਾਂ ਨੇ ਇੱਕੇਦਮ ਹੱਲਾ ਕਰਕੇ ਸਿੰਘਾਂ ਨੂੰ ਸ਼ਹੀਦ ਕਰਨਾ ਸ਼ੁਰੂ ਕਰਤਾ। ਫਿਰ ਧਰਤੀ 'ਤੇ ਹਲਚਲ ਮੱਚੀ ਵੀ ਜਿੱਥੇ ਵੀ ਸਿੱਖ ਮਿਲਦਾ ਫੜ ਦਿਓ, ਮਾਰ ਦਿਓ। ਐਸੀ ਹਲਚਲ ਦੇ ਵਿੱਚ ਫਿਰ ਖਾਲਸੇ ਨੂੰ ਘਰ ਬਾਰ ਛੱਡਣਾ ਪਿਆ, ਜੰਗਲਾਂ ਦੇ ਵਿੱਚ ਰਹਿਣਾ ਪਿਆ। ਇਉਂ ਐਸੇ ਦੁੰਦ ਕਲੇਸ਼ ਮੈਂ ਖਪਿਓ ਸੰਸਾਰ। ਇਸ ਤਰ੍ਹਾਂ ਦੁੱਖ ਚੱਲਦਿਆਂ ਇਸ ਹਲਚਲ ਦੇ ਵਿੱਚ ਸਾਰਾ ਸੰਸਾਰ ਜਿਹੜਾ ਖਪਿਆ ਹੋਇਆ। ਪਰਮੇਸ਼ੁਰ ਦਾ ਨਾਮ ਜਪਣ ਵਾਲਾ ਖਾਲਸਾ ਸਦਾ ਚੜ੍ਹਦੀ ਕਲਾ ਵਿੱਚ ਰਿਹਾ। ਤਹਿ ਬਿਨ ਸਤਿਗੁਰ ਕੋ ਹੈ ਨਹੀਂ ਪੈ ਕਾਟਣ ਹਾਰਾ। ਚਾਰੇ ਪਾਸੇ ਹੁਣ ਦੁੱਖ ਹੀ ਦੁੱਖ ਨੇ, ਚਾਰੇ ਪਾਸੇ ਵੈਰੀ ਵੈਰੀ ਖੜ੍ਹੇ ਹੈ, ਪਰ ਖਾਲਸੇ ਦੇ ਅੰਦਰ ਠਰੰਮ ਹੈ, ਸ਼ਾਂਤੀ ਹੈ, ਸਹਿਜ ਹੈ, ਕਿਉਂਕਿ ਉਹਨਾਂ ਨੂੰ ਭਰੋਸਾ ਹੈ, ਵਿਸ਼ਵਾਸ ਹੈ। ਤਹਿ ਬਿਨ ਸਤਿਗੁਰ ਕੋ ਨਹੀਂ, ਸਤਿਗੁਰੂ ਤੋਂ ਬਿਨਾਂ ਕੋਈ ਹੈ ਹੀ ਨਹੀਂ ਸਾਡਾ ਜਿਹੜਾ ਸਾਡੇ ਭੈ ਕੱਟ ਦੇਵੇ। ਗੁਰੂ ਭੈ ਕੱਟਣ ਵਾਲਾ ਹੈ ਅਤੇ ਗੁਰੂ ਮੇਰੇ ਅੰਗ ਸੰਗ ਹੈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਉਹ ਤਾਂ ਹਰ ਵੇਲੇ ਨਾਲ ਹੈ, ਫਿਰ ਡਰ ਕਿਹੜੀ ਗੱਲ ਦਾ। ਖਾਲਸਾ ਖੰਡੇ ਦੀ ਪੌਲ ਪੀ ਕੇ ਅਮਰ ਹੋ ਜਾਂਦਾ, ਮਰਨ ਤੋਂ ਨਹੀਂ ਡਰਦਾ। ਸਰੀਰ 'ਤੇ ਭਾਵੇਂ ਕਿੰਨੇ ਫੱਟ ਲੱਗ ਜਾਣ, ਤੂੰਬਾ ਤੂੰਬਾ ਹੋ ਜੇ, ਆਰੇ ਨਾਲ ਚੀਰਿਆ ਜਾਏ, ਬੰਦ ਬੰਦ ਕੱਟੇ ਜਾਣ, ਖੋਪਰੀ ਲੈ ਜਾਵੇ, ਪਰ ਕਦੇ ਡਰਿਆ ਨਹੀਂ ਹੈ, ਧਰਮ ਨਹੀਂ ਛੱਡਿਆ। ਗਹਿ ਐਸੇ ਖੜਗ ਦਿਖਾਏ ਹਨ ਕੋ ਸਕੈ ਨਾ ਝੇਲਾ। ਕਹਿੰਦੇ ਇਸ ਤਰ੍ਹਾਂ ਖੜਗ ਭਾਵ ਕਿਰਪਾਨ ਤਲਵਾਰ ਦੇ ਜੌਹਰ ਦਿਖਾਏ, ਹੱਥ ਦੇ ਵਿੱਚ ਇੰਨੀ ਮਜ਼ਬੂਤ ਕਿਰਪਾਨ ਪਕੜੀ, ਖੰਡਾ ਖੜਕਾਇਆ, ਉਹਦੀ ਝਾਲ ਨੂੰ ਕੋਈ ਝੱਲ ਨਹੀਂ ਸਕਿਆ। ਗੁਰੂ ਜੀ ਨੇ ਐਡੇ ਇਰਾਦੇ ਮਜ਼ਬੂਤ ਕਰਤੇ ਸਾਡੇ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਵਾਹ, ਧੰਨ ਹੋ ਤੁਸੀਂ। ਮੁਰਦਿਆਂ ਦੇ ਵਿੱਚ ਰੂਹਾਂ ਫੂਕਤੀਆਂ, ਡਰਪੋਕਾਂ ਨੂੰ ਵੀ ਸ਼ੇਰ ਬਲਵਾਨ ਬਣਾ ਦਿੱਤਾ। ਗੁਰਬਰ ਅਕਾਲ ਕੇ ਹੁਕਮ ਸੋ ਉਪਜਿਓ ਬਗਿਆਨਾ। ਹੁਣ ਕਹਿੰਦੇ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਨਾਲ ਹਿਰਦੇ ਦੇ ਅੰਦਰ ਗਿਆਨ ਪੈਦਾ ਹੁੰਦਾ, ਗੁਰੂ ਕਿਰਪਾ ਕਰਦਾ, ਗੁਰੂ ਗਿਆਨ ਦਿੰਦਾ ਅਤੇ ਸਿੱਖ ਦੇ ਹਿਰਦੇ ਵਿੱਚ ਗਿਆਨ ਪ੍ਰਗਟ ਹੋ ਜਾਂਦਾ।
ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ। ਫਿਰ ਗੁਰੂ ਕਲਗੀਧਰ ਦਸਮੇਸ਼ ਪਿਤਾ ਜੀ ਨੇ ਸਹਿਜੇ ਹੀ ਖਾਲਸੇ ਦੀ ਰਚਨਾ ਕੀਤੀ, ਖਾਲਸਾ ਸਾਜਿਆ ਅਤੇ ਪੂਰਾ ਮਰਦ ਦੁਨੀਆਂ 'ਤੇ ਕਾਇਮ ਕੀਤਾ। ਮਰਦ ਕਦੇ ਡਰਦਾ ਨਹੀਂ ਅਤੇ ਮਰਦ ਕਦੇ ਮਰਦਾ ਵੀ ਨਹੀਂ। ਮਰਦਾ ਨਾ ਐਸਾ ਸਿੱਖ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਵੀ ਆਇਆ। ਸਾਰੀ ਉਮਰ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਕੀਤੀ। ਲੋਕ ਕਹਿੰਦੇ ਸੀ ਮਰ ਜਾਣਾ ਮਰ ਜਾਣਾ, ਮਾਂ ਵੀ ਕਹਿੰਦੀ ਮਰ ਜਾਣਾ, ਮਹਾਰਾਜ ਕਹਿੰਦੇ ਮਰਦਾ ਨਾ, ਇਹ ਨਹੀਂ ਮਰਦਾ, ਇਹ ਸਦਾ ਅਮਰ ਹੋ ਜਾਣਾ। ਖੰਡੇ ਦੀ ਪਹੁੰਚ ਲੈ ਕੇ ਕਲਗੀਧਰ ਦਸਮੇਸ਼ ਪਿਤਾ ਜੀ ਦੇ ਹੁਕਮ ਵਿੱਚ ਰਹਿ ਕੇ ਜੀਵਨ ਉੱਚਾ ਕਰਕੇ, ਨਾਮ ਜਪ ਕੇ, ਬੰਦਗੀ ਕਰਕੇ, ਕੁਰਬਾਨ ਹੋ ਕੇ, ਗੁਰੂ ਤੋਂ ਕੁਰਬਾਨ ਹੋ ਕੇ, ਕੌਮ ਤੋਂ ਕੁਰਬਾਨ ਹੋ ਕੇ ਸਦਾ ਅਮਰ ਹੋ ਜਾਂਦਾ। ਉੱਠੇ ਸਿੰਘ ਭਵਕਾ ਕਾਰ ਕਹਿ ਸਭ ਜਗ ਡਰਪਾਨਾ। ਕਹਿੰਦੇ ਫਿਰ ਜਦੋਂ ਸਿੰਘ ਉੱਠੇ ਨਾ ਭਵਕ ਮਾਰ ਕੇ, ਗੱਜ ਕੇ ਉੱਠੇ ਜ਼ਾਲਮ ਦੇ ਜ਼ੁਲਮ ਦਾ ਟਾਕਰਾ ਕਰਨ ਵਾਸਤੇ, ਫਿਰ ਸਾਰਾ ਜੱਗ ਡਰ ਪਿਆ, ਡਰ ਗਿਆ। ਮੜੀ ਦੇਵ ਲਗੋਰ ਮਸੀਤ ਢਹਿ ਕੀਏ ਮੈਦਾਨਾ। ਜਿਨ੍ਹਾਂ ਮੜੀਆਂ ਮਸਾਣਾਂ ਦੀ ਲੋਕ ਪੂਜਾ ਕਰਦੇ ਆ, ਕੋਈ ਮੜੀਆਂ ਦੀ ਪੂਜਾ ਕਰਦਾ, ਕੋਈ ਮਟੀਆਂ ਦੀ ਪੂਜਾ ਕਰਦਾ, ਕੋਈ ਗੋਰ ਨੂੰ ਪੂਜਦਾ, ਲੋਕ ਉੱਥੇ ਮੱਥੇ ਟੇਕਦੇ ਆ, ਡਰਦੇ ਨੇ। ਪਰ ਖਾਲਸੇ ਨੂੰ ਮਹਾਰਾਜ ਨੇ ਕਿਹਾ ਸੀ, ਹੁਕਮ ਕੀਤਾ ਸੀ ਕਿ ਗੋਰ ਮੜੀ ਮਤ ਭੂਲ ਨਾ ਮੰਨ, ਮਟ ਭੂਲ ਨਾ ਮੰਨ। ਮਟੀ ਨੂੰ, ਗੋਰ ਨੂੰ, ਮੜੀ ਨੂੰ ਭੁੱਲ ਕੇ ਵੀ ਮੱਥਾ ਨਹੀਂ ਟੇਕਣਾ, ਮੰਨਣਾ ਨਹੀਂ। ਕਲਗੀਧਰ ਦਸਮੇਸ਼ ਪਿਤਾ ਨੇ ਖੰਡੇ ਦੀ ਪੌਲ ਛਕਾਉਂਦਿਆਂ ਹੀ ਇਹ ਡਰ ਸਾਡੇ ਮਨ 'ਚੋਂ ਖਤਮ ਕਰਤਾ। ਜਿਨ੍ਹਾਂ ਦੀ ਲੋਕ ਪੂਜਾ ਕਰਦੇ ਹੈ ਅਤੇ ਖਾਲਸੇ ਨੇ, ਉਹ ਸਾਰੇ ਢਹਿ ਢੇਰੀ ਕਰਕੇ ਮੈਦਾਨ ਸਾਫ਼ ਕਰਤਾ। ਵੇਦ ਪੁਰਾਣ ਖੱਟ ਸ਼ਾਸਤਰਾ ਫੁੱਟ ਫੁੱਨ ਮਿੱਟੀ ਕੁਰਾਨਾ। ਹੁਣ ਵੇਦਾਂ ਦਾ ਪਾਠ, ਪੁਰਾਣਾਂ ਦਾ ਪਾਠ, ਛੇ ਸ਼ਾਸਤਰਾਂ ਦਾ ਇਹ ਗਿਆਨ ਜਿਹੜਾ ਦਿੱਤਾ, ਕੁਰਾਨ ਦਾ ਗਿਆਨ ਦਿੱਤਾ, ਦਿੱਤਾ ਹੋਇਆ ਗਿਆਨ ਲੋਕ ਸਮਝਦੇ ਹੈ। ਇਹਨਾਂ ਵਿੱਚ ਵੀ ਸੱਚ ਜਿਹੜਾ ਗਿਆਨ ਦਿੱਤਾ ਹੋਇਆ ਹੈ, ਜੇ ਕੋਈ ਪੜ੍ਹ ਕੇ ਸਮਝ ਕੇ ਮੰਨ ਲਵੇ ਉਹਦਾ ਵੀ ਭਲਾ ਹੋ ਜਾਂਦਾ ਹੈ। ਪਰ ਇਹਨਾਂ ਦੀਆਂ ਕਸਮਾਂ, ਕੁਰਾਨ ਦੀਆਂ, ਪਵਿੱਤਰ ਕੁਰਾਨ ਦੀਆਂ ਕਸਮਾਂ ਖਾਣ ਵਾਲੇ ਮੁੱਕਰ ਗਏ, ਝੂਠੇ ਪੈ ਗਏ, ਕੁਰਾਨ ਵੀ ਝੂਠੀ ਪਾਤੀ। ਵੇਦਾਂ ਦਾ ਪਾਠ ਕਰਨ ਵਾਲੇ, ਛੇ ਸ਼ਾਸਤਰਾਂ ਨੂੰ ਮੰਨਣ ਵਾਲੇ, ਬਾਗ ਸਲਾਤ ਮਟਾਏ ਕਰ ਮਾਰੇ ਸੁਲਤਾਨਾ। ਕਹਿੰਦੇ ਉਹਨਾਂ ਨੇ ਵੱਡੇ ਵੱਡੇ ਸੁਲਤਾਨ ਜਿਹੜੇ ਬਾਂਗ ਦਰੂਦ ਹੈ ਪਾ ਕੇ ਉੱਚੀ ਬਾਂਗ ਦਿੰਦੇ ਹੈ ਉਹ ਮਿਟਾ ਦਿੱਤੇ। ਵੱਡੇ ਵੱਡੇ ਸੁਲਤਾਨ ਜਿਹੜੇ ਲਲਕੜੇ ਮਾਰਦੇ ਸੀ ਅਸੀਂ ਹੁਣੇ ਮੈਦਾਨ ਜਿੱਤ ਲੈਣਾ, ਉਹਨਾਂ ਨੂੰ ਮਿੱਟੀ 'ਚ ਮਿਲਾ ਕੇ ਰੱਖਤਾ। ਮੀਰ ਪੀਰ ਸਭ ਛਪ ਗਏ ਮਜਬੋ ਉਲਟਾਨਾ। ਵੱਡੇ ਵੱਡੇ ਮੀਰ, ਵੱਡੇ ਵੱਡੇ ਪੀਰ, ਆਪਣੇ ਆਪ ਨੂੰ ਬਹਾਦਰ ਕਹਾਉਣ ਵਾਲੇ ਸਾਰੇ ਲੁਕ ਗਏ ਅਤੇ ਮਜਬੋ ਉਲਟਾਨਾ। ਧਰਮੀ ਲੋਕ ਜਿਹੜੇ ਸੀ ਉਹ ਮੈਦਾਨੇ ਜੰਗ ਦੇ ਵਿੱਚ ਗੱਜਦੇ ਰਹੇ। ਮਲਵਾਣੇ ਕਾਜੀ ਫਿਰ ਥੱਕੇ ਕੁਛ ਮਰਮ ਨਾ ਜਾਨਾ। ਵੱਡੇ ਵੱਡੇ ਮੌਲਵੀ ਕਾਜੀ ਉਹ ਥੱਕ ਗਏ ਪਰ ਭੇਦ ਨਹੀਂ ਜਾਣ ਸਕੇ, ਪਰਮੇਸ਼ੁਰ ਦੇ ਬੇਅੰਤ ਗੁਣਾਂ ਦਾ ਅੰਤ ਨਹੀਂ ਪਾ ਸਕੇ। ਲੱਖ ਪੰਡਿਤ ਬ੍ਰਾਹਮਣ ਜੋਤ ਕੀ ਬਿਖ ਰਸ ਉਰ ਜਾਨਾ। ਵੱਡੇ ਵੱਡੇ ਪੰਡਿਤ, ਲੱਖਾਂ ਹੀ ਪੰਡਿਤ, ਲੱਖਾਂ ਬ੍ਰਾਹਮਣ, ਲੱਖਾਂ ਜੋਤ ਸੀ, ਲੋਕਾਂ ਨੂੰ ਹੱਥ ਦੇ ਕੇ ਜੋਤਸ਼ਾਂ ਦੱਸਣ ਵਾਲੇ, ਬਿਖਰ ਗਏ, ਵਿਸ਼ਿਆਂ ਵਿਕਾਰਾਂ ਦੇ ਵਿੱਚ ਹੀ ਬਿਖਰ ਗਏ, ਉਲਝ ਗਏ। ਫੁੱਲ ਪਾਥਰ ਦੇਵਲ ਪੂਜ ਕੈ ਇਤ ਹੀ ਪਖਲਾਨਾ। ਪੱਥਰਾਂ ਦੀ ਪੂਜਾ ਕਰਕੇ, ਦੇਵੀ ਦੇਵਤਿਆਂ ਦੀ ਪੂਜਾ ਕਰਕੇ ਕੁਰਾਏ ਪੈ ਗਏ, ਭੁੱਲਾਂ ਵਿੱਚ ਪੈ ਗਏ ਨੇ। ਇਉਂ ਦੋਨੋਂ ਫਿਰ ਕੇ ਕਪਟ ਮੈਂ ਰਚ ਰਹੀ ਨਿਦਾਨਾ। ਕਹਿੰਦੇ ਦੋਨੇ ਫਿਰ ਕੇ, ਹਿੰਦੂ ਮੁਸਲਮਾਨ ਦੋਨੇ ਕਪਟ ਦੇ ਵਿੱਚ ਖਚਤ ਹੋਏ ਪਏ ਨੇ।
ਨਿਦਾਨਾਂ ਦਾ ਭਾਵ ਅੱਤ ਦੇ ਵਿੱਚ ਫਸੇ ਹੋਏ ਆ। ਇਹ ਤੀਸਰ ਮਜ਼ਹਬ ਖਾਲਸਾ ਉਪਜੋ ਪ੍ਰਧਾਨਾ। ਹੁਣ ਔਰੰਗਜ਼ੇਬ ਦੀ ਸੋਚ ਇਹ ਸੀ ਕਿ ਮੈਂ ਦੋ ਧਰਮਾਂ ਤੋਂ ਇੱਕ ਕਰਨਾ ਹੈ, ਮੈਂ ਹਿੰਦੂਆਂ ਨੂੰ ਖਤਮ ਕਰਕੇ ਇਸਲਾਮ ਵੀ ਸਾਰੇ ਪਾਸੇ ਪੈਦਾ ਕਰਨਾ, ਹਿੰਦੂ ਖਤਮ ਕਰ ਦੇਣੇ ਆ। ਇਸ ਕਰਕੇ ਉਹਨੇ ਹਿੰਦੂਆਂ ਨੂੰ ਲਾਲਚ ਦੇ ਕੇ ਜਾਂ ਧੱਕੇ ਨਾਲ ਡਰਾ ਕੇ ਉਹਨਾਂ ਦੇ ਜਨੇਊ ਲਾ ਕੇ ਇਸਲਾਮ ਵਿੱਚ ਲਿਆਉਣ ਲੱਗ ਪਿਆ। ਬਹੁਤੇ ਡਰਦੇ ਡਰਦੇ ਜਾਂ ਲਾਲਚ ਵਿੱਚ ਆ ਕੇ ਧਰਮ ਤਬਦੀਲ ਕਰ ਗਏ, ਜਨੇਊ ਲਾ ਕੇ ਸੁੱਟਤੇ, ਕਲਮਾ ਪੜ੍ਹ ਲਈਆਂ, ਧਰਮ ਤਬਦੀਲ ਕਰ ਲਿਆ। ਪਰ ਜਿਹੜੇ ਅੰਦਰੋਂ ਸੱਚੇ ਹਿੰਦੂ ਸੀ ਉਹਨਾਂ ਨੇ ਧਰਮ ਤਬਦੀਲ ਨਹੀਂ ਕੀਤਾ, ਉਹਨਾਂ ਨੇ ਟਾਕਰਾ ਕੀਤਾ। ਜਿੰਨਾ ਚਿਰ ਉਹਨਾਂ ਨੂੰ ਰੋਕਿਆ ਗਿਆ ਧਰਮ 'ਚ ਰੁਕੇ, ਜਦੋਂ ਇਹ ਪਤਾ ਲੱਗ ਗਿਆ ਵੀ ਹੁਣ ਔਰੰਗਜ਼ੇਬ ਨੇ ਸਾਡੇ ਧਰਮ ਨੂੰ ਖਤਰੇ ਵਿੱਚ ਪਾਤਾ, ਸਾਨੂੰ ਬਰਬਾਦ ਕਰ ਦੇ, ਖਤਮ ਕਰ ਦੇਵੇਗਾ, ਫਿਰ ਉਹ ਸਿਆਣੇ ਸਿਆਣੇ ਪੰਡਿਤ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸ਼ਰਨ ਵਿੱਚ ਆਏ ਅਤੇ ਗੁਰੂ ਜੀ ਨੇ ਉਹਨਾਂ ਦਾ ਧਰਮ ਬਚਾਉਣ ਵਾਸਤੇ ਆਪਣਾ ਬਲੀਦਾਨ ਦਿੱਤਾ। ਫਿਰ ਇਹਨਾਂ ਦੋਨਾਂ ਮਜ਼ਹਬਾਂ ਨੂੰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਕਿਹਾ ਸੀ ਧਰਮ ਤਬਦੀਲ ਕਰ ਲਓ, ਕਹਿੰਦੇ ਨਹੀਂ ਕਰਨਾ। ਕਲੰਗੀਧਰ ਦਸ਼ਮੇਸ਼ ਵੀ ਤਾਂ ਮਹਾਰਾਜ ਕਹਿੰਦੇ ਔਰੰਗਜ਼ੇਬ ਤੂੰ ਦੋ ਧਰਮਾਂ ਤੋਂ ਇੱਕ ਕਰਨਾ ਚਾਹੁੰਦੇ, ਪਰ ਮੈਂ ਤਾਂ ਤੀਜਾ ਤਿਆਰ ਕਰ ਰਿਹਾ। ਇਹ ਤੀਸਰ ਮਜ਼ਹਬ ਖਾਲਸਾ ਉਪਜੋ ਪ੍ਰਧਾਨਾ, ਤੀਜਾ ਪ੍ਰਗਟ ਕੀਤਾ ਹੋਇਆ ਖਾਲਸਾ ਮਜ਼ਹਬ ਇਹ ਪ੍ਰਧਾਨ ਹੈ, ਸਭ ਤੋਂ ਉੱਤਮ ਹੈ। ਜਿਨ ਗੁਰ ਗੋਬਿੰਦ ਕੇ ਹੁਕਮ ਸੋ ਗਹਿ ਖੜਗ ਦਿਖਾਨਾ। ਕਲੰਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਪਰਮੇਸ਼ੁਰ ਦੇ ਹੁਕਮ ਦੇ ਨਾਲ ਸ਼ਮਸ਼ੀਰ ਫੜ ਕੇ ਖਾਲਸਾ ਸਾਜਿਆ। ਅਤੇ ਇਹ ਸਭ ਦੁਸ਼ਟਨ ਕਹੋ ਛੇਦ ਕਹਿ ਅਕਾਲ ਜਪਾਨਾ। ਹੁਣ ਦੁਸ਼ਟਾਂ ਨੂੰ ਖਤਮ ਕਰਕੇ ਅਕਾਲ ਜਪਾਉਣਾ ਸ਼ੁਰੂ ਕਰਤਾ ਭਾਈ। ਪਰਮੇਸ਼ੁਰ ਦਾ ਨਾਮ ਜਪੋ, ਬੰਦਗੀ ਕਰੋ, ਸੂਰਮੇ ਬਣੋ, ਆਪਣੀ ਰੱਖਿਆ ਖੁਦ ਕਰਨੀ ਸਿੱਖੋ, ਸ਼ਾਸਤਰਧਾਰੀ ਹੋਵੋ, ਸ਼ਾਸਤਰ ਤੋਂ ਬਿਨਾਂ ਰਾਜ ਨਹੀਂ ਮਿਲਦਾ। ਫਿਰ ਐਸਾ ਹੁਕਮ ਅਕਾਲ ਕਾ ਜਗ ਮੈਂ ਪ੍ਰਗਟਾਨਾ। ਫਿਰ ਕਹਿੰਦੇ ਅਕਾਲ ਪੁਰਖ ਦਾ ਐਸਾ ਹੁਕਮ ਹੋਇਆ ਕਿ ਖਾਲਸਾ ਜਗ ਦੇ ਵਿੱਚ ਪ੍ਰਗਟ ਹੋ ਗਿਆ। ਤਬ ਸੁਨਤ ਕੋਈ ਨਾ ਕਰ ਸਕੇ ਕੰਮ ਪਿਓ ਤੁਰਕਾਨਾ। ਪਹਿਲਾਂ ਜਿਹੜੇ ਤੁਰਕ ਸੀ ਮੁਸਲਮਾਨ ਸੀ ਧੱਕੇ ਦੇ ਨਾਲ ਸੁਨਤ ਕਰਦੇ ਸੀ, ਮੁਸਲਮਾਨ ਦੇ ਵਿੱਚ ਧਰਮ ਦੇ ਵਿੱਚ ਲੈ ਕੇ ਆਉਂਦੇ ਸੀ ਹਿੰਦੂਆਂ ਨੂੰ। ਜਦੋਂ ਖਾਲਸਾ ਪ੍ਰਗਟ ਹੋ ਗਿਆ ਕਲੰਗੀਧਰ ਦਸ਼ਮੇਸ਼ ਪਿਤਾ ਜੀ ਨੇ ਜ਼ਮੀਰਾਂ ਜਗਾਤੀਆਂ, ਲੋਕਾਂ ਨੇ ਕਹਿ ਦਿੱਤਾ ਅਸੀਂ ਮਰ ਜਾਵਾਂਗੇ ਪਰ ਧਰਮ ਤਬਦੀਲ ਨਹੀਂ ਕਰਦੇ। ਫਿਰ ਉਹਨਾਂ ਅਣਖੀ ਮਨੁੱਖਾਂ ਦੀ, ਅਣਖੀ ਯੋਧਿਆਂ ਦੀ ਸੁਨਤ ਕਰਨ ਵਾਲਾ ਨਹੀਂ ਸੀ ਕੋਈ ਰਿਹਾ। ਕਿਉਂ ਉਹ ਮਤ ਸਭ ਮੁਹੰਮਦੀ ਖੱਪ ਗਈ ਨਿਦਾਨਾ। ਹੁਣ ਕਹਿੰਦੇ ਅੰਤ ਨੂੰ ਇਹ ਉਹ ਮਤ ਮੁਹੰਮਦੀ ਕਹਿਣ ਵਾਲੀ ਖੱਪ ਗਈ, ਭਾਵ ਕਿ ਖਤਮ ਹੋ ਗਈ। ਜ਼ੁਲਮ ਕਰਨ ਵਾਲੇ ਜ਼ਾਲਮ ਲੋਕ ਖਤਮ ਹੋ ਗਏ। ਯਾਦ ਰੱਖਿਓ ਇਸਲਾਮ ਮਾੜਾ ਨਹੀਂ, ਹਿੰਦੂ ਧਰਮ ਮਾੜਾ ਨਹੀਂ, ਕੋਈ ਵੀ ਧਰਮ ਮਾੜਾ ਨਹੀਂ। ਇਹਦੇ ਵਿੱਚ ਜਿਹੜੇ ਮਾੜੇ ਕਰਮ ਕਰਨ ਵਾਲੇ ਲੋਕ ਹੈ ਧਰਮ ਨੂੰ ਬਦਨਾਮ ਕਰ ਦਿੰਦੇ ਆ। ਔਰੰਗਜ਼ੇਬ ਕਹਿੰਦਾ ਸੀ ਮੈਂ ਹੀ ਧਰਮ ਜ਼ੁਲਮ ਕਰਦਾ ਸੀ, ਉਹ ਜ਼ੁਲਮ ਖਤਮ ਕਰਤਾ। ਤਬ ਫਤਿਹ ਡੰਕ ਜਗ ਮੈਂ ਕੁਰੇ ਦੁੱਖ ਦੁੰਦ ਮਿਟਾਨਾ। ਫਿਰ ਕਹਿੰਦੇ ਸੰਸਾਰ ਦੇ ਵਿੱਚ ਫਤਿਹ ਦੇ ਡੰਕੇ ਵੱਜੇ, ਜਿੱਤ ਦੇ ਬਿਗਲ ਵੱਜ ਗਏ। ਕਿਉਂ ਤੀਸਰ ਪੰਥ ਰਚਾਇਨ ਵੱਡ ਸੂਰ ਗਹਿਲਾ। ਇਸ ਤਰ੍ਹਾਂ ਬਹੁਤ ਵੱਡਾ ਤੀਜਾ ਪੰਥ ਕਲੰਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਚਲਾਇਆ, ਸੂਰਮਿਆਂ ਦਾ ਪੰਥ ਚਲਾ ਦਿੱਤਾ। ਡਰਪੋਕ ਲੋਕਾਂ ਨੂੰ ਸ਼ਮਸ਼ੀਰਾਂ ਫੜਾ ਕੇ ਖੰਡੇ ਦੀ ਪੌਲ ਦੇ ਕੇ ਬਹਾਦਰ ਬਣਾ ਦਿੱਤਾ ਅਤੇ ਲੋਕ ਕਹਿਣ ਲੱਗੇ ਵਾਹਿਗੁਰੂ ਵਾਹਿਗੁਰੂ, ਵਡਿਆਈਆਂ ਕਰਨ ਲੱਗ ਪਏ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਸ ਤਰ੍ਹਾਂ ਸਾਰੀ ਖਲਕਤ ਧੰਨ ਕਲੰਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਨੂੰ ਨਮਸਕਾਰਾਂ ਕਰਦੀ ਹੈ। ਅਸੀਂ ਵੀ ਉੱਠਦੇ ਬਹਿੰਦੇ ਸੁੱਤੇ ਜਾਗਦੇ ਕਲੰਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਦੇ ਸਾਡੇ 'ਤੇ ਕੀਤੇ ਹੋਏ ਅਹਿਸਾਨਾਂ ਨੂੰ ਯਾਦ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕਰੀਏ।
ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਵਾਲੇ ਬਣੀਏ, ਕੇਸਾਂ ਦੀ ਬੇਅਦਬੀ ਛੱਡ ਕੇ ਕੇਸਾਂ ਧਾਰੀ ਹੋਈਏ, ਮਾੜੇ ਕਰਮ ਛੱਡ ਕੇ ਚੰਗੇ ਕਰਮਾਂ ਦੇ ਵਿੱਚ ਆਪਣੇ ਚਿੱਤ ਜੋੜੀਏ, ਫਿਰ ਸਾਡਾ ਮਨੁੱਖਾ ਜਨਮ ਸਫਲਾ ਹੋ ਜਾਏਗਾ। 16 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ ਸੰਪੂਰਨ। ਸਤਿਗੁਰੂ ਕਿਰਪਾ ਕਰੇ ਸਾਡੀ ਇਹ ਜਿਹੜੀ ਵਿਚਾਰਧਾਰਾ ਸਾਡੇ ਹਿਰਦੇ ਵਿੱਚ ਵੱਸ ਜਾਵੇ, ਰਹਿਮਤ ਕਰਕੇ ਇਸੇ ਤਰ੍ਹਾਂ ਪਰਮੇਸ਼ਰ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਸਤਿਗੁਰੂ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ ਜੀ। ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਗੁਰਮੁਖਾਂ ਉੱਚੇ ਮੰਦਰਾਂ ਅਤੇ ਸੁੰਦਰ ਜਿਹੜੀ ਇਸਤਰੀਆਂ ਦੀ ਪ੍ਰੀਤੀ ਵੀ ਲੱਗ ਕੇ ਪਰਮੇਸ਼ਰ ਦੇ ਨਾਮ ਸੁਣ ਤੋਂ ਬਿਨਾਂ ਇਹ ਜਿਹੜਾ ਬੜਾ ਅੰਬੋਲਕ ਮਨੁੱਖ ਜਨਮਿਆ ਇਹਦੀ ਬਾਜੀ 'ਤੇ ਹਾਰ ਦਿੱਤੀ ਹੈ, ਇਹਨੂੰ ਹਾਰ ਰਿਹਾ ਹਾਂ। ਇਹ ਬਾਜੀ ਕਹਿੰਦੇ ਜਿੱਤੀ ਕਿਵੇਂ ਜਾਏ, ਪਾਤਸ਼ਾਹ ਕਰਦੇ ਮੇਰੀ ਜਾਤ ਕਮੀਨੀ ਪਾਂਤ ਕਮੀਨੀ ਓਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਤੁਮਾਰਾ। ਹੇ ਅਕਾਲ ਪੁਰਖ ਕਰ, ਮੇਰੀ ਜਾਤ ਵੀ ਕਮੀਨੀ ਹੈ ਔਰ ਨੀਵੀ ਆ, ਪੰਗਤੀ ਵੀ ਕਮੀਨੀ ਹੈ, ਜਨਮ ਵੀ ਓਛੇ ਘਰ ਦਾ ਆ ਰਵਿਦਾਸ। ਹਾਂਜੀ ਹਾਂਜੀ, ਚਮਿਆਰ ਜਾਤੀ ਕਹਿੰਦੇ ਆ ਹੇ ਰਾਜਾ ਪ੍ਰਕਾਸ਼ ਰੂਪ ਆਰਾਮ ਸਾਰਿਆਂ ਵਿੱਚ ਰਮੇ ਹੋਏ ਵਿਆਪਕ ਚੰਦ ਚੰਦ ਦੀ ਨਹੀਂ ਸੀਤਲਤਾ ਦੇਣ ਵਾਲੇ ਤੁਹਾਡੀ ਸ਼ਰਨ ਵਿੱਚ ਆਗਤ ਮੈਨੇ ਆਇਆ, ਮੇਰੀ ਗੱਤ ਮੁਕਤੀ ਕਰ ਦਿਓ। ਆਤਮਾ ਚ ਮਾਰਾ ਮੈਨੇ ਚੰਮ ਦੇ ਆਲੇ ਘਰ ਵਿੱਚ ਬਹਿ ਕੇ ਮੈਂ ਕਹਿ ਰਿਹਾ, ਕਿਉਂਕਿ ਸਰੀਰ ਦੇ ਜਿਹੜਾ ਚੰਮ ਦਾ ਆਲਾ ਹੀ ਆ ਸਾਰਿਆਂ ਦੇ ਸਰੀਰ, ਚੰਮ ਦੇ ਆਲੇ ਘਰ ਵਿੱਚ ਬਹਿ ਕੇ ਮੈਂ ਕਹਿ ਰਿਹਾ। ਚਮਰਠਾ ਚਮਰਟਾ ਗਾਂਠ ਨਾ ਜੰਨੀ ਲੋਕ ਗਠਾਵੇ ਪੰਨੀ ਰਹਾਓ। ਇੱਕ ਸਮੇਂ ਭਗਵਾਨ ਆਏ ਕੀ ਦੇਖਿਆ ਰਵਿਦਾਸ ਜੋੜੇ ਬਣਾ ਰਿਹਾ ਸੀ ਅਤੇ ਮਨ 'ਚ ਵਿਚਾਰ ਪੂਰੀ ਮੇਰੀ ਭਗਤ ਕਰਨ ਵਾਲਾ ਭਗਤ ਪੂਰਾ ਹੋਵੇ ਅਤੇ ਕੰਮ ਨੀਚਾਂ ਵਾਲਾ ਕਰੇ ਠੀਕ ਨਹੀਂ। ਪਾਰਸ ਦੀ ਜਿਹੜੀ ਵੱਟੀ ਦਿੱਤੀ ਭਗਤ ਨੇ ਹੱਥ ਨਾਲ ਲਾਈ, ਕਹਿਣ ਲੱਗਾ ਇਹਨੂੰ ਛਿੱਕੇ ਦੇ ਰੰਗ ਦਿਓ, ਭਗਵਾਨ ਚਲੇ ਗਿਆ। ਉਹ ਪਾਰਸ ਦੀ ਵੱਟੀ ਪਾਈ ਗਈ, ਭਗਵਾਨ ਨੇ ਵਿਚਾਰਿਆ ਹੁਣ ਤਾਂ ਮੇਰਾ ਭਗਤ ਬੜਾ ਅਮੀਰ ਹੋ ਗਿਆ ਹੋਵੇਗਾ। ਜਦੋਂ ਆਏ ਕੀ ਵੇਖਦੇ ਆ, ਉਹ ਜੋੜੇ ਗੰਢ ਰਿਹਾ, ਪਾਰਸ ਦੀ ਵੱਟੀ ਉੱਥੇ ਪਈ ਹੈ। ਕਹਿੰਦੇ ਭਗਤ ਜਿਹੜਾ ਇਹਨਾਂ ਮਾਇਆ ਪਦਾਰਥਾਂ ਦੀ ਇੱਛਾ ਹੀ ਨਹੀਂ ਹੈ। ਜਿਵੇਂ ਭਾਈ ਨੰਦ ਲਾਲ ਜੀ ਨੇ ਕਿਹਾ, ਗਦਾਏ ਕੂਵੇਂ ਤੁਰਾ ਮੈਲ ਬਾਦਸ਼ਾਹੀ ਨੇਸ, ਹਵਾਏ ਸਲਤਨਤ ਜੋਕ ਕਾਜ ਕੁਲਾਹੀ ਨੇਸ, ਦਰਵਾਜੇ ਤੇਰੇ ਮੰਗ ਕੇ ਲੋੜਨ ਰੱਖਦੇ ਸ਼ਾਹੀ ਦੀ, ਉਹਨਾਂ ਤਖ਼ਤ ਜੜਾਊ ਲੋਚਨ ਤਾਜ ਨਾ ਟੋਪੀ ਪਾਈ ਦੀ। ਭਗਵਾਨ ਪਾਸੇ ਵਿੱਚ ਚੁੱਕ ਕੇ ਰਵਿਦਾਸ ਦੀ ਰੰਬੀ ਨਾ ਜਦੋਂ ਲਾਤੀ ਉਹ ਸੋਨਾ ਬਣ ਗਿਆ। ਹੁਣ ਸੋਨਾ ਨਰਮ ਹੁੰਦਾ ਉਹ ਚਮੜਾ ਕਿਵੇਂ ਵੱਟੇ? ਜੁੱਤੀ ਗੰਢਣ ਆਇਆ ਫਿਰ ਰਵਿਦਾਸ ਨੇ ਕਿਹਾ ਮੈਂ ਨਹੀਂ ਗੰਢਦਾ। ਕਹਿੰਦੇ ਅੱਗੇ ਗੰਢਦੇ ਸੀ ਰਵਿਦਾਸ, ਕਹਿੰਦੇ ਅੱਗੇ ਤਾਂ ਲੋਕ ਮੇਰੇ ਤੋਂ ਜੁੱਤੀਆਂ ਕਢਾਉਂਦੇ ਸੀ, ਹੁਣ ਮੈਂ ਚਮਿਆਰ ਗੰਢਣਾ ਨਹੀਂ ਆਉਂਦਾ, ਕਿਉਂਕਿ ਜੁੱਤੀਆਂ ਗੰਢਣ ਵਾਲੀ ਸਮੱਗਰੀ ਹੈ ਨਹੀਂ, ਉਹ ਸੋਨੇ ਦੇ ਹਜ਼ਾਰ ਕੰਮ ਨਹੀਂ ਕਰਦੇ। ਚਮਰਟਾ ਗਾਂਠ ਨਾ ਜੰਨੀ ਲੋਕ ਬਿਠਾਵੇ ਪੰਨੀ ਰਹੋ। ਚਮਰਟਾ ਚਮਿਆਰ, ਗਾਂਠ ਮੈਨੇ ਗੰਢਣ, ਪੰਨੀ ਮੈਨੇ ਜੁੱਤੀ। ਲੋਕ ਮੈਨੂੰ ਚਮਿਆਰ ਸਮਝ ਕੇ ਜੁੱਤੀਆਂ ਗਢਾਉਣਾ ਚਾਹੁੰਦੇ ਸੀ, ਮੈਂ ਚਮਿਆਰ ਹੁਣ ਜੁੱਤੀਆਂ ਗੰਢਣ ਨਹੀਂ ਜਾਣਦਾ। ਆਰ ਨਹੀਂ ਜੇ ਤੁੱਪ ਨਹੀਂ ਰਾਂਬੀ ਠਾਓ ਰੁੱਪ, ਇਸ ਸਮੇਂ ਮੇਰੇ ਕੋਲ ਆਰ ਨਹੀਂ ਜੇ ਨਾ ਤੋਪੇ ਲਾਵਾਂ, ਤੋਪਾ ਮੈਨੇ ਤੋਪੇ ਲਾਵਾਂ, ਨਾ ਰੰਬੀ ਹੈ ਜੇ ਨਾ ਜੁੱਤੀ ਟੁੱਟੀ ਜਿਹੜੀ ਉਹਨੂੰ ਥਾਂ ਥਾਂ ਨੂੰ ਰੋਪਾ ਮੈਨੇ ਬਣਾਵਾਂ, ਹੁਣ ਉਹ ਕੰਮ ਨਹੀਂ ਕਰਦੀ। ਲੋਕ ਗੰਢ ਗੰਢ ਖਰਾ ਬੂਚਾ ਹੋਣ ਬਿਨ ਗੰਠੇ ਜਾਏ ਪੂਚਾ, ਜਿਸ ਮਾਇਆ ਦੀ ਪ੍ਰਾਪਤੀ ਲੋਕ ਜੁੱਤੀਆਂ ਗੰਢ ਗੰਢ ਕੇ ਖਰਾ ਬੂਚੇ ਚੰਗੇ ਭਾਵ ਬਹੁਤ ਖਰਾਬ ਹੋਏ। ਕਹਿੰਦੇ ਹਾਂ ਮੈਂ ਜੁੱਤੀਆਂ ਗੰਢੇ ਬਿਨਾਂ ਉਸ ਨਾਮ ਰੂਪ ਧੰਨ ਨੂੰ ਜਾ ਕੇ ਪਹੁੰਚ ਗਏ, ਲੇਕਿਨ ਨਾਮ ਦੇ ਪ੍ਰਤਾਪ ਕਰਕੇ ਪਹੁੰਚਿਆ। ਚਮੜਠਾ ਗਾਂਠ ਨਾ ਜਾਨੀ ਜਾਨੀ, ਚਮੜੇ ਕਰਕੇ ਅਟਿਆ ਹੋਇਆ ਜਿਹੜਾ ਸਰੀਰ ਹੈ ਇਹਦੇ ਗਾਂਠ ਨਾ ਜਾਨੀ, ਪ੍ਰੀਤੀ ਕਰਨੀ ਨਹੀਂ ਜਾਣਦਾ। ਲੋਕ ਬਿਠਾਵੇ ਪੰਨੀ ਰਹੋ, ਦੁਨੀਆਂ ਦੇ ਜਿਹੜੇ ਲੋਕ ਹੈ ਕਦੇ ਕਿਸੇ ਦੇ ਪੰਨੀ ਆਸਰੇ ਨੂੰ ਸ਼ਰਨ ਨੂੰ ਗਠਾਵੇ ਹਾਂਜੀ ਲੈਂਦੇ ਆ। ਆਰ ਨਹੀਂ ਜੇ ਤੋਪੋਂ, ਇਹ ਸੰਸਾਰਾ ਕਰ ਬਿਰਤੀ ਰੂਪੀ ਆਰ ਨਹੀਂ, ਜਿਹਦੇ ਕਰਕੇ ਮੈਂ ਕਿਸੇ ਨਾਲ ਹਾਂਜੀ ਗੰਢ ਤਰੋਪਾ ਭਾਵ ਪ੍ਰੀਤੀ ਕਰਾਂ। ਮੋਹ ਦੀ ਬਿਰਤੀ ਰੂਪੀ ਆਰ ਨਹੀਂ, ਜਿਹਦੇ ਸੰਸਾਰੀ ਜੀਵਨ ਨਾਲ ਪ੍ਰੀਤੀ ਕਰਾਂ, ਨਹੀਂ ਰਾਂਬੀ ਠਾਓ ਰੋਪਾ। ਸੰਸਾਰਾ ਕਰ ਬੁੱਧੀ ਰੂਪੀ ਰੰਬੀ ਵੀ ਹੈ ਨਹੀਂ, ਜਿਹਦੇ ਕਰਕੇ ਮੈਂ ਸੁੱਖ ਦੇ ਠਾਓ ਰੋਪਾ ਇਹਨਾਂ ਥਾਂ ਨੂੰ ਬਣਾਉਣਾ ਕਰਾਂ। ਕੁਬੁੱਧੀ ਰੂਪੀ ਰੰਬੀ ਵੀ ਹੈ ਨਹੀਂ, ਜਿਹੜਾ ਦੂਜਿਆਂ ਦੇ ਠਾਂ ਹਿਰਦੇ ਰੂਪੀ ਥਾਂ ਵਿੱਚ ਆਣ ਹੋਏ ਹੈ ਐਵੇਂ ਦੋਸ਼ ਰੋਪਣ ਕਰਾਂ, ਉਹ ਫਿਰ ਦੋਸ਼ ਨਹੀਂ ਰੋਪਦੇ। ਲੋਕ ਗੰਢ ਗੰਢ ਖਰਾ ਬਗੂਚਾ, ਜਿਹੜੇ ਦੁਨੀਆਂ ਦੇ ਲੋਕ ਆਪਸ ਵਿੱਚ ਇੱਕ ਦੂਜੇ ਨਾਲ ਗੰਢ ਮੈਨੇ ਪ੍ਰੀਤੀ ਗੰਢ ਗੰਢ ਕੇ ਖਰਾ, ਚੰਗਾ ਬਗੂਚਾ ਖਰਾਬ ਹੋ ਰਿਹਾ ਹੁਣ ਬਿਨ ਗੰਠੇ ਜਾਏ ਪੂਛ। ਕਹਿੰਦੇ ਮੈਂ ਤਾਂ ਦੁਨੀਆਂ ਦੇ ਲੋਕਾਂ ਨਾਲ ਪ੍ਰੀਤੀ ਕੀਤੇ ਬਿਨਾਂ ਪਰਮਾਤਮਾ ਵੱਲ ਪਹੁੰਚ ਗਿਆ। ਰਵਿਦਾਸ ਜਪੈ ਰਾਮ ਨਾਮਾ ਮੋਹੇ ਜਮ ਸਿਉ ਨਾ ਹੀ ਕੰਮ। ਭਗਤ ਜੀ ਕਹਿੰਦੇ ਮੈਂ ਪਰਮੇਸ਼ਰ ਨਾਮ ਜਪਦਾ, ਇਸ ਲਈ ਮੇਰਾ ਹੁਣ ਜਮਨ ਨਾਲ ਕੋਈ ਕੰਮ ਕਾਜ ਨਹੀਂ ਰਹਿ ਗਿਆ। ਰਾਗ ਸੋਠ ਬਾਣੀ ਭਗਤ ਕੀਖਣਗੀ, ਇੱਕ ਓਂਕਾਰ ਸਤਿਗੁਰ ਪ੍ਰਸਾਦ ਨੈਣ ਹਮੀਰ ਵਹਿ ਤਨਖੀਨਾ ਪਏ ਕੇਸ ਦੁਧਵਾਨੀ, ਰੂਦਾ ਕੰਡ ਸ਼ਬਦ ਨਹੀਂ ਉਚਰਿਆ ਬੁਖਿਆ ਕਰ ਪੁਰਾਣੀ। ਭਗਤ ਭੀਖਣ ਕੋ ਇੱਕ ਬੁੱਢਾ ਆ ਗਿਆ ਮੁਕਤੀ ਦੀ ਪ੍ਰਾਪਤੀ ਦਾ, ਕਹਿੰਦਾ ਮੈਨੂੰ ਉਪਦੇਸ਼ ਦਿਓ, ਮੈਂ ਵੀ ਜਪ ਤਪ ਸਾਧਨ ਕਰਾਂ। ਅੱਗੇ ਭਗਤ ਜੀ ਕਹਿੰਦੇ ਜਪ ਤਪ ਸਾਧਨ ਕਰਨ ਦਾ ਵੇਲਾ ਸੀ, ਉਹ ਤਾਂ ਤੂੰ ਐਵੇਂ ਗਵਾ ਲਿਆ ਜਵਾਨੀ ਦੇ ਨਸ਼ੇ 'ਚ, ਨਹੀਂ ਹੁਣ ਜਪ ਤਪ ਹੋਣੇ ਬੜੇ ਔਖੇ ਆ।
ਨੈਣੋ ਨੀਰ ਵਹਿ ਤਨਖੀਨਾ ਪਾਏ ਕਿਸ ਦੁਦਵਾਨੀ ਹੁਣ ਵੇਲੇ ਤੇਰੀਆਂ ਅੱਖਾਂ 'ਚ ਹਰ ਵੇਲੇ ਨੀਰ ਵਹੇ ਪਾਣੀ ਵਗ ਰਿਹਾ ਤਨਖੀਨਾ ਸਰੀਰ ਤੇਰਾ ਬੜਾ ਕਮਜ਼ੋਰ ਹੋ ਗਿਆ ਔਰ ਸਿਰ ਨੂੰ ਦੇ ਕੇਸ ਬਾਲ ਜੜੇ ਦੁੱਧ ਦੇ ਬਾਨੀ ਬਾਨੀ ਦੇ ਰੰਗ ਨੂੰ ਚਿੱਟੇ ਸਫੈਦ ਹੋ ਗਿਆ ਰੂਦਾ ਕੰਠ ਸਾਹਿਬ ਨੇ ਰੱਬ ਕਿਹਾ ਕਰਿਆ ਪ੍ਰਾਣੀ ਕੰਠ ਤੇਰਾ ਜਿਹੜਾ ਗਾਲਿਆ ਉਹ ਬਲਗਮ ਨਾ ਰੋਕਿਆ ਸ਼ਬਦ ਬਾਣੀ ਤੇ ਤੂੰ ਆਚਾਰੀ ਨਹੀਂ ਜਾ ਸਕਦੀ ਸਾਫ਼ ਗੱਲ ਨਹੀਂ ਕਰ ਸਕਦਾ ਇਹ ਪ੍ਰਾਣੀ ਇਹ ਬੰਦਿਆ ਹੁਣ ਤੂੰ ਜਪ ਤਪ ਕੀ ਕਰੇਗਾ ਜਪ ਕਰਨ ਤਪ ਕਰਨ ਦਾ ਵੇਲਾ ਉਹ ਤੂੰ ਸੰਭਾਲਿਆ ਨਹੀਂ ਹੁਣ ਸਮਾਂ ਗਵਾ ਲਿਆ ਆਰਾਮ ਰਾਏ ਹੋਏ ਵੈਦ ਬਨਵਾਰੀ ਆਪਣੇ ਸੰਤ ਹੈ ਲੇਹੋ ਵਾਰੀ ਰਹੋ ਜਿਸ ਰਾਮ ਦੇ ਕਹਿੰਦੇ ਆ ਇਹ ਸੰਸਾਰ ਰੂਪੀ ਬਨ ਬਗੀਚੇ ਦਾ ਮਾਲਕ ਰਾਜਾ ਰਾਮ ਉਹ ਪਰਮੇਸ਼ਰ ਆਪੇ ਵੈਦ ਹੋ ਕੇ ਆਪਣੇ ਸੰਤਾਂ ਨੂੰ ਔਰ ਰੋਗਾਂ ਤੋਂ ਅਵਾਰੀ ਮੈਨੇ ਬਚਾ ਕੇ ਰੱਖਦਾ ਅੱਗੇ ਕਹਿੰਦੇ ਉਹਦੇ ਅੱਗੇ ਇਸ ਤਰ੍ਹਾਂ ਬੇਨਤੀਆਂ ਕਰਿਆ ਕਰੋ ਮਾਥੇ ਪੀਰ ਸਰੀਰ ਜਲਨ ਹੈ ਕਰ ਕਰੇ ਜੇ ਮਾਹੀ ਕਹਿੰਦੇ ਬੁਢਾਪੇ ਦੇ ਵਿੱਚ ਮੱਥੇ ਵਿੱਚ ਸਿਰ 'ਚ ਵੀ ਪੀੜ ਹੁੰਦੀ ਹੈ ਸਰੀਰ ਵੀ ਸੜਦਾ ਰਹਿੰਦਾ ਕਾਲਜੇ ਕਰਕ ਹਰ ਵੇਲੇ ਕੋਈ ਨਾ ਕੋਈ ਰੜਕ ਬਣੀ ਰਹਿੰਦੀ ਹੈ ਮੱਥੇ 'ਚ ਹੰਗਤਾ ਰੂਪੀ ਪੀੜ ਆ ਸਰੀਰ 'ਚ ਤ੍ਰਿਸ਼ਨਾ ਦੀ ਅੱਗ ਮੱਚ ਰਹੀ ਹੈ ਇਹ ਜਲਨ ਤਾਂ ਸੜ ਰਿਹਾ ਕਲੇਜੇ 'ਚ ਕਰਕ ਈਰਖਾ ਰਹਿੰਦੀ ਐਸੀ ਵੇਦਨ ਉਪਜ ਖਰੀ ਪਈ ਵਾਕਾ ਉਖਦ ਨਹੀਂ ਜਦੋਂ ਬੁਢਾਪਾ ਹੁੰਦਾ ਇਹੋ ਜਿਹੀ ਫਿਰ ਚੰਗੀ ਬਹੁਤ ਬੇਦਨ ਪੀੜਾ ਪੈਦਾ ਹੁੰਦੀ ਉਹਦੀ ਨਿਵਰਤੀ ਦਾ ਕੋਈ ਔਖਦ ਦਾਰੂ ਹੈ ਨਹੀਂ ਹਰ ਕਾ ਨਵਾਂ ਜਲ ਨਿਰਮਲ ਇਹ ਉਹ ਜਗ ਸਾਰਾ ਪਰਮਾਤਮਾ ਨੇ ਅੰਮ੍ਰਿਤ ਰੂਪੀ ਨਿਰਮਲ ਪਵਿੱਤਰ ਜਾ ਲਿਆ ਇਹ ਸੰਸ ਜਗਤ ਵਿੱਚ ਸਾਰਾ ਸ੍ਰੇਸ਼ਟ ਦਵਾਈ ਰੂਪ ਹੈ ਇਹ ਜੀਵਨੀ ਜਵਾਉਣ ਵਾਲਾ ਪਰਮਾਤਮਾ ਦਾ ਨਾਮ ਅੰਮ੍ਰਿਤ ਦੇ ਸਮਾਨ ਹੈ ਅੰਤੇ ਸਾਂਦੇ ਸ਼ੁੱਧ ਕਰਨ ਵਿੱਚ ਪਰਮਾਤਮਾ ਦਾ ਨਾਮ ਨਿਰਮਲ ਜਲ ਵਾਂਗ ਅਗਿਆਨ ਰੂਪੀ ਰੋਗ ਨੂੰ ਦੂਰ ਕਰਨ ਨੂੰ ਇਹ ਪਰਮਾਤਮਾ ਦਾ ਨਾਮ ਸੰਸਾਰ ਵਿੱਚ ਜਿਹੜਾ ਸ੍ਰੇਸ਼ਟ ਦਵਾਈ ਰੂਪ ਹੈ ਗੁਰਪ੍ਰਸਾਦ ਕਹਿ ਜਨ ਭੀਖਣ ਪਾਵ ਮੁਖ ਦੁਆਰਾ ਭਗਤ ਭੀਖਣ ਜੀ ਦੱਸ ਰਿਹਾ ਇਹ ਗੁਰਮੁਖੋ ਸਤਿਗੁਰਾਂ ਦੀ ਕਿਰਪਾ ਦੁਆਰਾ ਮੁਕਤੀ ਦਾ ਦੁਆਰਾ ਕੀਆ ਗਿਆਨ ਇਹਨੂੰ ਪਾਉਣਾ ਕਰੋ ਅਤੇ ਸੰਸਾਰ ਤੋਂ ਤੁਹਾਡਾ ਆਧਾਰ ਕਲਿਆਣ ਹੋ ਜਾਏਗੀ ਪਰਮੇਸ਼ਰ ਦਾ ਨਾਮ ਕੈਸਾ ਹੈ ਐਸਾ ਨਾਮ ਰਤਨ ਨਿਰਮੂਲਕ ਪੁੰਨ ਪਦਾਰਥ ਪਾਇਆ ਇਹ ਪਰਮੇਸ਼ਰ ਦਾ ਅਮਰਤਨ ਰੂਪੀ ਬੜਾ ਅਮੋਲਕ ਹੈ ਇਹਦੀ ਸਿਰਫ ਵਿਡਾਈ ਅਸੀਂ ਕਰ ਨਹੀਂ ਸਕਦੇ ਇਸ ਤਰ੍ਹਾਂ ਨਾਮ ਪਾਇਆ ਜਾਂਦਾ ਇਹ ਨਾਮ ਪਦਾਰਥ ਉਹਨਾਂ ਦੇ ਪ੍ਰਭਾਵ ਨਾਲ ਪਾਇਆ ਹੈ ਅਣਕ ਜਨਗਰ ਹਿਰਦੇ ਰੱਖਿਆ ਰਤਨ ਨੇ ਸੁਭੇਸ਼ ਪਾਇਆ ਅਣਕ ਬਹੁਤ ਯਤਨ ਅਪਾਵਾਂ ਢੰਗਾਂ ਨਾਲ ਇਹ ਨਾਮ ਰਤਨ ਹਿਰਦੇ ਛਪਾ ਕੇ ਰੱਖਿਆ ਲੇਕਿਨ ਇਹ ਨਾਮ ਰੂਪੀ ਰਤਨ ਛਪਾਇਆ ਛੁਪਦਾ ਨਹੀਂ ਹੈ ਹਰ ਗੁਣ ਕਹਿਤੇ ਕਹਿਣਾ ਜਾਏ ਜੈਸੇ ਗੂੰਗੇ ਕੀ ਮਿਠਿਆਈ ਰਹੋ ਪਰਮਾਤਮਾ ਦੇ ਜੁਣ ਕਹੀਏ ਸਾਰੇ ਕਹੇ ਨਹੀਂ ਜਾਂਦੇ ਕਿਉਂ ਮਨ ਵਿੱਚ ਮਸਤ ਹੋ ਜਾਈਦਾ ਇਹ ਆਨੰਦ ਗੂੰਗੇ ਦੀ ਮਠਿਆਈ ਵਰਗਾ ਹੈ ਜਿਵੇਂ ਗੂੰਗਾ ਮਠਿਆਈ ਖਾ ਕੇ ਆਨੰਦ ਦੱਸ ਨਹੀਂ ਸਕਦਾ ਪਰਮੇਸ਼ਰ ਦੇ ਗੁਣਗਾਉਣਾ ਜਿਹੜਾ ਆਨੰਦ ਹੁੰਦਾ ਉਹ ਮੂੰਹ ਨਾ ਕਹਿ ਕੇ ਦੱਸਿਆ ਨਹੀਂ ਜਾਂਦਾ ਰਸਨਾ ਰਮ ਸੁਣ ਸੁਖ ਰਮ ਨਾ ਚੇਤੇ ਤੇ ਸੁਖ ਹੋਈ ਪਰਮਾਤਮਾ ਦਾ ਨਾਮ ਰਸਨਾ ਦੁਆਰਾ ਉਚਾਰਨ ਕਰਨ ਸੁਖ ਦੀ ਪ੍ਰਾਪਤੀ ਹੁੰਦੀ ਹੈ ਸਰਬ ਨੂੰ ਕੰਨਾਂ ਨਾਲ ਸੁਣਨਾ ਵੀ ਸੁੱਖ ਹੁੰਦਾ ਚਿੱਤ 'ਚ ਚਿੰਤਨ ਕਰਨਾ ਵੀ ਸੁੱਖ ਹੁੰਦਾ ਰਸਨਾ ਦੁਆਰਾ ਉਚਾਰਨ ਕਰਨਾ ਕੰਨਾਂ ਨਾਲ ਸੁਣਨਾ ਚਿੱਤ ਚਿੰਤਨ ਕਰਨਾ ਆਤਮਾ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ ਕੌਪੀ ਖੰਦੇ ਨੈਣ ਸੰਤੋਖੇ ਜਾਂ ਦੇਖਾਂ ਤਾਂ ਸੋਈ ਭਾਵ ਜੀ ਕਹਿੰਦੇ ਜਦੋਂ ਮੇਰੇ ਮਨ ਬੁੱਧੀ ਰੂਪੀ ਨੇਤਰ ਸੰਤੋਖ ਨੂੰ ਪ੍ਰਾਪਤ ਹੋਵੇ ਜਿਹੜੇ ਪਾਸੇ ਵੀ ਗਿਆਨ ਦ੍ਰਿਸ਼ਟੀ ਨਾਲ ਦੇਖਦੇ ਹਾਂ ਉਸ ਪਾਸੇ ਪਰਮਾਤਮਾ ਨਜ਼ਰ ਆਉਂਦਾ ਸੋਲ ਸ਼ਰਾਗ ਦੀ ਸੰਪੂਰਨਤਾ ਹੋਈ ਹੈ ਸੋਲ ਸ਼ਰਾਗ 'ਚ 11 ਸ਼ਬਦ ਕਬੀਰ ਜੀ ਦੇ ਆ 3 ਸ਼ਬਦ ਨਾਮਦੇਵ ਜੀ ਦੇ ਆ 7 ਸ਼ਬਦ ਰਵਿਦਾਸ ਜੀ ਦੇ ਆ 2 ਸ਼ਬਦ ਕੀਰਤਨ ਜੀ ਦੇ ਆ ਕੁੱਲ ਸ਼ਬਦ ਜਿਹੜੇ 23

0: ਵਿਰਾਗੀ ਸਾਧੂ ਮਹਾਤਮਾ ਸੀਗੇ, ਆਪਦੀ ਬਾਣੀ ਵਿਰਾਗ ਭਗਤੀ ਜਿਹੜੀ ਹੈ ਉਹ ਛੋ ਛੋ ਕੇ ਪੈ ਰਹੀ ਹੈ। ਅਤੇ ਬਿਰਧ ਅਵਸਥਾ ਇੰਦਰੀਆਂ ਦੀ ਕਮਜ਼ੋਰੀ ਕਰਕੇ ਪਰਮਾਰ ਦੀ ਪ੍ਰਾਪਤੀ ਅਸੰਭਵ ਦੱਸੀ ਹੈ। ਜਰਾ ਆਪਾਂ ਨੂੰ ਹੋ ਸਕਿਆ ਜਰਾ ਹੋ ਕੇ ਮਾਹੇ ਅਵਸਾਗਰ ਦੇ ਤਨ ਕੋ ਤਨ ਅਵਸਥਾ ਹੈ। ਪਰ ਧੰਨ ਗੁਰੂ ਅਮਰਦਾਸ 72 ਸਾਲ ਦੀ ਉਹਨੂੰ ਗਾਗਰ ਚੱਕੀ, 84 ਸਾਲ ਦੀ ਉਹਨੂੰ ਸੇਵਾ ਕੀਤੀ। ਕਿੰਨੀ ਬਿਰਧ ਅਵਸਥਾ 'ਚ ਇਹ ਕਿਹਾ ਗੁਰਮੁਖ ਬੁੱਢੇ ਕਦੇ ਨਹੀਂ ਨਿਰੰਤਰ ਸੁਰਤ ਗਿਆਨ। ਸੋ ਇਸ ਵਾਸਤੇ ਮਤਲਬ ਤਾਂ ਇਹ ਹੈ ਕਿ ਜਵਾਨੀ ਵਿੱਚ ਬਲ ਜ਼ਿਆਦਾ ਹੁੰਦਾ ਬੁਢਾਪੇ 'ਚ, ਅਤੇ ਜੇ ਗੁਰੂ ਕਿਰਪਾ ਕਰੇ ਫਿਰ ਉਹ ਕਿਸੇ ਅਵਸਥਾ 'ਚ ਵੀ ਮਹਾਰਾਜ ਮਿਹਰ ਕਰ ਸਕਦੇ ਹੈ। ਇਸ ਤੋਂ ਆਪ ਦਾ ਜਿਹੜਾ ਪਰਲੋਕ ਗਮਨ 1631 ਵਿਕਰਮੀ ਹੋਇਆ, ਇਸ ਵਾਸਤੇ ਆਪ ਬੜੇ ਮਹਾਂਪੁਰਖ ਹੋਏ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਭਗਤ ਭੀਖਣ ਜੀ ਸੰਤਾਂ ਦੀ ਬਾਣੀ ਹੈ, ਬਾਬਾ ਫਰੀਦ ਸਾਹਿਬ ਸੰਤਾਂ ਦੀ ਬਾਣੀ ਹੈ, ਰਾਮਾਨੰਦ ਜੀ ਸੰਤਾਂ ਦੀ ਬਾਣੀ ਹੈ, ਇਸ ਤਰ੍ਹਾਂ ਭਗਤਾਂ ਦੀ ਬਾਣੀ, ਗੁਰੂਆਂ ਦੀ ਬਾਣੀ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ ਮਹਾਨਤਾ, ਜਿਨ੍ਹਾਂ ਨੇ ਸਾਰੇ ਮਹਾਂਪੁਰਖਾਂ ਨੂੰ ਸੂਰਦਾਸ ਮਹਾਂਪੁਰਖ ਉਹਦੀ ਬਾਣੀ ਸਾਰਿਆਂ ਨੂੰ ਸਤਿਕਾਰ ਦਿੱਤਾ। ਸੋ ਇੱਥੇ ਸ਼ੋਰ ਸ਼ਰਾਬ ਦੀ ਸੰਪੂਰਨਤਾ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
4: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
5: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਕਲਗੀ ਧਰ ਸਤਿਗੁਰ ਪਿਆਰੇ ਤੂੰ ਸਵਾਰੇ ਚਾਰੇ ਦੁਲਾਰੇ।

ਸੰਧਿਆ ਵਕਤ ਦੇ ਸਜੇ ਹੋਏ ਦੀਵਾਨਾਂ ਅੰਦਰ ਦੇਵਤਿਆਂ ਵਾਂਗ ਸਮਾਧੇ ਲਾ ਕੇ ਜੁੜ ਬੈਠੇ ਸਰਬੱਤ ਮਾਈ ਭਾਈ ਸਤਸੰਗੀ ਜਨੋ, ਸਭ ਤੋਂ ਪਹਿਲਾਂ ਗੁਰੂ ਕੀ ਬਖਸ਼ੀ ਹੋਈ ਫਤਿਹ ਅਦਬ ਸਤਿਕਾਰ ਸਹਿਤ ਬੁਲਾਓ ਪਿਆਰ ਸਹਿਤ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨ ਅੰਦਰ ਕੱਲ ਦੀ ਹੋਈ ਇਤਿਹਾਸਕ ਲੜੀ ਇਸ ਅਸਥਾਨ ਤੱਕ ਪਹੁੰਚ ਚੁੱਕੀ ਹੈ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਰੋਪੜ ਨਿਹੰਗ ਖਾਨ ਕੋਟਲੇ ਵਾਲੇ ਦੇ ਘਰ ਭਾਈ ਬਚਿੱਤਰ ਸਿੰਘ ਜੀ ਨੂੰ ਸੇਵਾ ਸੌਂਪਣਾ ਇਸ ਪਰਿਵਾਰ ਨੂੰ ਕਰਦੇ ਹੋਏ ਭਾਈ ਬਚਿੱਤਰ ਸਿੰਘ ਜੀ ਆਪ ਅਗੇਰੇ ਚੱਲ ਪਏ। ਪਰਿਵਾਰ ਦਾ ਵਿਛੋੜਾ ਪੈ ਚੁੱਕਾ ਹੈ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦਾਦੀ ਮਾਂ ਗੁਜਰ ਕੌਰ ਦੇ ਨਾਲ ਗੰਗੂ ਦੇ ਪਿੰਡ ਖੇੜੀ ਪਹੁੰਚ ਗਏ। ਗੰਗੂ ਬ੍ਰਾਹਮਣ ਆਪਣੇ ਘਰ ਵਿੱਚ ਲੈ ਗਿਆ। ਬੜੀਆਂ ਮੋਮੋ ਠੰਗੜੀਆਂ ਗੱਲਾਂ ਕਰਦਾ ਹੋਇਆ, ਮਾਂ ਜੀ ਅੱਜ ਮੁਸ਼ਕਲ ਦਾ ਸਮਾਂ ਬਣਿਆ, ਮੁਸੀਬਤ ਦਾ ਸਮਾਂ ਬਣਿਆ, ਜੇ ਮੈਂ ਵੀ ਤੁਹਾਡਾ ਸਾਥ ਨਾ ਦਿਆਂ ਮੇਰੇ ਵਾਸਤੇ ਬਹੁਤ ਵੱਡੀ ਮਾੜੀ ਗੱਲ ਹੈ। ਆਪਣੇ ਘਰ ਵਿੱਚ ਲੈ ਗਿਆ, ਕੋਠੜੀ ਵਿੱਚ ਉਤਾਰਾ ਦਿੱਤਾ ਹੈ, ਪਰ ਮਨ ਬੇਈਮਾਨ ਹੋਇਆ। ਆਪਣੇ ਘਰ ਮਾਤਾ ਸੋਭੀ ਨੂੰ ਕਹਿੰਦਾ, ਮਾਂ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਮਾਤਾ ਜੀ ਸਾਹਿਬਜ਼ਾਦੇ ਸਾਡੇ ਘਰ ਵਿੱਚ ਆਏ ਨੇ, ਸਬੱਬ ਬਣਿਆ, ਪਰ ਇਹਨਾਂ ਦੇ ਕੋਲ ਧਨ ਹੈ, ਧਨ ਵਾਸਤੇ ਸਾਨੂੰ ਕੁਝ ਹੀਰਾ ਕਰਨਾ ਚਾਹੀਦਾ ਹੈ ਤਾਂ ਕਿ ਇਹ ਦੌਲਤ ਸਾਡੇ ਹੱਥ ਲੱਗ ਜਾਏ, ਅਸੀਂ ਮਾਲਾ ਮਾਲ ਹੋ ਜਾਵਾਂਗੇ, ਦੌਲਤ ਦੀ ਕਮੀ ਨਹੀਂ ਰਹੇਗੀ। ਮਾਂ ਸੋਭੀ ਨੇ ਆਪਣੇ ਲਾਲ ਇਸ ਗੰਗੂ ਨੂੰ ਆਖਿਆ, ਬੇਟਾ ਕਹਿਣਾ ਕੀ ਚਾਹੁੰਦਾ ਹੈ? ਇਹਨੇ ਆਖਿਆ, ਮਾਂ ਇੱਕ ਡਲੀ ਜ਼ਹਿਰ ਦੀ ਜੇ ਕਿਤੇ ਮਿਲਾ ਦਈਏ ਖਾਣੇ ਦੇ ਅੰਦਰ, ਸੁੱਤੇ ਸੌਂ ਜਾਣਗੇ, ਸਾਰਾ ਧਨ ਸਾਡੇ ਹੱਥ ਲੱਗ ਜਾਏਗਾ। ਇਸ ਗੱਲ ਨੂੰ ਸੁਣ ਕੇ ਮਾਂ ਸੋਭੀ ਦਾ ਹਿਰਦਾ ਕੰਬਿਆ। ਵੇ ਗੰਗੂ, ਜਿਸ ਘਰ ਦੇ ਵਿੱਚ ਰਹਿ ਕੇ ਇੰਨੀਆਂ ਰਹਿਮਤਾਂ ਦੇ ਪਾਤਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚੋਂ ਆਪਣੇ ਪਰਿਵਾਰ ਦੀ ਪਾਲਣਾ ਕਰਦੇ ਹੈ, ਅੱਜ ਉਸ ਗੁਰੂ ਪਰਿਵਾਰ ਦੇ ਨਾਲ ਦਗਾ ਕਰਨ ਲੱਗੇ, ਏਡੀ ਮਾੜੀ ਬਦਨੀਤ ਧਾਰ ਬੈਠੇ। ਮਾਂ ਸੋਭੀ ਜਾਣਦੀ ਹੈ ਧੀਆਂ ਤੇ ਪੁੱਤਰਾਂ ਨੂੰ ਕਿਵੇਂ ਪਾਲੀਦਾ, ਕਿਵੇਂ ਲਾਡ ਲੜਾਈਦੇ ਨੇ। ਇਹ ਦਾਤਾਂ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੀਆਂ ਨੇ, ਬੰਦੇ ਦੀ ਆਪਣੀ ਚਤਰਾਈ ਦੇ ਨਾਲ ਨਹੀਂ। ਅੱਜ ਜੇ ਮੁਸ਼ਕਲ ਦਾ ਸਮਾਂ ਬਣਿਆ, ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ, ਵਰਜਿਆ ਮਾਂ ਸੋਭੀ ਨੇ। ਪਰ ਲਾਲਚ ਵਿੱਚ ਆਇਆ ਹੋਇਆ ਗੰਗੂ ਨਾ ਹਟਿਆ। ਇਹਨੇ ਰਾਤ ਦੇ ਸਮੇਂ ਦੇ ਅੰਦਰ ਧਨ ਚੁਰਾਇਆ ਤੇ ਪਾਸੇ ਰੱਖ ਲਿਆ। ਸਾਹਿਬਾਂ ਦੀ ਪਾਵਨ ਬਾਣੀ ਦਾ ਫਰਮਾਨ ਹੈ, ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਰਾਤ ਦੇ ਹਨੇਰੇ ਦਾ ਆਸਰਾ ਲੈ ਕੇ ਧਨ ਚੁਰਾ ਕੇ ਪਾਸੇ ਰੱਖਿਆ। ਮਾਂ ਗੁਜਰ ਕੌਰ ਨੇ ਤੱਕਿਆ, ਪਿਆਰ ਦੇ ਨਾਲ ਆਵਾਜ਼ ਮਾਰ ਕੇ ਆਖਿਆ, ਵੇ ਗੰਗੂ ਇੱਥੇ ਕੁਝ ਛਿਲੜਾਂ ਪਈਆਂ ਸਨ, ਧਨ ਪਿਆ ਸੀ, ਸੰਭਾਲ ਲਿਆ, ਚੰਗਾ ਕੀਤਾ। ਬਸ ਇੱਕਦਮ ਸੁਣਦੇ ਸਾਰ ਅੱਗ ਬਬੋਲਾ ਹੋ ਉੱਠਿਆ। ਕਹਿੰਦਾ, ਮਾਤਾ ਜੀ ਇੱਕ ਮੈਂ ਸਰਕਾਰ ਦੇ ਬਾਗੀਆਂ ਨੂੰ ਆਪਣੇ ਘਰ ਦੇ ਵਿੱਚ ਪਨਾਹ ਦੇ ਕੇ ਖਤਰਾ ਮੁੱਲ ਲਿਆ, ਦੂਜਾ ਮੈਨੂੰ ਚੋਰ ਆਖਦੇ ਹੋ। ਮਾਤਾ ਗੁਜਰ ਕੌਰ ਨੇ ਪਿਆਰ ਦੇ ਲਹਿਜੇ ਵਿੱਚ ਆਖਿਆ, ਨਾ ਗੰਗਿਆ, ਕਦੇ ਮਾਵਾਂ ਆਪਣੇ ਪੁੱਤਾਂ ਨੂੰ ਚੋਰ ਥੋੜਾ ਕਹਿੰਦੀਆਂ ਨੇ? ਮੈਂ ਤੈਨੂੰ ਚੋਰ ਨਹੀਂ ਕਹਿ ਰਹੀ, ਮੈਂ ਤੇ ਸਗੋਂ ਇਹ ਕਹਿੰਦੀ ਹਾਂ ਜੇ ਧਨ ਸੰਭਾਲ ਲਿਆ ਤੇ ਚੰਗਾ ਕੀਤਾ, ਸਮਾਂ ਆਉਣ ਤੇ ਲੋੜ ਪੈਣ ਤੇ ਕੰਮ ਦਏਗਾ। ਗੰਗੂ ਨੇ ਆਖਿਆ, ਮਾਂ ਇਹੋ ਜਿਹੀਆਂ ਗੱਲਾਂ ਕਰਕੇ ਮੇਰੇ ਕੋਲ ਇਕਬਾਲ ਕਰਾਉਣਾ ਚਾਹੁੰਦੇ ਹੋ ਵੀ ਧਨ ਮੈਂ ਚੁੱਕਿਆ, ਇਹਦੇ ਨਾਲੋਂ ਚੰਗਾ ਹੋਵੇ ਮੈਂ ਖਤਰਾ ਮੁੱਲ ਨਾ ਲਵਾਂ, ਸਰਕਾਰ ਨੂੰ ਜਾ ਕੇ ਇਹਦੀ ਇਤਲਾਹ ਦੇ ਦਿਆਂ। ਮਾਤਾ ਵਰਜ ਵੀ ਰਹੀ, ਰੋਕ ਵੀ ਰਹੀ, ਵੇ ਗੰਗੂਆ ਜਿੰਨਾ ਧਨ ਚਾਹੇਗਾ ਤੈਨੂੰ ਹੋਰ ਮਿਲ ਜਾਏਗਾ, ਪਰ ਐਸਾ ਜ਼ੁਲਮ ਨਾ ਕਰੀ, ਮੇਰੇ ਲਾਲ ਦੇ ਲਾਲਾਂ ਦੀ ਖਬਰ ਸਰਕਾਰੀ ਬੰਦਿਆਂ ਨੂੰ ਦੇ ਕੇ ਕਿਤੇ ਗ੍ਰਿਫਤਾਰ ਨਾ ਕਰਾਵੀ। ਪਰ ਇੱਕ ਨਾ ਸੁਣੀ ਇਸ ਗੰਗੂ ਨੇ, ਰੌਲਾ ਪਾਉਂਦਾ ਹੋਇਆ ਨਿਕਲ ਗਿਆ ਘਰ ਦੇ ਵਿੱਚੋਂ, ਪਹੁੰਚਿਆ ਮੋਰਿੰਡੇ ਥਾਣੇ, ਜਾ ਕੇ ਦਿੱਤੀ ਹੈ ਇਤਲਾਹ। ਉਸੇ ਵਕਤ ਜਾਨੀ ਖਾਂ ਤੇ ਮਾਨੀ ਖਾਂ ਲੈ ਕੇ ਆਪਣੇ ਨਾਲ ਕੁਝ ਸਿਪਾਹੀ ਦਗੜ ਦਗੜ ਕਰਦੇ ਇਸ ਗੰਗੂ ਦੇ ਘਰ ਦੇ ਅੰਦਰ ਦਾਖਲ ਹੋਏ ਨੇ। ਆਣ ਕੇ ਘੇਰਾ ਪਾ ਕੇ ਮਾਤਾ ਜੀ ਦੇ ਕੋਲ ਪਹੁੰਚੇ, ਇਹਨਾਂ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰ ਲਿਆ। ਦਿਨ ਦਾ ਚੜਾਅ ਹੁੰਦਾ ਜਾ ਰਿਹਾ, ਇਸ ਪੁਲਿਸ ਦੇ ਆਉਣ ਦੀ ਖਬਰ ਆਂਢ ਗੁਆਂਢ ਚਲਦੀ ਚਲਦੀ ਸਾਰੇ ਪਿੰਡ ਵਿੱਚ ਫੈਲ ਗਈ। ਅੱਜ ਸਾਡੇ ਪਿੰਡ ਵਿੱਚ ਪੁਲਿਸ ਆਈ ਏ, ਰੱਬ ਖੈਰ ਕਰੇ, ਕੀ ਭਾਣਾ ਵਾਪਰਨ ਵਾਲਾ ਹੈ।
ਬਸ ਇਧਰ ਜਾਨੀ ਖਾਂ ਤੇ ਮਾਨੀ ਖਾਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਤੁਰ ਲੱਗੇ ਨੇ। ਫਿਰ ਤੁਰ ਲੱਗਿਆ ਮਾਤਾ ਦੇ ਦਿਲ ਦੇ ਵਿੱਚੋਂ ਇੱਕ ਆਵਾਜ਼ ਉੱਠੀ, ਆਓ ਧਿਆਨ ਦਿਓ ਜੇ ਗੰਗੂ ਨੂੰ ਮੁਖਾਤਬ ਹੋ ਕੇ ਮਾਤਾ ਗੁਜਰ ਕੌਰ ਜੀ ਕੀ ਕਹਿ ਰਹੇ ਨੇ, ਸਰਵਣ ਕਰੋ ਇਹਨਾਂ ਅੱਖਰਾਂ ਵਿੱਚ। ਸੁਖਵਿੰਦਰ ਸਿੰਘ ਅਨਮੋਲ ਮਕਸੂਦਪੁਰ ਸੂਣ ਨਵਾਂ ਸ਼ਹਿਰ ਵਾਲਿਆਂ ਦਾ ਢਾਡੀ ਜੱਥਾ।

ਦੁਨੀਆਂ ਦੇ ਧਨ ਵਾਸਤੇ ਅੱਜ ਗੰਗੂ ਬੇਈਮਾਨ ਹੋਇਆ, ਛਲ ਕਪਟ ਕੀਤਾ, ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਗ੍ਰਿਫਤਾਰ ਕਰਵਾ ਦਿੱਤਾ। ਪਿਆਰੇ ਗੁਰਸਿੱਖੋ, ਛਲ ਫਰੇਬ ਕਪਟ ਕਰਕੇ ਪਰਾਏ ਧਨ ਨੂੰ ਇਕੱਠਾ ਕਰਕੇ ਕਿਤੇ ਬੰਦਾ ਸੁੱਖ ਮਾਣ ਸਕਦਾ? ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਪਾਪਾਂ ਵਾਜੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਦੁਨੀਆਂ ਦੀ ਦੌਲਤ ਦੁਨੀਆਂ ਵਿੱਚ ਰਹਿ ਜਾਣੀ, ਇਹਨੇ ਸਾਥ ਨਹੀਂ ਦੇਣਾ। ਇੱਥੇ ਗੰਗੂ ਦੀ ਇਸ ਪੁਚਾਲ ਨੂੰ ਵੇਖ ਕੇ ਪੀਰ ਜੀ ਦੀਆਂ ਸਦਨਾਂ ਬੜੀਆਂ ਕਾਬਲੇ ਗੌਰ ਨੇ। ਉਹ ਲਿਖਦੇ ਨੇ, ਅਸਲ ਵਿੱਚ ਸੀ ਨੀਤ ਨੂੰ ਹਾਰ ਬੈਠਾ, ਅਸਲ ਵਿੱਚ ਸੀ ਨੀਤ ਨੂੰ ਹਾਰ ਬੈਠਾ, ਛੱਟ ਵਿੱਚ ਇਹ ਵੇਖ ਕੇ ਮਾਲ ਗੰਗੂ, ਪੀਰ ਪੁੱਤ ਸੀ ਭਾਵੇਂ ਬ੍ਰਾਹਮਣਾਂ ਦਾ, ਇਹ ਪਰ ਨਿਕਲਿਆ ਬੜਾ ਚੰਡਾਲ ਗੰਗੂ। ਅੱਜ ਜਦੋਂ ਸਿਪਾਹੀ ਲੈ ਕੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਤੁਰਨ ਲੱਗੇ, ਉਸ ਵੇਲੇ ਫਿਰ ਮਾਤਾ ਦੇ ਦਿਲ ਵਿੱਚੋਂ ਉੱਠੀ ਆਵਾਜ਼, ਪਿੰਡ ਦੇ ਬਹੁਤ ਸਾਰੇ ਇਕੱਠੇ ਹੋਏ ਲੋਕ ਵੀ ਸੁਣ ਰਹੇ ਨੇ, ਆਏ ਹੋਏ ਜਾਨੀ ਖਾਂ ਤੇ ਮਾਨੀ ਖਾਂ, ਉਹ ਵੀ ਉਸ ਆਵਾਜ਼ ਨੂੰ ਸੁਣਦੇ ਨੇ। ਮਾਤਾ ਨੇ ਆਵਾਜ਼ ਦੇ ਕੇ ਆਖਿਆ, ਵੇ ਗੰਗਿਆ, ਜਿਸ ਮਾਇਆ ਦੀ ਖਾਤਰ, ਜਿਸ ਧਨ ਦੀ ਖਾਤਰ ਆਪਣੇ ਇਮਾਨ ਤੋਂ ਡੋਲ ਗਏ, ਇੰਨਾ ਵੱਡਾ ਜ਼ੁਲਮ ਕਮਾਇਆ ਈ, ਯਾਦ ਰੱਖੀ, ਇਹ ਮਾਇਆ ਤੇਰਾ ਸਾਥ ਨਹੀਂ ਦਏਗੀ, ਤੇਰੀ ਮੌਤ ਦਾ ਕਾਰਨ ਬਣ ਜਾਏਗੀ। ਇਹ ਆਵਾਜ਼ ਬਹੁਤ ਸਾਰੇ ਲੋਕਾਂ ਨੇ ਸੁਣੀ, ਹੈਰਾਨ ਹੋ ਗਏ। ਇਹ ਆਵਾਜ਼, ਇਹ ਬੋਲ ਜਾਨੀ ਖਾਂ ਤੇ ਮਾਨੀ ਖਾਂ ਨੇ ਸੁਣੀ, ਸਮਝਦੇ ਕੋਈ ਬਹੁਤਾ ਚਿਰ ਨਾ ਲੱਗਾ ਕਿ ਗੰਗੂ ਬ੍ਰਾਹਮਣ ਨੇ ਇਹ ਸ਼ਿਕਾਇਤ ਕਿਉਂ ਕੀਤੀ ਹੈ। ਇੱਕ ਦੂਜੇ ਦੇ ਨਾਲ ਨਜ਼ਰ ਮਿਲਾ ਕੇ, ਹਾਂ ਨਾਲ ਹਾਂ ਮਿਲਾ ਕੇ ਇੱਕਦਮ ਸਮਝ ਗਏ, ਨਾਲ ਇਸ ਗੱਲ ਨੂੰ ਦੱਬ ਗਏ। ਕਹਿੰਦੇ, ਕੋਈ ਗੱਲ ਨਹੀਂ, ਪਹਿਲਾਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਇੱਕ ਵਾਰੀ ਸੂਬਾ ਸਰਹਿੰਦ ਦੇ ਪਾਸ ਪੇਸ਼ ਕਰਕੇ ਉਹਦੇ ਕੋਲੋਂ ਇਨਾਮ ਲਈਏ। ਗੰਗੂ ਨੇ ਕਿੱਥੇ ਜਾਣਾ ਹੈ, ਤੇ ਸਾਡੇ ਘੜੇ ਦੀ ਮੱਛੀ ਹੈ, ਇਹਦੇ ਨਾਲ ਫੇਰ ਨਜਿੱਠ ਲਵਾਂਗੇ। ਲਓ ਜੀ, ਤੁਰ ਪਏ ਜਾਨੀ ਖਾਂ ਤੇ ਮਾਨੀ ਖਾਂ ਲੈ ਕੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਜੀ ਨੂੰ। ਤੁਰੇ ਜਾਂਦਿਆਂ ਨੂੰ ਵੇਖ ਰਹੇ ਨੇ ਪਿੰਡ ਦੇ ਲੋਕ, ਰਾਵਾਂ ਗਲੀਆਂ ਦੇ ਵਿੱਚ ਖਲੋਤੇ ਨੌਜਵਾਨ ਬਜ਼ੁਰਗ ਅੱਜ ਤੱਕਦੇ ਨੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ, ਆਪਸ ਵਿੱਚ ਇੱਕ ਦੂਜੇ ਨਾਲ ਗੱਲਾਂ ਕਰਦੀਆਂ ਨੇ। ਨੌਜਵਾਨ ਮੁਟਿਆਰਾਂ ਤੇ ਸਤਿਕਾਰਯੋਗ ਬੀਬੀਆਂ ਕਹਿਣ ਲੱਗੀਆਂ, ਸੁਣਿਆ ਇਸ ਦੁਨੀਆਂ ਦੇ ਅੰਦਰ ਜਿਹੜਾ ਗੁਨਾਹ ਕਰਦਾ ਹੈ ਉਹਨੂੰ ਸਜ਼ਾ ਮਿਲਦੀ ਏ, ਜਿਸ ਨੇ ਕਿਸੇ ਦੇ ਨਾਲ ਛਲ ਫਰੇਬ ਜਾਂ ਧੋਖਾ ਕੀਤਾ, ਕਿਸੇ ਦੇ ਨਾਲ ਕੋਈ ਗੁਨਾਹ ਕੀਤਾ, ਲੁੱਟ ਮਾਰ ਕੀਤੀ ਏ, ਉਹਨਾਂ ਨੂੰ ਦੰਡ ਮਿਲਦਾ। ਪਰ ਹੈਰਾਨ ਹੁੰਦੇ ਆ, ਜਿਹਨਾਂ ਨੂੰ ਸਿਪਾਹੀ ਗ੍ਰਿਫਤਾਰ ਕਰਕੇ ਲੈ ਜਾ ਰਹੇ ਨੇ, ਇਹਨਾਂ ਨੇ ਕਿਹੜਾ ਗੁਨਾਹ ਕੀਤਾ ਹੋਏਗਾ? 80 ਸਾਲ ਤੋਂ ਵਡੇਰੀ ਉਮਰ ਇਸ ਬਜ਼ੁਰਗ ਮਾਤਾ ਦੀ, ਇਹਨੇ ਕਿਸੇ ਦਾ ਕੀ ਵਿਗਾੜਿਆ ਹੋਣਾ? ਤੇ ਨਾਲ ਇਸ ਮਾਤਾ ਦੇ ਪੋਤੇ ਨੇ, ਛੋਟੀਆਂ ਜਿੰਦਾਂ ਨੇ, 5-7 ਸਾਲ ਦੀ ਉਮਰ ਕੀ ਹੁੰਦੀ ਏ? ਇਹਨਾਂ ਨੇ ਕਿਸੇ ਦੇ ਕੋਲੋਂ ਕੀ ਖੋਇਆ ਹੋਣਾ ਜਿਹੜਾ ਇਹਨਾਂ ਨੂੰ ਅੱਜ ਗੁਨਾਹਗਾਰ ਸਾਬਤ ਕਰਦੇ ਹੋਏ ਗ੍ਰਿਫਤਾਰ ਕਰਕੇ ਇਹ ਲੈ ਜਾ ਰਹੇ ਨੇ? ਵੇਹਦਿਆਂ ਵੇਹਦਿਆਂ ਇਹ ਸਿਪਾਹੀ ਇਹਨਾਂ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਹੋ ਗਏ। ਲੋਕ ਆਪਸ ਵਿੱਚ ਗੱਲਾਂ ਕਰਦੇ, ਆਪੋ ਆਪਣੇ ਘਰਾਂ ਨੂੰ ਮੁੜ ਕੇ ਕਿਸੇ ਦਾ ਕੋਈ ਵਸ ਨਾ ਚੱਲਿਆ। ਮਰਿੰਡੇ ਥਾਣੇ ਵਿੱਚ ਜਾ ਕੇ ਬੰਦ ਕਰ ਦਿੱਤਾ, ਜਿੱਥੇ ਅੱਜ ਵੀ ਬਣਿਆ ਹੋਇਆ ਅਸਥਾਨ ਲੋਹੇ ਦੀਆਂ ਸੀਖਾਂ ਵਾਲਾ, ਉਹ ਗੇਟ ਇਸ ਗੱਲ ਦੀ ਗਵਾਹੀ ਭਰਦਾ ਹੈ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਫਰਜੰਦ ਤੇ ਬਜ਼ੁਰਗ ਮਾਤਾ ਜੀ ਨੂੰ ਇੱਥੇ ਬੰਦ ਕੀਤਾ ਗਿਆ ਸੀ। ਖਬਰ ਪਹੁੰਚਾਈ ਗਈ ਸੂਬਾ ਸਰਹਿੰਦ ਵਜ਼ੀਰ ਖਾਨ ਦੇ ਕੋਲ, ਇਸ ਗੱਲ ਨੂੰ ਸੁਣ ਕੇ ਇਕਦਮ ਖੁਸ਼ ਹੋਇਆ। ਜਿਹੜਾ ਚਮਕੌਰ ਸਾਹਿਬ ਦੇ ਮੈਦਾਨੇ ਜੰਗ ਵਿੱਚ 10 ਲੱਖ ਮੌਜ ਲੈ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਪਕੜਨ ਵਾਸਤੇ ਯਤਨਸ਼ੀਲ ਹੋਇਆ, ਯਤਨ ਕਰਦਾ ਰਿਹਾ, ਪਰ ਸਫਲ ਨਾ ਹੋ ਸਕਿਆ। ਨਮੋਸ਼ੀ ਭਰਿਆ ਮੂੰਹ ਲੈ ਕੇ ਵਾਪਸ ਪਰਤਿਆ ਸੀ। ਇਸ ਗੱਲ ਨੂੰ ਸੁਣਦੇ ਸਾਰ ਕਹਿਣ ਲੱਗਾ, ਉਹਨਾਂ ਨੂੰ ਛੇਤੀ ਹਾਜ਼ਰ ਕਰੋ। ਲਓ ਜੀ, ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਪਹੁੰਚਾਇਆ ਗਿਆ ਸਰਹਿੰਦ ਅੰਦਰ, ਜਿੱਥੇ ਠੰਡਾ ਬੁਰਜ ਹੈ ਉੱਥੇ ਬੰਦ ਕਰ ਦਿੱਤਾ ਗਿਆ। ਅੱਜ ਰਾਤ ਕੱਟੀ, ਕਹਿਰਾਂ ਦੀ ਸਰਦੀ ਪੈਂਦੀ ਏ, ਮਾਤਾ ਜੀ ਦੇ ਪਾਸ ਕੋਈ ਤਨ ਢੱਕਣ ਵਾਸਤੇ ਗਰਮ ਕੱਪੜਾ ਨਹੀਂ, ਛਕਣ ਵਾਸਤੇ ਕੁਝ ਭੋਜਨ ਨਹੀਂ, ਪਰ ਮਾਤਾ ਨੇ ਗੁਰਬਾਣੀ ਪੜ੍ਹਦਿਆਂ ਇਤਿਹਾਸ ਦਾ ਲਿਖ ਦਿੰਦਿਆਂ ਰਾਤ ਬਤੀਤ ਕਰ ਦਿੱਤੀ। ਸਵੇਰੇ ਕਚਹਿਰੀ ਲੱਗੀ, ਸਿਪਾਹੀ ਸੱਦਣ ਵਾਸਤੇ ਆ ਗਏ ਮਾਤਾ ਜੀ ਦੇ ਕੋਲ, ਪਹੁੰਚ ਕੇ ਠੰਡੇ ਬੁਰਜ ਦੀਆਂ ਪੌੜੀਆਂ ਚੜ੍ਹਦੇ ਹੋਏ ਜਾ ਕੇ ਕਹਿਣ ਲੱਗੇ, ਮਾਤਾ ਜੀ, ਤੁਹਾਡੇ ਪੋਤਰਿਆਂ ਨੂੰ ਸੂਬਾ ਸਰਹਿੰਦ ਵਜ਼ੀਰ ਖਾਂ ਕਚਹਿਰੀ ਵਿੱਚ ਸੱਦ ਰਿਹਾ, ਇਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਕੇ ਸਾਡੇ ਨਾਲ ਤੋਰੋ। ਮਾਤਾ ਗੁਜਰ ਕੌਰ ਜੀ ਨੇ ਆਪਣੇ ਪੋਤਰਿਆਂ ਨੂੰ ਗਲ ਵਕੜੀ ਵਿੱਚ ਲੈ ਕੇ ਇਹਨਾਂ ਦਾ ਮੱਥਾ ਚੁੰਮਦਿਆਂ ਹੋਇਆਂ, ਇਹਨਾਂ ਦੇ ਨਾਲ ਪਿਆਰ ਕਰਦਿਆਂ ਲਾਡ ਲਗਾਉਂਦਿਆਂ ਜਿਹੜੇ ਸ਼ਬਦ ਕਹੇ ਨੇ, ਸਰਵਣ ਕਰੋ ਇਹਨਾਂ ਅੱਖਰਾਂ ਵਿੱਚ ਤੁਹਾਡੀ ਜੱਥਾ ਇਹ ਕਹਿ

0: ਮਾਤਾ ਜੀ ਨੇ ਪਿਆਰ ਦੇ ਨਾਲ ਆਪਣੇ ਪੋਤਰਿਆਂ ਨੂੰ ਸਾਹਿਬਜ਼ਾਦਿਆਂ ਨੂੰ ਪਿਆਰ ਕਰਦਿਆਂ ਹੋਇਆ ਇਹਨਾਂ ਸਿਪਾਹੀਆਂ ਦੇ ਨਾਲ ਤੋਰਿਆ। ਸਾਹਿਬਜ਼ਾਦੇ ਇਹਨਾਂ ਸਿਪਾਹੀਆਂ ਦੇ ਨਾਲ ਠੰਡੇ ਬੁਰਜ ਤੋਂ ਉਤਰਨ ਵਾਸਤੇ ਪਹਿਲੇ ਪੌੜ ਤੇ ਆਪਣਾ ਚਰਨ ਟਿਕਾਉਂਦੇ ਨੇ। ਇਸ ਤੋਂ ਅੱਗੇ ਕੀ ਹੋਇਆ? ਨੀਅਤ ਕੀਤਾ ਹੋਇਆ ਸਮਾਂ ਸਮਾਪਤ ਕੱਲ ਦੇ ਦੀਵਾਨ ਵਿੱਚ ਫਿਰ ਆਪ ਸੰਗਤ ਦੀ ਸੇਵਾ ਅੰਦਰ ਇਸ ਤੋਂ ਅਗੇਰੇ ਕੁਝ ਕਹਿਣ ਦਾ ਯਤਨ ਕਰਾਂਗੇ। ਚੇਤਨਿਕ ਹਾਜ਼ਰੀ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਠਾਨਕੋਟ ਸੂਤਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਦੇ ਦਿੱਤੇ ਹੋਏ ਪਿਆਰ ਦੀ ਕਦਰ ਕਰਦਾ ਹੈ, ਸਤਿਗੁਰਾਂ ਦੇ ਚਰਨਾਂ ਚੜ੍ਹ ਦੀ ਕਲਾ ਲਈ ਅਰਦਾਸ ਕਰਦਾ। ਆਓ ਹੁਣ ਆਪਾਂ ਰੋਜ਼ਾਨਾ ਦੀ ਤਰ੍ਹਾਂ ਚੱਲ ਰਹੀ ਲੜੀਵਾਰ ਕਥਾ ਇਤਿਹਾਸ ਦੀ, ਜੋ ਸਤਿਕਾਰਯੋਗ ਮਹਾਂਪੁਰਖਾਂ ਦੇ ਪਾਸੋਂ ਸਰਵਣ ਕਰ ਰਹੇ ਹਾਂ, ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਰੰਧਾਵਿਆਂ ਵਾਲੇ, ਇੱਕ ਹਫ਼ਤੇ ਵਾਸਤੇ ਉਹ ਸ਼ਾਮਾਂ ਦੀ ਇਸ ਕਥਾ ਵਿਚਾਰ ਦਾ ਹੁਕਮ ਵੀ ਸਤਿਕਾਰਯੋਗ ਬਾਬਾ ਜੀ ਬਾਬਾ ਦਰਸ਼ਨ ਸਿੰਘ ਸਾਹਿਬ ਜੀ, ਜੋ ਕਿ ਕੱਲ੍ਹ ਤੋਂ ਸ਼ਾਮਾਂ ਦੇ ਸਮਿਆਂ ਦੀ ਵਿਚਾਰ ਕਰ ਰਹੇ ਨੇ, ਕਥਾ ਕਰ ਰਹੇ ਨੇ, ਆਪਾਂ ਸਤਿਕਾਰਯੋਗ ਬਾਬਾ ਜੀ ਬਾਬਾ ਦਰਸ਼ਨ ਸਿੰਘ ਜੀ ਉਹਨਾਂ ਦੇ ਪਾਸੋਂ ਚੱਲ ਰਹੀ ਲੜੀਵਾਰ ਕਥਾ ਬੜੇ ਅਦਬ ਪਿਆਰ ਅਤੇ ਸਤਿਕਾਰ ਸਹਿਤ ਸਰਵਣ ਕਰੀਏ ਜੀ, ਆਨੰਦ ਮਾਣੀਏ ਜੀ। ਜਿੱਥੇ ਆਪਾਂ ਗੁਰੂ ਘਰ ਬੈਠ ਕੇ ਗੁਰੂ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਆਨੰਦ ਮਾਣ ਰਹੇ ਹਾਂ, ਉੱਥੇ ਦੇਸ਼ ਅੰਦਰ ਆਪੋ ਆਪਣੇ ਘਰਾਂ ਘਰਾਂ ਆਪਣੇ ਘਰਾਂ ਦੇ ਵਿੱਚ ਵੀ ਬੈਠ ਕੇ KTN ਚੈਨਲ ਦੇ ਮਾਧਿਅਮ ਰਾਹੀਂ ਚੱਲ ਰਹੀ ਗੁਰਬਾਣੀ ਵਿਚਾਰ, ਇਤਿਹਾਸ ਵਿਚਾਰ, ਗੁਰੂ ਕੀ ਬਾਣੀ ਦਾ ਸਿਮਰਨ ਘਰ ਵਿੱਚ ਬੈਠ ਕੇ ਸਤਿਗੁਰਾਂ ਦੀ ਅਸੀਸ ਪ੍ਰਾਪਤ ਕਰ ਰਹੇ ਹਾਂ। ਆਓ ਹੁਣ ਆਪਾਂ ਅਦਬ ਪਿਆਰ ਅਤੇ ਸਤਿਕਾਰ ਸਹਿਤ ਬਾਬਾ ਜੀ ਦੇ ਪਾਸੋਂ ਕਥਾ ਵਿਚਾਰ ਸਰਵਣ ਕਰੀਏ। ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਜੀ ਦੇ ਸਿੰਘ ਭੁੱਖ ਤੇ ਪਿਆਸ ਨਾ ਸਹਾਰਦੇ ਹੋਏ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਜਦ ਆਪਣੇ ਘਰਾਂ ਨੂੰ ਪਰਤੇ ਤਾਂ ਉਹਨਾਂ ਦੀਆਂ ਸਿੰਘਣੀਆਂ ਨੇ ਉਹਨਾਂ ਦੀ ਮਰਦਾਨਗੀ ਤੇ ਅਣਖ ਨੂੰ ਵੰਗਾਰਿਆ ਤੇ ਕਿਹਾ, ਅੱਜ ਤੋਂ ਚੁੱਲ੍ਹਾ ਚੌਂਕਾ ਰੋਟੀ ਟੁੱਕ ਹੁਣ ਤੁਸੀਂ ਪਕਾਉਣਾ, ਅਸੀਂ ਚੱਲੇ ਹਾਂ ਗੁਰੂ ਜੀ ਦਾ ਸਾਥ ਦੇਣ ਲਈ ਮੈਦਾਨੇ ਜੰਗ ਵਿੱਚ ਲੜਨ ਵਾਸਤੇ।

ਕੁੜੀਆਂ ਦਾ ਸਿਤਾਰਾ ਤੁਹਾਡੇ ਸਿਰਨਾ ਪਾਉਂਦੀਆਂ ਵੇ ਕੂਣੀ ਵਰਗੀਆਂ ਮੁੱਛਾਂ ਬੁੱਖੜੇ ਤੇ ਨਾ ਸੌਂਦੀਆਂ ਵੇ ਕੱਲ ਤੋਂ ਲਾ ਦਿਓ ਚੋਲਾ ਅੱਜ ਤੋਂ ਬਾਅਦ ਨਾ ਪਾਉਣਾ ਵੇ ਅੱਜ ਤੋਂ ਬਾਅਦ ਨਾ ਪਾਉਣਾ ਵੇ।

ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਚਾਰੇ ਪੁੱਤਰ ਕੁਰਬਾਨ ਕਰਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇ ਤਾਂ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਨੇ ਚਾਰੇ ਲਾਲਾਂ ਬਾਰੇ ਪੁੱਛਿਆ ਤਾਂ ਦਸਵੇਂ ਪਾਤਸ਼ਾਹ ਜੀ ਨੇ ਸਿੰਘਾਂ ਵੱਲ ਇਸ਼ਾਰਾ ਕਰਕੇ ਬੁਲੰਦ ਹੌਸਲੇ ਨਾਲ ਫੁਰਮਾਨ ਉਚਾਰਿਆ, ਇਨ ਪੁੱਤ ਰਨ ਕੇ ਅਸੀਸ ਪਰ ਵਾਰ ਦੀਏ ਸੁਤਚਾਰ, ਚਾਰ ਮੂਹੇ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ।

ਦਾਤਾ ਤੁਹਾਡਾ ਇੱਕ ਬਚਨ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਹਿਰਦੇ ਚ ਮਿਠਾਸ ਪਾਉਂਦਾ ਰਹੇਗਾ, ਨਾ ਬਚਨ ਖਤਮ ਹੋਵੇਗਾ ਨਾ ਮਿਠਾਸ ਖਤਮ ਹੋਵੇਗੀ। ਪਰਮ ਪੁਰਖ ਦਾ ਜਿਹੜਾ ਬਚਨ ਆਉਂਦਾ ਹੈ ਉਹ ਅੰਮ੍ਰਿਤਮਈ ਬਚਨ ਆਉਂਦਾ ਹੈ ਤੇ ਯੁਗਾਂ ਯੁਗਾਂ ਤੱਕ ਮਿਠਾਸ ਦੇਈ ਜਾਂਦਾ ਹੁੰਦਾ ਤੋ ਮਿਸਾਲ ਤੇ ਦਿੱਤੀ ਨੰਦ ਲਾਲ ਨੇ, ਪਰ ਦਿੱਤੀ ਹੋਈ ਮਿਸਾਲ ਨੂੰ ਵਾਪਸ ਲੈਂਦੇ ਨੇ। ਮਿਸਾਲ ਤੇ ਦਿੱਤੀ ਹੈ ਪਰ ਆਖਰ ਪਾਤਸ਼ਾਹ ਮੈਂ ਕੋਈ ਮਿਸਾਲ ਚੰਗੀ ਨਹੀਂ ਦਿੱਤੀ, ਭਾਵੇਂ ਸ਼ਾਇਰ ਹਾਂ ਪਰ ਮੈਂ ਤਸ਼ਬੀਹ ਕੋਈ ਚੰਗੀ ਨਹੀਂ ਦਿੱਤੀ। ਹੂ ਬਹੁ ਇਸੇ ਤਰੀਕੇ ਨਾਲ ਕਵੀ ਤੁਲਸੀ ਇੱਕ ਮਿਸਾਲ ਦਿੰਦੇ ਨੇ ਸੰਤ ਦੇ ਹਿਰਦੇ ਦੀ, ਪਰ ਦੇਖ ਕੇ ਕਹਿੰਦੇ ਨੇ ਨਹੀਂ ਇਹ ਗੱਲ ਬਣੀ ਨੇ, ਇਹ ਪ੍ਰਮਾਣ ਠੀਕ ਨਹੀਂ, ਇਹ ਤਸ਼ਬੀਹ ਠੀਕ ਨਹੀਂ। ਸੰਤ ਰਿਦਾ ਨਵਨੀਤ ਸਮਾਨਾ ਕਹਾ ਕਵ ਨੇ ਪਰ ਕਿਹਾ ਨਾ ਜਾਣਾ। ਆਖਿਆ ਤੇ ਹੈ ਕਵੀ ਨੇ ਪਰ ਆਖਾਂ ਦੀ ਜਾਂਚ ਨਹੀਂ ਆਈ, ਕਹਿਣ ਦਾ ਢੰਗ ਨਹੀਂ ਆਇਆ, ਇਹ ਤਸਵੀਰ ਠੀਕ ਨਹੀਂ। ਬਈ ਕਿਉਂ? ਤੋ ਕਾਰਨ ਦੱਸਦੇ ਨੇ, ਨਿਜ ਪ੍ਰਤਾਪ ਦਰਵੇ ਨਵਨੀਤਾ ਪਰ ਦੁੱਖ ਦਰਵੇ ਸੰਤ ਪੁਨੀਤਾ। ਮੱਖਣ ਨੂੰ ਸੇਕ ਲੱਗੇ, ਮੱਖਣ ਪਿਘਲਦਾ ਹੈ, ਜਦ ਮੱਖਣ ਨੂੰ ਹੀ ਸੇਕ ਲੱਗੇ ਤੇ ਮੱਖਣ ਪਿਘਲਦਾ ਹੈ, ਪਰ ਸੰਤ ਦਾ ਹਿਰਦਾ ਤਾਂ ਇਤਨਾ ਕੋਮਲ ਹੈ ਸੇਕ ਦੂਜਿਆਂ ਨੂੰ ਲੱਗਦਾ ਤੇ ਪਿਘਲ ਆਪ ਜਾਂਦਾ ਹੈ। ਇਸ ਵਾਸਤੇ ਮੱਖਣ ਕੀ ਹੈ? ਕੁਛ ਵੀ ਨਹੀਂ। ਮੱਖਣ ਨੂੰ ਸੇਕ ਲੱਗੇਗਾ ਤੇ ਪਿਘਲੇਗਾ ਨਾ, ਉਂਝ ਤੇ ਨਹੀਂ ਨਾ ਪਿਘਲੇਗਾ, ਪਰ ਸੰਤ ਦਾ ਹਿਰਦਾ ਮੱਖਣ ਤੋਂ ਕੋਮਲ ਹੈ। ਦੇਸ਼ ਦੇ ਕਿਸੇ ਕੋਨੇ ਚ ਕਿਸੇ ਨੂੰ ਚੋਟ ਪਹੁੰਚੀ ਹੈ, ਉਹਦਾ ਹਿਰਦਾ ਪਿਘਲ ਗਿਆ, ਉਹਦਾ ਹਿਰਦਾ ਰੋ ਗਿਆ। ਸੰਸਾਰ ਦੇ ਕਿਸੇ ਹਿੱਸੇ ਚ ਕਿਸੇ ਖਿੱਤੇ ਚ ਕਿਸੇ ਨੂੰ ਚੋਟ ਪਹੁੰਚੀ ਹੈ ਤੇ ਉਹਦਾ ਹਿਰਦਾ ਰੋ ਉੱਠਦਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਕ ਥਾਂ ਤੇ ਕਹਿੰਦੇ ਨੇ, ਕਿਤ ਕੋ ਸਾਹਿਬ ਆਵੇ ਰੋ ਤੂੰ ਉਹਨਾਂ ਕਾ ਤੇਰੇ ਹੋ। ਇਹ ਅਕਾਲ ਪੁਰਖ ਹਿਰਦਾ ਰੋ ਉੱਠਿਆ ਤੇ ਤੇਰੇ ਜੀ ਨੇ ਤੇ ਮੈਥੋਂ ਰੋਂਦੇ ਹੋਏ ਨਹੀਂ ਵੇਖੇ ਜਾਂਦੇ, ਤੂੰ ਇਹਨਾਂ ਦਾ ਇਹ ਤੇਰੇ ਨੇ। ਔਰ ਇਸ ਤਰ੍ਹਾਂ ਦੀ ਫਰਿਆਦ ਗੁਰੂ ਨਾਨਕ ਕਰਦੇ ਨੇ। ਇਸ ਵਾਸਤੇ ਉਹਨਾਂ ਦੀ ਅਰਦਾਸ ਵਿੱਚ ਸਾਰਾ ਜਗਤ ਆਉਂਦਾ ਹੈ, ਜਗਤ ਜਲੰਦਾ ਰੱਖ ਲੇ ਆਪਣੀ ਕਿਰਪਾ ਦਾਰ। ਇਹ ਅਰਦਾਸ ਰਾਜਨੀਤਿਕ ਨਹੀਂ ਕਰੇਗਾ, ਰਾਜਨੀਤਿਕ ਉਹਨਾਂ ਦੀ ਅਰਦਾਸ ਕਰੇਗਾ ਵੀ ਜੋ ਮੇਰੇ ਪੈਰਾਂ ਦੇ ਥੱਲੇ ਨੇ, ਬਸ ਇਹ ਜੀਂਦੇ ਰਹਿਣ ਮੇਰੇ ਪੈਰਾਂ ਦੇ ਥੱਲੇ ਹੀ ਰਹਿਣ, ਇਹ ਹੀ ਨੇ ਬਸ, ਇਹੀ ਮੇਰੇ ਆਪਣੇ ਨੇ ਬਾਕੀ ਕੋਈ ਨਹੀਂ। ਜੋ ਪੈਰਾਂ ਦੇ ਥੱਲੇ ਨਹੀਂ ਆਉਣਾ ਚਾਹੁੰਦੇ ਮੇਰੇ ਆਪਣੇ ਕਿਸ ਤਰ੍ਹਾਂ ਹੋ ਸਕਦੇ ਨੇ, ਉਹ ਮੇਰੇ ਆਪਣੇ ਨਹੀਂ ਨੇ। ਇਸ ਵਾਸਤੇ ਦੋ ਲਫ਼ਜ਼ ਮੈਂ ਵਰਤਦੇ ਹਾਂ, ਸੰਤ ਤੋਂ ਜ਼ਿਆਦਾ ਕੋਈ ਕੋਮਲ ਨਹੀਂ, ਰਾਜਨੀਤਿਕ ਤੋਂ ਜ਼ਿਆਦਾ ਕੋਈ ਜ਼ਾਲਮ ਤੇ ਕਠੋਰ ਨਹੀਂ ਹੈ। ਔਰ ਇਹ ਦੋ ਹੀ ਬੰਦੇ ਨੇ ਜਿਨ੍ਹਾਂ ਦਾ ਇਤਿਹਾਸ ਲਿਖਿਆ ਜਾਂਦਾ ਹੈ, ਇਹ ਦੋ ਹੀ ਬੰਦੇ ਨੇ ਸੰਸਾਰ ਵਿੱਚ ਜਿਨ੍ਹਾਂ ਦੀ ਚਰਚਾ ਆਉਂਦੀ ਹੈ, ਜਿਨ੍ਹਾਂ ਦੀ ਗੱਲ ਆਉਂਦੀ ਹੈ, ਤੀਜਾ ਕੋਈ ਬੰਦਾ ਨਹੀਂ ਹੈ। ਮੈਂ ਫਿਰ ਅਰਜ਼ ਕਰਾਂ, ਹਿਟਲਰ ਤੋਂ ਜ਼ਿਆਦਾ ਕੋਈ ਜ਼ਾਲਮ ਲੱਭੋਗੇ? ਤੇ ਹਿਟਲਰ ਕੌਣ ਹੈ? ਚੰਦ ਐਪਾਂ ਦੇ ਥੱਲੇ ਚਾਹੀਦੇ ਨੇ, ਜਿਹੜੇ ਪੈਰਾਂ ਦੇ ਥੱਲੇ ਨੇ ਉਹਨਾਂ ਦੇ, ਉਹਨੇ ਗੈਸ ਦੇ ਚੈਂਬਰ ਬਣਾਏ ਸਨ, ਜਿੰਦਾ ਹੀ ਬੰਦਿਆਂ ਨੂੰ ਸਾੜ ਦਿੰਦਾ ਸੀ। ਉਹਨੇ ਐਸੇ ਕੈਂਪ ਬਣਾਏ ਸਨ ਕੈਦੀਆਂ ਦੇ, ਜਿੱਥੇ ਬੜੇ ਦੁਖਦ ਢੰਗ ਨਾਲ ਉਹਨਾਂ ਨੂੰ ਟਾਰਚਰ ਕੀਤਾ ਜਾਂਦਾ ਸੀ। ਤੇ ਜਦ ਮੈਂ ਹਿਟਲਰ ਦੀ ਕਥਾ ਪੜ੍ਹ ਰਿਹਾ ਸੀ, 10 ਸਫ਼ੇ ਪੜ੍ਹ ਕੇ ਉਹ ਕਿਤਾਬ ਮੈਂ ਰੱਖ ਦਿੱਤੀ, ਮੈਂ ਕਹਿੰਦੀ ਆਪਣੇ ਕੋਲ ਪੜ੍ਹੀ ਨਹੀਂ ਜਾਂਦੀ। ਕੈਦੀਆਂ ਨੂੰ ਲੈ ਗਏ ਨੇ ਜੰਗਲ ਦੇ ਚ, ਆਖਿਆ ਬਹੁਤ ਵੱਡਾ ਖੱਡਾ ਖੋਦੋ, ਤੋ ਬਹੁਤ ਵੱਡਾ ਖੱਡਾ ਖੋਦ ਦਿੱਤਾ ਹੈ। 10-10 ਕੈਦੀ ਹੱਥ ਬੰਨੇ ਤੇ ਖੜੇ ਨੇ, ਤੇ ਜਿਨ੍ਹਾਂ ਹੱਥਾਂ ਦੇ ਚ ਫਾਵੜੇ ਸਨ, ਖੁਦਾਈ ਕਰ ਰਹੇ ਸਨ, ਉਹਨਾਂ ਹੀ ਕੈਦੀਆਂ ਨੂੰ ਆਖਿਆ ਇਹਨਾਂ ਨੂੰ ਧੱਕਾ ਮਾਰੋ ਟੋਏ ਦੇ ਚੋਂ। ਉਹ ਕੈਦੀ ਵਿਚਾਰੇ ਉਹਨਾਂ ਨੂੰ ਧੱਕਾ ਮਾਰਦੇ ਸਨ, ਉਹਨਾਂ ਕੈਦੀਆਂ ਨੂੰ ਜਿਨ੍ਹਾਂ ਦੇ ਹੱਥ ਬੰਨੇ ਹੋਏ। ਔਰ ਫਿਰ ਉਹਨਾਂ ਕੈਦੀਆਂ ਨੂੰ ਆਖਿਆ ਜਾਂਦਾ, ਚੋਣ ਇਹਨਾਂ ਤੇ ਮਿੱਟੀ ਪਾਓ, ਜਿੰਦਾ ਹੀ ਦੱਬ ਦੇਣਾ। ਇਸ ਤਰ੍ਹਾਂ ਹੀ ਕਰਦਾ ਸੀ। ਕੱਲ ਮੈਨੂੰ ਇੱਕ ਸੱਜਣ ਨੇ ਦੱਸਿਆ ਕਿ ਲਾਸ਼ਾਂ ਜੋ ਢੋ ਰਿਹਾ ਸੀ ਮਿਊਂਸਪਲ ਕਮੇਟੀ ਦੀ ਗੱਡੀ ਵਿੱਚ, ਲਾਸ਼ਾਂ ਜਦ ਉਤਾਰੀਆਂ ਜਾ ਰਹੀਆਂ ਸਨ ਤੇ ਕਿਧਰੇ ਇੱਕ ਸਿਸਕ ਰਿਹਾ ਸੀ ਔਰ ਉਹਦੀ ਅੱਖਾਂ ਵੀ ਕਿਧਰੇ ਖੁੱਲ ਪਈਆਂ। ਉਹਨੇ ਆਖਿਆ ਕੋਲ ਖੜੇ, ਵੀ ਵੀਰ ਮੈਨੂੰ ਪਾਣੀ ਪਾ ਦੇ, ਖੂਨ ਸਰੀਰ ਚੋਂ ਬਹੁਤਾ ਨਿਕਲ ਜਾਏ ਨਾ, ਤੂੰ ਪਿਆਸ ਹੀ ਲੱਗਦੀ ਹੈ, ਤੜਪਦਾ ਹੋਇਆ ਬੰਦਾ ਪਾਣੀ ਮੰਗਦਾ ਹੈ, ਹਾਏ।

0: ਨਹੀਂ, ਰੋਟੀ ਨਹੀਂ ਮੰਗਦਾ, ਪਾਣੀ ਮੰਗਦਾ। ਤੇ ਨਾਲ ਖੜਾ ਹੋਇਆ ਪੁੱਛਦਾ ਉਸ ਤੋਂ, ਇਹਦੀਆਂ ਅੱਖਾਂ ਖੁੱਲੀਆਂ ਨੇ, ਕੀ ਆਖਦਾ ਪਿਆ? ਪਾਣੀ ਮੰਗਦਾ। ਦੂਜੀ ਗੋਲੀ ਮਾਰ ਦਿੱਤੀ, ਅੱਖਾਂ ਠੰਡੀਆਂ ਕਰ ਦਿੱਤੀਆਂ। ਤੇ ਮੈਂ ਕਹਿੰਦੀ, ਹਿਟਲਰ ਤੇ ਹਰ ਵਕਤ ਮੌਜੂਦ ਆਉਂਦਾ, ਕਬੀਰ ਵੀ ਹਰ ਵਕਤ ਮੌਜੂਦ ਆਉਂਦਾ, ਚੰਗੇਜ਼ ਖਾਂ ਹਰ ਵਕਤ ਮੌਜੂਦ ਆਉਂਦੇ ਨੇ, ਪਰ ਮੈਂ ਇਤਨੀ ਅਰਜ਼ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਵੀ ਹਰ ਵਕਤ ਮੌਜੂਦ ਆਉਂਦੇ ਨੇ, ਆਪਣੇ ਪੰਥ ਦੇ ਰੂਪ ਵਿੱਚ, ਆਪਣੇ ਖਾਲਸੇ ਦੇ ਰੂਪ ਵਿੱਚ। ਇੱਥੇ ਔਰੰਗਜ਼ੇਬ ਵੀ ਮੌਜੂਦ ਹੈ, ਚੰਗੇਜ਼ ਖਾਂ ਵੀ ਮੌਜੂਦ ਹੈ, ਪਰ ਖਿਮਾ ਕਰਨੀ ਨਾਮਦੇਵ ਵੀ ਮੌਜੂਦ ਰਹਿੰਦੇ ਨੇ, ਤੁਲਸੀ ਵੀ ਮੌਜੂਦ ਰਹਿੰਦੇ ਨੇ, ਜੋ ਕਹਿੰਦੇ ਰਹਿੰਦੇ ਉਹ ਵੀ ਨੇ, ਜੋ ਕਹਿੰਦੇ ਨੇ ਸਾਰੇ ਮੇਰੀਆਂ ਨਜ਼ਰਾਂ ਦੇ ਥੱਲੇ, ਤੇ ਉਹ ਵੀ ਨੇ ਜੋ ਕਹਿੰਦੇ ਨੇ ਜੋ ਮੇਰੇ ਪੈਰਾਂ ਦੇ ਥੱਲੇ ਨੇ, ਇਹ ਮੇਰੇ ਆਪਣੇ ਨੇ, ਬਾਕੀ ਨਹੀਂ। ਬਾਕੀ ਕੌਣ ਆਉਂਦੇ ਨੇ? ਤੇ ਮੇਰੇ ਨਾਲ ਆਪਣਾ, ਮੇਰੇ ਨਾਲ ਸਾਂਝ ਵਾਂਡ ਕਰਨੀ ਹੈ, ਮੇਰੇ ਪੈਰਾਂ ਦੇ ਥੱਲੇ ਆਓ। ਤੇ ਪੈਰਾਂ ਦੇ ਥੱਲੇ ਤੇ ਜਿਹੜਾ ਆ ਗਿਆ, ਕੁਚਲਿਆ ਗਿਆ, ਰਹਿ ਕੀ ਗਿਆ, ਉਹਦੀ ਕੋਈ ਜ਼ਿੰਦਗੀ ਹੈ? ਉਹਦਾ ਕੋਈ ਜੀਵਨ ਹੈ? ਉਹਦੀ ਕੋਈ ਆਤਮਾ ਰਹਿ ਜਾਂਦੀ ਹੈ? ਇਹ ਦੋ ਤਰ੍ਹਾਂ ਦੀ ਸੋਚਣੀ ਹੈ ਸੰਸਾਰ ਵਿੱਚ, ਇੱਕ ਰਾਜ ਸਿੰਘਾਸਣ ਦੀ ਸੋਚਣੀ, ਇੱਕ ਰਾਮ ਸਿੰਘਾਸਣ ਦੀ ਸੋਚਣੀ। ਰਾਮ ਦਾ ਸਿੰਘਾਸਣ ਕੀ ਹੈ? ਕਬੀਰ ਨੇ, ਨਾਮਦੇਵ ਨੇ, ਭਾਈ ਗੁਰਦਾਸ ਨੇ ਬੜੀ ਲੰਬੀ ਵਿਆਖਿਆ ਕੀਤੀ ਹੈ। ਇੱਕ ਸਵੱਈਆ ਮੈਂ ਤੁਹਾਡੇ ਸਾਹਮਣੇ ਰੱਖਿਆ, ਜਿਹਦੀ ਮੈਂ ਤਸਰੀਹ ਕਰਨੀ ਹੈ ਤੁਹਾਡੇ ਸਾਹਮਣੇ। ਤੇ ਰਾਜ ਸਿੰਘਾਸਣ ਕੀ ਹੈ? ਦੋ ਲਫ਼ਜ਼ਾਂ 'ਚ ਮੈਂ ਕਹਿ ਦਿਆਂ, ਪੈਰਾਂ ਥੱਲੇ ਰੱਖਣਾ, ਬਸ ਇੰਨੀ ਗੱਲ। ਰਾਮ ਸਿੰਘਾਸਣ ਕੀ ਹੈ? ਨਜ਼ਰਾਂ ਥੱਲੇ ਰੱਖਣਾ, ਅੱਖਾਂ ਵਿੱਚ ਰੱਖਣਾ, ਅੱਖਾਂ ਥੱਲੇ ਰੱਖਣਾ, ਅੱਖਾਂ ਵਿੱਚ ਰੱਖਣਾ। ਤੇ ਜਿਹਨੂੰ ਅੱਖਾਂ ਵਿੱਚ ਰੱਖੋਗੇ, ਤੇ ਮੈਂ ਕਹਿੰਦੀ ਕਿਸੇ ਅੰਗ 'ਚ ਅਗਰ ਕੋਈ ਤਕਲੀਫ ਹੋਈ, ਅੱਖ 'ਤੇ ਰੋਵੇਗੀ, ਲਾਜ਼ਮੀ ਰੋਵੇਗੀ। ਮੈਂ ਸਮਝਦਾ ਇਹ ਹਰਿਮੰਦਰ, ਇਹ ਅਕਾਲ ਤਖ਼ਤ ਅੱਖਾਂ ਥੱਲੇ ਨਹੀਂ ਸੀ ਭਾਰਤ ਵਾਸੀਆਂ ਦੇ, ਤਦੀ ਤੇ ਨਹੀਂ ਰੋਈਆਂ, ਤਦੀ ਤੇ ਅੱਖ 'ਚ ਹੰਝੂ ਨਹੀਂ ਆਇਆ, ਤਦੀ ਤੇ ਪੀੜਾ ਨਹੀਂ ਹੋਈ। ਔਰ ਆਖਦੇ ਨੇ ਜ਼ਖਮ ਭਰਨੇ ਨੇ, ਜ਼ਖਮ ਇੰਜ ਨਹੀਂ ਭਰਨੇ, ਭਰੇ ਜਾਂਦੇ ਜ਼ਖਮ ਤਾਂ ਹੀ ਭਰੇ ਜਾਂਦੇ ਨੇ, ਤੁਸੀਂ ਬੋਲੋ ਸਾਨੂੰ ਵੀ ਬੋਲਣ ਦਿਓ, ਤੁਸੀਂ ਬੋਲਦੇ ਹੋ ਅਸੀਂ ਵੀ ਬੋਲਾਂਗੇ, ਤੁਸੀਂ ਕੁਛ ਕਹਿੰਦੇ ਹੋ ਸਾਨੂੰ ਵੀ ਕੁਛ ਕਹਿਣ ਦਿਓ। ਜੋ ਕਹਿ ਸਕਦੇ ਨੇ ਤੇ ਜਿਹਨਾਂ ਦੇ ਉੱਤੇ ਕਹਿਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਉਹਨਾਂ ਨੂੰ ਤੁਸੀਂ ਬੰਦ ਕਰਕੇ ਰੱਖ ਦਿਓ। ਤੇ ਇੱਕ ਦੁਆਦਾਰ ਬੋਲੀ ਜਾਣ, ਬੋਲੀ ਜਾਣ, ਬੋਲੀ ਜਾਣ, ਇਹ ਕਿੱਥੋਂ ਦਾ ਇਨਸਾਫ ਹੈ? ਇਹ ਤੇ ਕੋਈ ਇਨਸਾਫ ਨਹੀਂ, ਬਿਲਕੁਲ ਹਕੀਕਤ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਔਰ ਖਿਮਾ ਕਰਨੀ, ਸਾਹਿਬਾਂ ਦੇ ਅੱਗੋਂ ਮੈਂ ਰੋਜ਼ ਅਰਦਾਸ ਕਰਕੇ ਆਉਂਦਾ, ਦੱਸਦਾ ਮੇਰੀ ਜ਼ਬਾਨ 'ਚ ਕੋਈ ਗਲਤ ਗੱਲ ਨਹੀਂ ਨਿਕਲਣੀ ਚਾਹੀਦੀ, ਤੇ ਮੈਂ ਨਾ ਕਿਸੇ ਨੂੰ ਭੜਕਾਉਂਦਾ, ਤੇ ਨਾ ਹੀ ਕੋਈ ਗਲਤ ਬਿਆਨੀ ਕਰਦਾ, ਤੇ ਨਾ ਹੀ ਰਾਜਨੀਤਿਕ ਹੋਣ ਦਾ ਮੈਨੂੰ ਸ਼ੌਕ। ਮੈਂ ਤੇ ਸੰਤ ਸਿਪਾਹੀ ਨੂੰ ਮੰਨਦਾ, ਕੇਵਲ ਸਿਪਾਹੀ ਨੂੰ ਮੈਂ ਮੰਨਦਾ ਹੀ ਨਹੀਂ, ਕੇਵਲ ਸਿਪਾਹੀ 'ਤੇ ਮੈਂ ਲਾਨਤ ਪਾਉਂਦਾ। ਕੇਵਲ ਸਿਪਾਹੀ ਕੀ ਹੁੰਦਾ? ਕੁਛ ਵੀ ਨਹੀਂ, ਦੁਸ਼ਟ ਹੁੰਦਾ, ਜ਼ਾਲਮ ਹੁੰਦਾ। ਸਿਪਾਹੀ ਤੇ ਉਹ ਪੂਜਨੀਕ ਜਿਹੜਾ ਸੰਤ ਹੋਵੇ, ਜੋ ਸੰਤ ਨਹੀਂ ਉਹ ਸਿਪਾਹੀ ਨਹੀਂ, ਉਹ ਜ਼ਾਲਮ ਹੋਵੇਗਾ, ਉਹ ਦੁਸ਼ਟ ਹੋਵੇਗਾ, ਉਹ ਮਹਾਂ ਅਤਿਆਚਾਰ ਕਰੇਗਾ, ਜਿਵੇਂ ਕਾਤਲ ਕਰਦੇ ਨੇ। ਇਸ ਵਾਸਤੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਪਾਹੀਆਂ ਦੀ ਫੌਜ ਨਹੀਂ ਬਣਾਈ ਸੀ, ਸੰਤ ਸਿਪਾਹੀਆਂ ਦੀ ਫੌਜ ਬਣਾਈ ਸੀ, ਸੰਤ ਸਿਪਾਹੀ। ਇਹ ਰੂਪ ਰੇਖਾ ਵੀ ਮੈਂ ਤੁਹਾਡੇ ਸਾਹਮਣੇ ਰੱਖਾਂਗਾ, ਸੰਤ ਸਿਪਾਹੀ। ਔਰ ਜਿਹਦੇ ਕੋਲ ਹਿਰਦਾ ਸੰਤ ਵਾਲਾ ਹੈ, ਤੇ ਜਿਹਦੇ ਕੋਲ ਹੱਥ ਸਿਪਾਹੀਆਂ ਵਾਲੇ ਨੇ, ਕਿਵੇਂ ਕਰਨੀ, ਉਹ ਕਿਸੇ ਦੀ ਰੱਖਿਆ ਕਰਦੇ ਹੀ ਹੱਥ ਉੱਠਣਗੇ, ਬਸ ਇੰਨੀ ਗੱਲ ਹੈ। ਕਿਸੇ ਦੀ ਰੱਖਿਆ ਕਰਨੀ ਹੈ, ਦੇਸ਼ ਬਚਾਉਣਾ ਹੈ, ਕਿਸੇ ਮਜ਼ਲੂਮ ਦੀ ਰੱਖਿਆ ਕਰਨੀ ਹੈ, ਕਿਸੇ ਯਤੀਮ ਦੀ ਰੱਖਿਆ ਜੋ ਹੈ ਕਰਨੀ ਹੈ। ਖਿਮਾ ਕਰਨੀ ਭੁੱਲ ਗਏ ਇਹ ਦੇਸ਼ ਵਾਸੀ ਉਸ ਸੰਤ ਸਿਪਾਹੀ ਨੂੰ, ਜਦ ਵਜਨੀ ਦੇ ਬਾਜ਼ਾਰਾਂ ਵਿੱਚ ਦੇਸ਼ ਦੀ ਅਸਮਤ ਟਕੇ ਟਕਚ ਵਿਖਦੀ ਸੀ, ਔਰ ਦੇਸ਼ ਦੀ ਅਸਮਤ ਉੱਥੇ ਕੁਰਲਾਉਂਦੀ ਸੀ, ਖਿਮਾ ਕਰਨੀ ਇਹ ਸੰਤ ਸਿਪਾਹੀ ਅੱਗੇ ਆਏ ਸਨ, ਦੇਸ਼ ਦੀ ਅਸਮਤ ਬਚਾਈ, ਦੇਸ਼ ਦੀ ਇੱਜ਼ਤ ਬਚਾਈ। ਅੱਜ ਦੇਸ਼ ਦੇ ਸਿੰਘਾਸਣ ਤੇ ਇਹ ਬੈਠੇ, ਤੇ ਖਿਮਾ ਕਰਨੀ ਸਭ ਅਹਿਸਾਨ ਭੁੱਲ ਗਏ, ਬਹੁਤ ਭੁੱਲ ਗਏ। ਮੈਂ ਸਾਰਿਆਂ ਨੂੰ ਤੇ ਦੋਸ਼ੀ ਨਹੀਂ ਠਹਿਰਾਉਂਦਾ, ਪਰ ਖਿਮਾ ਕਰਨੀ ਇਸ ਦੇਸ਼ ਦੀ ਬਹੁ ਸੰਮਤੀ ਦੋਸ਼ੀ ਹੈ। ਇੰਨੀ ਮੈਂ ਅਰਜ਼ ਕਰਦਾ, ਇੰਨਾ ਆਖ ਸਕਦਾ, ਇਸ ਦੇਸ਼ ਦੀ ਬਹੁ ਸੰਮਤੀ ਜਿਹੜੀ ਹੈ ਉਹ ਦੋਸ਼ ਤੋਂ ਬਚ ਨਹੀਂ ਸਕਦੀ। ਔਰ ਇਸ ਦੋਸ਼ ਤੋਂ ਉਹ ਵੀ ਨਹੀਂ ਬਚਣਗੇ। ਠੀਕ ਹੈ, ਵੀੜਾ ਸਮੇਂ, ਵਿਪਤਾ ਸਮੇਂ ਭਾਈ ਮਹਾਂ ਸਿੰਘ ਨੇ ਤੇ ਸਾਥੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵਿਦਾਵਾ ਜ਼ਰੂਰ ਦਿੱਤਾ ਸੀ, ਪਰ ਪਸ਼ਚਾਤਾਪ ਵੀ ਕੀਤਾ ਸੀ ਤੇ ਸਤਿਗੁਰ ਤੋਂ ਆਪਣੀਆਂ ਜਾਨਾਂ ਵੀ ਨਿਖਾਵਰ ਕਰ ਦਿੱਤੀਆਂ ਤੇ ਸਤਿਗੁਰ ਨੇ ਵਿਦਾਵਾ ਪਾਣ ਵੀ ਦਿੱਤਾ। ਪਰ ਹੁਣ ਤੇ ਐਸੇ ਦੁਸ਼ਟ ਪੈਦਾ ਹੋਏ ਨੇ ਜਿਨ੍ਹਾਂ ਨੇ ਵਿਦਾਵਾ ਲਿਖ ਦਿੱਤਾ ਤੇ ਲਿਖ ਹੀ ਦਿੱਤਾ, ਬਸ ਉਹ ਦੁਸ਼ਟ ਮੌਜੂਦ ਨੇ ਜੋ ਫਿਰ ਨੇੜੇ ਨਹੀਂ ਆਏ। ਲਿਖ ਦਿੱਤਾ ਵਿਦਾਵਾ, ਅਸੀਂ ਨਾ ਗੁਰੂ ਦੇ, ਨਾ ਸੰਗਤ ਦੇ, ਨਾ ਪੰਗਤ ਦੇ। ਤੇ ਮਹਾਂ ਸਿੰਘ ਤੇ ਹਰ ਵਕਤ ਆਉਂਦੇ ਨੇ, ਪਰ ਖਿਮਾ ਕਰਨੀ ਅਸੀਂ ਉਸ ਮਹਾਂ ਸਿੰਘ ਤੋਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਜਿਹਨੇ ਵਿਦਾਵਾ ਜ਼ਰੂਰ ਲਿਖ ਕੇ ਦਿੱਤਾ ਹੈ ਪਰ ਪਸ਼ਚਾਤਾਪ ਹੋਇਆ। ਦਾਤਾ, ਇਹ ਗੱਲ ਸਾਨੂੰ ਨਹੀਂ ਕਰਨੀ ਚਾਹੀਦੀ ਸੀ। ਇਹ ਜਿਹੜੇ ਮੂੰਹ ਬੋਲ ਅਸੀਂ ਆਖੇ ਨੇ, ਤੈਥੋਂ ਟੁੱਟੇ ਹਾਂ, ਤੇਰੀ ਸੰਗਤ ਤੋਂ ਟੁੱਟੇ ਹਾਂ, ਇਹ ਗਲਤ ਹੋਇਆ। ਸਾਥੋਂ ਮਹਾਂ ਸਿੰਘ ਨੇ ਫਿਰ ਸਾਥੀ ਇਕੱਠੇ ਕੀਤੇ। ਵਿਦਾਵਾ ਜੋ ਲਿਖ ਕੇ ਦਿੱਤਾ ਸੀ, ਇਤਿਹਾਸ ਕਹਿੰਦਾ ਹੈ ਉਹ ਵੀ ਮੇਰੇ ਪਾਤਸ਼ਾਹ ਨੇ ਆਪਣੇ ਕੋਲ ਰੱਖਿਆ ਹੋਇਆ ਸੀ। ਮੁਕਤਸਰ ਜਿਸ ਨੂੰ ਕਹਿੰਦੇ ਨੇ, ਇਹ 40 ਸਿੰਘ ਸਨ ਜਿਨ੍ਹਾਂ ਨੇ ਵਿਦਾਵਾ ਲਿਖ ਕੇ ਦਿੱਤਾ ਸੀ ਤੇ 40 ਦੇ 40 ਸ਼ਹੀਦ ਹੋ ਗਏ ਸਤਿਗੁਰ ਦੀ ਖਾਤਰ, ਦੇਸ਼ ਦੀ ਖਾਤਰ, ਧਰਮ ਦੀ ਖਾਤਰ। ਤੇ ਪਾਤਸ਼ਾਹ ਲੱਭਦਿਆਂ ਲੱਭਦਿਆਂ ਫਿਰ ਇਹਨਾਂ ਦੇ ਕੋਲ ਪਹੁੰਚੇ ਨੇ। ਇੱਕ ਇੱਕ ਨੂੰ ਅਸੀਸ ਦੇ ਕੇ ਕਹਿੰਦੇ ਨੇ, ਇਹ ਮੇਰਾ 10,000, ਇਹ ਮੇਰਾ 50,000, ਇਹ ਮੇਰਾ 5,000 ਹੈ, ਇਹ ਮੇਰਾ 1,000 ਹੈ, ਇਹ ਮੇਰਾ 1,00,000 ਹੈ। ਇੰਜ ਵਰ ਦਿੰਦੇ ਨੇ, ਤੂੰ ਵੀ ਮੁਕਤ, ਤੂੰ ਵੀ ਮੁਕਤ, ਤੂੰ ਵੀ ਧਰਮ ਤੋਂ ਸਦਕੇ ਹੋਇਆ, ਧਰਮ ਤੋਂ ਕੁਰਬਾਨ ਹੋਇਆ। ਤੇ ਧਰਮ ਜਿਨ੍ਹਾਂ ਨੂੰ ਪਿਆਰ ਹੈ ਤੇ ਧਰਮ ਦਾ ਫਲ ਤੇ ਫਿਰ ਮੁਕਤੀ ਹੈ। ਜੇ ਧਰਮ ਨੇ ਮੋਕਸ ਨਹੀਂ ਦੇਣੀ ਤਾਂ ਹੋਰ ਕਿਸੇ ਨੇ ਦੇਣੀ ਹੈ? ਜੇ ਧਰਮ ਨੇ ਮੁਕਤੀ ਨਹੀਂ ਦੇਣੀ, ਪਰ ਇਤਿਹਾਸ ਕਹਿੰਦਾ ਹੈ ਇੱਕ ਸਿਸਕ ਰਿਹਾ ਸੀ ਤੇ ਇਹਨਾਂ 40 ਦਾ ਮੁਖੀ ਸੀ ਭਾਈ ਮਹਾਂ ਸਿੰਘ। ਸਤਿਗੁਰ ਜਦ ਇਹਦੇ ਕੋਲ ਪਹੁੰਚੇ, ਮੂੰਹ ਕਿਹਾ, ਇਹ ਮੇਰਾ 1,25,000 ਬੈਠਾ। ਔਰ ਸੀਸ ਨੂੰ ਆਪਣੇ ਪਟਾਂ ਤੇ ਰੱਖਿਆ, ਹੱਥ ਜੋੜੇ ਭਾਈ ਮਹਾਂ ਸਿੰਘ ਨੇ ਤੇ ਆਖਿਆ, ਦਾਤਾ, ਆਖਰੀ ਪ੍ਰਾਣ ਪਖੇਰੋ ਉੱਡਣ ਲੱਗੇ ਨੇ, ਉਹ ਮੇਰਾ ਵਿਦਾਵਾ ਫਾੜ ਦੇਣਾ। ਭੁੱਲ ਹੋ ਗਈ, ਗਲਤੀ ਹੋ ਗਈ। ਤੇ ਸਤਿਗੁਰ ਕਹਿਣ ਲੱਗਾ, ਆਨ ਸਿਰ ਦੇ ਉੱਤੇ ਹੱਥ ਰੱਖੇ, ਤੂੰ ਮੁਕਤ, ਤੂੰ ਮੁਕਤ ਹੋਇਆ, ਤੂੰ ਮੁਕਤ ਹੋਇਆ। ਉਹਨਾਂ 40 ਦੇ ਸਦਕੇ ਅੱਜ ਉਸ ਥਾਨ ਦਾ ਨਾਂ ਹੈ ਮੁਕਤਸਰ। ਔਰ ਮਹਾਂ ਸਿੰਘ ਦੀ ਨਕਸ਼ੇ ਕਦਮ ਤੇ ਚੱਲ ਰਿਹਾ ਹੈ, ਉੱਥੇ ਫਿਰ ਕਈਆਂ ਨੇ ਮੁਕਤੀ ਪ੍ਰਾਪਤ ਕੀਤੀ ਹੈ। ਇਤਨੀ ਵੀ ਮਰਜ਼ ਕਰਦੇ ਹਾਂ, ਉੱਥੇ ਫਿਰ ਘਟਨਾ ਘਟੀ। ਮਹਾਂ ਸਿੰਘ ਦੇ ਦੁੱਲੇ ਖੂਨ ਨੇ ਕੁਝ ਫਿਰ ਕ੍ਰਾਂਤੀ ਲਿਆਂਦੀ। ਵਿਅਰਥ ਨਹੀਂ ਜਾਂਦਾ ਸ਼ਹੀਦਾਂ ਦਾ ਖੂਨ, ਭਾਈ ਮਹਾਂ ਸਿੰਘ ਦਾ ਖੂਨ ਕੋਈ ਵਿਅਰਥ ਥੋੜੀ ਜਾਏਗਾ। ਮੈਂ ਇਰਮਨੀਆਂ ਦੇ ਕੁਛ ਜ਼ੁਲਮ ਦੇਣ ਦੇ ਢੰਗ ਪੜੇ ਸਨ, ਤਸੀਹੇ ਦੇ ਦੇ ਕੇ ਅਗਲੇ ਨੂੰ ਮਾਰਨਾ ਹੈ। ਈਰਾਨ ਵਿੱਚ ਇੱਕ ਮਿਊਜ਼ੀਅਮ ਹੈ, ਇਰਮਨੀਆਂ ਨੂੰ ਕਿਵੇਂ ਤਸੀਹੇ ਦੇ ਦੇ ਕੇ ਮਾਰਿਆ ਗਿਆ। ਜਿਹੜਾ ਬਾਦਸ਼ਾਹ ਸਾਹਮਣੇ ਤਖ਼ਤ ਤੇ ਬਿਠਾਇਆ ਦਿਖਾਉਂਦੇ ਨੇ ਤਸਵੀਰਾਂ ਦੇ, ਉਹ ਕਹਿੰਦਾ ਇਸ ਢੰਗ ਨਾਲ ਤਸੀਹੇ ਦੇ ਕੇ ਮਾਰੋ, ਖੂਨ ਥੱਲੇ ਨਹੀਂ ਡੁੱਲਣਾ ਚਾਹੀਦਾ, ਖੂਨ ਨਹੀਂ ਵਗਣਾ ਚਾਹੀਦਾ, ਗਲਾ ਦਬਾਓ, ਹੋਰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿਓ। ਇੱਕ ਨੂੰ ਲਿਟਾਇਆ ਹੋਇਆ ਸੀ ਤੇ ਮੂੰਹ ਦੇ ਚਕੀਪ ਅਗੇਰ ਨਹੀਂ ਉਹ ਪਾਈ ਹੋਈ ਤੇ ਉਬਲਦਾ ਹੋਇਆ ਤੇਲ ਮੂੰਹ ਦੇ ਚ ਪਾਇਆ ਜਾ ਰਿਹਾ। ਤੇ ਮੈਂ ਈਰਾਨ ਦੇ ਸ਼ਹਿਰ ਅਸਫਾਨ ਵਿੱਚ ਮਿਊਜ਼ੀਅਮ ਦੇਖਿਆ ਤੇ ਭਾਈ ਮੱਖਣ ਸਿੰਘ ਜੋ ਤਹਿਰਾਨ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਨੇ, ਤੇ ਕਾਫੀ ਦੇਰ ਤੱਕ ਜਦ ਮੈਂ ਵੇਖਦਾ ਰਿਹਾ ਤੇ ਮੇਰੀ ਬਾਂਹ ਪਕੜ ਕੇ ਕਹਿਣ ਲੱਗੇ, ਸਿਰਾਜ ਜਾਣਾ, ਰਸਤਾ ਬੜਾ ਲੰਬਾ ਤੇ ਚਲੋ ਨਿਕਲੋ। ਮੈਂ ਕਿਹਾ ਨਹੀਂ, ਅੱਜ ਦੀ ਰਾਤ ਤੇ ਫਿਰ ਅਸਫਾਨ ਰਵਾਂਗੇ, ਮੈਂ ਮਿਊਜ਼ੀਅਮ ਸਾਰਾ ਵੇਖਣਾ। ਮੈਂ ਤੇ ਅੱਜ 4-5 ਤਸਵੀਰਾਂ ਦੇਖੀਆਂ ਨੇ ਤੇ ਮੈਨੂੰ ਕਹਿਣ ਲੱਗੇ ਤੂੰ 4-5 ਤਸਵੀਰਾਂ ਘੰਟੇ ਚ ਵੇਖੀਆਂ ਨੇ ਤੇ ਸਾਰਾ ਕਿੰਨੇ ਚ ਵੇਖੇਗਾ? ਮੈਂ ਕਿਹਾ ਅੱਜ ਨਹੀਂ ਜਾਣਾ, ਉਹਨਾਂ ਨੂੰ ਬੜਾ ਜ਼ਰੂਰੀ ਕੰਮ ਸੀ, ਉਹਨਾਂ ਨੇ ਵਾਪਸ ਵੀ ਤਹਿਰਾਨ ਆਉਣਾ ਸੀ ਮੈਨੂੰ ਸ਼ਿਰਾਜ ਦਿਖਾ ਕੇ। ਕਹਿਣ ਲੱਗੇ ਅੱਛੇ ਫਿਰ ਰਹਿ ਜਾਂਦੇ ਹਾਂ, ਤੇਰੀ ਖਾਤਰ ਰਹਿ ਜਾਂਦੇ ਹਾਂ, ਪਰ ਇਸ ਮਿਊਜ਼ੀਅਮ ਵਿੱਚ ਹੈ ਕੁਛ ਨਹੀਂ, ਤਸਵੀਰਾਂ ਹੀ ਤਸਵੀਰਾਂ ਨੇ। ਮੈਂ ਕਿਹਾ ਨਹੀਂ, ਇਹਨਾਂ ਤਸਵੀਰਾਂ ਵਿੱਚ ਕਿਸੇ ਕੌਮ ਦਾ ਮਾਜ਼ੀ ਹੈ, ਕਿਸੇ ਕੌਮ ਦਾ ਭੂਤਕਾਲ ਹੈ, ਮੈਂ ਉਹ ਵੇਖਣਾ ਚਾਹੁੰਦਾ। ਜਿਸ ਢੰਗ ਦੇ ਤਸੀਹੇ ਦਿੱਤੇ ਗਏ, ਫਿਰ ਅਖੀਰ ਵਿੱਚ ਉਹ ਬਾਦਸ਼ਾਹ ਕਹਿੰਦਾ ਖੂਨ ਚੋਲਣਾ ਚਾਹੀਦਾ ਥੱਲੇ ਜ਼ਮੀਨ ਤੇ, ਕਿਉਂਕਿ ਇੱਕ ਖੂਨ ਦੇ ਡੁੱਬਕੇ ਤੋਂ ਫਿਰ ਕਈ ਸ਼ਹੀਦ ਪੈਦਾ ਹੁੰਦੇ ਨੇ, ਫਿਰ ਕਈ ਪੈਦਾ ਹੁੰਦੇ ਨੇ। ਇਸ ਵਾਸਤੇ ਕਈ ਨਾ ਪੈਦਾ ਹੋਣ, ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ। ਮੈਂ ਕਿਹਾ ਹੱਦ ਹੋ ਗਈ, ਜ਼ਾਲਮ ਬਾਦਸ਼ਾਹ ਵੀ ਇਤਨਾ ਸਿਆਣਾ ਸੀ, ਇਹ ਦੁਸ਼ਟ ਜੋ ਇਤਨੇ ਵੱਡੇ ਵੱਡੇ ਤਸੀਹੇ ਬੇਕਸੂਰਾਂ ਨੂੰ ਦੇ ਰਿਹਾ, ਇਹ ਵੀ ਇਤਨਾ ਸਿਆਣਾ ਸੀ ਕਿ ਇਹਨਾਂ ਦਾ ਖੂਨ ਜ਼ਮੀਨ ਤੇ ਨਹੀਂ ਡਿੱਗਣਾ ਚਾਹੀਦਾ। ਆਪ ਦੀ ਗਿਆਤ ਵਾਸਤੇ ਅਰਜ਼ ਕਰਦੇ ਹਾਂ, ਜਹਾਂਗੀਰ ਨੇ ਵੀ ਇਹੀ ਕਿਹਾ ਸੀ ਕਿ ਕਸਤ ਇਸ ਢੰਗ ਦਾ ਗੁਰੂ ਅਰਜਨ ਦੇਵ ਜੀ ਨੂੰ ਦਿਓ, ਖੂਨ ਨਹੀਂ ਡੁੱਲਣਾ ਚਾਹੀਦਾ। ਇਹ ਵੀ ਪੜ੍ਹ ਲੈਣਾ ਤੁਸੀਂ ਤੋਲ ਕੇ ਜਹਾਂਗੀਰੀ ਵਿੱਚ, ਜੋ ਸਵੈਮ ਜਹਾਂਗੀਰ ਨੇ ਲਿਖੇ, ਖੂਨ ਨਹੀਂ ਡੁੱਲਣਾ ਚਾਹੀਦਾ। ਦੁਸ਼ਟ ਤੋਂ ਦੁਸ਼ਟ ਬੰਦੇ ਵੀ ਮੰਨਦੇ ਆਏ ਨੇ ਕਿ ਜੋ ਸਤਵਾਦੀ ਹੈ, ਇਨਸਾਨ ਪਸੰਦ ਬੰਦਾ ਹੈ, ਬੇਕਸੂਰ ਬੰਦਾ ਹੈ, ਅਗਰ ਉਹਦਾ ਖੂਨ ਡੁੱਲੇਗਾ ਤੇ ਡੁੱਲੇ ਹੋਏ ਖੂਨ ਤੋਂ ਕਈ ਸ਼ਹੀਦ ਪੈਦਾ ਹੋਣਗੇ ਹੋਰ। ਇਹ ਪੁਰਾਣੇ ਲੋਕ ਮੰਨਦੇ ਆਉਂਦੇ ਸਨ। ਤੋ ਖਿਮਾ ਕਰਨੀ, ਪੰਜਾਬ ਦੀ ਧਰਤੀ ਵਿੱਚ ਕਿਧਰੇ ਮਨੀ ਸਿੰਘ ਦਾ ਖੂਨ ਡੁੱਲਿਆ, ਕਿਧਰੇ ਬਾਬੇ ਦੀਪ ਸਿੰਘ ਦਾ ਖੂਨ ਡੁੱਲਿਆ, ਕਿਧਰੇ ਮਹਾਂ ਸਿੰਘ ਦਾ ਖੂਨ ਡੁੱਲਿਆ ਤੇ ਕਿਧਰੇ
1: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
4: 250-392-3874. Shri Guru Deva Namah Darshan Dev Ji Vangur Tera ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਸ਼ੇਰੇ, ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਗੁਰਪ੍ਰਸਾਦ ਕਿਨਵਿਰਲੇ ਜਾਤੇ, ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸਹਿ ਮੇਰੇ ਚੀਤਾ।

नानक करे अरदास विसरना ही पूरन गुणता।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਅੰਦਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ ਤਿਨਕੇ ਮੁਖ ਸਾਜੁਜ ਲੈ ਚਿਤ ਸੱਚੈ ਦਰਬਾਰ। ਹਰ ਹਰ ਨਾਮ ਜਪੰਤਿਆਂ ਕਿਛੁ ਨ ਕਹੈ ਜਮਕਾਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਉਪਸਥਿਤ ਸੰਤ ਜਨੋ, ਗੁਰਮੁਖੋ, ਪਿਆਰਿਓ ਤਥਾ ਸਰਬ ਉਪਮਾ ਗੁਰੂ ਰੂਪ ਸਾਧ ਸਿੰਘ ਜੀ, ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਬੈਠੇ ਹਾਂ। ਇਹ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ। ਸਤਿਗੁਰੂ ਜੀ ਉਹ ਸਰੂਪ ਹਨ ਜੋ ਸਾਨੂੰ ਵਿਛੜਿਆ ਹੋਇਆਂ ਨੂੰ ਵਾਹਿਗੁਰੂ ਜੀ ਦੇ ਨਾਲ ਮਿਲਦੇ ਹਨ। ਵਾਹਿਗੁਰੂ ਜੀ ਤੋਂ ਜਦੋਂ ਅਸੀਂ ਵਿਛੜ ਜਾਂਦੇ ਹਾਂ, ਵਿਛੜ ਕੇ ਸਰੀਰ ਵਿੱਚ ਆ ਜਾਂਦੇ ਹਾਂ, ਇਹ ਸਰੀਰ ਜਿਹੜਾ ਅਸਾਂ ਪ੍ਰਾਪਤ ਕੀਤਾ ਹੈ ਇਹ ਤਿੰਨ ਪ੍ਰਕਾਰ ਦਾ। ਪਹਿਲੋਂ ਬਿੰਦ ਰੂਪ ਹੁੰਦਾ, ਉਹਨੂੰ ਕਾਰਨ ਸਰੀਰ ਆਖੀਦਾ। ਦੂਜਾ ਸਰੀਰ ਸੂਖਸ਼ਮ ਹੁੰਦਾ ਜਿਹੜਾ ਹਵਾ ਵਿੱਚ ਉੱਡਦਾ। ਤੀਸਰਾ ਸਰੀਰ ਸੋਲ ਹੁੰਦਾ ਜਿਹੜਾ ਸਾਨੂੰ ਦਿਸਦਾ ਹੈ, ਔਰ ਇਸ ਸਰੀਰ ਵਿੱਚ ਮਿੱਟੀ ਦਾ ਤੱਤ ਜ਼ਿਆਦਾ ਹੁੰਦਾ, ਇਸ ਲਈ ਇਹ ਆਪੋ ਉੱਡ ਨਹੀਂ ਸਕਦਾ, ਇਹ ਧਰਤੀ ਤੇ ਹੀ ਚੱਲਣ ਯੋਗ ਹੈ। ਇਹ ਸਭ ਤੋਂ ਭਾਰਾ ਹੈ। ਇਸ ਸਰੀਰ ਦੇ ਅੰਦਰ ਮਨ ਹੈ ਜੋ ਕਰਜ਼ਦਾਰ ਹੈ। ਮਨ ਨੇ ਕੁਝ ਅਜਿਹੇ ਕਰਮ ਕੀਤੇ ਨੇ ਜਿਸ ਦੇ ਕਾਰਨ ਇਹਨੇ ਕਿਸੇ ਕੋਲੋਂ ਕੁਝ ਲੈਣਾ ਹੈ ਤੇ ਕਿਸੇ ਨੂੰ ਕੁਝ ਦੇਣਾ ਹੈ। ਹਰੇਕ ਸਰੀਰ ਇਹ ਹੀ ਕੁਝ ਕਰਦਾ ਹੈ, ਪਰ ਜਦੋਂ ਇਹ ਮਨ ਵਾਹਿਗੁਰੂ ਜੀ ਦਾ ਨਾਮ ਜਪਦਾ ਜਪਦਾ ਵਾਹਿਗੁਰੂ ਜੀ ਦਾ ਸਰੂਪ ਹੋ ਜਾਂਦਾ, ਉਦੋਂ ਫਿਰ ਨਾ ਇਹਨੇ ਕੁਝ ਦੇਣਾ ਹੈ ਨਾ ਇਹਨੇ ਕਿਸੇ ਪਾਸੋਂ ਕੁਝ ਲੈਣਾ ਹੈ। ਇਹ ਲੈਣ ਦੇਣ, ਖੁਸ਼ੀ ਗਮੀ, ਜੀਵਨ ਮ੍ਰਿਤੂ, ਹਾਨ ਲਾਭ, ਆਉਣਾ ਜਾਣਾ, ਪੁਰਖ ਔਰ ਇਸਤਰੀ ਦਾ ਸਰੂਪ ਵੱਖਰਾ ਵੱਖਰਾ, ਔਰ ਦਿਨ ਔਰ ਰਾਤ, ਸੂਰਜ ਚੰਦਰਮਾ, ਇਹ ਸਭ ਕੁਝ ਇੱਕ ਸਾਰ ਹੋ ਜਾਂਦਾ ਜਦੋਂ ਇਸ ਮਨ ਨੂੰ ਵਾਹਿਗੁਰੂ ਜੀ ਦਾ ਸਰੂਪ ਪ੍ਰਾਪਤ ਹੋ ਜਾਂਦਾ, ਜਦੋਂ ਇਸ ਮਨ ਨੂੰ ਆਤਮਾ ਦਾ ਸਰੂਪ ਹੋ ਜਾਂਦਾ। ਮਨ ਜਦੋਂ ਆਤਮਾ ਸਰੂਪ ਵਿੱਚ ਦ੍ਰਿੜ ਹੋ ਜਾਂਦਾ, ਤਬਦੀਲ ਹੋ ਜਾਂਦਾ, ਉਦੋਂ ਇਹਨੂੰ ਮਹਾਨ ਸੁੱਖ ਦੀ ਪ੍ਰਾਪਤੀ ਹੁੰਦੀ। ਇਹ ਸੁੱਖ ਉਹਨਾਂ ਨੇ ਕਦੇ ਨਹੀਂ ਵੇਖਿਆ ਹੁੰਦਾ ਜਿਹੜੇ ਨਾਮ ਨਹੀਂ ਜਪਦੇ। ਇਸ ਲਈ ਪਵਿੱਤਰ ਬਾਣੀ ਵਿੱਚ, ਹਰੇਕ ਪਵਿੱਤਰ ਬਾਣੀ ਵਿੱਚ, ਸੰਤਾਂ ਦੀ ਬਾਣੀ ਵਿੱਚ, ਸਤਿਗੁਰਾਂ ਦੀ ਬਾਣੀ ਵਿੱਚ, ਉਹ ਬਾਣੀ ਚਾਹੇ ਕਿਸੇ ਵੀ ਬੋਲੀ ਵਿੱਚ ਹੋਵੇ, ਵਾਹਿਗੁਰੂ ਜੀ ਨੇ ਮਨੁੱਖ ਜਾਤੀ ਨੂੰ ਉਪਦੇਸ਼ ਦੇਣ ਵਾਸਤੇ ਅਲੱਗ ਅਲੱਗ ਸਰੂਪ ਭੇਜੇ ਹਨ, ਸੰਤ ਭੇਜੇ ਹਨ, ਉਹ ਵਾਹਿਗੁਰੂ ਜੀ ਦਾ ਨਾਮ ਜਪਾਉਣ ਵਾਸਤੇ ਇਸ ਧਰਤੀ ਤੇ ਆਉਂਦੇ ਹਨ। ਉਹਨਾਂ ਦਾ ਕੰਮ ਹੈ ਖੁਦ ਨਾਮ ਜਪਣਾ ਔਰ ਨਾਮ ਜਪਾਉਣਾ, ਇਹ ਉਹਨਾਂ ਦਾ ਕਰਮ ਹੈ। ਸਤਿਗੁਰੂ ਜੀ ਵੀ ਆਪਣੀ ਬਾਣੀ ਵਿੱਚ ਇਹ ਲਿਖਦੇ ਨੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੇ ਆਪਣਾ ਨਾਮ ਜਪਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸੰਤ ਬਾਣੀ ਵੀ ਹੈ, ਭਗਤ ਬਾਣੀ ਵੀ ਹੈ, ਗੁਰੂ ਬਾਣੀ ਵੀ ਹੈ। ਗੁਰੂ ਬਾਣੀ ਪੜ੍ਹੋ, ਉੱਥੇ ਵੀ ਇਹ ਗੱਲ ਲਿਖੀ ਹੈ ਕਿ ਨਾਮ ਜਪੋ। ਸੰਤ ਬਾਣੀ ਪੜ੍ਹੋ, ਉੱਥੇ ਵੀ ਇਹ ਲਿਖਿਆ ਨਾਮ ਜਪੋ। ਭਗਤਾਂ ਦੀ ਬਾਣੀ ਪੜ੍ਹੋ, ਸਿੱਖਾਂ ਦੀ ਬਾਣੀ ਪੜ੍ਹੋ, ਉੱਥੇ ਵੀ ਇਹ ਲਿਖਿਆ ਨਾਮ ਜਪੋ। ਜਿਹੜੇ ਗੁਰਮੁਖ ਪਿਆਰੇ ਨਾਮ ਜਪਦੇ ਨੇ ਉਹਨਾਂ ਦਾ ਇਹੀ ਤਜਰਬਾ ਹੈ ਕਿ ਨਾਮ ਜਪੋ, ਨਾਮ ਸਾਰੇ ਹੀ ਸੁੱਖ ਦੇਣ ਵਾਲਾ ਹੈ। ਨਾਮ ਜਪਣਾ ਕਿਉਂ ਜ਼ਰੂਰੀ ਹੈ? ਜਦੋਂ ਇਹ ਮਨ ਸਰੀਰ ਧਾਰਨ ਕਰਦਾ ਹੈ ਤੇ ਮਨ ਦੇ ਵਿੱਚ ਔਗਣ ਹੁੰਦੇ ਨੇ ਕਾਮ, ਕ੍ਰੋਧ, ਲੋਭ, ਮੋਹ ਔਰ ਹੰਕਾਰ, ਇਹ ਪੰਜ ਵੱਡੇ ਔਗਣ ਨੇ, ਔਰ ਇਹ ਔਗਣ ਰੋਗ ਬਣ ਕੇ ਮਨ ਔਰ ਤਨ ਨੂੰ ਸਤਾਉਂਦੇ ਰਹਿੰਦੇ ਨੇ, ਗ੍ਰਸਤ ਕਰਦੇ ਰਹਿੰਦੇ ਨੇ, ਤੰਗ ਕਰਦੇ ਰਹਿੰਦੇ ਨੇ।
ਅਸੀਂ ਸਾਰੇ ਜਾਣਦੇ ਹਾਂ ਪਹਿਲੇ ਰੋਗ ਨੂੰ ਕਾਮਨਾ ਆਖੀ ਦੇ ਜਿਹਨੂੰ ਵਾਸਨਾ ਆਖੀ ਦੇ, ਦੂਜੇ ਰੋਗ ਨੂੰ ਕ੍ਰੋਧ ਆਖੀ ਦੇ, ਤੀਸਰੇ ਨੂੰ ਲੋਭ ਆਖੀ ਦੇ ਮੋਹ ਆਖੀ ਦੇ, ਤੇ ਪੰਜਵਾਂ ਸਭ ਤੋਂ ਬੜਾ ਰੋਗ ਹੈ ਉਹ ਹੈ ਹੰਕਾਰ। ਜਦੋਂ ਬੰਦੇ ਨੂੰ ਹੰਕਾਰ ਰੋਗ ਹੁੰਦਾ ਉਦੋਂ ਇਹ ਹਰੇਕ ਚੀਜ਼ ਆਪਣੀ ਸਮਝਦਾ ਤੇ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ। ਜਦੋਂ ਇਹਦੇ ਵਿੱਚ ਲੋਭ ਹੁੰਦਾ ਫਿਰ ਬਹੁਤ ਧਨ ਇਕੱਠਾ ਕਰਦਾ, ਭਾਵੇਂ ਨੂੰ ਪਾਪ ਕਰਮ ਕਰਨਾ ਪਏ, ਚੋਰੀ ਕਰਨੀ ਪਏ, ਇਹ ਧਨ ਇਕੱਠਾ ਕਰਦਾ। ਜਦੋਂ ਇਸਦਾ ਮੋਹ ਵੱਧ ਜਾਂਦਾ ਫਿਰ ਇਹ ਰਾਜ ਪੈਦਾ ਕਰਦਾ ਕਿ ਮੈਂ ਰਾਜਾ ਹੋ ਜਾਵਾਂ, ਸਾਰੀ ਧਰਤੀ ਨੂੰ ਜਿੱਤ ਕੇ ਆਪਣੇ ਅਧੀਨ ਕਰ ਲਵਾਂ। ਜਦੋਂ ਇਹਦੇ ਵਿੱਚ ਕ੍ਰੋਧ ਵੱਧਦਾ ਫਿਰ ਵਾਸਲਾਪ ਦਿੰਦਾ, ਔਰ ਕ੍ਰੋਧ ਦੇ ਕਾਰਨ ਲੜਾਈਆਂ ਹੁੰਦੀਆਂ, ਯੁੱਧ ਹੁੰਦੇ ਨੇ। ਇਹ ਬੰਦਾ ਇੱਕ ਦੂਜੇ ਨੂੰ ਮਾਰਦਾ, ਕਤਲ ਵੀ ਕਰਦਾ, ਦੁੱਖ ਵੀ ਦਿੰਦਾ। ਜਦੋਂ ਇਹਦੇ ਚ ਵਾਸਨਾ ਹੁੰਦੀ ਹੈ ਫਿਰ ਪੁੱਠੇ ਕੰਮ ਕਰਦਾ, ਫਿਰ ਇਹ ਉਹ ਕੰਮ ਕਰਦਾ ਜੋ ਦੱਸੇ ਨਹੀਂ ਜਾ ਸਕਦੇ, ਇਹ ਆਪ ਸਾਰੇ ਜਾਣਦੇ ਹੋ। ਸੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਰੋਗ ਸਾਡੇ ਇਸ ਮਨ ਨੂੰ ਲੱਗਿਆ ਔਰ ਮਨ ਤਨ ਨੂੰ ਲੈ ਕੇ ਦੁਖੀ। ਸਤਿਗੁਰੂ ਜੀ ਆਪਣੀ ਪਵਿੱਤਰ ਬਾਣੀ ਚ ਲਿਖਦੇ ਨੇ, ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜੋ ਕੰਚਨ ਸੁਹਾਗਾ ਚੱਲ। ਇਹ ਕਾਮ ਔਰ ਕ੍ਰੋਧ ਇਹ ਦੋ ਰੋਗ ਬੜੇ ਨੇ, ਇਹ ਸਰੀਰ ਨੂੰ ਇੱਦਾਂ ਢਾਲ ਦਿੰਦੇ ਨੇ ਜਿੱਦਾਂ ਸੋਨੇ ਨੂੰ ਕੁਠਾਲੀ ਵਿੱਚ ਪਾ ਕੇ ਸੁਨਿਆਰਾ ਢਾਲ ਦਿੰਦਾ, ਸੋਨਾ ਪਾਣੀ ਵਰਗਾ ਹੋ ਜਾਂਦਾ। ਉਹਦੇ ਥੱਲੇ ਅਗਨੀ ਜਲਾਈ ਜਾਂਦੀ ਹੈ, ਜਦੋਂ ਸੋਨਾ ਚੰਗੀ ਤਰ੍ਹਾਂ ਤਪ ਜਾਂਦਾ ਤਾਂ ਸੁਨਿਆਰਾ ਥੋੜ੍ਹਾ ਜਿਹਾ ਵੀ ਸੁਹਾਗਾ ਪਾ ਦਿੰਦਾ, ਉਹ ਗਰਮ ਹੋਇਆ ਸੋਨਾ ਜਿਹੜਾ ਹੈ ਪਾਣੀ ਉਹਨੂੰ ਪਤਲਾ ਹੋ ਜਾਂਦਾ, ਫਿਰ ਉਹਨੂੰ ਢਾਲ ਲੈਂਦੇ ਨੇ ਜਿਸ ਵੀ ਫਾਰਮ ਢਾਲਣਾ। ਇਹੀ ਹਾਲਤ ਸਾਡੇ ਮਨ ਦੀ ਹੈ, ਜਦੋਂ ਸਾਡੇ ਮਨ ਵਿੱਚ ਕ੍ਰੋਧ ਆਉਂਦਾ ਉਦੋਂ ਸਾਡੀ ਅਕਲ ਢਾਲ ਜਾਂਦੀ, ਅਕਲ ਨਾਲ ਨਹੀਂ ਰਹੀ। ਜਦੋਂ ਸਾਡੇ ਅੰਦਰ ਵਾਸਨਾ ਆਉਂਦੀ ਹੈ ਉਦੋਂ ਬੰਦਾ ਅੰਧਾ ਹੋ ਜਾਂਦਾ। ਇਹ ਦੋ ਰੋਗ ਬਹੁਤ ਵੱਡੇ ਨੇ ਔਰ ਇਹ ਸਰੀਰ ਨੂੰ ਗਾਲਦੇ ਨੇ, ਮਨ ਨੂੰ ਵੀ ਗਾਲਦੇ ਨੇ। ਇਹਨਾਂ ਰੋਗਾਂ ਦੀ ਇਲਾਜ ਇੱਕ ਹੈਗਾ, ਉਹ ਹੈ ਸਤਿਗੁਰਾਂ ਦੇ ਪਾਸ, ਉਹ ਹੈ ਨਾਮ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਬੜੇ ਰੋਗ ਨੇ, ਇਹਨਾਂ ਦੀ ਦਵਾਈ ਮਾਰਕੀਟ ਵਿੱਚੋਂ ਨਹੀਂ ਮਿਲਦੀ, ਕਿਸੇ ਡਾਕਟਰ ਕੋਲੋਂ ਨਹੀਂ ਮਿਲਦੀ, ਨਾ ਹੀ ਕਿਸੇ ਵੈਦ ਕੋਲੋਂ ਮਿਲਦੀ ਹੈ, ਨਾ ਹੀ ਕਿਸੇ ਦਵਾਖਾਨੇ ਚੋਂ ਮਿਲਦੀ ਹੈ, ਨਾ ਹੀ ਕਿਸੇ ਕੈਮਿਸਟ ਕੋਲੋਂ ਮਿਲਦੀ ਹੈ। ਔਰ ਇਸ ਦੀ ਦਵਾਈ ਸਤਿਗੁਰਾਂ ਕੋਲੋਂ ਮਿਲਦੀ। ਇਸ ਵਿੱਚ ਸਤਿਗੁਰ ਵੈਦ ਵੀ ਹਨ, ਸਤਿਗੁਰ ਡਾਕਟਰ ਵੀ ਹਨ, ਉਹ ਸਾਡੇ ਮਨ ਨੂੰ ਰੋਗ ਤੋਂ ਮੁਕਤ ਕਰਨ ਵਾਸਤੇ ਅੰਮ੍ਰਿਤ ਰੂਪੀ ਨਾਮ ਦੀ ਦਾਤ ਬਖਸ਼ਦੇ ਹਨ। ਆਖਦੇ ਨੇ ਤੁਸੀਂ ਬੱਚਿਓ ਵਾਹਿਗੁਰੂ ਨਾਮ ਜਪੋ, ਉਹ ਜਾਣਦੇ ਨੇ ਸਾਡਾ ਮਨ ਰੋਗੀ ਹੈ ਤੇ ਮਨ ਨੂੰ ਕਹਿੰਦੇ ਨੇ ਨਾਮ ਜਪੋ। ਨਾਮ ਮਨ ਨੇ ਜਪਣਾ ਹੁੰਦਾ, ਇਸ ਲਈ ਬਹੁਤ ਸਾਰਿਆਂ ਨੂੰ ਨਾਮ ਜਪਣ ਦਾ ਪਤਾ ਵੀ ਨਹੀਂ ਹੁੰਦਾ, ਬਹੁਤ ਸਾਰਿਆਂ ਨੂੰ ਬਿਲਕੁਲ ਨਹੀਂ ਪਤਾ ਹੁੰਦਾ ਕਿ ਨਾਮ ਕੀ ਹੈ, ਕਿਵੇਂ ਜਪਣਾ ਹੈ। ਮੈਨੂੰ ਤਾਂ ਪ੍ਰੈਕਟੀਕਲੀ ਇੱਥੇ ਆ ਕੇ ਇਹ ਹੀ ਤਜਰਬਾ ਹੋਇਆ, ਮੇਰੇ ਜੀਵਨ ਦਾ ਇੱਕ ਆਪਣਾ ਅਨੁਭਵ ਹੈ। ਮੈਂ ਪ੍ਰੈਕਟੀਕਲੀ ਆਦਮੀ ਹਾਂ, ਮੈਂ ਉਹ ਵੀ ਕੁਛ ਕਹਿੰਦਾ ਜੋ ਮੈਂ ਆਪਣੇ ਅੱਖਾਂ ਨਾਲ ਵੇਖਿਆ, ਜੋ ਮਨ ਨਾਲ ਪਰਖਿਆ ਉਹੀ ਗੱਲ ਕਹਿੰਦਾ। ਤੋ ਨਾਮ ਜਪਣ ਵਿੱਚ ਜਦੋਂ ਮਨ ਉਤਰੇ, ਜੋ ਉਹਨੂੰ ਤਜਰਬਾ ਹੁੰਦਾ, ਫਿਰ ਪਤਾ ਲੱਗਦਾ ਕਿ ਨਾਮ ਕਿਤਨਾ ਸੁੱਖ ਦੇਣ ਵਾਲਾ ਹੈ ਔਰ ਜਿਹੜੇ ਰੋਗ ਕਿਸੇ ਵੀ ਕੀਮਤ ਦੇ ਹੱਟ ਨਹੀਂ ਸਨ ਸਕਦੇ ਉਹ ਰੋਗ ਹਟ ਗਏ। ਨਾਮ ਸ਼ਾਂਤੀ ਦੇਣ ਵਾਲਾ, ਸੁੱਖ ਦੇਣ ਵਾਲਾ, ਔਰ ਜਦੋਂ ਨਾਮ ਦੀ ਦੌਲਤ ਇਸ ਮਨ ਵਿੱਚ ਸਤਿਗੁਰੂ ਜੀ ਦਿੰਦੇ ਹਨ, ਪ੍ਰਸੰਨ ਚਿੱਤ ਹੋ ਕੇ ਦਿੰਦੇ ਹਨ, ਉਦੋਂ ਮਨ ਨੂੰ ਬਹੁਤ ਸੁੱਖ ਪ੍ਰਾਪਤ ਹੁੰਦਾ ਔਰ ਉਹ ਸੁੱਖ ਦੱਸਿਆ ਨਹੀਂ ਜਾਂਦਾ। ਉਹ ਸੁੱਖ ਦੱਸਿਆ ਕਦੇ ਨਹੀਂ ਜਾਂਦਾ, ਕਿਉਂਕਿ ਨਾਮ ਵਸਤੂ ਜਿਸ ਮਨ ਨੂੰ ਪ੍ਰਾਪਤ ਹੋਵੇਗੀ ਉਹ ਵੀ ਜਾਣਦਾ ਕਿ ਇਹ ਸੁੱਖ ਕੈਸਾ ਹੈ। ਜਿਵੇਂ ਭਾਈ ਦਇਆ ਸਿੰਘ ਨੂੰ
ਸਾਹਿਬ ਦਸਮ ਪਾਤਸ਼ਾਹ ਜੀ ਨੇ ਨਾਮ ਦੀ ਦੌਲਤ ਦੇ ਦਿੱਤੀ, ਅੰਮ੍ਰਿਤ ਰੂਪੀ ਨਾਮ ਦੇ ਦਿੱਤਾ ਤੇ ਭਾਈ ਦਇਆ ਸਿੰਘ ਜਾਣ ਗਏ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਤਨੇ ਵੱਡੇ ਹਨ। ਭਾਈ ਦਇਆ ਸਿੰਘ ਨੂੰ ਉਹ ਕੁਝ ਮਿਲਿਆ ਜੋ ਦੁਨੀਆਂ ਵਿੱਚ ਕੋਈ ਰਾਜਾ ਵੀ ਨਹੀਂ ਸੀ ਦੇ ਸਕਦਾ, ਕੋਈ ਅਮੀਰ ਵੀ ਨਹੀਂ ਸੀ ਦੇ ਸਕਦਾ, ਮਾਂ ਪਿਓ ਵੀ ਨਹੀਂ ਸੀ ਦੇ ਸਕਦਾ। ਇਹ ਬੜੀ ਅਜੀਬ ਗੱਲ ਹੈ। ਤੋ ਕੀ ਹੋਇਆ, ਭਾਈ ਦਇਆ ਸਿੰਘ ਸਭ ਕੁਝ ਛੱਡ ਕੇ ਗੁਰੂ ਗੋਬਿੰਦ ਸਿੰਘ ਦੇ ਨਾਲ ਹੋ ਗਏ, ਉਹਨਾਂ ਤੋਂ ਵਿਛੜ ਕੇ ਰਹਿ ਨਾ ਸਕੇ। ਇਹ ਸਾਰੇ ਹੀ ਸਿੱਖਾਂ ਨਾਲ ਹੋਇਆ। ਜਿਸ ਸਿੱਖ ਨੂੰ ਨਾਮ ਦੀ ਦੌਲਤ ਮਿਲ ਜਾਂਦੀ ਹੈ, ਸਤਿਗੁਰੂ ਜੀ ਕਿਰਪਾ ਕਰਕੇ ਦੇ ਦਿੰਦੇ ਹਨ, ਉਹ ਸਿੱਖ ਫਿਰ ਸਤਿਗੁਰੂ ਦੇ ਸੰਗ ਹੀ ਰਹਿੰਦਾ, ਉਹ ਵਿਛੜ ਨਹੀਂ ਸਕਦਾ, ਕਿਉਂਕਿ ਉਸ ਸਿੱਖ ਨੂੰ ਕਦੀ ਨਾ ਸਤਿਗੁਰੂ ਛੱਡਦੇ ਨੇ, ਨਾ ਉਹ ਸਿੱਖ ਸਤਿਗੁਰੂ ਨੂੰ ਛੱਡਣਾ ਚਾਹੁੰਦਾ ਹੈ। ਇਹ ਐਸੀ ਗੰਢ ਵੱਜ ਜਾਂਦੀ ਹੈ, ਐਸਾ ਕਿਰਿਆ ਨਹੀਂ ਪੈ ਜਾਂਦਾ, ਐਸਾ ਸੁੱਖ ਪ੍ਰਾਪਤ ਹੁੰਦਾ। ਤੋ ਗੁਰੂ ਨਾਨਕ ਜੀ ਕਹਿੰਦੇ ਨੇ, ਨਾਨਕ ਦੁਖੀਆ ਸਭ ਸੰਸਾਰ, ਜਗਤ ਸਾਰੇ ਦੁਖੀ ਹੈ। ਮੇਰੀ ਜ਼ਿੰਦਗੀ ਦਾ ਪਹਿਲਾ ਅਨੁਭਵ ਇਹ ਹੈ ਕਿ ਮੈਂ ਜਦੋਂ ਦਸਵੀਂ 'ਚ ਪੜ੍ਹਦਾ ਸਾਂ ਅਤੇ ਜਦੋਂ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸਨ ਅਤੇ ਬੱਚਿਆਂ ਨੂੰ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਮਿਲ ਜਾਂਦੀਆਂ ਸਨ ਪੜ੍ਹਨ ਵਾਸਤੇ, ਤਾਂ ਕਿ ਬੱਚੇ ਕੁਛ ਨਾ ਕੁਛ ਪੜ੍ਹਦੇ ਰਹੇ। ਮੇਰਾ ਸੁਭਾਵ ਐਸਾ ਸੀ ਕਿ ਮੈਂ ਲਾਇਬ੍ਰੇਰੀਅਨ ਨੂੰ ਇਹ ਕਹਿੰਦਾ ਸਾਂ, ਜਿਹੜੀ ਕਿਤਾਬ ਤੁਹਾਨੂੰ ਅੱਛੀ ਲੱਗਦੀ ਹੈ ਉਹ ਮੈਨੂੰ ਦੇ ਦਿਓ, ਮੈਂ ਆਪੋ ਚੋਣ ਨਹੀਂ ਸੀ ਕਰਦਾ, ਜਿਹੜੀ ਕਿਤਾਬ ਤੁਹਾਨੂੰ ਅੱਛੀ ਲੱਗਦੀ ਉਹ ਦੇ ਦਿਓ। ਜਿਸ ਤਰ੍ਹਾਂ ਬਚਪਨ 'ਚ ਮੇਰਾ ਸੁਭਾਵ ਇਹ ਸੀ ਕਿ ਮਾਂ ਨੂੰ ਜੋ ਰੋਟੀ ਦੇਵੇ ਮੈਂ ਉਹ ਖਾ ਲੈਂਦਾ ਸਾਂ, ਆਪਣੀ ਮਨ ਦੀ ਮਰਜ਼ੀ ਨਹੀਂ ਸੀ ਕਰਦਾ, ਮੇਰਾ ਸੁਭਾਵ ਸੀ। ਮੇਰਾ ਹੁਣ ਵੀ ਸੁਭਾਵ ਇਹ ਹੈ ਕਿ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਜਿੱਥੇ ਮੈਨੂੰ ਰੱਖਣ ਮੈਂ ਉੱਥੇ ਪ੍ਰਸਥਾਨ ਚਿਤ ਰਹਿੰਦਾ, ਮੇਰਾ ਸੁਭਾਵ ਹੈ। ਤੋ ਉਸ ਟੀਚਰ ਨੇ, ਉਸ ਲਾਇਬ੍ਰੇਰੀ ਨੇ ਮੈਨੂੰ ਇੱਕ ਕਿਤਾਬ ਦਿੱਤੀ ਜਿਸਦਾ ਨਾਮ ਸੀ ਲਾਈਟ ਆਫ ਏਸ਼ੀਆ, ਅੰਗਰੇਜ਼ੀ ਦੀ ਕਿਤਾਬ ਸੀ, ਮਹਾਤਮਾ ਬੁੱਧ ਦੇ ਜੀਵਨ ਉੱਤੇ ਲਿਖੀ ਸੀ, ਲਾਈਟ ਆਫ ਏਸ਼ੀਆ, ਐਡਵਿਨ ਆਰਨਲਡ ਦੀ ਲਿਖੀ ਸੀ। ਉਹ ਕਿਸੇ ਵੇਲੇ ਪੂਨਾ ਯੂਨੀਵਰਸਿਟੀ ਦੇ ਪ੍ਰੋਫੈਸਰ ਰਹੇ ਸਨ, ਉਹਨਾਂ ਨੇ ਲਿਖੀ ਸੀ। ਉਸ ਕਿਤਾਬ ਨੂੰ ਮੈਂ ਪੜ੍ਹਿਆ ਤਾਂ ਉਹਦੇ 'ਚ ਪਤਾ ਲੱਗਾ ਕਿ ਮਹਾਤਮਾ ਬੁੱਧ ਰਾਜਕੁਮਾਰ ਸੀ, ਸ਼ਾਦੀਸ਼ੁਦਾ ਸੀ, ਉਸਦਾ ਮਨ ਮਾਯੂਸ ਰਹਿੰਦਾ ਸੀ, ਉਹ ਠੀਕ 19 ਸਾਲ ਦੀ ਉਮਰ ਵਿੱਚ ਘਰ ਛੱਡ ਕੇ ਚਲਿਆ ਗਿਆ। ਇਸ ਲਈ ਗਿਆ ਕਿ ਉਹਨੂੰ ਸ਼ਾਂਤੀ ਚਾਹੀਦੀ ਸੀ, ਉਹਨੂੰ ਸੁੱਖ ਚਾਹੀਦਾ ਸੀ। ਉਸ ਕਿਤਾਬ 'ਚ ਲਿਖਿਆ ਹੈ ਕਿ ਉਹ ਰਾਜਾ ਦਾ ਪੁੱਤਰ ਸੀ, ਰਾਜਕੁਮਾਰ ਸੀ, ਹਰ ਤਰ੍ਹਾਂ ਦੀ ਉਹਨੂੰ ਸਹੂਲਤ ਸੀ, ਪਰ ਉਹ ਛੱਡ ਕੇ ਚਲਾ ਗਿਆ। ਤਾਂ ਮੇਰੇ ਮਨ ਨੇ ਸੋਚਿਆ ਕਿ ਉਸ ਰਾਜੇ ਦੇ ਪੁੱਤਰ ਨੂੰ ਵੀ ਕੋਈ ਕਮੀ ਰਹੀ ਹੋਵੇਗੀ ਕਿ ਉਹ ਰਾਜ ਮਹਿਲ ਛੱਡ ਕੇ ਸੰਨਿਆਸੀ ਹੋ ਗਿਆ, ਸਾਧੂ ਹੋ ਗਿਆ। ਔਰ ਜੰਗਲ ਵਿੱਚ ਉਹ 8 ਵਰਸ ਰਿਹਾ, 8 ਵਰਸ ਜੰਗਲ ਵਿੱਚ ਹੀ ਰਿਹਾ। ਉਹਨੇ ਭਜਨ ਕਰਦਿਆਂ ਕਰਦਿਆਂ ਆਪਣੇ ਆਪ ਨੂੰ ਸੁਕਾ ਲਿਆ, ਇੰਨੇ ਸੈਕਲੋਜਨ ਵਿੱਚ ਚਲਾ ਗਿਆ, ਇੰਨੀ ਕਾਂਪ ਵਿੱਚ ਚਲਾ ਗਿਆ। ਅਲਟੀਮੇਟਲੀ ਉਸਨੂੰ ਕੁਝ ਮਿਲ ਗਿਆ ਜੋ ਉਹ ਚਾਹੁੰਦਾ ਸੀ। ਫਿਰ ਉਹ ਬੁੱਧ ਮੰਦਰ ਦਾ ਬਾਨੀ ਹੋਇਆ। ਮੇਰੇ ਉੱਤੇ ਗਹਿਰਾ ਅਸਰ ਸੀ, ਮੈਂ ਵੀ ਚਾਹੁੰਦਾ ਸਾਂ ਵੀ ਦਿਨ ਮੈਂ ਘਰ ਛੱਡ ਜਾਵਾਂ, ਕਿਉਂਕਿ ਮੈਂ ਵੀ ਸੁਖੀ ਨਹੀਂ ਸਾਂ, ਕੋਈ ਖੋਜ ਸੀ ਮੇਰੇ ਮਨ ਨੂੰ। ਪਰ ਐਸੀ ਕਿਰਪਾ ਹੋਈ ਮੇਰਾ ਸਿੱਖਾਂ ਦੇ ਘਰ ਦਾ ਜਨਮ ਸੀ, ਬਾਣੀ ਪੜ੍ਹਦਾ ਸਾਂ, ਮੈਨੂੰ ਕੋਈ ਸੰਤ ਮਿਲ ਗਏ, ਨਾਮ ਦੇ ਜਪਣ ਵਾਲੇ ਸਨ। ਉਹਨਾਂ ਨੇ ਕਿਹਾ ਨਾਮ ਜਪੋ, ਘਰ ਜਾ ਛੱਡਣ ਦੀ ਲੋੜ ਨਹੀਂ, ਘਰ ਹੀ ਰਹਿ ਕੇ ਨਾਮ ਜਪੋ, ਇਹ ਗੁਰੂ ਨਾਨਕ ਦੀ ਬਾਣੀ ਹੈ ਔਰ ਗੁਰੂ ਨਾਨਕ ਜੀ ਦਾ ਉਪਦੇਸ਼ ਦਿੰਦੇ। ਮੈਨੂੰ ਬਹੁਤ ਅੱਛਾ ਲੱਗਾ। ਸਹਿਜੇ ਸਹਿਜੇ ਮੈਂ ਨਾਮ ਜਪਦਾ ਰਿਹਾ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਮੁਤਾਲਿਆ ਕੀਤਾ, ਚੰਗੀ ਤਰ੍ਹਾਂ ਇਸਦੀ ਘੋਖ ਕੀਤੀ। ਮੈਂ ਆਪ ਜੀ ਨੂੰ ਬੇਨਤੀ ਕਰਾਂ ਕਿ ਅਸੀਂ ਜਿਤਨੇ ਵੀ ਮਾਜੋਰਿਟੀ ਮੱਥਾ ਟੇਕਦੇ ਹਾਂ, ਸਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਨਹੀਂ ਹੁੰਦਾ ਕਿ ਇਸ ਬਾਣੀ ਵਿੱਚ ਕੀ ਲਿਖਿਆ, ਬਿਲਕੁਲ ਨਹੀਂ ਪਤਾ ਹੁੰਦਾ। ਜੇ ਪਤਾ ਹੁੰਦਾ ਤਾਂ ਥੋੜ੍ਹਾ ਕੁ ਸ਼ਬਦਾਂ ਦਾ ਹੁੰਦਾ, ਜਿਹੜੇ ਸੈਂਟਰ 'ਚ ਨੇ ਉਹ ਪੜ੍ਹ ਦਿੰਦੇ ਆ, ਸੁਣਾ ਦਿੰਦੇ ਆ, ਇੰਨਾ ਕੁ ਪਤਾ ਹੁੰਦਾ, ਇਹਦਾ ਵੀ ਅਰਥ ਸਾਹਮਣੇ ਆਉਂਦਾ। ਇਹ ਬਾਣੀ ਬਹੁਤ ਮਿੱਠੀ ਹੈ, ਇਹ ਬਾਣੀ ਕੋਈ ਪਤਾ ਦਿੰਦੀ ਹੈ ਕਿ ਤੂੰ ਕੌਣ ਹੈ, ਕਿੱਥੋਂ ਆਇਆ। ਬੰਦੇ ਦੇ ਨਾਲ ਨਹੀਂ ਹੁੰਦੀ ਇਹ ਕਿੱਥੋਂ ਆਇਆ, ਇਹ ਧੁਰ ਕੀ ਬਾਣੀ ਹੈ, ਉਹ ਧੁਰ ਦਾ ਪਤਾ ਦੱਸਦੀ ਹੈ ਕਿ ਤੂੰ ਕਿੱਥੋਂ ਆਇਆ, ਔਰ ਦੁੱਖ ਦਾ ਤੇਰਾ ਕਾਰਨ ਇਹ ਹੈ ਕਿ ਤੂੰ ਉਸ ਤੋਂ ਵਿਛੜ।
तो वो फिर जा सकता है जे सतगुरु की शरण में आवे। सतगुरु की शरण में आने का अर्थ होंगे जे कदे तू नाम जपे, नाम जपे अपने गुरु को अंग संग समझ और हाजिर है कि तू वाहिगुरु जी का नाम जप। मैं संतान ने यही उपदेश दिता और इस उपदेश का सदका मैं आपकी शरण में बैठा और इतने आके मैं ये एक्सपीरियंस होया कि इतने बहुत सारे नाम का नहीं पता, इतने कोई आके नाम की गल नहीं करता, इतिहास पढ़ता है, कीर्तन करता है, बहुत सारे डॉलर इकट्ठे करके ले जाते हैं, एक गल एक अलग है। मैं कमर्शियल नहीं है, मैं पैसे भी ये सब कुछ नहीं करता, जड़ी मैं ये दौलत मिलती है इसके माया कुछ देते हो, ये मैं गुरु जी प्रसाद समझ के अपनी जोड़ी पालना, क्योंकि मैं ग्रस्ती मैं बाल बच्चा वाला ना रोटी खाना घट ही, मैं पूजा स्थान नहीं खाता, किसी की चोरी नहीं करता, किसी का हक नहीं खाता, इसलिए कि मैं गुरु का प्रसाद मिलता है कि मैं इससे संतोष करके अपनी जिंदगी में शांत रखा है और बहुत शांत हूं। यही कर्म जो कर रहे हैं ये कर्म बिल्कुल जी नहीं करता, क्योंकि नाम इस तो भी ज्यादा सुख देने वाला है। ये कर्म थोड़ा औखा है, सेवा औखी है, पर सतगुरु जी की आज्ञा है इस वास्ते ये सेवा मैं करता हूं। तो मेरी जिंदगी का मेरे कहने का भाव यह है कि आप भी अगर नाम जपोगे तो आपको वो सुख मिलेगा जो आपने कदे पहला सुख देखा नहीं। आपको ये वचन भी याद रहेंगे जो मैं कर रहे हैं, कभी आप दोबारा सुनोगे आपको पता रहेगा कि सचमुच ही नाम की दौलत है जो गुरु नानक को मिलती है, और कदों मिलती है जो गुरु की सेवा करिए। असी किसी को वस्तु लैनी हो प्रसन्न करते हैं, उसकी सेवा करते हैं, जो आज्ञा करता आखा मनते हैं और जो प्रसन्न हो जाता है उदो सू सब कुछ दे देता है। तो गुरु की सेवा है नाम जपना, गुरु की जी सेवा है वह नाम जपना, इससे संत की सेवा भी नाम जपना है, क्योंकि संत और गुरु इको ही होंगे। वाणी से लिखे हर हर जन दो एक है, बिन विचार किस ना ही, जल से कोई तरंग जाओ जल ही लिखे सुनाओ। तो नाम जपना ही सेवा है, जो तुम नाम जपोगे थोड़ी बिरती सुखी होगी, ज्ञान बढ़ेगा, गुरु प्यारे लगनगे और इस गुरु नानक तो बिना तुम रह नहीं पाओ। जदों तुम फिर नाम जप के बाणी पढ़ोगे तो एवं लगेगा जिमें थोड़े मुंह च किसी ने मिश्री की गली रख दी, इन्नी बाणी मिठी है, थोड़ा मन तन भुल जाएगा किथे बैठे हो। और यही हालत मेरे नाल हो रही है इस वक्त, तब मैं अपना अनुभव थोड़ा तकसीम कर रहा, पर नाल दी नाल यह गल जरूर आखांगा कि नाम हरेक ने अलग अलग ही जपना हों। जिदा आप भोजन खाने थाई कोई भोजन दूजा तो नहीं खा सकता, दूजे का खाता हुआ प्रसादा थोड़े पेट में नहीं आ सकता, जोड़ा प्रसादा तुम छकोगे थानू आधार होगा। इसलिए एक जीव का कर्म ऐसा है कि हरेक ने आपको अपना कर्म करना है, कर्मी आपको अपनी कह ने कह दो कर्म के अनुसार, कोई वाहगुरु के लागे है, कोई वाहगुरु दूर है। हूँ लागे कौन है? जरा नाम जपता है, जरा नाम नहीं जपता दूर दूर दूर दूर दूर हो जाता, और कई बार इन्ना दूर हो जाता वह मनुख में नहीं रह जाता, वह जानवर बन जाता, फिर गुरुद्वारे आ ही नहीं सकता। हूं तो भागा वाले हैं आप गुरुद्वारे आए हैं, पर जे जानवर बन गए फिर सन कौन लिया होगा, इतने सानू लोड़ ही रह गई, सानू लोड़ ही रह गई, हूं सानू लोड़ भी है, सा भाग भी चंगा। तो जे गल असी समझ लगीए सतगुरु जी की तो सानू सुख हो जाए। सत्संग ये डालर रुपए सुख नहीं जी होता,
ਨਾ ਇਸ ਸਰੀਰ ਵਿੱਚ ਰਹਿਣ ਦਾ ਸੁੱਖ ਹੁੰਦਾ, ਇਸ ਆਈ ਚਲਾਈ ਨਹੀਂ, ਬਸ ਸੁੱਖ ਹੁੰਦਾ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਲਾਮ ਪੀਵੇ। ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨਸ ਦੇ। ਮੈਂ ਕਥਾ ਕਰਨ ਤੋਂ ਪਹਿਲਾਂ ਚਾਰ ਸ਼ਲੋਕ ਪੜ੍ਹੇ ਬਾਣੀ ਦੇ। ਪਹਿਲਾਂ ਪੜ੍ਹਿਆ ਜਿੰਨਾ ਅੰਦਰ ਨਾਮ ਨਿਦਾਨ ਹੈ ਗੁਰਬਾਣੀ ਵਿਚਾਰ। ਗੁਰਬਾਣੀ ਵਿਚਾਰ ਗਿਆਨੀਆਂ ਨੇ ਵੀ ਹੁੰਦਾ, ਪਰ ਅੰਦਰ ਨਾਮ ਨਹੀਂ ਹੁੰਦਾ, ਨਾਮ ਨਹੀਂ ਹੁੰਦਾ। ਬਹੁਤ ਸਾਰੇ ਕਥਾਕਾਰ, ਬਹੁਤ ਸਾਰੇ ਵਿਦਵਾਨ, ਬਹੁਤ ਸਾਰੇ ਲੈਕਚਰ ਦੇਣ ਵਾਲੇ, ਬਹੁਤ ਸਾਰੇ ਕੀਰਤਨੀਏ ਜ਼ਰੂਰ ਬਾਣੀ ਪੜ੍ਹਦੇ ਨੇ, ਅੰਦਰ ਨਾਮ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਜਿੰਨਾ ਅੰਦਰ ਨਾਮ ਨਿਦਾਨ ਹੈ ਗੁਰਬਾਣੀ ਵਿਚਾਰ, ਤਿਨਕੇ ਮੁੱਖ ਸਭ ਉਜਲੇ ਚਿਤ ਸੱਚੇ ਦਰਬਾਰ। ਗੁਰੂ ਦੇ ਘਰ ਵਿੱਚ ਉਹਨਾਂ ਦੇ ਮੁੱਖ ਉਜਲੇ ਨੇ ਜਿਨ੍ਹਾਂ ਦੇ ਮਨ ਵਿੱਚ ਨਾਮ ਹੈ, ਰਸਨਾ ਤੇ ਬਾਣੀ ਵਿਚਾਰ। ਵਾਡਾ ਜਿਤ ਮੀਨਸ ਤੁਸੀਂ ਸਮਝ ਕੇ ਹੋਵੋਗੇ ਤੇ ਪਹਿਲਾਂ ਤਾਂ ਕਿ ਨਾਮ ਵੀ ਜਪਣਾ ਤੇ ਗੁਰਬਾਣੀ ਵੀ ਪੜ੍ਹਨੀ। ਠੀਕ ਹੈ, ਨਾਮ ਵੀ ਜਪੋਗੇ ਬਾਣੀ ਵੀ ਪੜ੍ਹੋਗੇ। ਸਹੀਏ ਸਹੀਏ ਨਾਮ ਜਿਸਲੇ ਬ੍ਰਿਤੀ ਲੰਘ ਗਈ, ਮਨ ਇਕਾਗਰ ਹੋ ਗਿਆ, ਫਿਰ ਤੁਸੀਂ ਦੇਹੀ ਤੋਂ ਪਰੇ ਹੋ ਕੇ ਕੇਵਲ ਨਾਮ ਹੀ ਜਪ ਸਕੋਗੇ, ਹੋਰ ਕੁਛ ਨਹੀਂ ਕਰ ਸਕੋਗੇ। ਦੈਟ ਇਜ਼ ਦਾ ਹਾਇਰ ਸਟੇਜ ਆਫ ਦਾ ਮੈਡੀਟੇਸ਼ਨ। ਦਿਸ ਇਜ਼ ਦਾ ਸਟੇਜ ਏ ਮੈਨ ਵਾਂਟ ਟੂ ਅਚੀਵ ਇਨ ਹਿਜ਼ ਲਾਈਫ ਅੰਡਰ ਮੈਡੀਟੇਸ਼ਨ। ਨਾਮ ਦੇ ਅਭਿਆਸ ਵਿੱਚ ਇਹ ਸਟੇਜ ਹੈ ਕਿ ਅਸੀਂ ਉਸ ਸਟੇਜ ਨੂੰ ਪ੍ਰਾਪਤ ਹੋਣਾ। ਮੁੜ ਕੇ ਨਾਮ ਹੀ ਜਪਿਆ ਜਾਏਗਾ ਤੇ ਨਾਮ ਤੋਂ ਛੁੱਟ ਕੁਛ ਹੋਰ ਨਹੀਂ ਹੋ ਸਕੇਗਾ। ਇਹ ਉੱਪਰ ਰਿਸ਼ਤੇ, ਇੱਥੇ ਆ ਕੇ ਬੰਦਾ ਖਾਲਸਾ ਬਣਦਾ, ਇੱਥੇ ਆ ਕੇ ਗੁਰੂ ਅੰਦਰ ਪ੍ਰਗਟ ਹੋ ਜਾਂਦਾ, ਇੱਥੇ ਸਿੱਖ ਔਰ ਸਤਿਗੁਰੂ ਇੱਕ ਹੋ ਜਾਂਦੇ। ਬਾਹਰੋਂ ਦੇਖਣ ਨੂੰ ਸਿੱਖ ਲੱਗੇਗਾ, ਅੰਦਰ ਮਨ ਕਰਕੇ ਉਹ ਸਤਿਗੁਰੂ ਹੋਏਗਾ। ਐਂ ਇਸੇ ਤਰ੍ਹਾਂ ਦੁਨੀਆਂ ਦੇ ਮਹਾਨ ਪੁਰਸ਼ੇ ਨਹੀਂ ਹੋਏ, ਲੋਕਾਂ ਨੂੰ ਉਹ ਸਰੀਰ ਦਿੱਤੇ ਰਹੇ ਔਰ ਅੰਦਰ ਉਹ ਗੋਬਿੰਦ ਸਨ, ਵਾਹਿਗੁਰੂ ਸਨ। ਗੁਰੂ ਨਾਨਕ ਆਪਣੀ ਬਾਣੀ ਵਿੱਚ ਲਿਖਦੇ ਨੇ, ਮੈਨੂੰ ਕਿਸੇ ਨੇ ਭੂਤਣਾ ਕਿਹਾ, ਕਿਸੇ ਨੇ ਬੇਤਾਲਾ ਕਿਹਾ, ਕਿਸੇ ਨੇ ਵਿਚਾਰਾ ਕਿਹਾ, ਕਿਸੇ ਨੇ ਮੈਨੂੰ ਕੁਝ ਕਿਹਾ, ਕਈਆਂ ਨੇ ਮੈਨੂੰ ਬੁਰਾਈਆ ਕਿਹਾ, ਕਈਆਂ ਨੇ ਮੈਨੂੰ ਦੀਵਾਨਾ ਕਿਹਾ, ਮਸਤਾਨਾ ਕਿਹਾ। ਇਸ ਸਭ ਨੂੰ ਗੁਰੂ ਗ੍ਰੰਥ ਸਾਹਿਬ ਲਿਖਿਆ। ਗੁਰੂ ਨਾਨਕ ਆਪਣੀ ਬਾਣੀ ਵਿੱਚ ਕਹਿੰਦੇ ਮੈਨੂੰ ਲੋਕਾਂ ਨੇ ਇਹ ਕਿਹਾ, ਪਰ ਉਹਨਾਂ ਆਪ ਦੱਸਿਆ ਵੀ ਮੈਂ ਕੌਣ। ਉਹ ਕਹਿੰਦੇ ਨੇ ਮੈਂ ਤਾਂ ਡਿੱਗ ਗਿਆ, ਮੈਂ ਬੌਰਾਨਾ ਹੋ ਗਿਆ, ਮਸਤ ਹੋ ਗਿਆ, ਮੈਂ ਤੇ ਵਾਹਿਗੁਰੂ ਦੇ ਨਾਮ ਦਾ ਦੀਵਾਨਾ, ਮੈਂ ਤੇ ਮਸਤ ਹੋ ਗਿਆ ਉਹਦੇ ਨਾਮ ਤੋਂ। ਪਰ ਲੋਕ ਕੀ ਕਹਿਣ, ਲੋਕ ਨਹੀਂ ਸਮਝ ਸਕਦੇ। ਪਰ ਜਿਨ੍ਹਾਂ ਨੇ ਸਮਝਿਆ ਉਹ ਜਾਣਦੇ ਨੇ ਗੁਰੂ ਨਾਨਕ ਕਿੰਨਾ ਮਿੱਠਾ ਹੈ। ਅਸੀਂ ਭਾਗਾਂ ਵਾਲੇ ਹਾਂ ਕਿ ਐਸੇ ਸਤਿਗੁਰੂ ਦੇ ਸਿੱਖ ਹਾਂ, ਐਸੇ ਸਤਿਗੁਰੂ ਦੀ ਬਾਣੀ ਸੁਣੋ। ਦੂਜੀ ਗੱਲ, ਹਰ ਹਰ ਨਾਮ ਦੀ ਪੰਕਤੀਆਂ ਕਿਛ ਨਾ ਕਰੇ ਚਮਕਾਰ। ਇਹ ਸਾਰੀ ਕਥਾ ਦਾ ਮੇਰਾ ਸਾਰਾਂਸ਼ ਹੈ। ਹਰ ਹਰ ਨਾਮ ਜਪੰਦਿਆਂ ਕਿਛ ਨਾ ਕਹੇ ਜਮਕਾ, ਨਾਨਕ ਮਨ ਤਨ ਸੁਖੀ ਹੋਏ ਅੰਤੈ ਮਿਲੇ ਗੋਪਾਲ। ਵਾਹਿਗੁਰੂ ਨਾਮ ਜਪਿਆ ਕਾਲ ਤੋਂ ਰਹਿਤ ਹੋ ਜਾਂਦਾ, ਮੌਤ ਨਹੀਂ ਆਉਂਦੀ, ਮਨ ਵੀ ਸੁਖੀ ਹੋ ਜਾਂਦਾ, ਤਨ ਵੀ ਸੁਖੀ ਹੋ ਜਾਂਦਾ, ਔਰ ਜਦੋਂ ਮਨ ਮਰ ਜਾਂਦਾ ਉਦੋਂ ਵਾਹਿਗੁਰੂ ਵੀ ਮਿਲ ਜਾਂਦਾ, ਇਸੇ ਚਰਨ ਚ ਵਾਹਿਗੁਰੂ ਮਿਲ ਜਾਂਦਾ। ਤੀਸਰਾ ਸ਼ਲੋਕ, ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲਏ। ਅਸੀਂ ਦੁਖੀ ਤੇ ਇੱਥੇ ਆਉਂਦੇ ਹਾਂ, ਜਿਹੜਾ ਸੁਖੀ ਹੋ ਜਾਂਦਾ ਉਹਨੇ ਕੀ ਆਉਣਾ ਇੱਥੇ। ਅਸੀਂ ਸਾਰੇ ਦੁਖੀ, ਮਾਤਾ ਬੁੱਧ ਨੇ ਵੀ ਕਿਹਾ ਜਗਤ ਸਾਰੇ ਦੁਖੀ, ਗੁਰੂ ਨਾਨਕ ਵੀ ਕਹਿੰਦੇ ਸਾਰੇ ਦੁਖੀ, ਸਭ ਦੁਖੀ, ਵੱਡੇ ਤੋਂ ਲੈ ਕੇ ਛੋਟਾ। ਇਹ ਵੀ ਕਿਹਾ ਵੀ ਰਾਜਾ ਜਿਹੜਾ ਉਹ ਸਭ ਤੋਂ ਜ਼ਿਆਦਾ ਦੁਖੀ, ਸਗੋਂ ਸਵੇਰ ਕੋ ਰਾਜਾ ਦੁਖੀ ਆ। ਅੱਗੇ ਉੱਤਰ ਵੀ ਦੇ ਸਹਾਰਕਾ ਨਾਮ ਜਪਣ ਤੇ ਸੁਖੀ, ਜੇ ਹਰੀ ਨਾਮ ਜਪ ਲੈ, ਵਾਹਿਗੁਰੂ ਨਾਮ ਜਪ ਲੈ, ਸੁਖੀ ਹੋ ਜਾਏਗਾ। ਤਾਂ ਕਿ ਅਸੀਂ ਜਿਹੋ ਜਿਹੇ ਵੀ ਹਾਂ, ਨਾਮ ਦੇ ਜਪਣ ਨਾਲ ਹੀ ਅਸੀਂ ਸੁਖੀ ਹੋਵਾਂਗੇ। ਇਹ ਤੀਸਰਾ ਸ਼ਲੋਕ ਤੇ ਚੌਥਾ ਅੰਤਮ ਪੜਾ ਹੈ, ਰਾਮ ਨਾਮ ਉਰਮੇ ਗਯੋ ਜਾਂ ਕੇ ਸਾਹਮਣੇ ਹੋਏ। ਇਹ ਗੁਰੂ ਗ੍ਰੰਥ ਸਾਹਿਬ ਦਾ ਪਰਮੋਪਦੇਸ਼ ਹੈ ਕਿ ਇਹ ਗੁਰਮੁਖੋ, ਵਾਹਿਗੁਰੂ ਜੀ ਦਾ ਨਾਮ ਜਿਸ ਮਨ ਵਿੱਚ ਟਿਕ ਗਿਆ ਇਹਦੇ ਬਰਾਬਰ ਕੋਈ ਹੋਰ ਵਸਤੂ ਨਹੀਂ। ਸਾਰੇ ਦੁੱਖ ਤੋਂ ਹਟ ਜਾਓਗੇ, ਕੋਈ ਦੁੱਖ ਨਹੀਂ ਹੋਵੇਗਾ,
ਤੇ ਵਾਹਿਗੁਰੂ ਵਿੱਚ ਸਮਾ ਜਾਓਗੇ। ਜਿਉਂ ਜਲ ਮੈਂ ਜਲਾਏ ਕਟਾਨਾ, ਜਿਉਂ ਜੋਤੀ ਸੰਜੋਤ ਸਮਾਨਾ, ਮਿਟ ਕੇ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਤਿਪਾਨ। ਇਹ ਕਥਾ ਦਾ ਸਾਰਾਂਸ਼ ਹੈ, ਮੈਂ ਆਪ ਹੀ ਦੱਸਿਆ। ਪਹਿਲਾਂ ਅਰਦਾਸ ਕਰਦਾ ਦਰਸ਼ਨ ਦੇਵ ਜੀਵਾਂ ਗੁਰ ਤੇਰਾ ਸਿੱਖ ਪਹਿਲਾਂ ਅਰਦਾਸ ਕਰੇ, ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਅਰਦਾਸ ਕਰੇ, ਆਪਣੇ ਗੁਰੂ ਸਾਹਮਣੇ ਖੜਾ ਹੋ ਕੇ ਅਰਦਾਸ ਕਰੇ, ਹੱਥ ਜੋੜ ਕੇ ਤੇ ਫਿਰ ਉਹ ਬੈਠ ਕੇ ਅਭਿਆਸ ਕਰੇ। ਅਭਿਆਸ ਕਰਨ ਤੋਂ ਬਾਅਦ, ਨਾਮ ਜਪਣ ਤੋਂ ਬਾਅਦ ਫਿਰ ਬਾਣੀ ਪੜੇ। ਜਿੰਨੇ ਕੁ ਪੜ ਸਕਦਾ, ਇੱਕ ਪਾਠ ਕਰੇ, ਦੋ ਕਰੇ, ਤਿੰਨ ਕਰੇ, ਪੰਜ ਬਾਣੀਆਂ ਕਰੇ, ਇਹ ਉਹਦੀ ਮਰਜ਼ੀ ਹੈ। ਕਿਉਂਕਿ ਨਾਮ ਦੇ ਅਭਿਆਸੀ ਨੂੰ ਨਾਮ ਦਾ ਰਸ ਫਿਰ ਵੱਧਦਾ ਜਾਂਦਾ ਸਹੀ ਸਹੀ, ਤੇ ਬਾਣੀ ਦਾ ਪੜਨ ਘੱਟਦਾ ਜਾਂਦਾ ਸਹੀ ਸਹੀ, ਇਉਂ ਹੁੰਦਾ। ਪਰ ਜੈਸੇ ਵੀ ਤੁਸੀਂ ਠੀਕ ਸਮਝੋ, ਉਹਨੂੰ ਕਰਦੇ ਰਹਿਣਾ, ਕਰੋਗੇ ਤੇ ਪਤਾ ਲੱਗੇਗਾ ਵੀ ਮੈਂ ਹੁਣ ਕੀ ਕਰਨਾ, ਮੈਂ ਹੁਣ ਕੀ ਕਰਨਾ, ਮੈਂ ਪ੍ਰਮਾਣ ਦੇਣਾ, ਸਮਝ ਲਿਓ। ਆਪ ਜਾਣਦੇ ਹੋ ਕਿ ਇੱਕ ਰੁਪਏ ਦਾ ਵੀ ਨੋਟ ਹੁੰਦਾ, ਇੱਕ ਡਾਲਰ ਜਿਹਨੂੰ ਕਹਿੰਦੇ ਹੋ, ਪੰਜ ਦਾ ਵੀ ਹੁੰਦਾ, ਦਸ ਦਾ ਵੀ ਹੁੰਦਾ, ਵੀਹ ਪੰਜਾਹ ਦਾ ਵੀ ਹੁੰਦਾ ਤੇ ਸੌ ਦਾ ਵੀ ਹੁੰਦਾ। ਜਦੋਂ ਆਦਮੀ ਬਹੁਤ ਅਮੀਰ ਹੁੰਦਾ, ਉਦੋਂ ਕਿਹੜੇ ਡਾਲਰ ਸੰਭਾਲਦਾ, ਸੌ ਡਾਲਰ ਸੰਭਾਲਦਾ। ਜਦੋਂ ਆਦਮੀ ਅਮੀਰ ਹੁੰਦਾ, ਉਹ ਇੱਕ ਦੋ ਡਾਲਰ ਨਹੀਂ ਗਿਣਦਾ, ਉਹ ਨੌਕਰ ਉਡਾਉਣ ਦਾ ਗਿਣ ਵਾਸਤੇ, ਵੀ ਤੂੰ ਗਿਣੀ ਜਾਏ, ਇਹ ਸਿਰ ਦਰਦੀ ਤੂੰ ਕਰ, ਸੌ ਕਰੋੜ ਡਾਲਰ ਮੈਨੂੰ ਉਡਾ ਦੇ, ਉਹ ਸੌ ਕਰੋੜ ਡਾਲਰ ਸਮਾਨ। ਇਸ ਤਰ੍ਹਾਂ ਵਾਹਿਗੁਰੂ ਨਾਮ ਬਹੁਤ ਮਿੱਠਾ ਹੈ, ਇਸ ਸੌ ਡਾਲਰ ਤੋਂ ਵੀ ਉੱਪਰ ਮਿੱਠਾ। ਇਹ ਲੱਖ ਵਾਲਾ ਡਾਲਰ, ਲੱਖ ਵਾਲਾ ਡਾਲਰ, ਇੱਕ ਵਾਰਾ ਵਾਹਿਗੁਰੂ ਕਹੋ ਲੱਖ ਵਾਲਾ ਡਾਲਰ। ਜਦੋਂ ਇਹ ਡਾਲਰ ਮਿਲਣ ਲੱਗ ਪਏ ਨਾ, ਫਿਰ ਇੱਕ ਦੋ ਡਾਲਰ ਇਕੱਠੇ ਨਹੀਂ ਕਰੋਗੇ, ਠੀਕ ਹੈ। ਤੇ ਜੇ ਵਾਹਿਗੁਰੂ ਨਾ ਬੋਲੇ, ਫਿਰ ਤਾਂ ਇੱਕ ਦੋ ਡਾਲਰ ਇਕੱਠੇ ਕਰੋਗੇ। ਤੇ ਗੁਰੂ ਸਾਹਿਬ ਕਹਿੰਦੇ ਨੇ, ਇਹ ਕੌੜੀਆਂ ਨੇ, ਇਹ ਠੀਕਰੀਆਂ ਨੇ, ਤੁਸੀਂ ਤਾਂ ਮਨੁੱਖਾਂ ਨੂੰ ਚਾਹੇ ਸੋ, ਕੀੜਿਆਂ ਦਾ ਉਤਪਾਦ ਕਰਨ ਵਾਸਤੇ ਘਰ ਬੈਠੇ ਕੌੜੀਆਂ ਦਾ, ਲੋਕਾਂ ਦਾ, ਔਰ ਇਹ ਬੰਦੇ ਨੂੰ ਉਦੋਂ ਪਤਾ ਲੱਗਦਾ ਜਦੋਂ ਮੌਤ ਆਉਂਦੀ, ਤਾਂ ਕਿ ਵਾਹਿਗੁਰੂ ਦਾ ਨਾਮ ਜਪਿਓ।

ਦੇਖਣਾ ਗੁਰਮੁਖ ਹੁਣੇ ਕੀਰਤਨ ਕਰ ਰਹੇ ਸਨ, ਕਿੰਨਾ ਮਿੱਠਾ ਕੀਰਤਨ। ਜਪ ਮਨ ਮੇਰੇ ਇੱਕੋ ਨਾਮ, ਜੀ ਤੇਰੇ ਤੇ ਆਵੇ ਕਾਮ। ਕਿੰਨਾ ਸਬਦ ਮਿੱਠਾ, ਬਹੁਤ ਮਿੱਠਾ ਸਬਦ। ਐ ਮੇਰੇ ਮਨ ਤੂੰ ਹਰੀ ਦਾ ਨਾਮ ਜਪ, ਜੀ ਕਹਿੰਦੇ ਮਨ ਨੂੰ। ਐ ਮਨ ਜਦੋਂ ਤੂੰ ਦੇਹੀ ਛੱਡੇਗਾ ਨਾ, ਤੇਰੇ ਕੰਮ ਆਵੇਗਾ। ਇਹ ਲਾਸਟ ਜਦੋਂ ਤੂੰ ਦੇਹੀ ਛੁੱਟੇਗੀ ਤੇਰੇ, ਉਹਨੂੰ ਜਪਿਆ ਹੋਇਆ ਨਾਮ ਤੇਰੇ ਕੰਮ ਆਏਗਾ। ਜਮ ਨਹੀਂ ਆਉਣਗੇ, ਗੁਰੂ ਘਰ ਜਲਾ ਜਾਏਗਾ। ਜਪ ਮਨ ਮੇਰੇ ਇੱਕੋ ਨਾਮ, ਇੱਕੋ ਸਮਝੋ, ਇਹਨੂੰ ਅੰਗਰੇਜ਼ੀ ਕਹਿੰਦੇ ਵਨ ਐਂਡ ਓਨਲੀ ਵਨ, ਇੱਕੋ ਹੀ ਨਾਮ ਜਪੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਠੀਕ ਹੈ, ਗੁਣ ਗਾਓ ਪੂਰਨ ਅਵਨਾਸੀ, ਕਾਮ ਕ੍ਰੋਧ ਵੇਖ ਜਾ ਰਹਿ। ਗੁਰੂ ਅਰਜਨ ਪਾਤਸ਼ਾਹ ਜੋ ਬਾਣੀ ਦੇ ਸ਼ਹਿਨਸ਼ਾਹ ਹਨ, ਬੜੇ ਹੀ ਠੰਡੇ ਸਵਾਲ ਹੈ। ਨਿੱਕਾ ਜਿਹਾ ਕੱਦ, ਸਦਾ ਕੱਪੜੇ ਪਾਉਣ ਵਾਲੇ, ਅਣ ਪਛਾਤੇ ਸਤਿਗੁਰੂ, ਅਣ ਪਛਾਤੇ, ਲੰਬਾ ਦਾਰ, ਬਹੁਤ ਲੰਬਾ ਦਾਰ, ਬੜਾ ਸੁੰਦਰ ਦਾਰ, ਦੰਦ ਬਹੁਤ ਸੁੰਦਰ, ਇੱਕ ਦੰਦ ਸੱਜੇ ਪਾਸੇ ਦਾ ਉੱਪਰ ਦਾ ਅੰਦਰ ਹੈ ਨਹੀਂ, ਖਦਰ ਦਾ ਹੀ ਸਾਫਾ, ਖਦਰ ਦਾ ਹੀ ਮੋਰਚਾ, ਲੱਖ ਨੰਬਰ ਦਾ ਹੋਇਆ, ਕਮਰ ਕੱਸਾ ਵੱਡਾ ਹੋਇਆ, ਕਮਰ ਕੱਸਾ, ਕਮਰ ਕੱਸੇ ਦਾ ਅਰਥ ਹੋਇਆ ਸਿਰ ਪਿਆਰ ਵਰਤਿਆ। ਸੰਗਤਾਂ ਆਉਂਦੀਆਂ ਉਹਨਾਂ ਪੈਰ ਧੋਣੇ, ਤੇ ਇਹਨਾਂ ਨੇ ਆਪਣਾ ਕਮਰ ਕੱਸਾ ਖੋਲ ਕੇ ਉਹਨਾਂ ਦੇ ਪੈਰਾਂ ਨੂੰ ਸਾਫ਼ ਕਰਨਾ। ਇਹ ਨਹੀਂ ਦੱਸਣਾ ਕਿ ਮੈਂ ਕੌਣ, ਸਾਰਿਆਂ ਵੇਖਣਾ ਵੀ ਸਿੱਖ ਤੇ ਬੜਾ ਨਿਮਾਣਾ ਹੈ, ਬੜੇ ਪਿਆਰ ਨਾਲ ਇਹ ਜੇ ਸਾਫ਼ ਕਰਦਾ, ਇੱਥੇ ਬੈਠਾ ਰਹਿੰਦਾ, ਦਰਸ਼ਨ ਕਰਨਾ ਚਲੇ ਜਾਣਾ, ਦਰਸ਼ਨ ਕਰਨਾ ਚਲੇ ਜਾਣਾ, ਕਿਸੇ ਨੂੰ ਪਤਾ ਨਹੀਂ ਲੱਗਣਾ ਵੀ ਗੁਰੂ ਅਰਜਨ ਸਾਹਿਬ। ਪਰ ਪਿਆਰੇ ਸਭ ਨੂੰ ਲੱਗਣਾ, ਪਿਆਰੇ ਸਭ ਨੂੰ ਲੱਗਣਾ, ਹਰ ਵੇਲੇ ਸਰੀਰ ਸੇਵਾ ਵਿੱਚ ਤੇ ਮਨ ਗੁਰੂ ਨਾਨਕ ਦੀ ਯਾਦ ਵਿੱਚ। ਐਸੇ ਗੁਰੂ ਅਰਜਨ, ਗੁਰੂ ਅਰਜਨ ਬਾਰੇ ਪਵਿੱਤਰ ਬਾਣੀ ਪੱਟਾ ਲਿਖਿਆ, ਗੁਰ ਅਰਜਨ ਪ੍ਰਤੱਖ ਹਰ, ਗੁਰੂ ਅਰਜਨ ਪ੍ਰਤੱਖ ਹਰੀ ਔਰ ਨਿਰਸੰਦੇਹ ਹਰੀ ਹੀ ਤੱਤੀ ਤਵੀ ਤੇ ਬੈਠ ਸਕਦਾ, ਹਰੀ ਹੀ ਤੱਤਾ ਰੇਤਾ ਸੀਸ ਤੇ ਪਹੁੰਚ ਸਕਦਾ, ਹਰੀ ਹੀ ਜਰਿਆ ਵਾਲ ਸਰੀਰ ਲੈ ਕੇ ਮੁੜ ਕੇ ਠੰਡੇ ਪਾਣੀ ਚ ਬਹਿ ਸਕਦਾ ਪੂਰੀ ਰਾਤ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਏਦਾਂ ਹੋਈ ਕਿ ਪੂਰਾ ਦਿਨ ਤੱਤੀ ਤਵੀ ਤੇ ਵਿਸਾਸ ਕਰ, ਪੂਰਾ ਦਿਨ ਤੱਤਾ ਰੇਤਾ ਸੀਸ ਤੇ ਪਾਇਆ, ਨਗਰ ਪਿੰਡੇ ਨੇ ਪਾਇਆ, ਫਿਰ ਦਸਤਾਰ ਉਤਾਰੇਗੀ, ਫਿਰ ਕੇਸ ਉਤਾਰੇਗਾ, ਗੁਰੂ ਦੇ ਕੇਸ ਬੜੇ ਵੱਡੇ ਸਨ, ਗੁੱਡਾ ਖਾਰਦਾ ਗਿਆ ਠੀਕ ਤਾਲੂ ਤੇ ਤੱਤਾ ਰੇਤਾ ਪਾਇਆ, ਪਰ ਲਗਾਤਾਰ ਪੈਦਾ ਰਿਹਾ। ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕੈਸੀ ਹਾਲਤ ਹੋਈ, ਫਿਰ ਵੀ ਜਦੋਂ ਡੈਥ ਨਾ ਹੋਈ ਤੇ ਉਹਨਾਂ ਨੂੰ ਰਾਤ ਵੇਲੇ ਇੱਕ ਠੰਡੇ ਪਾਣੀ ਦੇ ਕੜਾਹੇ ਵਿੱਚ ਬਿਠਾ ਸਕਦਾ, ਠੰਡੇ ਪਾਣੀ ਦੇ ਕੜਾਹੇ, ਸਿਰ ਉੱਪਰ ਬਾਕੀ ਗਲ ਤੱਕ ਪਾਣੀ, ਉਹ ਇਹ ਸਮਝਦੇ ਸਨ ਕਿ ਸਵੇਰ ਨੂੰ ਡੈਥ ਹੋ ਜਾਏਗੀ, ਕਿਉਂਕਿ ਸੜੇ ਹੋਏ ਸਰੀਰ ਨੂੰ ਅਗਰ ਪਾਣੀ ਚ ਬਿਠਾ ਦਿੱਤਾ ਜਾਏ ਜ਼ਖਮ ਕਰ ਜਾਂਦਾ। ਸਵੇਰੇ ਵੀ ਠੰਡੇ ਕੜਾਹੇ ਜ਼ਰੂਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲਦਾ ਹੈ, ਫਿਰ ਉਹਨਾਂ ਉਸ ਪਾਣੀ ਨੂੰ ਉਬਾਲ ਦਿੱਤਾ। ਨੈਕਸਟ, ਪਾਣੀ ਨੂੰ ਉਬਾਲ ਦਿੱਤਾ ਵੀ ਏਦਾਂ ਕਰ ਜਾਣਗੇ। ਅੱਗੇ ਮੈਂ ਆਪ ਜੀ ਨੂੰ ਨਹੀਂ ਦੱਸਦਾ, ਮੈਂ ਦੱਸ ਨਹੀਂ ਸਕਦਾ, ਮੇਰੀ ਜ਼ੁਬਾਨ ਨੂੰ ਬੰਦ ਹੋ ਗਈ। ਐਸੇ ਗੁਰੂ ਅਰਜਨ ਸਾਹਿਬ, ਗੁਣ ਗਾਓ ਪੂਰਨ ਅਵਨਾਸੀ, ਕਾਮ ਕ੍ਰੋਧ ਵੇਖ ਜਾ ਰਹੇ। ਅੰਦਰ ਕੋਈ ਵਾਸਨਾ ਨਹੀਂ, ਕੋਈ ਕ੍ਰੋਧ ਨਹੀਂ, ਕੋਈ ਸਰਾਪ ਨਹੀਂ, ਕੋਈ ਗਿਲਾ ਨਹੀਂ, ਕੋਈ ਸ਼ਿਕਾਇਤ ਨਹੀਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਸ ਇਹੀ ਆਵਾਜ਼ ਆ ਰਹੀ। ਮਹਾਂਬਿਖਮ, ਇਹ ਮਹਾਂਬਿਖਮ ਹੈ, ਤੱਤੀ ਤਵੀ ਤੇ ਬਹਿਣ, ਮਹਾਂਬਿਖਮ ਮਹਾਂਬਿਖਮ ਤੱਤੀ ਤਵੀ ਤੇ ਬਹਿਣ। ਥੋੜ੍ਹਾ ਜਿਹਾ ਖਿਆਲ ਰੱਖਿਓ, ਕਈ ਵਾਰ ਅਸੀਂ ਵੀ ਤੱਤੀ ਤਵੀ ਤੇ ਬੈਠੇ ਹੁੰਦੇ ਹਾਂ, ਸਾਨੂੰ ਵੀ ਲੋਕ ਕਮੈਂਟਸ ਕਰਨ ਵਾਲੇ ਜਲਾ ਲੈਂਦੇ, ਨਿੰਦਾ ਕਰਨ ਵਾਲੇ, ਕ੍ਰੋਧ ਕਰਨ ਵਾਲੇ, ਮਾਲ ਖੋ ਲੈਣ ਵਾਲੇ, ਜ਼ਿਆਦਾ ਕੰਮ ਲੈਣ ਵਾਲੇ, ਤੰਗ ਕਰਨ ਵਾਲੇ ਵੀ ਤੂੰ ਇੰਨਾ ਕੰਮ ਜ਼ਰੂਰ ਕਰ। ਉਹ ਸਾਨੂੰ ਇਹ ਵੀ ਤੱਤੀ ਤਵੀ
ਜਿਹਨੂੰ ਨੀਂਦਰ ਆਪ ਨਹੀਂ ਨਾ ਆਉਂਦੀ, ਉਹ ਵੀ ਧਰਤੀ ਕਵੀ ਦੇ ਬੈਠਾ, ਨੀਂਦਰ ਨਹੀਂ ਆਉਂਦੀ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਚਨ ਸੁਹਾਗਾ ਗੱਲ ਹੈ। ਪਰ ਸਤਿਗੁਰੂ ਜੀ ਕਹਿੰਦੇ ਜੇ ਵਾਹਿਗੁਰੂ ਜਪੋ ਮਹਾਵਿਖਮ ਅਗਨੀ ਕੋ ਸਾਗਰ, ਅਗਨੀ ਕੋ ਸਾਗਰ, ਜੇ ਅੱਗ ਦਾ ਸਾਗਰ ਹੋਵੇ ਉਹਦੇ ਵਿੱਚ ਬਿਠਾਤਾ ਜਾਵੇ, ਫਿਰ ਵੀ ਅਗਨੀ ਕੋ ਨਹੀਂ ਸਕੇਗੀ, ਵਾਹਿਗੁਰੂ ਦਾ ਨਾਮ ਇਹਦਾ ਠੰਡਾ। ਇਹ ਗੁਰੂ ਅਰਜਨ ਸਾਹਿਬ ਕਹਿੰਦੇ ਨਾਮ ਦੀ ਦੌਲਤ ਬਾਰੇ ਵਿਆਖਿਆ ਕਰ ਰਹੇ ਨੇ ਗੁਰੂ ਅਰਜਨ ਮਹਾਰਾਜ। ਗੁਣ ਗਾਓ ਵਾਹਿਗੁਰੂ ਬੋਲੋ, ਪੂਰਨ ਹੈ ਅਵਨਾਸ਼ੀ, ਪੂਰਨ ਜਿਹੜਾ ਪੂਰਨ ਹੈ ਵਾਹਿਗੁਰੂ ਹੀ ਪੂਰਨ ਹੈ, ਬਾਕੀ ਇਹ ਬੁਰੇ ਨੇ, ਜਿਹੜਾ ਪੂਰਾ ਹੈ ਉਹ ਵਾਹਿਗੁਰੂ ਹੈ। ਅਵਨਾਸ਼ੀ ਜਿਹਦਾ ਨਾਸ਼ ਨਾ ਹੁੰਦਾ ਹੋਵੇ ਉਹਨੂੰ ਅਵਨਾਸ਼ੀ ਕਹਿੰਦੇ। ਕਾਮ ਕ੍ਰੋਧ ਵਿਖ ਜਾ ਰਹੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸਭ ਖਤਮ ਹੋ ਜਾਏਗਾ। ਮਹਾਂਵਿਖਮ ਹੈ ਗ੍ਰਸਤਨ, ਇਹ ਵੀ ਅਗਨੀ ਦਾ ਸਾਗਰ ਹੀ ਹੁੰਦਾ ਹੈ। ਅਗਨੀ ਦਾ ਸਾਗਰ ਇੱਦਾਂ ਜਿੱਦਾਂ ਅਗਨੀ ਸਵਾਹ ਕਰ ਦਿੰਦੀ ਇਹਨੂੰ, ਕੁਛ ਨਹੀਂ ਛੱਡਦੀ, ਇੱਦਾਂ ਬੰਦਾ ਗ੍ਰਸਤ ਨੂੰ ਛੱਡ ਕੇ ਜਾਂਦਾ, ਕੁਛ ਨਹੀਂ ਇਹਦੇ ਕੋਲ ਰਹਿ ਜਾਂਦਾ, ਜਿੱਦਾਂ ਅੱਗ ਕੁਛ ਨਹੀਂ ਛੱਡਦੀ, ਇੱਦਾਂ ਗ੍ਰਸਤ ਬੰਦੇ ਨੂੰ ਤਬਾਹ ਕਰ ਦਿੰਦਾ, ਕੁਛ ਨਹੀਂ ਛੱਡਦਾ, ਬਿਲਕੁਲ ਕੁਛ ਨਹੀਂ ਕਰਦਾ। ਮਹਾਂਵਿਖਮ ਅਗਨੀ ਕੋ ਸਾਗਰ, ਸਾਧੂ ਸੰਗ ਉਧਾਰੇ, ਸਾਧੂ ਦਾ ਅਰਥ ਹੈ ਸਤਿਗੁਰੂ। ਜੇ ਕਦੇ ਸਤਿਗੁਰੂ ਦੀ ਆਗਿਆ ਵਿੱਚ ਵਾਹਿਗੁਰੂ ਨਾਮ ਜਪੋ ਫਿਰ ਅਗਨੀ ਹੋ ਨਹੀਂ ਸਕੇ। ਪੂਰੇ ਗੁਣ ਮੇਟਿਓ ਭਰਮ ਅੰਧੇਰਾ, ਇਹਦਾ ਪਿੱਛੇ ਕਰਿਓ, ਭਜ ਪ੍ਰੇਮ ਭਗਤ ਪ੍ਰਭ ਨੇਰਾ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਜੇ ਕਦੇ ਤੁਸੀਂ ਪ੍ਰੇਮਾਂ ਨਾਲ ਪ੍ਰੇਮ ਨਾਲ ਭਗਤੀ ਕਰੋ ਉਸ ਵਾਹਿਗੁਰੂ ਦੀ ਜੋ ਤੁਹਾਡੇ ਕੋਲੇ ਹੈ। ਭਗਤੀ ਕਰਨ ਵਾਲਿਓ ਇੱਕ ਗੱਲ ਮੰਨ ਕੇ ਚੱਲਣਾ ਵੀ ਵਾਹਿਗੁਰੂ ਤੁਹਾਡੇ ਕੋਲ ਨੇ, ਮਾਇਆ ਕੋਲ ਨਹੀਂ, ਵਾਹਿਗੁਰੂ ਤੁਹਾਡੇ ਕੋਲ। ਵਾਹਿਗੁਰੂ ਹਰ ਵੇਲੇ ਤੁਹਾਨੂੰ ਵੇਖਦੇ ਨੇ, ਹਰ ਵੇਲੇ ਤੱਕ ਪਾਲਣਾ ਕਰਦੇ ਨੇ। ਸਭ ਤੋਂ ਜ਼ਿਆਦਾ ਸਾਡੇ ਕੋਲੇ ਵਾਹਿਗੁਰੂ ਹੈ, ਪਰ ਇਹ ਮਨੁੱਖ ਦੀ ਬਿਰਤੀ ਹੋ ਚੁੱਕੀ ਹੈ, ਇਹ ਮਾਇਆ ਨੂੰ ਆਪਣੇ ਕੋਲੇ ਸਮਝਦਾ, ਜਾਂ ਇਸਤਰੀ ਨੂੰ ਆਪਣੇ ਕੋਲੇ ਸਮਝਦਾ, ਜਾਂ ਜੌਬ ਨੂੰ ਆਪਣੇ ਕੋਲੇ ਸਮਝਦਾ, ਜਾਂ ਸਰੀਰ ਨੂੰ ਆਪਣੇ ਕੋਲੇ ਸਮਝਦਾ। ਇਸ ਮਨੁੱਖ ਦੇ ਕੋਲੇ ਸਭ ਤੋਂ ਕੋਲੇ ਵਾਹਿਗੁਰੂ ਜੀ ਨੇ। ਮਹਾਰਾਜ ਕਹਿੰਦੇ ਨੇ ਵੀ ਜਿਹੜਾ ਵਾਹਿਗੁਰੂ ਕੋਲੇ ਹੀ ਹੈ ਉਹਨੂੰ ਸੁਣਾ ਕੇ ਵਾਹਿਗੁਰੂ ਬੋਲੋ, ਉਹਨੂੰ ਸੁਣਾ। ਅਸੀਂ ਵੀ ਕਥਾ ਆਪਣੇ ਸਤਿਗੁਰੂ ਨੂੰ ਹੀ ਸੁਣਾਉਂਦੇ, ਬਸ ਸਤਿਗੁਰੂ ਦੇ ਵਿੱਚ ਰਾਸੀ ਦਾ ਜੂਨ ਹੁੰਦੀ ਹੈ, ਸਾਰੀ ਸੁਣ ਲੈਂਦਾ, ਜਿਹਨੂੰ ਲੋੜ ਹੈ ਸੁਣਨੇ ਕਥਾ, ਇਹ ਕਥਾ ਨਾਮ ਦੀ ਅਰਦਾਸ ਨਹੀਂ, ਜਿਹਨੂੰ ਲੋੜ ਹੈ ਸੁਣਨੀ ਉਹਨੇ। ਜੋ ਖੂਹ ਤੋਂ ਪਾਣੀ ਲਈਦਾ ਨਾ, ਉੱਚਿਆਂ ਟਿੱਬਾਂ ਤੇ ਪਾਣੀ ਨਹੀਂ ਚੜਦਾ, ਜਿਹੜਾ ਨੀਵਾਂ ਥਾਂ ਆਉਂਦਾ ਤੇ ਪਾਣੀ ਆਪਣੇ ਆਪ ਚਲਾ ਜਾਂਦਾ। ਜਿਹਦਾ ਮਨ ਨੀਵਾਂ ਆਉਣਾ ਉਹਨੂੰ ਇਹ ਕਥਾ ਦੀ ਸਮਝ ਲੱਗ ਜਾਣੀ ਹੈ, ਜਿਹਦੇ ਟਿੱਬੇ ਨੇ ਹੰਕਾਰੇ ਨੇ ਉੱਥੇ ਪਾਣੀ ਚੜਾਇਆ ਨਹੀਂ ਕਰਦਾ।

ਨਾ ਜਾਣਦਾ ਹੋਵੇ, ਜਿਹੜਾ ਤੁਹਾਡੇ ਅੰਦਰ ਸੱਚ ਵੀ ਜਾਣਦਾ ਹੈ ਵੀ ਇਹ ਮਤਲਬ ਇਸ ਲਈ ਮੇਰੇ ਕੋਲ ਆਇਆ ਹੈ, ਉਹ ਤੋਂ ਮੰਗਣ ਦੀ ਕੀ ਲੋੜ ਹੈ? ਉਹਨੂੰ ਕੁਛ ਵੀ ਕਹਿਣ ਦੀ ਲੋੜ ਨਹੀਂ, ਤੋ ਸਿੱਖ ਨੂੰ ਚੁੱਪ ਕਰਨ ਦੀ ਲੋੜ ਹੈ। ਹਜ਼ੂਰ ਕਹਿੰਦੇ ਪੂਰੇ ਗੁਰ ਬੇਟੇ ਉਹ ਧਰਮ ਦੇਹਰਾ, ਮੈਂ ਜਿਸ ਜਗਤ ਨੂੰ ਆਪਣੇ ਲਾਗੇ ਸਮਝਿਆ ਸੀ, ਮਾਂ ਨੂੰ, ਪਿਓ ਨੂੰ, ਮਾਇਆ ਨੂੰ, ਇਸਤਰੀ ਨੂੰ, ਪਤੀ ਨੂੰ, ਪੁੱਤਰ ਨੂੰ, ਘਰ ਨੂੰ, ਬਾਹਰ ਨੂੰ, ਸਰੀਰ ਨੂੰ, ਮਨ ਨੂੰ, ਬਿਰਤੀ ਨੂੰ, ਚਿੱਤ ਨੂੰ, ਅੰਤਰ ਕਰਨ ਨੂੰ ਮੈਂ ਆਪਣੇ ਕੋਲੇ ਸਮਝਿਆ ਸੀ, ਮੇਰਾ ਭਰਮ ਮਿਟ ਗਿਆ, ਮੇਰੇ ਕੋਲ ਤਾਂ ਮੇਰਾ ਵਾਹਿਗੁਰੂ ਹੈ, ਮੇਰੇ ਕੋਲ ਤਾਂ ਮੇਰਾ ਵਾਹਿਗੁਰੂ ਹੈ। ਇਸ ਲਈ ਸਿੱਖ ਇਕੱਲਾ ਨਹੀਂ ਹੈ, ਕੋਲੇ ਕੋਲੇ ਵਾਲਾ ਵਾਹਿਗੁਰੂ। ਹਰ ਹਰ ਨਾਮ ਨਿਧਾਨ ਰਸ ਪੀਆ, ਹੁਣ ਮੈਂ ਨਾਮ ਦਾ ਵਚਨ ਲੱਗਿਆ ਕਰਨ ਲੱਗਿਆ ਨਾ ਸੁਣਨਾ। ਹਰ ਹਰ ਨਾਮ, ਹਰ ਹਰ ਨਾਮ ਹਰਿਆ ਕਰਨ ਵਾਲਾ ਨਾਮ, ਸੁੱਕੇ ਨੂੰ ਹਰਿਆ ਕਰਨ ਵਾਲਾ ਨਾਮ, ਮੋਏ ਨੂੰ ਜ਼ਿੰਦਾ ਕਰਨ ਵਾਲਾ ਨਾਮ, ਭਾਵ ਵਾਹਿਗੁਰੂ ਵਾਹਿਗੁਰੂ ਦਾ ਜਪਦੇ ਨੇ। ਹਜ਼ੂਰ ਕਹਿੰਦੇ ਨਿਧਾਨ ਰਸ ਪੀਆ, ਜੋ ਵਾਹਿਗੁਰੂ ਨਾਮ ਦਾ ਇਕੱਠਾ ਹੋ ਜਾਂਦਾ ਨਾ, ਉਹ ਰਸ ਬਣਦਾ। ਜਿੱਦਾਂ ਕਿਸੇ ਕੋਲ ਮਾਇਆ ਇਕੱਠੀ ਹੋ ਜਾਂਦੀ ਹੈ ਨਾ, ਉਹ ਅਮੀਰ ਹੋ ਜਾਂਦਾ, ਉਹਨੂੰ ਲੋਕ ਧੰਨਵਾਦ ਕਹਿੰਦੇ। ਔਰ ਸੇਵਾ ਹੀ ਮਾਇਆ ਪਾਣੀ ਹੁੰਦੀ ਹੈ, ਬੰਦਾ ਵੀ ਵੱਡਾ ਹੁੰਦਾ, ਮਾਇਆ ਲਈ ਵਡਿਆਈ ਹੁੰਦੀ। ਕੋ ਨਾ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨਹਾਰ ਲਈ ਵਡਾਈ। ਕੋ ਨਾ ਵੱਡਾ, ਇਹ ਜਗਤ ਕੋਲ ਵੱਡਾ ਨਹੀਂ ਹੈ, ਮਾਇਆ ਦੀ ਵਡਿਆਈ। ਜਿਹਨੂੰ ਕੋਈ ਮਾਇਆ ਜ਼ਿਆਦਾ ਹੁੰਦੀ ਹੈ, ਉਹਨੂੰ ਇਹ ਜੀਵੀ ਕਹਿਣ ਲੱਗ ਪੈਂਦੇ। ਮਾਰੇ ਕਹਿੰਦੇ ਨੇ ਜੀ ਵੱਡਾ ਨਹੀਂ ਹੈ, ਹਰੀ ਵੱਡਾ ਹੈ, ਸੋ ਵੱਡਾ ਜਿਨਹਾਰ ਲਈ ਵਡਾਈ। ਇਹ ਜਗਤ ਵਿੱਚ ਧੰਨ ਨਹੀਂ ਵਡਿਆਈ ਹੈ, ਪਰ ਹਜ਼ੂਰ ਕਹਿੰਦੇ ਨੇ ਜਿਹਨਾਂ ਨਾਮ ਜਪਿਆ ਵੱਡਾ ਉਹ ਹੈ, ਜਿਹਦੇ ਚ ਵੱਡਾ ਪ੍ਰਭੂ ਆ ਗਿਆ, ਪ੍ਰਗਟ ਆ ਗਿਆ, ਵੱਡਾ ਉਹ ਹੈ। ਇਸ ਲਈ ਜਦੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਸਮਾਂ ਜਪਾਂਗੇ, ਨਿਧਾਨ ਦਾ ਖਜ਼ਾਨਾ ਇਹ ਜਮ੍ਹਾਂ ਹੋ ਜਾਂਦਾ ਹੈ, ਇਹ ਰਸ ਦਾਇਕ ਹੋ ਜਾਂਦਾ, ਵਾਹਿਗੁਰੂ ਨਾਲ ਮਿੱਠਾ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਇਹ ਵਾਹਿਗੁਰੂ ਨਾਮ ਮਿੱਠੇ ਦਾ ਰਸ ਜਿਹਨੇ ਪੀਤਾ ਹੈ, ਮਨ ਤਨ ਰਹੇ ਅਗਾਈ। ਅਗਾਈ ਦਾ ਮਤਲਬ ਰੱਜ, ਅੰਦਰ ਮਨ ਵੀ ਰੱਜ ਜਾਏਗਾ, ਤਨ ਵੀ ਰੱਜ ਜਾਏਗਾ, ਉਹ ਤਾਂ ਮਨ ਨਹੀਂ ਰੱਜਦਾ, ਬਿਲਕੁਲ ਨਹੀਂ ਮੰਨਦਾ। ਸਾਸ ਕਟੇ ਲਾ ਕੋਲ ਧਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਸੇ ਪਾਵੇ, ਅਣਖ ਹੋ ਵਿੱਚਿਆ ਕੇ ਕਰੇ, ਨਾ ਪਰਤਾਵੇ, ਸਭ ਕੰਮ ਮਰੇ, ਬਿਨਾਂ ਸੰਤੋਸ਼ ਨਹੀਂ ਕੁੜਾ ਜੇ, ਸੁਪਨ ਬਿਰਤੇ ਸਭ ਕਾਜੇ, ਨਾਮ ਰੰਗ ਸਭ ਸੁਖ ਹੋਏ। ਵੱਡਭਾਗੀ ਕਿਸੇ ਪ੍ਰਾਪਤ ਹੋਏ, ਵੱਡਿਆਂ ਭਾਗਾਂ ਵਾਲੇ ਬਣੋ, ਨਾਮ ਜਪੋ, ਨਾਮ ਇਕੱਠਾ ਹੋ ਜਾਏਗਾ, ਇਹ ਮਿੱਠਾ ਹੋ ਜਾਏਗਾ। ਜਦ ਕਦ ਪੂਰ ਰਹੋ ਪਰਮੇਸ਼ਰ, ਕਦ ਆਵੇ ਕਦ ਜਾਏ। ਵਾਹਿਗੁਰੂ ਆਦਰ ਹੈ, ਨਾ ਆਉਂਦਾ ਹੈ ਨਾ ਜਾਂਦਾ ਹੈ, ਤੁਸੀਂ ਇਸ ਆਨੰਦ ਵਿੱਚ ਲੀਨ ਹੋ ਜਾਓਗੇ, ਕੂਆਂ ਤਾਂ ਜਾਈਏ ਜਾਈਆਂ ਨਾ ਹੋਵੇ, ਪਰਮਾਨੰਦ ਕਰ ਲਾਗੋ ਰੰਗ, ਮੇਰਾ ਮਨ ਰੰਗਿਆ ਗਿਆ, ਹੁਣ ਮੈਂ ਜਾਣ ਕਿੱਥੇ ਹੈ, ਸਾਰੇ ਪਾਸੇ ਵਾਹਿਗੁਰੂ ਹੀ ਵਾਹਿਗੁਰੂ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦ ਕਦ ਪੂਰ ਰਹੋ ਪਰਮੇਸ਼ਰ, ਕੱਤ ਆਏ ਕੱਤ ਜਾਏ, ਕਦੋਂ ਆਉਂਦਾ ਤੇ ਕਦੋਂ ਜਾਂਦਾ ਹੈ ਨਾ, ਪਰਮੇਸ਼ਰ ਨਾ ਆਉਂਦਾ ਹੈ ਨਾ ਜਾਂਦਾ ਹੈ, ਇਹ ਆਦਿ ਸੱਚ ਵਿੱਚ ਲੀਨ ਹੋ ਗਿਆ ਹੈ। ਜਪ ਤਪ ਸੰਯਮ ਗਿਆਨ ਤਤ ਬੇਤਾ, ਉਹਦਾ ਹੀ ਜਪ ਹੈ, ਉਹਦਾ ਹੀ ਤਪ ਹੈ, ਉਸਦਾ ਹੀ ਸੰਯਮ ਹੈ, ਕੋਈ ਗਿਆਨੀ ਹੈ ਜਿਹਨੂੰ ਵਾਹਿਗੁਰੂ ਜੀ ਮਿਲਦਾ। ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਨੇ ਜਪੀ ਵੀ ਉਹ ਹੀ ਹੈ, ਤਪੀ ਵੀ ਉਹ ਹੀ ਹੈ, ਸੰਯਮ ਸੰਯਮ ਕਹਿੰਦੇ ਇੰਦਰਿਆ ਦਾ ਸੰਯਮ, ਮਰਿਆਦਾ ਮਰਿਆਦਾ ਵੀ ਉਸਦੀ ਪੂਰੀ ਹੈ, ਗਿਆਨ ਵੀ ਉਸਦਾ ਪੂਰਾ ਹੈ। ਜਿਸ ਮਨ ਵਸੈ ਗੋਪਾਲਾ, ਜਿਸਦੇ ਮਨ ਚ ਵਾਹਿਗੁਰੂ ਜੀ ਵਸ ਗਏ, ਉਹ ਜਪੀ ਵੀ ਹੈ, ਤਪੀ ਵੀ ਹੈ, ਸੰਜਮੀ ਵੀ ਹੈ, ਮਰਿਆਦਾ ਵਾਲਾ ਵੀ ਹੈ, ਅਮਰਤੀਆ ਵੀ ਹੈ, ਸਭ ਕੁਛ ਹੈ, ਕਿਉਂਕਿ ਵਾਹਿਗੁਰੂ ਦੀ ਆਵਸ ਹੈ। ਨਾਮ ਰਤਨ ਜਨ ਗੁਰਮੁਖ ਪਾਇਆ ਤਾਂ ਕੀ ਪੂਰਨ ਘਾਲ, ਜਿਹਨੇ ਵਾਹਿਗੁਰੂ ਦਾ ਨਾਮ ਪ੍ਰਾਪਤ ਕਰ ਲਿਆ ਨਾ, ਨਾਮ ਰਤਨ ਪਾਪ ਜਿਹਦੇ ਵਾਹਿਗੁਰੂ ਨੂੰ ਮਿਲ ਲਿਆ ਹੈ, ਉਹਦੀ ਮਿਹਨਤ ਪੂਰੀ ਹੋ ਗਈ, ਤਾਂ ਕਿ ਇਸ ਤਰ੍ਹਾਂ ਵਾਹਿਗੁਰੂ ਨਾਮ ਜਪਿਓ ਜੇ ਕਿ ਖੁਦਾ ਆਪ ਤੁਹਾਡੇ ਅੰਦਰ ਪ੍ਰਗਟ ਹੋ ਜਾਏ। ਇੱਥੋਂ ਤੱਕ ਜਪਿਓ ਜੀ, ਇਹ ਏਡੀ ਵੱਡੀ ਚੀਜ਼ ਹੈ, ਆਪ ਸ਼ਹਿਨਸ਼ਾਹ ਹੋ ਜਾਓ, ਕੋਈ ਲੋੜ ਨਹੀਂ ਰਹੇਗੀ, ਕੋਈ ਚੀਜ਼ ਨਹੀਂ ਸਤਾਏਗੀ, ਮਨ ਬਹੁਤ ਸ਼ਾਂਤ ਹੋਵੇਗਾ, ਕੋਈ ਦੁੱਖ ਨਹੀਂ ਰਹਿ ਜਾਏਗਾ। ਨਾਮ ਰਤਨ ਜਨ ਗੁਰਮੁਖ ਪਾਇਆ, ਜਿਹਨੇ ਵਾਹਿਗੁਰੂ ਨੂੰ ਅੰਦਰ ਪ੍ਰਗਟ ਕਰ ਲਿਆ,

0: ਕੋਈ ਮਿਹਨਤ ਕਰੋ
1: ਮੁੜ ਕੇ ਇਸ ਮਿਹਨਤ ਦੀ ਲੋੜ ਹੀ ਨਾ ਰਹਿ ਜਾਏ। ਐਸੀ ਵੀ ਮਿਹਨਤ ਕਰੋ ਕਿ ਬਾਹਰ ਕੁਛ ਲੋੜ ਹੀ ਨਾ ਰਹਿ ਜਾਏ। ਕਲ ਕਲੇਸ਼ ਮਿਟੇ ਦੁੱਖ ਸਗਲੇ, ਕਲ ਕਲੇਸ਼ ਮਿਟ ਗਿਆ। ਹਰ ਘਰ ਵਿੱਚ ਅਸਲ ਕਲੇਸ਼ ਹੈ, ਚੋਟਾ ਹੈ, ਹਰ ਮਨ ਵਿੱਚ ਕਲੇਸ਼ ਹੈ, ਚੋਟਾ ਹੈ, ਹਰ ਮਨ ਅਸਲ ਅਸ਼ਾਂਤ ਹੈ। ਜਦੋਂ ਮਨ ਅਸ਼ਾਂਤ ਹੁੰਦਾ ਨਿੰਦਾ ਕਰਦਾ, ਜਦੋਂ ਮਨ ਸ਼ਾਂਤ ਹੁੰਦਾ ਦੁਰਦਾ ਕਰਦਾ, ਜਦੋਂ ਮਨ ਸ਼ਾਂਤ ਹੁੰਦਾ ਚੋਰੀ ਕਰਦਾ, ਜਦੋਂ ਮਨ ਸ਼ਾਂਤ ਹੁੰਦਾ ਲੋਭ ਕਰਦਾ, ਜਦੋਂ ਮਨ ਅਸ਼ਾਂਤ ਹੁੰਦਾ ਉਹ ਨੀਂਦ ਨਹੀਂ ਆਉਂਦੀ, ਜਦੋਂ ਮਨ ਸ਼ਾਂਤ ਹੁੰਦਾ ਸੈਂਸਲੈਸ ਹੋ ਜਾਂਦਾ, ਹੋਰ ਮਨ ਅਸ਼ਾਂਤ ਹੋ ਜਾਵੇ ਪਾਗਲ ਹੋ ਜਾਂਦਾ। ਨੀਂਦ ਪਾਗਲ ਜ਼ਿਆਦਾ ਖਤਰਨਾਕ ਹੁੰਦਾ, ਪੂਰਾ ਪਾਗਲ ਬਹੁਤਾ ਖਤਰਨਾਕ ਨਹੀਂ ਹੁੰਦਾ, ਕਿਉਂਕਿ ਉਹ ਸਲਾਖਾਂ ਵੀ ਬੰਦ ਹੋ ਜਾਂਦਾ। ਨੀਂਦ ਪਾਗਲ ਬਾਹਰ ਫਿਰਦੇ ਨੇ, ਉਹ ਜ਼ਿਆਦਾ ਖਤਰਨਾਕ ਹੁੰਦੇ ਨੇ। ਇਸਦੀ ਬਿਹੇਵੀਅਰ ਆਫ ਦੀਸ ਪੀਪਲ, ਇਹਨਾਂ ਤੋਂ ਖਬਰਦਾਰ ਰੱਖਣਾ। ਉਹ ਵੀ ਕਹਿੰਦੇ ਨੇ ਕਬੀਰ ਸਾਖਤ ਸੰਗ ਨਾ ਕੀਜੀਏ ਦੂਰ ਜਾਈਏ ਪਾਗ, ਵਿਛੜੇ ਦੀ ਸਖਤ ਨਾ ਕਰਿਓ, ਦੂਰੋਂ ਨੂੰ ਵੇਖ ਕੇ ਪਰਾਂ ਭਾਜਿਓ। ਠੀਕ ਹੈ, ਇਹ ਪਵਿੱਤਰ ਬਾਣੀ ਸਭ ਕੁਛ ਲਿਖਿਆ ਜੋ ਮੈਂ ਸਾਂਝਾ ਕੀਤਾ ਆਪਣਾ। ਮਾੜੇ ਕਹਿੰਦੇ ਨਾਮ ਅੰਦਰ ਆ ਚੁੱਕਿਆ, ਕਲ ਕਲੇਸ਼ ਮਿੱਟੇ ਦੁੱਖ ਸਗਲੇ, ਸਾਰੇ ਦੁੱਖ ਮਿਟ ਗਏ। ਕਾਟੀ ਜਮ ਕੀ ਸਾਸਾ, ਜਮ ਦੀ ਸਾਸੀ ਕੱਟੀ ਗਈ, ਜਮ ਲੈਣ ਵਾਸਤੇ ਨਹੀਂ ਆਏਗਾ ਸਾਧ ਸੰਗਤ। ਮੈਂ ਅੱਗੇ ਵੀ ਆਪਣਾ ਵਚਨ ਕੀਤਾ ਸੀ, ਜਮ ਬਹੁਤ ਖਤਰਨਾਕ ਹੈ, ਇਸ ਤੋਂ ਬਚ ਜਾਏਗਾ ਜੀ। ਵਾਹਿਗੁਰੂ ਨਾਮ ਜਪੋਗੇ ਤੇ ਬਚੋਗੇ, ਨਹੀਂ ਤੇ ਜਮ ਵਾਲੇ ਸਾਰੇ ਜਾਣਾ। ਧੰਨਵਾਨ ਕੀ, ਗਿਆਨਵਾਨ ਕੀ, ਅਮੀਰ ਕੀ, ਰਾਜਾ ਕੀ, ਰੰਗ ਕੀ, ਪੜਿਆ ਕੀ, ਅਨਪੜ੍ਹ ਕੀ, ਸਭ ਨੇ ਇਸ ਮੌਤ ਦੇ ਕਾਰਨ ਦਿੱਤਾ, ਸਭ ਨੇ ਇਸ ਤੋਂ ਕੋਈ ਬਚ ਨਹੀਂ ਸਕਦਾ। ਕੋਈ ਪ੍ਰਮਾਣ ਜੀ ਵੀ ਸਭ ਨਾਂ ਦਾ ਦਰ ਲੇਖਾ ਹੋਵੇ, ਇਹ ਜਿੰਨਾ ਹਿਰਿਆ ਫਿਰਿਆ ਕਰਦੇ ਨਾ, ਇਹ ਸਭ ਦਾ ਲੇਖਾ ਹੋਣਾ। ਉਹ ਦਰਬਾਰ ਅੱਗੇ ਸਾਨੂੰ ਘੋਤਣਾ ਹੀ ਪੈਣਾ, ਜਿੱਦਾਂ ਪੀਵੇ ਚ ਨਾ ਏਦਾਂ ਸਾਡਾ ਕੀਤਾ ਹੋਇਆ ਕਰਨ ਜਾਮਰਾਜ ਵਿਖਾ ਦਿੰਦਾ। ਉੱਥੇ ਗਵਾਹੀ ਨਹੀਂ ਜੇ ਕੋਈ ਹੁੰਦੀ, ਵਿਟਨੈਸ ਨਹੀਂ ਹੁੰਦੀ, ਵਕੀਲ ਵੀ ਕੋਈ ਨਹੀਂ ਹੁੰਦਾ। ਕੀਤੇ ਕਰਮਾਂ ਦਾ ਹਿਸਾਬ ਹੁੰਦਾ, ਜਿਹਨੂੰ ਧਰਮ ਰਾਏ ਦੀ ਬਚਾਈ ਕਹਿੰਦਾ, ਉੱਥੇ ਕੀਤੇ ਕਰਮਾਂ ਦਾ ਹਿਸਾਬ ਹੁੰਦਾ। ਤੇ ਜੇ ਕਦੇ ਤੁਸੀਂ ਕਹੋ ਨਾ ਮੈਂ ਤੇ ਕੀਤਾ ਹੀ ਨਹੀਂ, ਲੁਕਿਆ ਹੋਇਆ ਕਰਮ ਵੀ ਜਿਹੜਾ ਰਾਸ ਕਰਦੇ, ਅਣਜਾਣਾ ਕਰਮ ਵੀ ਜਿਹੜਾ ਬੇਹੋਸ਼ ਹੋ ਕੇ ਹੋ ਜਾਂਦਾ। ਕੋਈ ਕਵੇ ਮੈਂ ਸ਼ਰਾਬ ਪੀਤੀ ਸੀ ਤਾਂ ਇਹ ਕਰ ਲਿਆ, ਨਹੀਂ, ਹੋਸ਼ ਵਿੱਚ ਵੀ ਤੇ ਬਾਅਦ ਹੋਸ਼ੀ ਵਿੱਚ ਵੀ ਜਿਹੜਾ ਵੀ ਕਰਮ ਕੀਤਾ ਉੱਥੇ ਵਿਕਾਰ ਪੈ ਜਾਂਦਾ। ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਨਰ ਅਚੇ ਪਾਪ ਤੇ ਡਰ ਰਹੇ। ਅਚੇਤ ਪਾਪ ਉਹ ਹੁੰਦਾ ਜਿਸ ਤੋਂ ਬੰਦਾ ਦੱਸ ਨਹੀਂ ਸਕਦਾ। ਜਿਸ ਤਰ੍ਹਾਂ ਪਾਣੀ ਪੀਂਦੇ ਹਾਂ ਨਾ, ਇਹਦੇ ਵਿੱਚ ਵੀ ਕਈ ਜੀਵ ਮਰ ਜਾਂਦੇ, ਰੋਟੀ ਖਾਣੇ ਵਿੱਚ ਵੀ ਜੀਵ ਮਰ ਜਾਂਦਾ, ਚੱਲਦਿਆਂ ਪੈਰਾਂ ਥੱਲੇ ਆ ਕੇ ਵੀ ਜੀਵ ਮਰ ਜਾਂਦੇ। ਹਾਲਾਂਕਿ ਜੈਨ ਮਾਰਗ ਵਿੱਚ ਪਾਣੀ ਪੁਣ ਕੇ ਪੀਂਦੇ, ਰੋਟੀ ਸ਼ਾਮ ਨੂੰ 5 ਵਜੇ ਖਾ ਲੈਂਦੇ, ਸੂਰਜ ਡੁੱਬਿਆ ਰਾਤ ਨਹੀਂ ਖਾਂਦੇ, ਰਾਤ ਜੀਵ ਜ਼ਿਆਦਾ ਪੈਦਾ ਹੋ ਜਾਂਦਾ, ਜੀਵ ਜ਼ਿਆਦਾ ਮਰਨਗੇ। ਇਸ ਲਈ ਜਾਣੀ ਰੋਕੇ ਤੱਕ ਕਰਦੇ, ਨੰਗੇ ਪੈ ਨਹੀਂ ਸਕਦੇ, ਹੱਥ ਚ ਝਾੜੂ ਲਾਦੇ ਜਿੱਥੇ ਬਹਿੰਦੇ ਉਹ ਥਾਂ ਸਾਫ਼ ਕਰਕੇ ਫਿਰ ਬਹਿੰਦੇ। ਜੈਨੀ ਲੋਕ ਐਸਾ ਕਰਦੇ, ਪਰ ਫਿਰ ਵੀ ਉਸ ਕਰਮ ਤੋਂ ਬਚਿਆ ਨਹੀਂ ਜਾ ਸਕਦਾ ਹੈ। ਇਸ ਲਈ ਜਿਹਨਾਂ ਕਰਮਾਂ ਦਾ ਗਿਆਨ ਹੀ ਸਾਨੂੰ ਉੱਥੋਂ ਪ੍ਰਵਾਹੀ ਨੂੰ ਬਖਸ਼ ਲੈਂਦਾ, ਸਾਨੂੰ ਕਰਨਾ ਜ਼ਰੂਰ ਚਾਹੀਦਾ, ਹੁੰਦਾ ਇਹ ਹੈ ਸਭ ਕੁਛ। ਪਰ ਜਿਮੀਦਾਰ ਸਿੰਘ ਸੀ ਤੇ ਉਹਨੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ, ਮਹਾਰਾਜ ਜੀ ਸਭ ਤੋਂ ਵੱਡੀ ਜ਼ਿਮੀਦਾਰਾ ਹੀ ਹੁੰਦਾ ਹੈ ਖੇਤੀ ਦੀ, ਅਸੀਂ ਤਾਂ ਅਨੇਕਾਂ ਹੀ ਜਾਨਵਰ ਮਾਰ ਦਿੰਦੇ, ਸੱਪ, ਗੱਡਾਂ, ਅਲ ਫਲ, ਕਾਂ ਜਿਹੜੀਆਂ ਮਾਰੀ ਮਰੀ ਜਾਂਦੇ, ਕੁਰਤੀ ਦਾ ਕੰਮ ਵੀ ਹੋਇਆ। ਸਤਿਗੁਰੂ ਜੀ ਕਹਿੰਦੇ ਨੇ, ਬਖਸ਼ਿਆ ਜਾਂਦਾ ਜੀ ਜਦੋਂ ਵਾਹਿਗੁਰੂ ਨਾਮ ਜਪੋ। ਕਹਿੰਦੇ ਸਿੱਖਾ, ਜੇ ਜਾਨਵਰ ਮਰਦੇ ਨੇ ਤੇ ਖੇਤੀ ਵਿੱਚ ਤੂੰ ਹੀ ਉਤਪੰਨ ਕਰਦਾ, ਸਾਰਾ ਜਗਤ ਖਾਂਦਾ, ਇਹ ਸੇਵਾ ਵੀ ਤੇ ਹੈ ਨਾ। ਇਸ ਲਈ ਮੈਂ ਆਪਣੀ ਬੇਨਤੀ ਕਰਾਂ ਕਿ ਜਿਹੜੀ ਕਿਰਤ ਕਰਦੇ ਹੋ, ਕਿਰਤ ਵੱਧ ਘੱਟ ਹੋ ਜਾਂਦਾ, ਇਸ ਲਈ ਗੁਰਦੁਆਰੇ ਲੰਗਰ ਦਿੰਦੇ ਰਹਿਣਾ। ਮੈਂ ਆਪਣੀ ਇਹ ਬੇਨਤੀ ਕਰਾਂ, ਲੰਗਰ, ਆਟਾ, ਦਾਲ, ਨਮਕ, ਸਬਜ਼ੀ ਇਹ ਦਿੰਦੇ ਰਹਿਣਾ, ਗੁਰੂ ਘਰ ਦਿੰਦੇ ਰਹਿਣਾ। ਉਹ ਪਾਪ ਤੋਂ ਬਚ ਜਾਓ, ਨੌਕਰੀ ਕਰਦੇ ਹਾਂ ਜਾਂ ਖੇਤੀ ਕਰਦੇ ਹਾਂ ਜਾਂ ਵੱਧ ਘੱਟ ਹੋ ਜਾਂਦਾ, ਇਹ ਵਾਹਿਗੁਰੂ ਨਾਮ ਜਪਿਆ ਹੁੰਦਾ। ਕਿਉਂਕਿ ਹਰੇਕ ਜੀਵ ਕੋਲੋਂ ਹੋਣਾ ਹੈ ਕੁਛ ਨਾ ਕੁਛ, हरेक जीव को कुछ ना कुछ होना ही है, होता ही है, बच नहीं सकता, बच सकता है केवल बोलो जो देही तो परे हो जाए, नाम जपना देही तो जीव परे हो जाता, फिर नाम ना तो बख्शा जाता, कल कलेश मिटे दुख सगले काटी जानती भास्कर सगले दुख। मैं आपको ब्रीफ दुख दस्ते ने जीव किसी भी संयम नाल बच नहीं सकता। जैन मार्ग संयम असाधन नमक नमक कर तीर कटाव है तो भी हमें मैर ना जा सिर के वाल छेद करवा लें कला कला वाल करके सुख दिता जाता जो साधु बनाते असं तो बड़े सौखे हैं सामने तो बड़ी दास अक्सर लग जाती है जनिया के कोल जाओ ना तो सिर के वाल कला कला मोट लेना खिंच देते हैं सी ना जरा करता हो दस देने सिख ना दे जैन मार्ग संयम और साधक नमक नमक कर सीर कटाव है तो भी हमें मैल ना जा सतगुरु जी कह रहे हैं हम भी मैल नहीं जाती। इसलिए वाहिगुरु बोलना प्रेम नाल बोलना अपना मनसा वाचा करना शुद्ध रखना अपने मन तो किसी का बुरा ना करना सबका भला मंगना वाहिगुरु बोलोगे बख्शे जाओगे नहीं तो जम से बिल्कुल तैयार है उनका आज्ञा होंगी डेरा में ट्रस्ट कर देना बस छुट्टी हो जाना प्राण बंद हो जाना उन्होंने कहना चलो जी साढ़े नाल एक पुत्र वाणी देखा मैं तब बुलाने ही रहे हैं किसने कही है नाम का बिना पूछे ही ले जा रहे उन दसना किसे नहीं जिन्हें भी ताले बंद रखो पावे लाखों से बैठ जाना जिस मर्जी बैठ जाना मौत अवश्य अवश्य अगर तुम दस भी देता जाए तो अगले मौत आ जानी है फिर भी मौत को बच नहीं सकोगे जरूर मौत आवे और पता नहीं लगेगा कदों आ गई। एक राजा थी प्राण विशा थी उन्होंने दस दिता गया राजा प्रेक्षक दस दिता गया जिस अपने दिन सप डना तेरी मौत होनी वो ऐसे शीशे के मकान से बह गया जिससे सप अंदर आ ही नहीं सकता होया कि गुलदस्ता आता फिर गुरु मत्था टेकन वास्ते फुलों का उस फुला कक्षक नाग आ गया उन्हें फुल सुन गया वो नाग नाक से अंदर बढ़ गया कोई मृत्यु पता ही नहीं ये प्राण भी बहुत बड़ी सात है मौत तो जीव बच नहीं सकती और कक्षक नाग दिखता नहीं होता वो बंदा कि बंदा को देख रहे थे नाग बच जाता लेकिन नाग बंदे को देख रहे थे बंदा फुट पैदा एडा खतरनाक होना शराब से किसी भी चीज का तक्षित नाथ में राजा तेरी मौत हो देगी अगर तो सपने जन मौत को बचना चाहे तो बचना उन्हें कोशिश की थी बच ना सके इन्हीं होया जिन्हें होना तो वटा एक मीन ईश्वर की मर्जी पूरी न हो इसलिए वाहिगुरु नाम जपो सुखी हो जाओ करो नानक प्रभु कृपा तारी मन तन पैर विकास जिससे सतगुरु मेहरबान हो जाए उदा मन भी अनंत हो जाता उदा तन भी अनंत हो जाता कथा की समाप्ति है सतनाम वाहेगुरु जपो जी।

0: अपने सह पातशाह से आप भी बचे, आप भी गोद विच बैठे हैं पातशाह, अपनी आज्ञा विच रखना, सोची पाई रखनी, नाम नाल जोड़ी रखना, सब संगियां कड़ियां बरसी रखनियां, ये जीवन बहुत अमोल रखने अर्जुन सह पातशाह आप भी आज्ञा विच रहिंदिया होया, हाजरी विच रहिंदिया होया, बच्चों को कोई आज्ञा होगी हुई आप जमा करना पातशाह, आज्ञा विच रखदिया होया अपनी मेहर वरतावी दियो, अपनी मेहर वरतावी दियो। वाहिगुरु जी का खालसा वाहिगुरु जी। कल का समय थोड़ा है सत्संग, ये सब आपकी दुआ नाल ही होया है, मैं इन कथा खा करी सकता, छक भी बहुत किया है कदे। परसों बुधवार की शाम की मेरी फ्लाइट है, आने वाला समा सतगुरु के हाथ करना भी नाम संयोगी मिले, शरीर का पता नहीं होंगे, पर आप नाम जरूर जपना, मेरी आप से करना सब जोड़ के बेनती है, कल समय लगभग आप बताओ, फिर आप जिन्हें मार्ग रखना उन्हें रखना भी उन्हें रहना।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਰਾਮ ਦੇ ਸਿੰਘਾਸਣ ਤੇ ਜਿਹੜਾ ਬੈਠਦਾ ਹੈ ਸੰਸਾਰ ਉਹਦੀ ਨਜ਼ਰਾਂ ਵਿੱਚ ਆਉਂਦਾ ਹੈ, ਤੇ ਜਿਵੇਂ ਸਰੀਰ ਦੇ ਸਾਰੇ ਅੰਗ, ਇਹਨਾਂ ਅੰਗਾਂ ਵਿੱਚੋਂ ਕੋਈ ਅੰਗ ਪੀੜਿਤ ਹੋਵੇ ਅੱਖਰ ਹੋ ਪੈਂਦੀ ਹੈ। ਕਿਉਂ? ਅੱਖਾਂ ਦੇ ਥੱਲੇ ਨੇ ਸਾਰੇ ਅੰਗ, ਅੱਖਾਂ ਦੇ ਵਿੱਚ ਨੇ ਸਾਰੇ ਅੰਗ। ਇਸ ਤਰ੍ਹਾਂ ਸੰਸਾਰ ਦੇ ਕਿਸੇ ਕੋਣੇ ਵਿੱਚ ਕੋਈ ਪੀੜਾ ਹੈ, ਕੋਈ ਦੁੱਖ ਹੈ, ਰਾਮ ਦੇ ਸਿੰਘਾਸਣ ਤੇ ਜਿਹੜਾ ਬੈਠਾ ਹੈ ਰੋ ਪੈਂਦਾ ਹੈ, ਕਿਉਂਕਿ ਸਭ ਕੁਛ ਉਸਦੀ ਨਜ਼ਰਾਂ ਦੇ ਵਿੱਚ ਹੈ। ਮੈਂ ਉਸ ਦਿਨ ਇੱਕ ਤੁਲਸੀ ਦਾ ਦੋਹਾ ਤੁਹਾਡੇ ਸਾਹਮਣੇ ਰੱਖਿਆ ਸੀ, ਦੁਹਰਾ ਰਿਹਾ। ਤੁਲਸੀ ਨੇ ਆਪਣੀ ਦੁਹਾਵਲੀ ਵਿੱਚ ਇਸੇ ਗੱਲ ਦੀ ਤਸ਼ਰੀਹ ਕੀਤੀ ਹੈ, ਤੇ ਮੈਂ ਇਹਨੂੰ ਪੰਜਾਬੀ ਮਾਵਰੇ ਇੰਝ ਕਹਿ ਰਿਹਾ, ਸੌ ਸਿਆਣੇ ਇੱਕੋ ਮਤ, ਮੂਰਖਾਂ ਆਪੋ ਆਪਣੀ। ਰਾਮ ਦੇ ਸਿੰਘਾਸਣ ਤੇ ਹਜ਼ਾਰਾਂ ਸੰਤ ਇਕੱਠੇ ਬੈਠ ਸਕਦੇ ਨੇ, ਰਾਜ ਸਿੰਘਾਸਣ ਤੇ ਦੋ ਵੀ ਨਹੀਂ ਬੈਠ ਸਕਦੇ। ਆਮ ਪੰਜਾਬੀ ਮਾਵਰਾ, ਕਦੀ ਇੱਕ ਮੁਲਕ ਦੇ ਦੋ ਬਾਦਸ਼ਾਹ, ਕਦੀ ਇੱਕ ਮੈਦਾਨ ਵਿੱਚ ਦੋ ਤਲਵਾਰਾਂ। ਇੰਨੇ ਤੰਗ ਦਿਲੀ, ਇਤਨਾ ਤੰਗ ਹਿਰਦਾ, ਇਤਨਾ ਸੰਕੀਰਣ ਹਿਰਦਾ, ਇਤਨਾ ਕਠੋਰ ਹਿਰਦਾ, ਉੱਥੇ ਦੂਜਾ ਵੀ ਨਹੀਂ ਬੈਠ ਸਕਦਾ, ਦੂਜੇ ਵਾਸਤੇ ਕੋਈ ਥਾਂ ਨਹੀਂ ਹੈ। ਰਾਮ ਦਾ ਸਿੰਘਾਸਣ ਹਜ਼ਾਰਾਂ ਹੀ ਆ ਕੇ ਬੈਠਣ, ਜਿੱਥੇ ਗੁਰੂ ਨਾਨਕ ਬੈਠੇ ਨੇ ਉੱਥੇ ਕਬੀਰ ਬੈਠ ਗਏ, ਜਿੱਥੇ ਕਬੀਰ ਬੈਠੇ ਨੇ ਉੱਥੇ ਰਾਮਾਨੰਦ ਬੈਠ ਗਏ, ਪਰਮਾਨੰਦ ਬੈਠ ਗਏ, ਫਰੀਦ ਬੈਠ ਗਏ, ਜੈਦੇਵ ਬੈਠ ਗਏ, ਤ੍ਰਿਲੋਚਨ ਬੈਠ ਗਏ, ਸਾਰੇ ਉਸ ਸਿੰਘਾਸਣ ਤੇ ਬੈਠੇ ਨੇ। ਜੇ ਇੰਝ ਕਹਿ ਲਓ, ਜਿਸ ਸਿੰਘਾਸਣ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਿਰਾਜਮਾਨ ਨੇ, ਉਸੇ ਸਿੰਘਾਸਣ ਤੇ ਫਰੀਦ ਬੈਠ ਗਏ, ਉੱਥੇ ਹੀ ਰਾਮਾਨੰਦ ਬੈਠ ਗਿਆ, ਪਰਮਾਨੰਦ ਬੈਠ ਗਿਆ, ਤ੍ਰਿਲੋਚਨ ਬੈਠ ਗਏ, ਜੈਦੇਵ ਬੈਠ ਗਏ, ਭੀਖਣ ਬੈਠ ਗਏ ਨੇ, ਸਦਨਾ ਬੈਠ ਗਏ ਨੇ, ਰਵਦਾਸ ਬੈਠ ਗਏ ਨੇ, ਕਬੀਰ ਬੈਠ ਗਏ ਨੇ। ਰਾਮ ਦਾ ਸਿੰਘਾਸਣ ਇਤਨਾ ਵੱਡਾ ਹੈ, ਹਜ਼ਾਰਾਂ ਇਕੱਠੇ ਬੈਠ ਸਕਦੇ ਨੇ, ਰਾਜ ਸਿੰਘਾਸਣ ਇਤਨਾ ਛੋਟਾ ਹੈ, ਇੱਕ ਤੋਂ ਬਿਨਾਂ ਦੂਜਾ ਵੀ ਨਹੀਂ ਬੈਠ ਸਕਦਾ, ਦੂਜੇ ਵਾਸਤੇ ਵੀ ਕੋਈ ਥਾਂ ਨਹੀਂ। ਜੋ ਰਾਜ ਸਿੰਘਾਸਣ ਤੇ ਬੈਠਾ ਹੈ ਉਹ ਦੇਸ਼ ਤੇ ਸੰਸਾਰ ਨੂੰ ਪੈਰਾਂ ਦੇ ਥੱਲੇ ਰੱਖਣਾ ਚਾਹੁੰਦਾ ਹੈ। ਜੋ ਰਾਮ ਦੇ ਸਿੰਘਾਸਣ ਤੇ ਬੈਠਾ ਹੈ ਉਹ ਸੰਸਾਰ ਤੇ ਦੇਸ਼ ਨੂੰ ਨਜ਼ਰਾਂ ਦੇ ਥੱਲੇ ਰੱਖਦਾ, ਬਸ ਇੰਨੀ ਗੱਲ, ਉਹ ਨਜ਼ਰਾਂ ਦੇ ਵਿੱਚ ਰੱਖਦਾ। ਇੱਕ ਪੈਰਾਂ ਦੇ ਥੱਲੇ ਰੱਖਣਾ ਚਾਹੁੰਦਾ ਹੈ, ਇੱਕ ਨਜ਼ਰਾਂ ਦੇ ਥੱਲੇ ਰੱਖਣਾ ਚਾਹੁੰਦਾ ਹੈ। ਇਸ ਵਾਸਤੇ ਜੋ ਪੈਰਾਂ ਦੇ ਥੱਲੇ ਰੱਖਦਾ ਹੈ ਉਸ ਤੋਂ ਜ਼ਿਆਦਾ ਕੋਈ ਦੁਸ਼ਟ ਨਹੀਂ ਹੋ ਸਕਦਾ, ਤੇ ਜੋ ਨਜ਼ਰਾਂ ਦੇ ਥੱਲੇ ਰੱਖਦਾ ਹੈ ਉਸ ਤੋਂ ਵੱਡਾ ਹੋਰ ਕਿਹੜਾ ਸੰਤ ਹੋਵੇਗਾ? ਹੋਰ ਕਿਹੜਾ ਸੰਤ ਹੁੰਦਾ? ਉਹਨੂੰ ਹੋਰ ਕਿਸ ਨੂੰ ਸੰਤ ਆਖੋਗੇ? ਤੂੰ ਸੰਤ ਤੇ ਰੋਵੇਗਾ ਫਿਰ, ਕਿਉਂਕਿ ਨਜ਼ਰਾਂ ਦੇ ਵਿੱਚ ਜੇ ਸਭ ਕੁਛ ਹੈ, ਜਿਸ ਅੰਗ ਵਿੱਚ ਕੋਈ ਤਕਲੀਫ ਹੋਵੇਗੀ, ਕਿਧਰੇ ਕੋਈ ਤਕਲੀਫ ਹੋਵੇਗੀ, ਅੱਖਾਂ ਰੋਣਗੀਆਂ, ਗੁਸਤਾਖੀ ਮਾਫ, ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਚ ਮੈਂ ਇਤਨੀ ਗੱਲ ਤੇ ਕਹਿ ਸਕਦਾ, ਇਸ 70 ਕਰੋੜ ਦੀ ਆਬਾਦੀ ਚ ਕਿਧਰੇ 2-4 ਸੰਤ ਹੋਵਣ ਤੇ ਹੋਵਣ, ਬਾਕੀ ਤੇ ਸਾਰੇ ਹੀ ਦੁਸ਼ਟ ਨੇ। ਗੁਸਤਾਖੀ ਮਾਫ, ਮੈਂ ਖੇਮਾ ਪਹਿਲੇ ਮੰਗ ਲਵਾਂ। ਜੋ ਸੰਤ ਹੋਣ ਦਾ ਦਾਵਾ ਕਰਨ, ਕਿਸੇ ਅੰਗ ਵਿੱਚ ਤਕਲੀਫ ਹੋਵੇ ਅੱਖ ਤੇ ਰੋਂਦੀ ਹੈ, ਲਾਜ਼ਮੀ ਰੋਂਦੀ ਹੈ। ਪਰ ਜਿਵੇਂ ਹੁਣ ਕਹੀਏ ਨਾ, ਸਾਰਾ ਦੇਸ਼ ਇਹ ਕਹਿਣਾ ਹੈ ਭਾਰਤ ਮਾਂ ਹੈ ਤੇ ਭਾਰਤ ਮਾਂ ਦਾ ਅੰਗ ਹੈ ਪੰਜਾਬ, ਅੰਗ ਹੀ ਤੇ ਹੋਰ ਕੀ ਹੈ, ਆਖਰ ਦੇਸ਼ ਦਾ ਇੱਕ ਅੰਗ ਹੈ ਨਾ। ਤੇ ਮੇਰੇ ਹੱਥਾਂ ਚ ਪੀੜਾ ਹੋਵੇ ਤੇ ਅੱਖਾਂ ਰੋਂਦੀਆਂ ਨੇ। ਮੈਂ ਫਿਰ ਅਰਜ਼ ਕਰਾਂ, ਪੰਜਾਬ ਦੇਸ਼ ਦੇ ਹੱਥ ਨੇ, ਇਹ ਹੱਥ ਅੰਨ ਦਿੰਦੇ ਨੇ, ਇਹ ਹੱਥ ਰਕਸ਼ਾ ਕਰਦੇ ਨੇ ਦੇਸ਼ ਦੀ। ਔਰ ਜੇ ਇਸ ਹੱਥ ਨੂੰ ਕਮਜ਼ੋਰ ਕੀਤਾ ਗਿਆ, ਦੇਸ਼ ਦੀ ਰਕਸ਼ਾ ਵੀ ਨਹੀਂ ਆਉਣੀ, ਖਿਮਾ ਕਰਨੀ, ਮੂੰਹ ਵਿੱਚ ਅੰਨ ਵੀ ਨਹੀਂ ਪੈਣਾ। ਇੱਥੇ ਦੇਸ਼ ਦੀਆਂ ਬਾਹਾਂ ਨੇ, ਇਹ ਦੇਸ਼ ਦੀਆਂ ਬਾਹਾਂ ਨੇ, ਇਹ ਦੇਸ਼ ਦੇ ਹੱਥ ਨੇ। ਪਰ ਖਿਮਾ ਕਰਨੀ, ਬਦਕਿਸਮਤੀ ਉਹ ਹੈ ਕਿ ਜਿਹੜਾ ਰਾਜ ਸਿੰਘਾਸਣ ਤੇ ਬੈਠਦਾ ਉਹਦੀ ਖੁਸ਼ੀ ਇਸੇ ਗੱਲ ਦੇ ਹੈ ਕਿ ਪੈਰਾਂ ਦੇ ਥੱਲੇ ਮੇਰੇ ਹੱਥ ਹੋਵਣ ਤੇ ਹੱਥ ਵੀ ਮੇਰੇ ਪੈਰਾਂ ਦੇ ਥੱਲੇ ਹੋਵਣ। ਤੇ ਕੌਣ ਦੱਸੇ ਕਿ ਜੇ ਹੱਥ ਪੈਰਾਂ ਦੇ ਥੱਲੇ ਹੋ ਗਏ ਤਾਂ ਯਾਦ ਰੱਖ, ਨਾ ਦੇਸ਼ ਦੀ ਰਕਸ਼ਾ ਹੋਣੀ ਹੈ ਤੇ ਨਾ ਦੇਸ਼ ਦੇ ਮੂੰਹ ਵਿੱਚ ਅੰਨ ਪਏਗਾ। ਹੱਥ ਤੇ ਸੁਤੰਤਰ ਹੀ ਰਹਿਣਗੇ ਤਾਂ ਹੀ ਗੱਲ ਬਣੇਗੀ, ਹੱਥ ਤੇ ਖੁੱਲੇ ਹੀ ਰਹਿਣਗੇ ਤਾਂ ਹੀ ਗੱਲ ਮੰਨੇਗੀ। ਤੇ ਪੰਜਾਬ ਦੀ ਮੰਗ ਸੀ, ਇਹਨਾਂ ਹੱਥਾਂ ਦੀ ਮੰਗ ਕੀ ਸੀ? ਸਾਨੂੰ ਖੁੱਲੇ ਰਹਿਣ ਦਾ, ਬਸ ਇੰਨੀ ਗੱਲ ਹੋਰ ਕੀ। ਹੱਥ ਕੋਈ ਸਰੀਰ ਨਾਲੋਂ ਟੁੱਟਣਾ ਥੋੜੀ ਚਾਹੁੰਦੇ ਸਨ, ਤੇ ਟੁੱਟ ਕੇ ਕਰਨਾ ਵੀ ਕੀ ਹੈ ਹੱਥਾਂ ਨੇ, ਇੰਨੀ ਵੀ ਮਹਿਰਸ ਕਰਦੇ ਹਾਂ। ਇਹ ਬਾਹਾਂ ਦੇਸ਼ ਦੇ ਨਾਲ ਰਹਿਣੀਆਂ ਚਾਹੁੰਦੀਆਂ, ਇਸ ਸਰੀਰ ਦੇ ਨਾਲ ਰਹਿਣਾ ਚਾਹੁੰਦੀਆਂ ਸਨ। ਲੇਕਿਨ ਗਜ਼ਬ ਦੀ ਗੱਲ ਇਹ, ਸਰੀਰ ਹੀ ਆਖੇ ਕਿ ਫਿਰ ਪੈਰਾਂ ਦੇ ਥੱਲੇ ਰਹੋ, ਬਾਹਾਂ ਇਹ ਹੱਥ ਪੈਰਾਂ ਦੇ ਥੱਲੇ ਰਹੋ। ਔਰ ਗਜ਼ਬ ਦੀ ਗੱਲ ਇਹ ਹੈ ਕਿ ਇਸ ਦੇਸ਼ ਵਿੱਚ ਬਾਕੀ ਦੇ ਅੰਗ ਕੋਈ ਰੋਏ ਨਹੀਂ, ਕਿਸੇ ਨੇ ਦੁੱਖ ਨਹੀਂ ਪ੍ਰਗਟਾਇਆ। ਹਾਂ, ਸਿਰਫ ਬਾਹਾਂ ਹੀ ਰੋਈਆਂ ਜਿਹੜੀਆਂ ਥੱਲੇ ਆਈਆਂ, ਜੋ ਕੁਚਲੀਆਂ ਗਈਆਂ, ਜੋ ਪੈਰਾਂ ਦੇ ਥੱਲੇ ਮਛਲੀਆਂ ਗਈਆਂ, ਉਹ ਬਾਹਾਂ ਜ਼ਰੂਰ ਰੋਈਆਂ। ਬਾਕੀ ਕਿਧਰੇ ਕੋਈ ਦੁੱਖ ਤਕਲੀਫ ਤੇ ਪੀੜਾ ਦੀ ਗੱਲ ਨਹੀਂ, ਬਲਕਿ ਜਾਨਵਰਪਣਾ, ਜ਼ਾਲਮਪਣਾ, ਦੈਂਤਪਣਾ ਇਤਨਾ ਕਿ ਲੱਡੂ ਵੰਡੇ ਗਏ ਤੇ ਗਿਓ ਦੇ ਚਿਰਾਗ ਜਲਾਏ ਗਏ। ਲਾਨਤ ਹੈ ਇਹਨਾਂ ਬੰਦਿਆਂ ਤੇ ਜੀਵਨ ਦਾ ਢੰਗ, ਵੀ ਹੱਥ ਹੋ ਗਈ, ਤੇਰੀਆਂ ਦੋ ਬਾਹਾਂ ਕਮਜ਼ੋਰ ਹੋ ਜਾਣ, ਤੂੰ ਲੱਡੂ ਵੰਡੇਗਾ, ਤੂੰ ਦੀਵੇ ਜਲਾਏਗਾ। ਪੰਜਾਬ ਤੇ ਦੇਸ਼ ਦਾ ਅੰਗ, ਇਸ ਦੇਸ਼ ਦਾ ਹਿੱਸਾ ਹੈ। ਪਰ ਗਜ਼ਬ ਦੀ ਗੱਲ ਹੈ ਕਿ ਕਿਤਨੀ ਵੱਡੀ ਮੂਰਤਾ ਕਿ ਸਰੀਰ ਦੇ ਅੰਗ ਨੂੰ ਕੋਈ ਅੰਗ ਹੀ ਨਾ ਸਮਝੇ, ਇਹ ਬਹੁਤ ਵੱਡੀ ਮੂਰਤਾ ਹੁੰਦੀ ਹੈ ਕਿ ਜਦ ਕੋਈ ਅੰਗ ਨਹੀਂ ਸਮਝਦਾ ਤੇ ਫਿਰ ਉਸਨੂੰ ਦਬਾਉਂਦਾ ਹੈ। ਤੋ ਮੈਂ ਇਸ ਤਰ੍ਹਾਂ ਤੁਲਸੀ ਇੱਕ ਬੜੀ ਮਹਾਨ ਗੱਲ ਕਰਦੇ ਨੇ ਸੰਤ ਦੇ ਹਿਰਦੇ ਦੀ। ਉਹ ਕਹਿੰਦੇ, ਸੰਤ ਰਿਦਾ ਲਵ ਨੀਤ ਸਮਾਨਾ, ਕਹਾ ਕਵਨੇ ਪਰ ਕਿਹਾ ਨਾ ਜਾਣਾ। ਸੰਤ ਦਾ ਹਿਰਦਾ ਨਵਨੀਤ ਦੀ ਤਰ੍ਹਾਂ ਹੈ। ਨਵਨੀਤ ਕਹਿੰਦੇ ਨੇ ਮੱਖਣ ਨੂੰ, ਮੱਖਣ ਦੀ ਤਰ੍ਹਾਂ। ਸੰਤ ਤੇ ਮੱਖਣ ਇੱਕ ਨੇ। ਫਿਰ ਇੱਕਦਮ ਖਿਆਲ ਆਇਆ ਤੁਲਸੀ ਨੂੰ, ਵੀ ਜਿਹੜਾ ਮੈਂ ਪ੍ਰਮਾਣ ਦਿੱਤਾ ਹੈ ਨਾ, ਗਲਤ ਦਿੱਤਾ, ਠੀਕ ਨਹੀਂ ਦਿੱਤਾ। ਸੰਤ ਲੋਕ ਪ੍ਰਮਾਣ ਤੇ ਦਿੰਦੇ ਨੇ, ਫਿਰ ਬਾਅਦ ਵਿੱਚ ਖਿਆਲ ਆਉਂਦਾ ਇਹ ਪ੍ਰਮਾਣ ਪੂਰਨ ਨਹੀਂ ਹੈ, ਮੁਕੰਮਲ ਨਹੀਂ ਹੈ। ਖਿਆਲ ਆ ਜਾਂਦਾ ਜੈਸੇ ਮੈਂ ਭਾਈ ਨੰਦ ਲਾਲ ਨੂੰ ਪੜ੍ਹਦਾ, ਉਹਨਾਂ ਨੇ ਦੋ ਪ੍ਰਮਾਣ ਦਿੱਤੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਦੇ ਉੱਤੇ, ਬੋਲਾਂ ਦੇ ਉੱਤੇ, ਤੇ ਫਿਰ ਆਪਣੇ ਦਿੱਤੇ ਹੋਏ ਪ੍ਰਮਾਣ ਨੂੰ ਹੀ ਵਾਪਸ ਲੈਂਦੇ ਨੇ, ਵੀ ਇਹ ਜੋ ਮੈਂ ਗੱਲ ਆਖੀ ਹੈ ਮੈਂ ਵਾਪਸ ਲੈਂਦਾ, ਇਹ ਉਹਨਾਂ ਦੀ ਇੱਕ ਗਜ਼ਲ ਹੈ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਮਿਸਲੇ ਤਹਾਨੇ ਤੰਗ ਤੋ ਤੁੰਗੇ ਸ਼ਕਰ ਨਾ ਬਾਸ਼ਦ ਦੀਵਾਨੇ ਹੋਇਆ। ਭਾਈ ਸਰਾਈ ਨੰਦ ਲਾਲ ਬੜੇ ਕੀਮਤੀ ਬਚਨ ਨੇ ਆਪ ਦੇ। ਤੇ ਮੈਂ ਵੀ ਸਿੱਖ ਜਗਤ ਵਿੱਚ ਇੱਕ ਬਦਕਿਸਮਤੀ ਦੇਖਦਾ, ਅਗਰ ਪਰਸ਼ੀਅਨ ਦਾ ਬੋਧ ਬਿਲਕੁਲ ਹਟ ਗਿਆ ਤਾਂ ਨੰਦ ਲਾਲ ਨੂੰ ਕਿਵੇਂ ਸਮਝਾਂਗੇ, ਨੰਦ ਲਾਲ ਨੂੰ ਕਿਵੇਂ ਜਾਣਾਂਗੇ ਤੇ ਨੰਦ ਲਾਲ ਨੇ ਕੀ ਆਖਿਆ ਸੀ, ਨੰਦ ਲਾਲ ਕੀ ਬੋਲਦਾ ਰਿਹਾ। ਖੈਰ ਮੁਖਤਸਰ ਕਰਾਂ। ਮਿਸਲੇ ਤਹਾਨੇ ਤੰਗ ਤੋ ਤੁੰਗੇ ਸ਼ਕਰ ਨਵਾਸ਼ਦ, ਮਿਸਲੇ ਮਿਸਾਲ ਐ ਕਲਗੀਧਰ ਪਾਤਸ਼ਾਹ, ਤੁਹਾਡੇ ਬੁੱਲਾਂ ਵਿੱਚੋਂ ਜੋ ਬਚਨ ਨਿਕਲਦਾ ਹੈ, ਤੁਹਾਡੀ ਰਚਨਾ ਵਿੱਚੋਂ ਜੋ ਪਾਵਨ ਬਾਣੀ ਨਿਕਲਦੀ ਹੈ, ਕਲਾਮ ਨਿਕਲਦਾ ਹੈ, ਤੁੰਗੇ ਸ਼ਕਰ ਨਵਾਸ਼ਦ, ਉਸ ਇੱਕ ਬਚਨ ਦੀ ਤੁਲਨਾ ਦਿੱਤੇ ਇੱਕ ਬੋਰੀ ਜਿਹੜੀ ਖੰਡ ਹੈ ਨਾ, ਉਹ ਕੁਛ ਵੀ ਨਹੀਂ। ਮਿਸਾਲ ਦਿੱਤੀ ਵੀ ਤੁਹਾਡਾ ਇੱਕ ਬਚਨ ਇਤਨਾ ਮਿੱਠਾ ਹੈ, ਇਤਨਾ ਸਵਾਦਲੀ ਹੈ ਕਿ ਇੱਕ ਬੋਰੀ ਖੰਡ ਕੀ ਹੈ, ਕੁਛ ਵੀ ਨਹੀਂ। ਅੱਗੇ ਚੱਲ ਕੇ ਨੰਦ ਲਾਲ ਕਹਿੰਦੇ ਨੇ ਮਿਸਾਲ ਜਿਹੜੀ ਮੈਂ ਦਿੱਤੀ ਹੈ ਪਾਤਸ਼ਾਹ ਗਲਤੀ ਦਿੱਤੀ ਹੈ। ਫਿਰ ਆਪ ਕਹਿੰਦੇ ਨੇ ਕਬੂਲਦੇ ਨੇ, ਮਿਸਲੇ ਦਹਾਨੇ ਤੰਗ ਤੋ ਤੁੰਗੇ ਸ਼ਕਰ ਨਵਾਸ਼ਦ, ਇਹ ਮਿਸਲ ਰਾਤ ਗੁਫਤਮ ਜੀ ਖੂਬ ਤਰ ਨਵਾਸ਼ਦ, ਇਹ ਜਿਹੜੀ ਮੈਂ ਮਿਸਾਲ ਦਿੱਤੀ ਹੈ ਮੇਰੇ ਪਾਤਸ਼ਾਹ, ਮੈਂ ਖੂਬ ਅੱਛੀ ਨਹੀਂ ਦਿੱਤੀ, ਠੀਕ ਨਹੀਂ ਦਿੱਤੀ, ਵਾਪਸ ਲੈਣਾ। ਇਹ ਜੋ ਮੈਂ ਪ੍ਰਮਾਣ ਦਲੀਲ ਦਿੱਤੀ ਹੈ ਠੀਕ ਨਹੀਂ ਦਿੱਤੀ, ਮੈਂ ਵਾਪਸ ਲੈਣਾ। ਆਖ ਵੀ ਦਿੱਤਾ ਹੈ, ਬੋਲੇ ਹੋਏ ਬੋਲ ਵਾਪਸ ਵੀ ਲੈ ਲੈ, ਪ੍ਰਮਾਣ ਦੇ ਵੀ ਦਿੱਤਾ ਹੈ, ਕਬੂਲ ਪੈ ਕਰ ਦੇ, ਨਹੀਂ ਇਹ ਪ੍ਰਮਾਣ ਕੋਈ ਪ੍ਰਮਾਣ ਨਹੀਂ, ਇਹ ਦਲੀਲ ਕੋਈ ਦਲੀਲ ਨਹੀਂ, ਇਹ ਤਕਦੀਰ ਕੋਈ ਤਕਦੀਰ ਨਹੀਂ। ਕਿਉਂ? ਬੋਰੀ ਖੰਡ ਦੀ ਕਿੰਨੇ ਮੂੰਹ ਮਿੱਠੇ ਕਰੇਗੀ? 1000 ਬੰਦਿਆਂ ਦਾ ਮੂੰਹ ਮਿੱਠਾ ਕਰ ਲਏਗੀ, ਚਲੋ 2000 ਇੰਜ ਕਹਿ ਲਓ, ਚਲੋ 5000 ਬੰਦਿਆਂ ਦਾ ਮੂੰਹ ਮਿੱਠਾ ਕਰ ਲਏਗੀ, ਸ਼ਰਬਤ ਬਣਾ ਲਓ ਮੂੰਹ ਚ ਪਾ ਲਓ, ਤੋ ਬੋਰੀ ਖੰਡ ਦੀ ਤੇ ਖਤਮ ਹੋ ਗਈ ਨਾ, ਤੇ ਮਿਠਾਸ ਕਿੰਨੀ ਦੇਰ ਮੂੰਹ ਦੇ ਚ ਰਹੇਗੀ? 5 ਮਿੰਟ 10 ਮਿੰਟ, ਹੋਰ ਕਿੰਨੀ ਦੇਰ ਰਹੇਗੀ? ਫਿਰ ਮਿਠਾਸ ਵੀ ਗਈ ਤੇ ਸ਼ੱਕਰ ਵੀ ਗਈ। ਨੰਦ ਲਾਲ ਕਹਿੰਦੇ ਨੇ ਪਾਤਸ਼ਾਹ ਬੜਾ ਜ਼ੁਲਮ ਹੋ ਗਿਆ, ਮੈਂ ਸ਼ੱਕਰ ਨਾਲ ਤੁਹਾਡੇ ਬਚਨਾਂ ਨੂੰ ਤਸਬੀ ਦੇ ਦਿੱਤੀ, ਸ਼ੱਕਰ ਦੀ ਮਿਠਾਸ ਮੂੰਹ ਦੇ 5-7 ਮਿੰਟ ਤੇ ਸ਼ੱਕਰ ਖਤਮ ਵੀ ਹੋ ਗਈ, ਦੱਸਦਾ ਤੁਹਾਡਾ ਇੱਕ ਬਚਨ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਹਿਰਦੇ ਚ ਮਿਠਾਸ ਪਾਉਂਦਾ ਰਹੇਗਾ, ਨਾ ਬਚਨ ਖਤਮ ਹੋਵੇਗਾ ਨਾ ਮਿਠਾਸ ਖਤਮ ਹੋਵੇਗੀ। ਪਰਮ ਪੁਰਖ ਦਾ ਜਿਹੜਾ ਬਚਨ ਆਉਂਦਾ ਹੈ ਉਹ ਅੰਮ੍ਰਿਤਮਈ ਬਚਨ ਆਉਂਦਾ ਹੈ ਤੇ ਯੁਗਾਂ ਯੁਗਾਂ ਤੱਕ ਮਿਠਾਸ ਦੇਈ ਜਾਂਦਾ ਹੁੰਦਾ, ਦੇਈ ਜਾਂਦਾ ਹੁੰਦਾ। ਤੋ ਮਿਸਾਲ ਤੇ ਦਿੱਤੀ ਨੰਦ ਲਾਲ ਨੇ, ਪਰ ਦਿੱਤੀ ਹੋਈ ਮਿਸਾਲ ਨੂੰ ਵਾਪਸ ਲੈਂਦੇ ਨੇ। ਮਿਸਾਲ ਤੇ ਦਿੱਤੀ ਹੈ ਪਰ ਆਖਰ ਪਾਤਸ਼ਾਹ ਮੈਂ ਕੋਈ ਮਿਸਾਲ ਚੰਗੀ ਨਹੀਂ ਦਿੱਤੀ, ਭਾਵੇਂ ਸ਼ਾਇਰ ਹਾਂ ਪਰ ਮੈਂ ਤਸ਼ਬੀਹ ਕੋਈ ਚੰਗੀ ਨਹੀਂ ਦਿੱਤੀ। ਹੂ ਬਹੁ ਇਸੇ ਤਰੀਕੇ ਨਾਲ ਕਵੀ ਤੁਲਸੀ ਇੱਕ ਮਿਸਾਲ ਦਿੰਦੇ ਨੇ ਸੰਤ ਦੇ ਹਿਰਦੇ ਦੀ, ਪਰ ਦੇ ਕੇ ਕਹਿੰਦੇ ਨੇ ਨਹੀਂ ਇਹ ਗੱਲ ਬਣੀ ਨਹੀਂ, ਇਹ ਪ੍ਰਮਾਣ ਠੀਕ ਨਹੀਂ, ਇਹ ਤਸ਼ਬੀਹ ਠੀਕ ਨਹੀਂ। ਸੰਤ ਰਿਦਾ ਨਵਨੀਤ ਸਮਾਨਾ, ਕਹਾ ਕਵ ਨੇ ਪਰ ਕਿਹਾ ਨਾ ਜਾਣਾ, ਆਖਿਆ ਤੇ ਹੈ ਕਵੀ ਨੇ ਪਰ ਆਖਾਂ ਦੀ ਜਾਂਚ ਨਹੀਂ ਆਈ, ਕਹਿਣ ਦਾ ਢੰਗ ਨਹੀਂ ਆਇਆ, ਇਹ ਤਸਵੀਰ ਠੀਕ ਨਹੀਂ। ਬਈ ਕਿਉਂ? ਤੋ ਕਾਰਨ ਦੱਸਦੇ ਨੇ, ਨਿਜ ਪ੍ਰਤਾਪ ਦਰਵੇ ਨਵਨੀਤਾ, ਪਰ ਦੁੱਖ ਦਰਵੇ ਸੰਤ ਪੁਨੀਤਾ। ਮੱਖਣ ਨੂੰ ਸੇਕ ਲੱਗੇ, ਮੱਖਣ ਪਿਘਲਦਾ ਹੈ, ਜਦ ਮੱਖਣ ਨੂੰ ਹੀ ਸੇਕ ਲੱਗੇ ਤੇ ਮੱਖਣ ਪਿਘਲਦਾ ਹੈ, ਪਰ ਸੰਤ ਦਾ ਹਿਰਦਾ ਤਾਂ ਇਤਨਾ ਕੋਮਲ ਹੈ ਸੇਕ ਦੂਜਿਆਂ ਨੂੰ ਲੱਗਦਾ ਤੇ ਪਿਘਲ ਆਪ ਜਾਂਦਾ ਹੈ। ਇਸ ਵਾਸਤੇ ਮੱਖਣ ਕੀ ਹੈ? ਕੁਛ ਵੀ ਨਹੀਂ। ਮੱਖਣ ਨੂੰ ਸੇਕ ਲੱਗੇਗਾ ਤੇ ਪਿਘਲੇਗਾ ਨਾ, ਉਂਝ ਤੇ ਨਹੀਂ ਨਾ ਪਿਘਲੇਗਾ, ਪਰ ਸੰਤ ਦਾ ਹਿਰਦਾ ਮੱਖਣ ਤੋਂ ਕੋਮਲ ਹੈ। ਦੇਸ਼ ਦੇ ਕਿਸੇ ਕੋਨੇ ਚ ਕਿਸੇ ਨੂੰ ਚੋਟ ਪਹੁੰਚੀ ਹੈ, ਉਹਦਾ ਹਿਰਦਾ ਪਿਘਲ ਗਿਆ, ਉਹਦਾ ਹਿਰਦਾ ਰੋਸ ਹੈ। ਸੰਸਾਰ ਦੇ ਕਿਸੇ ਹਿੱਸੇ ਚ ਕਿਸੇ ਖਿੱਤੇ ਚ ਕਿਸੇ ਨੂੰ ਚੋਟ ਪਹੁੰਚੀ ਹੈ ਤੇ ਉਹਦਾ ਹਿਰਦਾ ਰੋ ਉੱਠਦਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਕ ਥਾਂ ਤੇ ਕਹਿੰਦੇ ਨੇ, ਕਿਤ ਕੋ ਸਾਹਿਬ ਆਵੇ ਰੋ, ਤੂੰ ਉਹਨਾਂ ਕਾ ਤੇਰੇ ਹੋ। ਇਹ ਅਕਾਲ ਪੁਰਖ ਹਿਰਦਾ ਰੋ ਉੱਠਿਆ, ਇਹ ਤੇਰੇ ਜੀ ਨੇ, ਇਹ ਮੈਥੋਂ ਰੋਂਦੇ ਹੋਏ ਨਹੀਂ ਵੇਖੇ ਜਾਂਦੇ, ਤੂੰ ਇਹਨਾਂ ਦਾ ਹੈ, ਇਹ ਤੇਰੇ ਨੇ। ਔਰ ਇਸ ਤਰ੍ਹਾਂ ਦੀ ਫਰਿਆਦ ਗੁਰੂ ਨਾਨਕ ਕਰਦੇ ਨੇ। ਇਸ ਵਾਸਤੇ ਉਹਨਾਂ ਦੀ ਅਰਦਾਸ ਵਿੱਚ ਸਾਰਾ ਜਗਤ ਆਉਂਦਾ ਹੈ। ਜਗਤ ਜਲੰਧਾਰ ਰੱਖ ਲੈ ਆਪਣੀ ਕਿਰਪਾ ਦਾ, ਇਹ ਅਰਦਾਸ ਰਾਜਨੀਤਿਕ ਨਹੀਂ ਕਰੇਗਾ। ਰਾਜਨੀਤਿਕ ਉਹਨਾਂ ਦੀ ਅਰਦਾਸ ਕਰੇਗਾ ਵੀ ਜੋ ਮੇਰੇ ਪੈਰਾਂ ਦੇ ਥੱਲੇ ਨੇ, ਬਸ ਇਹ ਜੀਂਦੇ ਰਹਿਣ ਮੇਰੇ ਪੈਰਾਂ ਦੇ ਥੱਲੇ ਹੀ ਰਹਿਣ, ਇਹ ਨੇ ਬਸ, ਇਹ ਮੇਰੇ ਆਪਣੇ ਨੇ ਬਾਕੀ ਕੋਈ ਨਹੀਂ। ਜੋ ਪੈਰਾਂ ਦੇ ਥੱਲੇ ਨਹੀਂ ਆਉਣਾ ਚਾਹੁੰਦੇ ਉਹ ਮੇਰੇ ਆਪਣੇ ਕਿਸ ਤਰ੍ਹਾਂ ਹੋ ਸਕਦੇ ਨੇ, ਉਹ ਮੇਰੇ ਆਪਣੇ ਨਹੀਂ ਨੇ। ਇਸ ਵਾਸਤੇ ਦੋ ਲਫ਼ਜ਼ ਮੈਂ ਵਰਤਦੇ ਹਾਂ, ਸੰਤ ਤੋਂ ਜ਼ਿਆਦਾ ਕੋਈ ਕੋਮਲ ਨਹੀਂ, ਰਾਜਨੀਤਿਕ ਤੋਂ ਜ਼ਿਆਦਾ ਕੋਈ ਜ਼ਾਲਮ ਤੇ ਕਠੋਰ ਨਹੀਂ। ਔਰ ਇਹ ਦੋ ਹੀ ਬੰਦੇ ਨੇ ਜਿਨ੍ਹਾਂ ਦਾ ਇਤਿਹਾਸ ਲਿਖਿਆ ਜਾਂਦਾ ਹੈ, ਇਹ ਦੋ ਹੀ ਬੰਦੇ ਨੇ ਸੰਸਾਰ ਦੇ ਜਿਨ੍ਹਾਂ ਦੀ ਚਰਚਾ ਆਉਂਦੀ ਹੈ, ਜਿਨ੍ਹਾਂ ਦੀ ਗੱਲ ਆਉਂਦੀ ਹੈ, ਤੀਜਾ ਕੋਈ ਬੰਦਾ ਨਹੀਂ ਹੈ। ਮੈਂ ਫਿਰ ਅਰਜ਼ ਕਰਾਂ, ਹਿਟਲਰ ਤੋਂ ਜ਼ਿਆਦਾ ਕੋਈ ਜ਼ਾਲਮ ਲੱਭੋਗੇ? ਤੇ ਹਿਟਲਰ ਕੌਣ ਹੈ? ਚੰਦ ਹੱਥਾਂ ਦੇ ਥੱਲੇ ਚਾਹੀਦੇ ਨੇ, ਜਿਹੜੇ ਪੈਰਾਂ ਦੇ ਥੱਲੇ ਨੇ ਉਹਨਾਂ ਦੇ, ਉਹਨੇ ਗੈਸ ਦੇ ਚੈਂਬਰ ਬਣਾਏ ਸਨ, ਜ਼ਿੰਦਾ ਹੀ ਬੰਦਿਆਂ ਨੂੰ ਛੱਡ ਦਿੰਦਾ ਸੀ। ਉਹਨੇ ਐਸੇ ਕੈਂਪ ਬਣਾਏ ਸਨ ਕੈਦੀਆਂ ਦੇ, ਜਿੱਥੇ ਬੜੇ ਦੁਖਦ ਢੰਗ ਨਾਲ ਉਹਨਾਂ ਨੂੰ ਟਾਰਚਰ ਕੀਤਾ ਜਾਂਦਾ ਸੀ। ਤੇ ਜਦ ਮੈਂ ਹਿਟਲਰ ਦੀ ਕਥਾ ਪੜ੍ਹ ਰਿਹਾ ਸੀ, 10 ਸਫ਼ੇ ਪੜ੍ਹ ਕੇ ਉਹ ਕਿਤਾਬ ਮੈਂ ਰੱਖ ਦਿੱਤੀ। ਮੈਂ ਕਹਿੰਦੀ ਆਪਣੇ ਕੋਲ ਪੜ੍ਹੀ ਨਹੀਂ ਜਾਂਦੀ। ਕੈਦੀਆਂ ਨੂੰ ਲੈ ਗਏ ਨੇ ਜੰਗਲ ਦੇ ਚ, ਆਖਿਆ ਬਹੁਤ ਵੱਡਾ ਖੱਡਾ ਖੋਦੋ, ਬਹੁਤ ਵੱਡਾ ਖੱਡਾ ਖੋਦ ਦਿੱਤਾ ਹੈ। 10-10 ਕੈਦੀ ਹੱਥ ਬੰਨੇ ਹੋਏ ਖੜੇ ਨੇ, ਤੇ ਜਿਨ੍ਹਾਂ ਹੱਥਾਂ ਦੇ ਚ ਫਾਵੜੇ ਸਨ, ਖੁਦਾਈ ਕਰ ਰਹੇ ਸਨ, ਉਹਨਾਂ ਕੈਦੀਆਂ ਨੂੰ ਆਖਿਆ ਇਹਨਾਂ ਨੂੰ ਧੱਕਾ ਮਾਰੋ ਟੋਏ ਦੇ ਚੋਂ। ਉਹ ਕੈਦੀ ਵਿਚਾਰੇ ਉਹਨਾਂ ਨੂੰ ਧੱਕਾ ਮਾਰਦੇ ਸਨ, ਉਹਨਾਂ ਕੈਦੀਆਂ ਨੂੰ ਜਿਨ੍ਹਾਂ ਦੇ ਹੱਥ ਬੰਨੇ ਹੋਏ। ਔਰ ਫਿਰ ਉਹਨਾਂ ਕੈਦੀਆਂ ਨੂੰ ਆਖਿਆ ਜਾਂਦਾ ਸੁਣ ਇਹਨਾਂ ਤੇ ਮਿੱਟੀ ਪਾਓ, ਜਿੰਦਾ ਹੀ ਦੱਬ ਦੇਣਾ। ਇਸ ਤਰ੍ਹਾਂ ਹੀ ਕਰਦਾ ਸੀ। ਕੱਲ ਮੈਨੂੰ ਇੱਕ ਸੱਜਣ ਨੇ ਦੱਸਿਆ ਕਿ ਲਾਸ਼ਾਂ ਜੋ ਢੋ ਰਿਹਾ ਸੀ ਮਿਊਂਸਪਲ ਕਮੇਟੀ ਦੀ ਗੱਡੀ ਵਿੱਚ, ਲਾਸ਼ਾਂ ਜਦ ਉਤਾਰੀਆਂ ਜਾ ਰਹੀਆਂ ਸਨ ਤੇ ਕਿਧਰੇ ਇੱਕ ਸਿਸਕ ਰਿਹਾ ਸੀ ਔਰ ਉਹਦੀ ਅੱਖਾਂ ਵੀ ਕਿਧਰੇ ਖੁੱਲ ਪਈਆਂ। ਉਹਨੇ ਆਖਿਆ ਕੋਲ ਖੜੇ ਵੀ ਵੀਰ ਮੈਨੂੰ ਪਾਣੀ ਪਾ ਦੇ, ਖੂਨ ਸਰੀਰ ਚੋਂ ਬਹੁਤਾ ਨਿਕਲ ਜਾਏ ਨਾ ਤੂੰ ਪਿਆਸ ਹੀ ਲੱਗਦੀ ਹੈ, ਤੜਪਦਾ ਹੋਇਆ ਬੰਦਾ ਪਾਣੀ ਮੰਗਦਾ ਹੈ, ਹਾਏ ਪਾਣੀ, ਰੋਟੀ ਨਹੀਂ ਮੰਗਦਾ ਪਾਣੀ ਮੰਗਦਾ। ਤੇ ਨਾਲ ਖੜਾ ਹੋਇਆ ਪੁੱਛਦਾ ਹੈ ਉਸ ਤੋਂ ਇਹਦੀਆਂ ਅੱਖਾਂ ਖੁੱਲੀਆਂ ਨੇ, ਕੀ ਆਖਦਾ ਪਿਆ ਹੈ? ਪਾਣੀ ਮੰਗਦਾ ਹੈ। ਦੂਜੀ ਗੋਲੀ ਮਾਰ ਦਿੱਤੀ, ਅੱਖਾਂ ਠੰਡੀਆਂ ਕਰ ਦਿੱਤੀਆਂ। ਫਿਰ ਮੈਂ ਕਹਿੰਦੀ ਹਿਟਲਰ ਤੇ ਹਰ ਵਕਤ ਮੌਜੂਦ ਆਉਂਦਾ, ਕਬੀਰ ਵੀ ਹਰ ਵਕਤ ਮੌਜੂਦ ਆਉਂਦਾ, ਚੰਗੇਜ਼ ਖਾਂ ਹਰ ਵਕਤ ਮੌਜੂਦ ਆਉਂਦੇ ਨੇ, ਪਰ ਮੈਂ ਇਤਨੀ ਅਰਜ਼ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਵੀ ਹਰ ਵਕਤ ਮੌਜੂਦ ਆਉਂਦੇ ਨੇ, ਆਪਣੇ ਪੰਥ ਦੇ ਰੂਪ ਵਿੱਚ, ਆਪਣੇ ਖਾਲਸੇ ਦੇ ਰੂਪ ਵਿੱਚ। ਇੱਥੇ ਔਰੰਗਜ਼ੇਬ ਵੀ ਮੌਜੂਦ ਹੈ, ਚੰਗੇਜ਼ ਖਾਂ ਵੀ ਮੌਜੂਦ ਹੈ, ਪਰ ਇੱਥੇ ਮੈਂ ਕਹਿੰਦੀ ਨਾਮਦੇਵ ਵੀ ਮੌਜੂਦ ਰਹਿੰਦੇ ਨੇ, ਤੁਲਸੀ ਵੀ ਮੌਜੂਦ ਰਹਿੰਦੇ ਨੇ ਜੋ ਕਹਿੰਦੇ ਰਹਿੰਦੇ, ਉਹ ਵੀ ਨੇ ਜੋ ਕਹਿੰਦੇ ਨੇ ਸਾਰੇ ਮੇਰੀਆਂ ਨਜ਼ਰਾਂ ਦੇ ਥੱਲੇ, ਤੇ ਉਹ ਵੀ ਨੇ ਜੋ ਕਹਿੰਦੇ ਨੇ ਜੋ ਮੇਰੇ ਪੈਰਾਂ ਦੇ ਥੱਲੇ ਨੇ ਇਹ ਮੇਰੇ ਆਪਣੇ ਨੇ, ਬਾਕੀ ਨਹੀਂ, ਬਾਕੀ ਕੌਣ ਆਉਂਦੇ ਨੇ? ਤੇ ਮੇਰੇ ਨਾਲ ਅਪਣੰਤ, ਮੇਰੇ ਨਾਲ ਸਾਂਝ ਵਾਂਢ ਕਰਨੀ ਹੈ, ਮੇਰੇ ਪੈਰਾਂ ਦੇ ਥੱਲੇ ਆਓ। ਤੇ ਪੈਰਾਂ ਦੇ ਥੱਲੇ ਤੇ ਜਿਹੜਾ ਆ ਗਿਆ ਕੁਛ ਲਿਆ ਗਿਆ, ਰਹਿ ਕੀ ਗਿਆ ਫਿਰ? ਉਹਦੀ ਕੋਈ ਜ਼ਿੰਦਗੀ ਹੈ? ਉਹਦਾ ਕੋਈ ਜੀਵਨ ਹੈ? ਉਹਦੀ ਕੋਈ ਆਤਮਾ ਰਹਿ ਜਾਂਦੀ ਹੈ? ਇਹ ਦੋ ਤਰ੍ਹਾਂ ਦੀ ਸੋਚਣੀ ਹੈ ਸੰਸਾਰ ਵਿੱਚ, ਇੱਕ ਰਾਜ ਸਿੰਘਾਸਣ ਦੀ ਸੋਚਣੀ, ਇੱਕ ਰਾਮ ਸਿੰਘਾਸਣ ਦੀ ਸੋਚਣੀ। ਰਾਮ ਦਾ ਸਿੰਘਾਸਣ ਕੀ ਹੈ? ਕਬੀਰ ਨੇ, ਨਾਮਦੇਵ ਨੇ, ਭਾਈ ਗੁਰਦਾਸ ਨੇ ਬੜੀ ਲੰਬੀ ਵਿਆਖਿਆ ਕੀਤੀ ਹੈ। ਇੱਕ ਸਵੱਈਆ ਮੈਂ ਤੁਹਾਡੇ ਸਾਹਮਣੇ ਰੱਖਿਆ ਹੈ, ਜਿਹਦੀ ਮੈਂ ਤਸਰੀਫ ਕਰਨੀ ਹੈ ਤੁਹਾਡੇ ਸਾਹਮਣੇ। ਤੇ ਰਾਜ ਸਿੰਘਾਸਣ ਕੀ ਹੈ? ਦੋ ਲਫ਼ਜ਼ਾਂ ਚ ਮੈਂ ਕਹਿ ਦਿਆਂ, ਪੈਰਾਂ ਥੱਲੇ ਰੱਖਣਾ ਹੈ, ਬਸ ਇੰਨੀ ਗੱਲ। ਰਾਮ ਸਿੰਘਾਸਣ ਕੀ ਹੈ? ਨਜ਼ਰਾਂ ਥੱਲੇ ਰੱਖਣਾ, ਅੱਖਾਂ ਵਿੱਚ ਰੱਖਣਾ, ਅੱਖਾਂ ਥੱਲੇ ਰੱਖਣਾ, ਅੱਖਾਂ ਵਿੱਚ ਰੱਖਣਾ। ਤੇ ਜਿਹਨੂੰ ਅੱਖਾਂ ਵਿੱਚ ਰੱਖੋਗੇ, ਤੇ ਮੈਂ ਕਹਿੰਦੀ ਕਿਸੇ ਅੰਗ ਚ ਅਗਰ ਕੋਈ ਤਕਲੀਫ ਹੋਈ ਅੱਖ ਤੇ ਰੋਵੇਗੀ, ਲਾਜ਼ਮੀ ਰੋਵੇਗੀ। ਮੈਂ ਸਮਝਦਾ ਇਹ ਹਰਿਮੰਦਰ, ਇਹ ਅਕਾਲ ਤਖ਼ਤ ਅੱਖਾਂ ਥੱਲੇ ਨਹੀਂ ਸੀ ਭਾਰਤ ਵਾਸੀਆਂ ਦੇ, ਤਦੀ ਤੇ ਨਹੀਂ ਰੋਈਆਂ, ਤਦੀ ਤੇ ਅੱਖ ਚ ਹੰਝੂ ਨਹੀਂ ਆਇਆ, ਤਦੀ ਤੇ ਪੀੜਾ ਨਹੀਂ ਹੋਈ। ਔਰ ਆਖਦੇ ਨੇ ਜ਼ਖਮ ਭਰ ਲੈਣੇ, ਜ਼ਖਮ ਇੰਜ ਨਹੀਂ ਭਰੇ ਜਾਂਦੇ, ਜ਼ਖਮ ਤਾਂ ਹੀ ਭਰੇ ਜਾਂਦੇ ਨੇ ਤੁਸੀਂ ਬੋਲੋ ਸਾਨੂੰ ਵੀ ਬੋਲਣ ਦਿਓ, ਤੁਸੀਂ ਬੋਲਦੇ ਹੋ ਅਸੀਂ ਵੀ ਬੋਲਾਂਗੇ, ਤੁਸੀਂ ਕੁਛ ਕਹਿੰਦੇ ਹੋ ਸਾਨੂੰ ਵੀ ਕੁਛ ਕਹਿਣ ਦਿਓ। ਜੋ ਕਹਿ ਸਕਦੇ ਨੇ ਤੇ ਜਿਨ੍ਹਾਂ ਦੇ ਉੱਤੇ ਕਹਿਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਤੁਸੀਂ ਬੰਦ ਕਰਕੇ ਰੱਖ ਦਿਓ ਤੇ ਇੱਕ ਦੁਆਦਾਰ ਬੋਲੀ ਜਾਣ, ਬੋਲੀ ਜਾਣ, ਬੋਲੀ ਜਾਣ, ਇਹ ਕਿੱਥੋਂ ਦਾ ਇਨਸਾਫ ਹੈ? ਇਹ ਤੇ ਕੋਈ ਇਨਸਾਫ ਨਹੀਂ। ਬਿਲਕੁਲ ਹਕੀਕਤ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਔਰ ਕਿਵੇਂ ਕਰਨੀ ਸਾਹਿਬਾਂ ਦੇ ਅੱਗੋਂ ਮੈਂ ਰੋਜ਼ ਅਰਦਾਸ ਕਰਕੇ ਆਉਂਦਾ ਦਾਤਾ, ਮੇਰੇ ਜ਼ੁਬਾਨ 'ਚ ਕੋਈ ਗਲਤ ਗੱਲ ਨਹੀਂ ਨਿਕਲਣੀ ਚਾਹੀਦੀ ਤੇ ਮੈਂ ਨਾ ਕਿਸੇ ਨੂੰ ਭੜਕਾਉਂਦਾ ਤੇ ਨਾ ਹੀ ਕੋਈ ਗਲਤ ਬਿਆਨੀ ਕਰਦਾ ਤੇ ਨਾ ਹੀ ਰਾਜਨੀਤਿਕ ਹੋਣ ਦਾ ਮੈਨੂੰ ਸ਼ੌਕ। ਮੈਂ ਤੇ ਸੰਤ ਸਿਪਾਹੀ ਨੂੰ ਮੰਨਦਾ, ਕੇਵਲ ਸਿਪਾਹੀ ਨੂੰ ਮੈਂ ਮੰਨਦਾ ਹੀ ਨਹੀਂ। ਕੇਵਲ ਸਿਪਾਹੀ ਤੇ ਮੈਂ ਲਾਨਤ ਪਾਉਂਦਾ, ਕੇਵਲ ਸਿਪਾਹੀ ਕੀ ਹੁੰਦਾ? ਕੁਛ ਵੀ ਨਹੀਂ, ਦੁਸ਼ਟ ਹੁੰਦਾ, ਜ਼ਾਲਮ ਹੁੰਦਾ। ਸਿਪਾਹੀ ਤੇ ਉਹ ਪੂਜਨੀਕ ਜਿਹੜਾ ਸੰਤ ਹੋਵੇ, ਜੋ ਸੰਤ ਨਹੀਂ ਉਹ ਸਿਪਾਹੀ ਨਹੀਂ, ਉਹ ਜ਼ਾਲਮ ਹੋਵੇਗਾ, ਉਹ ਦੁਸ਼ਟ ਹੋਵੇਗਾ, ਉਹ ਮਹਾਂ ਅਤਿਆਚਾਰ ਕਰੇਗਾ ਜਿਵੇਂ ਕਾਤਲ ਕਰਦੇ ਨੇ। ਇਸ ਵਾਸਤੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਪਾਹੀਆਂ ਦੀ ਫੌਜ ਨਹੀਂ ਬਣਾਈ ਸੀ, ਸੰਤ ਸਿਪਾਹੀਆਂ ਦੀ ਫੌਜ ਬਣਾਈ ਸੀ। ਸੰਤ ਸਿਪਾਹੀ, ਇਹ ਰੂਪ ਰੇਖਾ ਵੀ ਮੈਂ ਤੁਹਾਡੇ ਸਾਹਮਣੇ ਰੱਖਾਂਗਾ। ਸੰਤ ਸਿਪਾਹੀ, ਔਰ ਜਿਹਦੇ ਕੋਲ ਹਿਰਦਾ ਸੰਤ ਵਾਲਾ ਹੈ ਤੇ ਜਿਹਦੇ ਕੋਲ ਹੱਥ ਸਿਪਾਹੀਆਂ ਵਾਲੇ ਨੇ, ਕਿਵੇਂ ਕਰਨੀ? ਉਹ ਕਿਸੇ ਦੀ ਰੱਖਿਆ ਕਰਨੀ, ਹੱਥ ਉੱਠਣਗੇ, ਬਸ ਇੰਨੀ ਗੱਲ ਹੈ। ਕਿਸੇ ਦੀ ਰੱਖਿਆ ਕਰਨੀ ਹੈ, ਦੇਸ਼ ਬਚਾਉਣਾ ਹੈ, ਕਿਸੇ ਮਜ਼ਲੂਮ ਦੀ ਰੱਖਿਆ ਕਰਨੀ ਹੈ, ਕਿਸੇ ਯਤੀਮ ਦੀ ਰੱਖਿਆ ਜੋ ਹੈ ਕਰਨੀ ਹੈ, ਸਿਮਾ ਕਰਨੀ ਭੁੱਲ ਗਏ ਇਹ ਦੇਸ਼ ਵਾਸੀ ਉਸ ਸੰਤ ਸਿਪਾਹੀ ਨੂੰ, ਜਦ ਵਜਨੀ ਦੇ ਬਾਜ਼ਾਰਾਂ ਵਿੱਚ ਦੇਸ਼ ਦੀ ਅਸਮਤ ਟਕੇ ਟਕੇ ਵਿਕਦੀ ਸੀ ਔਰ ਦੇਸ਼ ਦੀ ਅਸਮਤ ਉੱਥੇ ਕੁਰਲਾਉਂਦੀ ਸੀ, ਸਿਮਾ ਕਰਨੀ ਇਹ ਸੰਤ ਸਿਪਾਹੀ ਅੱਗੇ ਆਏ ਸਨ, ਦੇਸ਼ ਦੀ ਅਸਮਤ ਬਚਾਈ, ਦੇਸ਼ ਦੀ ਇੱਜ਼ਤ ਬਚਾਈ। ਅੱਜ ਦੇਸ਼ ਦੇ ਸਿੰਘਾਸਣ ਤੇ ਇਹ ਬੈਠੇ ਤੇ ਖਿਮਾ ਕਰਨੀ ਸਭ ਅਹਿਸਾਨ ਭੁੱਲ ਗਏ, ਬਹੁਤ ਭੁੱਲ ਗਏ। ਮੈਂ ਸਾਰਿਆਂ ਨੂੰ ਤੇ ਦੋਸ਼ੀ ਨਹੀਂ ਠਹਿਰਾਉਂਦਾ, ਪਰ ਖਿਮਾ ਕਰਨੀ ਇਸ ਦੇਸ਼ ਦੀ ਬਹੁ ਸੰਮਤੀ ਦੋਸ਼ੀ ਹੈ, ਇੰਨੀ ਮੈਂ ਅਰਜ਼ ਕਰਦਾ, ਇੰਨਾ ਆਖ ਸਕਦਾ। ਇਸ ਦੇਸ਼ ਦੀ ਬਹੁ ਸੰਮਤੀ ਜਿਹੜੀ ਹੈ ਉਹ ਦੋਸ਼ ਤੋਂ ਬਚ ਨਹੀਂ ਸਕਦੀ, ਔਰ ਇਸ ਦੋਸ਼ ਤੋਂ ਉਹ ਵੀ ਨਹੀਂ ਬਚਣਗੇ। ਠੀਕ ਹੈ, ਵੀੜਾ ਸਮੇਂ, ਵਿਪਤਾ ਸਮੇਂ ਭਾਈ ਮਹਾਂ ਸਿੰਘ ਨੇ ਤੇ ਸਾਥੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵਿਦਾਵਾ ਜ਼ਰੂਰ ਦਿੱਤਾ ਸੀ, ਪਰ ਪਛਤਾਪ ਵੀ ਕੀਤਾ ਸੀ ਤੇ ਸਤਿਗੁਰ ਤੋਂ ਆਪਣੀਆਂ ਜਾਨਾਂ ਵੀ ਨਿਛਾਵਰ ਕਰ ਦਿੱਤੀਆਂ ਤੇ ਸਤਿਗੁਰ ਨੇ ਵਿਦਾਵਾ ਖਾਣ ਵੀ ਦਿੱਤਾ, ਪਰ ਹੁਣ ਤੇ ਐਸੇ ਦੁਸ਼ਟ ਪੈਦਾ ਹੋਏ ਨੇ ਜਿਨ੍ਹਾਂ ਨੇ ਵਿਦਾਵਾ ਲਿਖ ਦਿੱਤਾ ਤੇ ਲਿਖ ਹੀ ਦਿੱਤਾ ਹੈ, ਬਸ ਉਹ ਦੁਸ਼ਟ ਮੌਜੂਦ ਨੇ ਜੋ ਫਿਰ ਨੇੜੇ ਨਹੀਂ ਆਏ, ਲਿਖ ਦਿੱਤਾ ਵਿਦਾਵਾ। ਅਸੀਂ ਨਾ ਗੁਰੂ ਦੇ, ਨਾ ਸੰਗਤ ਦੇ, ਨਾ ਪੰਗਤ ਦੇ, ਤੇ ਮਹਾਂ ਸਿੰਘ ਤੇ ਹਰ ਵਕਤ ਆਉਂਦੇ ਨੇ, ਪਰ ਖਿਮਾ ਕਰਨੀ ਅਸੀਂ ਉਸ ਮਹਾਂ ਸਿੰਘ ਤੋਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਜਿਹਨੇ ਵਿਦਾਵਾ ਜ਼ਰੂਰ ਲਿਖ ਕੇ ਦਿੱਤਾ ਪਰ ਪਛਤਾਪ ਹੋਇਆ। ਦਾਤਾ, ਇਹ ਗੱਲ ਸਾਨੂੰ ਨਹੀਂ ਕਰਨੀ ਚਾਹੀਦੀ ਸੀ। ਇਹ ਜਿਹੜੇ ਮੂੰਹ ਬੋਲ ਅਸੀਂ ਆਖੇ ਨੇ, ਤੈਥੋਂ ਟੁੱਟੇ ਹਾਂ, ਤੇਰੀ ਸੰਗਤ ਤੋਂ ਟੁੱਟੇ ਹਾਂ, ਇਹ ਗਲਤ ਹੋਇਆ। ਸਾਥੋਂ ਮਹਾਂ ਸਿੰਘ ਨੇ ਫਿਰ ਸਾਥੀ ਇਕੱਠੇ ਕੀਤੇ। ਵਿਦਾਵਾ ਜੋ ਲਿਖ ਕੇ ਦਿੱਤਾ ਸੀ, ਇਤਿਹਾਸ ਕਹਿੰਦਾ ਹੈ ਉਹ ਵੀ ਮੇਰੇ ਪਾਤਸ਼ਾਹ ਨੇ ਆਪਣੇ ਕੋਲ ਰੱਖਿਆ ਹੋਇਆ ਸੀ। ਮੁਕਤਸਰ ਜਿਸ ਨੂੰ ਕਹਿੰਦੇ ਨੇ, ਇਹ 40 ਸਿੰਘ ਸਨ ਜਿਨ੍ਹਾਂ ਨੇ ਵਿਦਾਵਾ ਲਿਖ ਕੇ ਦਿੱਤਾ ਸੀ, ਤੇ 40 ਦੇ 40 ਸ਼ਹੀਦ ਹੋ ਗਏ ਸਤਿਗੁਰ ਦੀ ਖਾਤਰ, ਦੇਸ਼ ਦੀ ਖਾਤਰ, ਧਰਮ ਦੀ ਖਾਤਰ। ਤੇ ਪਾਤਸ਼ਾਹ ਲੱਭਦਿਆਂ ਲੱਭਦਿਆਂ ਫਿਰ ਇਹਨਾਂ ਦੇ ਕੋਲ ਪਹੁੰਚੇ ਨੇ, ਇੱਕ ਇੱਕ ਨੂੰ ਅਸੀਸ ਦੇ ਕੇ ਕਹਿੰਦੇ ਨੇ, ਇਹ ਮੇਰਾ 10,000, ਇਹ ਮੇਰਾ 50,000, ਇਹ ਮੇਰਾ 5,000 ਹੈ, ਇਹ ਮੇਰਾ 1,000 ਹੈ, ਇਹ ਮੇਰਾ 1,00,000 ਹੈ, ਇੰਜ ਵਰ ਦਿੰਦੇ ਹੈ। ਤੂੰ ਵੀ ਮੁਕਤ, ਤੂੰ ਵੀ ਮੁਕਤ, ਤੂੰ ਵੀ ਧਰਮ ਤੋਂ ਸਦਕੇ ਹੋਇਆ, ਧਰਮ ਤੋਂ ਕੁਰਬਾਨ ਹੋਇਆ, ਤੇ ਧਰਮ ਜਿਨ੍ਹਾਂ ਨੂੰ ਪਿਆਰਾ ਹੈ ਤੇ ਧਰਮ ਦਾ ਫਲ ਤੇ ਫਿਰ ਮੁਕਤੀ ਹੈ। ਜੇ ਧਰਮ ਨੇ ਮੋਕਸ਼ ਨਹੀਂ ਦੇਣੀ ਤਾਂ ਹੋਰ ਕਿਸੇ ਨੇ ਦੇਣੀ ਹੈ? ਜੇ ਧਰਮ ਨੇ ਮੁਕਤੀ ਨਹੀਂ ਦੇਣੀ, ਪਰ ਇਤਿਹਾਸ ਕਹਿੰਦਾ ਹੈ ਇੱਕ ਸਿਸਕ ਰਿਹਾ ਸੀ ਤੇ ਇਹਨਾਂ 40 ਦਾ ਮੁਖੀ ਸੀ ਭਾਈ ਮਹਾਂ ਸਿੰਘ। ਸਤਿਗੁਰ ਜਦ ਇਹਦੇ ਕੋਲ ਪਹੁੰਚੇ, ਮੂੰਹ ਕਿਹਾ, ਇਹ ਮੇਰਾ 1,25,000 ਬੈਠਾ, और शीश नूं अपने पटां ते रखिया। हाथ जोड़े भाई महां सिंह ने ते आखिया, दाता आखरी प्राण पखेरो उड़न लगे ने, और मेरा बिदावा फाड़ देना। बोलो भाई, गलती हो गई। ते सतगुर कहन लगा, आन सिर दे उते हाथ रखे, तू मुकत होया। उन्हां चालियां दे सदके अज उस स्थान दा नां है मुकतसर। और महा सिंह दी नक्शे कदम ते चल रहे हैं, उत्थे फिर कईयां ने मुक्ति प्राप्त कीती है। इतनी भी मर्ज कर दें, उत्थे फिर घटना घटी। महा सिंह दे दुल्हे खून ने कुछ फिर क्रांति लियांदी। व्यर्थ नहीं जांदा शहीदां दा खून। भाई महा सिंह दा खून कोई व्यर्थ थोड़ी जाएगा। मैं इर्मनिया दे कुछ जुल्म देण दे ढंग पड़े सन, तसीहे दे दे के अगले नूं मारना है। ईरान विच इक म्यूजियम है, इर्मनिया नूं किवें तसीहे दे दे के मारिया गया। जिहड़ा बादशाह सामने तख्त ते बिठाया, दिखाने नूं तस्वीरां दे चों, कहिंदा है इस ढंग नाल तसीहे दे दे के मारो, हुण थले नहीं डुलना चाहिदा, हुण नहीं वगना चाहिदा, गला दबाओ, होर तरह तरह के तसीहे दो। एक नूं लिटाया होया सी ते मूंह विच की अगेर नहीं, ओह पाई हुई ते उबलदा होया तेल मूंह विच पाया जा रहा है। ते मैं ईरान दे शहर असफान विच म्यूजियम देखिया, ते भाई मखण सिंह जो तैरान श्री गुरु सिंह सभा के प्रधान ने, ते काफी देर तक जब मैं वेखदा रहा, तो मेरी बांह पकड़ के कहन लगे, शिराज जाना है, रस्ता बड़ा लंबा है, तो चलो निकलो। मैं कह नहीं, अज की रात तो फिर असफान रवांगे, मैं म्यूजियम सारा वेखना है। मैं कह जी चार पांच तस्वीर देखिया ने, तो मैं कह लगे तू चार पांच तस्वीर घंटे च वेखिया ने, सारा किन्ने च वेखेगा। मैं अज नहीं जाना, उन्होंने बड़ा जरूरी काम से, उन्होंने वापस भी तैरान आना से, मैंने शिराज दिखा के कह लगे अच्छे फिर रह जाते हो, तेरी खातर रह जाते हैं, पर इस म्यूजियम विच है कुछ नहीं, तस्वीर ही तस्वीर ने। मैं कह नहीं, इन तस्वीर विच किसी कौम का माजी है, किसी कौम का भूतकाल है, मैं वह वेखना चाहना। जिस ढंग के तस्वीर दिते गए, फिर अखीर विच बादशाह कहिंदा खून क्यों उलना चाहिए थले जमीन ते, क्योंकि एक खून के दुबके तो फिर कई शहीद पैदा होंगे, फिर कई पैदा होंगे, इस वास्ते कई ना पैदा हो, खून जमीन ते नहीं जुड़ना चाहिए। मैं कह हद हो गई, जालम बादशाह इतना सियाना सी, ये दुष्ट जो इतने वड्डे वड्डे तसीहे बेकसूरां नूं दे रहे है, ये भी इतना सियाना सी कि इन्हों का खून जमीन ते नहीं डिगना चाहिए। आप की ज्ञात वास्ते अर्ज करते हैं, जहांगीर ने भी यही किया सी कि कसस इस ढंग का गुरु अर्जन देव जी नूं दिओ, खून नहीं डुलना चाहिए। ये भी पढ़ लेना तुसीं तोज के जहांगीरी विच, जो स्वयं जहांगीर ने लिखे, खून नहीं डुलना चाहिए। दुष्ट तो दुष्ट बंदे भी मनदे आए ने कि जो सतवादी है, इंसान पसंद बंदा है, बेकसूर बंदा है, अगर उसका खून डुलगा तो डुले हुए खून तो कई शहीद पैदा होंगे। होर ये पुराने लोग मने मनते आते सन, तो क्षमा करनी, पंजाब की धरती विच किधरे मनी सिंह का खून डुलिया है, किधरे बाबे दीप सिंह का खून डुलिया, किधरे महा सिंह का खून डुलिया है,
0: दार्शनिक लोग ऐसा कहते हैं, वो वस्तु वो हस्ती मनुख नु सुख दे सकती है जो मनुख दे काबू दे चोवे, जो काबू विच नहीं बेकाबू है, वो सुख की थां ते दुख देंदी। इस वास्ते कारामद और सुख वही चीज देंदी है जो बंदे दे काबू विच है। आज काल तो ये गल बंदे की समझ में आई, इस वास्ते उसने जिस जिस तो कम लेना सी, जिस जिस तो सुख लेना सी, उन्हें काबू विच रखन दे यतन किते। मनुख ने
4: ਜਦ ਅਜੇ ਜੰਗਲਾਂ ਚ ਰਹਿੰਦਾ ਸੀ ਤੇ ਸਾਰਾ ਕੰਮ ਵੀ ਜੰਗਲੀ ਜਾਨਵਰਾਂ ਤੋਂ ਲੈਂਦਾ ਸੀ। ਗੱਲ ਸਮਝ ਵਿਚ ਆ ਗਈ ਸੀ ਜਿਹੜਾ ਜਾਨਵਰ ਮੇਰੇ ਕਾਬੂ ਵਿਚ ਨਹੀਂ ਮੈਂ ਉਸ ਤੋਂ ਕੰਮ ਨਹੀਂ ਲੈ ਸਕਦਾ, ਉਸ ਤੋਂ ਸੁੱਖ ਨਹੀਂ ਲੈ ਸਕਦਾ। ਮਨੁੱਖ ਨੇ ਘੋੜਾ ਪਕੜਿਆ ਤੇ ਘੋੜੇ ਦੇ ਮੂੰਹ ਵਿਚ ਲਗਾਮ ਪਾ ਦਿੱਤੀ। ਸੱਜੇ ਖਿੱਚਦਾ ਘੋੜਾ ਸੱਜੇ ਮੁੜਦਾ, ਖੱਬੇ ਖਿੱਚਦਾ ਉਹ ਖੱਬੇ ਜਾਂਦਾ, ਜਿੱਥੇ ਦੋਵੇਂ ਲਗਾਮਾਂ ਖਿੱਚ ਲਵੇ ਉੱਥੇ ਰੁਕ ਜਾਂਦਾ। ਜਿਸ ਘੋੜੇ ਦੇ ਮੂੰਹ ਵਿਚ ਲਗਾਮ ਨਹੀਂ ਉਸ ਘੋੜੇ ਦਾ ਅਸਵਾਰ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚ ਸਕੇਗਾ, ਟਿਕਾਣੇ ਤੇ ਨਹੀਂ ਪਹੁੰਚ ਸਕੇਗਾ। ਕਿਉਂ? ਇੱਕ ਤੇ ਜਿੱਥੇ ਉਸਨੇ ਮੋੜਨਾ ਹੈ ਮੁੜਨਾ ਨਹੀਂ, ਜਿੱਥੇ ਉਸਨੇ ਰੋਕਣਾ ਹੈ ਰੁਕਣਾ ਨਹੀਂ। ਤੋ ਸੁੱਖ ਦੀ ਥਾਂ ਤੇ ਉਸ ਤੋਂ ਦੁੱਖ ਹੀ ਮਿਲੇਗਾ। ਮਨੁੱਖ ਨੇ ਊਠ ਨੂੰ ਪਕੜਿਆ ਤੇ ਉਹਦੇ ਨੱਕ ਦੇ ਨਕੇਲ ਪਾ ਦਿੱਤੀ, ਮੈਂ ਇਸ ਵਾਸਤੇ ਕਿ ਇਹ ਸਿਰਫ ਚੱਲੇ ਹੀ ਨਾ, ਜਿੱਥੇ ਉਸ ਨੂੰ ਰੋਕਣਾ ਚਾਹੀਏ ਰੁਕ ਵੀ ਜਾ। ਹਾਥੀ ਦੇ ਸਿਰ ਦੇ ਉੱਤੇ ਅੰਕੁਸ਼ ਦਾ ਰੱਖਣਾ ਕਿਸੇ ਗੱਲ ਦਾ ਸਬੂਤ ਹੈ ਕਿ ਇਸ ਤੋਂ ਸੁੱਖ ਲਿਆ ਜਾ ਸਕੇ ਤੇ ਕੰਮ ਲਏ ਜਾ ਸਕਣ, ਜਿੱਥੇ ਅਸੀਂ ਇਸ ਨੂੰ ਰੋਕੀਏ ਅੰਕੁਸ਼ ਮਾਰ ਕੇ ਤੇ ਰੁਕ ਜਾਏ। ਹੋਰ ਅਗਾਂਹ ਚੱਲੀਏ, ਬੈਲਾਂ ਦੇ ਨੱਕ ਵਿੱਚ ਨੱਕ ਪਾ ਦਿੱਤੀ ਕਿ ਜੇ ਨੱਕ ਹੀ ਨਹੀਂ ਕਿ ਬੈਲ ਹਲ ਦੇ ਚੱਲ ਸਕਦੇ ਕੰਮ ਕਰ ਸਕਣਗੇ। ਜੋ ਜਾਨਵਰ ਰੁਕਦਾ ਨਹੀਂ ਤੇ ਮੁੜਦਾ ਨਹੀਂ ਉਹ ਸੁੱਖ ਦੀ ਥਾਂ ਤੇ ਦੁੱਖ ਦਾ ਵਾਰਿਸ ਬਣਦਾ, ਸੁੱਖ ਨਹੀਂ ਦਿੰਦਾ। ਮਸ਼ੀਨਰੀ ਦਾ ਯੁੱਗ ਆਇਆ, ਜਾਨਵਰ ਸਹਿਜੇ ਸਹਿਜੇ ਰੁਖਸਤ ਹੋਣ ਲੱਗ ਪਏ ਮਨੁੱਖ ਦੀ ਦੁਨੀਆ ਤੋਂ, ਤੇ ਮਨੁੱਖ ਨੇ ਸਾਈਕਲ ਬਣਾਈ ਤੇ ਸਾਈਕਲ ਦੇ ਵਿੱਚ ਦੋ ਬਰੇਕਾਂ ਲਾ ਦਿੱਤੀਆਂ। ਅਗਲੇ ਪਹੀਏ 'ਚ ਵੀ ਬਰੇਕ ਹੈ, ਪਿਛਲੇ 'ਚ ਵੀ ਬਰੇਕ ਹੈ, ਦੋ ਬਰੇਕਾਂ ਨੇ। ਤੇ ਬਿਨਾਂ ਬਰੇਕ ਦੀ ਸਾਈਕਲ ਹੋਵੇ ਤੇ ਕੋਈ ਤੇਜ਼ੀ ਨਾਲ ਉਸਨੂੰ ਚਲਾਵੇ ਤੇ ਅੱਗੋਂ ਆ ਜਾਏ ਢਲਾਨ ਰੋਕਿਆਂ ਰੁਕੇ ਨਾ। ਤੋ ਸਵਾਰ ਮੰਜ਼ਲੇ ਮਕਸੂਦ ਤੇ ਪਹੁੰਚਣ ਦੀ ਥਾਂ ਤੇ ਮਰਗਤ ਘਾਟ ਪਹੁੰਚੇਗਾ। ਸਾਈਕਲ ਦਾ ਰੁਕਣਾ ਬੜਾ ਲਾਜ਼ਮੀ, ਉਹਦਾ ਕਾਬੂ ਵਿੱਚ ਹੋਣਾ ਬੜਾ ਲਾਜ਼ਮੀ ਹੈ। ਫਿਰ ਮੋਟਰ ਕਾਰਾਂ ਤੇ ਬੱਸਾਂ ਰੇਲਾਂ ਗੱਡੀਆਂ ਬਣੀਆਂ, ਬੱਸ ਦਾ ਚੱਲਣਾ ਹੀ ਕੋਈ ਬਹੁਤ ਲਾਜ਼ਮੀ ਨਹੀਂ, ਉਹਦੇ ਨਾਲ ਬ੍ਰੇਕਾਂ ਦਾ ਹੋਣਾ ਤੇ ਉਹਦਾ ਰੁਕ ਜਾਣਾ ਵੀ ਬੜਾ ਲਾਜ਼ਮੀ ਹੈ। ਮੁਸਾਫਰਾਂ ਨੂੰ ਦੱਸ ਦਿੱਤਾ ਜਾਏ ਵੀ ਇਸ ਬੱਸ ਦੀਆਂ ਤੇ ਬ੍ਰੇਕਾਂ ਫੇਲ ਨੇ, ਕੰਮ ਨਹੀਂ।

मरगढ़ घाट को जानी है, उसे शमशान घाट को जाएगी। इस बस बिच नहीं बैठना क्योंकि रुकदी नहीं, ब्रेक काम ही नहीं कर दिया, जिते इस रोकना चाहवे तो रुके भी नहीं। बंदे ने रेल गड्डी बनाई तो भावे चलगी तो सिर्फ इंजन तो ही है, पर रोकण का आला हर डब्बे चैन खिंचो तो रोक लो, जंजीर खिंचो तो रोक लो, तो चार चार पांच पांच थां ते एक डब्बे जंजीर लगिया ने। चलण के नालों भी रोकना गड्डी का बड़ा लाजमी, बहुत लाजमी। जिस स्टेशन पर बंदा रुकना चाहता है, जो रुके ही ना तो सुख की थां पर फिर रुक देंगे। इस वास्ते बंदे ने चाहे वो जानवर सन, हाथी सन, घोड़े, बल्द, ऊंट इत्यादि या रेल, मोटर, गड्डिया ने इन्हों काबू रखने वास्ते लगाम, अंकुश के ब्रेक बकायदा जो है नाल लाइया, ताकि सारा निजाम जोड़ा है यह काबू में हो गए। जो बेकाबू है वो तो सुख की थां पर दुख देना। विधान बनाए धर्म के, समाज के, राजनीति के मैल के पासे कि अमोल ना चलन, बेकाबू ना चलन। पर खिमंतर ने कुछ समय तो पंजाब दे जो राजनीति की गड्डी चल रही पई सी बिना ब्रेकों की चल रही पई सी, कई कुटल के रेल ए बस लंघी जा रही सी। वो हाथी जिन्हें सिर पर अंकुश नहीं सी, वो उठ सी जिन्हें नक दे सले नहीं सी, जो दौड़ के रहा से किधर मुड़ना है कितने रुकना है ये बोल गया। कुचलता ही रहा, कुचलता रहा हजारों बंदियां, इसने एक दो साल में कुछ लिया। पर जिथे तक आज की गई कतलता से परसों जोड़ी कन्वेंशन होनी है, मैं दावे नाल कहना इस गड्डी में ब्रेक लग जाएगी और काबू हो जाएगी। और आइंदा लिए ये बेकाबू होके चलना शायद भुल जाए और उस सुपना बने। मंदेकदरण दरिया ने ये अगर दो बनेरिया की बंदिश दे चलन तो सुख देंदे ने, कि दोनों किनारे तोड़ के पानी उछल पाए तो फिर पिंड गर्क हो गए, शहर तबाह हो गए, खेतियां नीत तो नाबूद हो गया। जब कभी इस तरह की विचार में संगम के सामने रखदा तो मैंने चशम की वाकया आप बीती याद आ जाती है। कानपुर में वालगन फरवरी के महीने 15 दिन हर साल हाजरी भरदा, तो रोज गंगा पार शाम को सैर कर चले जाते थे। गंगा पार एक मंदिर से बड़ा सोहना बगीचा बनया होया, टहलते हुए मैं अपने कुछ कानपुर के दोस्त मित्र साथियों नाल उत्थे जा बैठता से। साल दे साल इस तरह नियम चलता रहा। जब मैं दूजे साल गया तो देख के दंग रहा, गंगा पार की थी तो मंदिर नहीं थी, वो सोना बगीचा भी नहीं थी जेल च बैठ के आप वार्तालाप करते आपसी। और मंदिर का वो साधु वो भी नहीं, नाल के साथियों ने पूछा इतने एक मंदिर आता से बड़ा सोहना बगीचा आता से, आप इतने बैठते होंगे से तरह तरह के मछड़े कर रहे थे
ਨਾਲ ਦੇ ਕਵੀ ਸੱਜਣ ਜੋ ਦਾਸ ਦੇ ਦੋਸਤ ਸਨ ਮੈਨੂੰ ਕਹਿਣ ਲੱਗੇ, ਗੈਨੀ ਜੀ ਪਿਛਲੇ ਸਾਲ ਗੰਗਾ ਜਲ ਜ਼ੋਰ ਤੇ ਹੜ੍ਹ ਤੇ ਆਈ ਹੈ, ਹੜ੍ਹਾਂ ਤੇ ਆਈ ਬੜੀ ਜ਼ੋਰ ਦੀ, ਤੇ ਉਹ ਮੰਦਰ ਬਹਾ ਲੈ ਗਏ ਔਰ ਜਿਹੜਾ ਬਗੀਚਾ ਸੀ ਉਹ ਵੀ ਸਾਰਾ ਰੋਲ ਲੈ ਗਏ। ਤੇ ਉਹ ਜਿਹੜਾ ਸਾਧੂ ਹੈ ਉਹ ਹੁਣ ਨਾਸਤਿਕ ਹੋ ਗਿਆ, ਕਹਿੰਦਾ ਲੈ ਗੰਗਾ ਮੈਂ ਤੇਰੀ ਪੂਜਾ ਕਰਦਾ ਰਿਹਾ, ਤੂੰ ਮੇਰਾ ਹੀ ਮੰਦਰ ਬਹਾ ਕੇ ਲੈ ਗਏ, ਮੈਂ ਮਿਹਨਤ ਨਾਲ ਮੰਦਰ ਬਣਾਇਆ, ਮਿਹਨਤ ਨਾਲ ਛੋਟੇ ਛੋਟੇ ਬੂਟੇ ਲਾਏ ਅੰਬਾਂ ਦੇ ਅਮਰੂਦ ਦੇ ਹੋਰ ਫਲਦਾਰ ਬੂਟੇ, ਤੇ ਉਹ ਜਦ ਫਲ ਦੇਣ ਤੇ ਆਏ ਨੇ ਤੇ ਤੂੰ ਸਾਰੇ ਰੋੜ ਕੇ ਲੈ ਗਏ, ਮੇਰਾ ਸਾਰਾ ਬਗੀਚਾ ਹੀ ਬਹਾ ਕੇ ਲੈ ਗਏ। ਮੈਨੂੰ ਉੱਥੋਂ ਦੇ ਸੱਜਣਾ ਨੇ ਦੱਸਿਆ ਉਹ ਸਾਧੂ ਰੋਂਦਾ ਰਿਹਾ ਔਰ ਰੋਂਦਾ ਹੋਇਆ ਨਾਸਤਿਕ ਹੋ ਗਿਆ, ਗੰਗਾ ਮੈਂ ਤੇਰੀ ਪੂਜਾ ਨਹੀਂ ਕਰਨੀ, ਹੁਣ ਮੈਂ ਤੇਰੀ ਪ੍ਰਤਿਸ਼ਠਾ ਨਹੀਂ ਕਰਨੀ, ਹੁਣ ਮੈਂ ਤੇਰੇ ਅੱਗੋਂ ਸਿਰ ਨਹੀਂ ਚੁਕਾਉਣਾ। ਹਿੰਦੁਸਤਾਨ ਵਿੱਚ ਦਰਿਆ ਕਰੀਬਨ ਕਰੀਬਨ ਇਸ ਤਰ੍ਹਾਂ ਦੇ ਕਾਬੂ ਚੱਲਦੇ, ਕਿਉਂਕਿ ਲੰਬੇ ਚੌੜੇ ਇਹਨਾਂ ਦੇ ਆਲੇ ਦੁਆਲੇ ਬੰਨ ਨਹੀਂ ਨੇ। ਤੇ ਮੈਂ ਪਿਛਲੇ ਸਾਲ ਜਦੋਂ ਲੰਡਨ ਸ਼ਹਿਰ ਵਿੱਚ ਘੁੰਮ ਰਿਹਾ ਸੀ ਤੇ ਲੰਡਨ ਸ਼ਹਿਰ ਦਰਅਸਲ ਦਰਿਆ ਥੇਮਸ ਦੇ ਦੋਵੇਂ ਕਿਨਾਰਿਆਂ ਤੇ ਵਸਿਆ ਹੋਇਆ, ਵਿਚਕਾਰ ਦਰਿਆ ਵਗਦਾ, ਆਰ ਪਾਰ ਇਹ ਸ਼ਹਿਰ। ਤੇ ਉੱਥੋਂ ਦੇ ਲੋਕ ਮੈਨੂੰ ਦੱਸਣੇ ਜਿਹੜਾ ਥੇਮਸ ਦਰਿਆ ਹੈ ਇਹ ਸਾਲ ਦੇ ਸਾਲ ਹੜ੍ਹ ਤੇ ਆਉਂਦਾ ਸੀ, ਤੇ ਲੰਡਨ ਦੇ ਅੱਧੇ ਜਿਹੜੇ ਘਰ ਸਨ ਮਕਾਨ ਸਨ ਡੁੱਬ ਜਾਂਦੇ ਸਨ, ਨੇਤੋਂ ਨਾਬੂਦ ਹੋ ਜਾਂਦੇ ਸਨ, ਰਸਤੇ ਦੇ ਕਈ ਦਿਹਾਤਾਂ ਨੂੰ ਇਹ ਰੋੜ ਛੱਡਦਾ ਸੀ ਤੇ ਕਈ ਖੇਤੀਆਂ ਨੇਤੋਂ ਨਾਬੂਦ ਕਰ ਦਿੰਦਾ ਸੀ। 400 ਮੀਲ ਇਸਦੀ ਲੰਬਾਈ ਥੇਮਸ ਦਰਿਆ ਦੀ, ਤੇ ਜ਼ੋਰ ਦੇ ਬਰਸਾਤਾਂ ਦੇ ਦਿਨਾਂ ਦੇ ਸਾਲ ਦੇ ਸਾਲ ਇਹ 400 ਮੀਲ ਤੱਕ ਤਬਾਹੀ ਕਰਦਾ ਸੀ, ਰਸਤੇ ਜੋ ਖੇਤੀਆਂ, ਰਸਤੇ ਜੋ ਪਿੰਡ ਤੇ ਜਿਹੜੇ ਵੱਡੇ ਸ਼ਹਿਰ ਜਾਂ ਕੋਈ ਧਾਰਮਿਕ ਅਸਥਾਨ ਆਏ ਇਹ ਬਹਾ ਕੇ ਲੈ ਜਾਂਦਾ ਸੀ। ਇੱਥੋਂ ਦੀ ਸਿਆਣੀ ਕੌਮ ਨੇ 400 ਮੀਲ ਤੱਕ ਦੋਵੇਂ ਪਾਸੇ ਉੱਚਾ ਬੰਨ ਲਾ ਦਿੱਤਾ। ਹੁਣ ਦਰਿਆ ਹੜ੍ਹ ਤੇ ਆਉਂਦਾ ਹੈ ਪਰ ਹੁਣ ਸ਼ਹਿਰਾਂ ਨੂੰ ਨਹੀਂ ਡੋਬਦਾ, ਹੁਣ ਕਸਬਿਆਂ ਨੂੰ ਨਹੀਂ ਡੋਬਦਾ, ਹੁਣ ਖੇਤੀਆਂ ਨੂੰ ਨੇਤ ਤੋਂ ਨਾਬੂਦ ਨਹੀਂ ਕਰਦਾ, ਬਲਕਿ ਉਸ ਪਾਣੀ ਤੋਂ ਹੁਣ ਆਪਣੀ ਮਨ ਮਰਜ਼ੀ ਦੇ ਮੁਤਾਬਕ ਲੋਕ ਕੰਮ ਲੈਂਦੇ ਨੇ, ਉਹਦੀ ਵਰਤੋਂ ਕਰਦੇ ਨੇ, ਕਿਉਂਕਿ ਦਰਿਆ ਬੇਕਾਬੂ ਜੋ ਹੈ ਕਾਬੂ ਵਿੱਚ। ਜਿੱਥੇ ਮੈਂ ਦੇਖਿਆ ਕਿ ਬਰਤਾਨੀਆ ਦੇ ਦਰਿਆ ਕਾਬੂ ਵਿੱਚ ਨੇ ਉੱਥੇ ਉੱਥੋਂ ਦੀ ਰਾਜਨੀਤੀ ਵੀ ਕਾਬੂ ਵਿੱਚ ਹੈ। ਪਾਰਲੀਮੈਂਟ ਹਾਊਸ ਦੇ ਬਾਹਰ ਕੋਈ 13-14 ਜ਼ਬਾਨਾਂ ਵਿੱਚ ਕੁਛ ਲਿਖਿਆ ਹੋਇਆ ਸੀ ਤੇ ਲੋਕ ਬੜੇ ਸ਼ੌਕ ਨਾਲ ਪੜ੍ਹਨ, ਕਿਧਰੇ ਫ੍ਰੈਂਚ ਦੇ ਵਿੱਚ ਲਿਖਿਆ, ਅਰਬੀ ਵਿੱਚ ਵੀ ਲਿਖਿਆ ਹੋਇਆ ਸੀ, ਇੰਗਲਿਸ਼ ਦੇ ਵਿੱਚ ਉਹਨਾਂ ਨੇ ਲਿਖਣਾ ਹੀ ਸੀ। ਤੇ ਲੋਕ ਜਿਹੜੀ ਜਿਹੜੀ ਭਾਸ਼ਾ ਜਾਣਦੇ ਸਨ ਉਹਨੂੰ ਪੜ੍ਹਦੇ ਸਨ, ਕਈ ਨੋਟ ਵੀ ਕਰਦੇ ਸਨ। ਮੈਂ ਲੰਬੀ ਚੌੜੀ ਭੀੜ ਦੇਖੀ ਤੇ ਮੈਂ ਨਾਲ ਦੇ ਸਾਥੀ ਨੂੰ ਪੁੱਛ ਲਿਆ ਕਿ ਬੋਲ ਕੀ ਨੇ ਜਿਹਨੂੰ ਇਤਨੇ ਸ਼ੌਕ ਨਾਲ ਲੋਕ ਪੜ੍ਹਦੇ ਪਏ ਨੇ ਔਰ ਪੜ੍ਹਦਿਆਂ ਪੜ੍ਹਦਿਆਂ ਅਸ਼ਕਰ ਉੱਠਦੇ ਨੇ, ਦਾਦ ਦਿੰਦੇ ਨੇ, ਖੁਸ਼ੀ ਜ਼ਾਹਿਰ ਕਰਦੇ ਨੇ ਔਰ ਨੋਟ ਵੀ ਕਰ ਲੈਂਦੇ ਨੇ। ਜੋ ਨਾਲ ਮੇਰੇ ਸੱਜਣ ਗਿਆ ਉਹਨੇ ਅਨੁਵਾਦ ਕਰਕੇ ਦੱਸਿਆ, ਕਹਿੰਦੇ ਸ਼ੇਕਸਪੀਅਰ ਦੇ ਬੋਲ ਨੇ ਜਿਹਨੂੰ ਅਨੇਕਾਂ ਜ਼ਬਾਨਾਂ ਵਿੱਚ ਇੱਥੇ ਬਾਹਰ ਲਿਖਿਆ ਗਿਆ, ਜਿਹਦਾ ਅਨੁਵਾਦ ਇਹ ਹੈ ਪਾਰਲੀਮੈਂਟ ਹਾਊਸ ਦੇ ਬਾਹਰ ਦੇ ਬੋਲ। ਇਹ ਬੋਲਣ ਵਾਲੇ ਹੋ ਸਕਦਾ ਹੈ ਮੈਂ ਤੇਰੇ ਨਾਲ ਸਹਿਮਤ ਨਾ ਹੋਵਾਂ, ਇਹ ਬੋਲਣ ਵਾਲੇ ਹੋ ਸਕਦਾ ਹੈ ਮੈਂ ਤੇਰੇ ਨਾਲ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਦੇ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇਹ ਬੋਲ ਲਿਖੇ ਹੋਏ ਨੇ
یہ لفظ لکھے ہیں. پھر میں اس نے پڑھ کے سارا دن رکھتا رہا. اے بولن والے ہو سکتا ہے میں تیرے نال سہمت نہ ہوں, پر میں اپنی جان دے دیاں گا اگر تینوں کسی نے بولن تو روکیا. دھرم دا پھل کی ہے ستنترتا موکس, تے مکتی دا مطلب کی ہے بولن دی آزادی. اتھے پورن طور تے دے دیتی گئی ہے اور اتنی کھل. ایک اور بھی میں گل دساں, انگریزاں دی غلط نظر تے ساڈے دیش دی سیاست دانڈا نے کر لی ہے. اس جا دی پارلیمنٹ ہاؤس بھی بنا لیا, ایم پی بھی بن گئے نے, پر کھنوں کرنے انہاں ورگا دل تے دماغ کتھوں لیانگے. ہائیڈ پارک میں دیکھیے

0: ਵਿੱਚ ਇਹਨਾਂ ਨੇ ਜ਼ੁਲਮ ਦੀ ਤਸ਼ੱਦਦ ਦੀ ਆਪਣੇ ਢੰਗ ਨਾਲ ਜੋ ਹੈ ਛਾਪ ਇਹਨਾਂ ਨੇ ਲਾਈ। ਜੋ ਥੋੜਾ ਅਰਸਾ ਇੱਥੇ ਪਹਿਲੇ ਅੰਮ੍ਰਿਤਸਰ ਵਿੱਚ ਮਹਾਨ ਘਿਨਾਉਣਾ ਕਾਰਨਾਮਾ ਇਹਨਾਂ ਅਹਿੰਸਾਵਾਦੀਆਂ ਤੋਂ ਹੋਇਆ, ਬਾਰ ਬਾਰ ਮੈਨੂੰ ਤਾਂ ਅਹਿੰਸਾਵਾਦੀ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ ਬਈ ਇਹ ਅਹਿੰਸਾਵਾਦੀ ਨੇ, ਬਈ ਅਸੀਂ ਹਿੰਸਾ ਕਰਨੀ ਨੇ, ਬਾਪੂ ਨੇ ਅਹਿੰਸਾ ਸੇ ਇਹ ਆਜ਼ਾਦੀ ਪ੍ਰਾਪਤ ਕੀ ਹੈ, ਅਵਲ ਤੇ ਅਸੀਂ ਇਸ ਨੂੰ ਵੀ ਨਹੀਂ ਮੰਨਦੇ ਕਿ ਅਹਿੰਸਾ ਨਾਲ ਆਜ਼ਾਦੀ ਨਹੀਂ ਪ੍ਰਾਪਤ ਹੋਈ। ਇੱਥੇ ਭਗਤ ਸਿੰਘ ਜੈਸੇ ਆਪਣਾ ਖੂਨ ਨਾ ਡੋਲਦੇ, ਇੱਥੇ ਦੇਸ਼ ਕੁਮਾਰ ਸਿੰਘ ਫਾਂਸੀਆਂ ਤੇ ਨਾ ਚੜਦੇ ਤੇ ਮੈਂ ਕਹਿੰਦੀ ਇਹ ਦੇਸ਼ ਤੇ ਅੱਜ ਵੀ ਗੁਲਾਮ ਹੋਣਾ ਸੀ, ਆਜ਼ਾਦ ਥੋੜੀ ਹੋਣਾ ਸੀ। ਤੇ ਮੇਰੀ ਫੋਕੀ ਅਹਿੰਸਾ ਨਾਲ ਜੋ ਨਹੀਂ, ਜਦ ਪਾਕਿਸਤਾਨ ਜਾਂ ਚਾਈਨਾ ਚੜ ਕੇ ਆਇਆ ਸੀ ਫਿਰ ਅਹਿੰਸਾ ਨਾਲ ਬਚਾਉਂਦੇ, ਇਸ ਨੂੰ ਵਰਤ ਰੱਖ ਕੇ ਬਚਾਉਂਦੇ ਜਾਂ ਚਰਖੇ ਕੱਟਣ ਵਾਲਿਆਂ ਨੂੰ ਅੱਗੇ ਕਰਦੇ, ਇਹ ਕੋਈ ਚਰਖੇ ਕੱਟਣ ਨਾਲ ਦੇਸ਼ ਬਚਿਆ, ਕੋਈ ਵਰਤ ਰੱਖਣ ਨਾਲ ਦੇਸ਼ ਬਚਿਆ? ਨਹੀਂ, ਇੱਥੇ ਬੰਗਾਲੀਆਂ ਨੇ ਆਪਣਾ ਦਿਮਾਗ ਲੜਾਇਆ, ਪੰਜਾਬੀਆਂ ਨੇ ਆਪਣਾ ਖੂਨ ਵਹਾਇਆ ਤੇ ਦੇਸ਼ ਆਜ਼ਾਦ ਹੋਇਆ। ਪਰ ਵਜ਼ਬ ਦੀ ਗੱਲ ਇਹ ਹੈ ਕਿ ਦਿਮਾਗ ਲੜਾਉਣ ਵਾਲੇ ਰੁੱਲ ਗਏ, ਖੂਨ ਵਗਾਉਣ ਵਾਲੇ ਰੁੱਲ ਗਏ ਤੇ ਚਰਖੇ ਕੱਟਣ ਵਾਲੇ ਸਿੰਘਾਸਣਾਂ ਤੇ ਜਾ ਬੈਠੇ। ਬਦਕਿਸਮਤੀ ਹੈ ਜਿਹੜੀ ਹੈ, ਫੋਕੇ ਚਰਖੇ ਕੱਟਣ ਵਾਲੇ, ਫੋਕੇ ਵਰਤ ਰੱਖਣ ਵਾਲੇ ਤੇ ਫੋਕੀਆਂ ਅਹਿੰਸਾ ਦੀਆਂ ਗੱਲਾਂ ਕਰਨ ਵਾਲੇ। ਦੋ ਚਾਰ ਗੱਲਾਂ ਹੋਰ ਵੀ ਮੈਂ ਤੁਹਾਡੇ ਨਾਲ ਇਸ ਵਕਤ ਕਰਨੀਆਂ ਨੇ। ਉਹ ਇਹ ਦਾਰਸ਼ਨਿਕ ਐਸਾ ਕਹਿੰਦੇ ਨੇ ਦੂਰ ਦ੍ਰਿਸ਼ਟ ਬੰਦੇ, ਤੇ ਸਾਨੂੰ ਇਸ ਵਕਤ ਬੜੀ ਦੂਰ ਦ੍ਰਿਸ਼ਟੀ ਤੋਂ ਕੰਮ ਲੈਣਾ ਪੈਣਾ, ਕਿਉਂਕਿ ਇੱਕ ਪਾਸੇ ਖਾਈ ਹੋਵੇ, ਇੱਕ ਪਾਸੇ ਖੱਡ ਹੋਵੇ ਤੇ ਬੜੀ ਸਾਵਧਾਨੀ ਨਾਲ ਚੱਲਣਾ ਪੈਣਾ, ਨਹੀਂ ਤੇ ਐਸਾ ਹੋਵੇਗਾ ਕੌਮ ਖੱਡ ਚਲੀ ਜਾਏਗੀ, ਖਾਈ ਚਲੀ ਜਾਏਗੀ ਤੇ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚ ਸਕਾਂਗੇ। ਬਹੁਤ ਵੱਡੀ ਸਾਵਧਾਨੀ ਚਾਹੀਦੀ ਇਸ ਵਕਤ, ਇਤਨੀ ਮੈਂ ਅਰਜ਼ ਕਰਦਾ। ਬਹੁਤ ਗਹਿਰੀ ਖਾਈ ਇੱਕ ਪਾਸੇ ਔਰ ਬਹੁਤ ਗਹਿਰੇ ਖੱਡ ਨੇ, ਇਹਨਾਂ ਦਾ ਮੈਂ ਜ਼ਿਕਰ ਫਿਰ ਦੁਬਾਰਾ ਕਰਾਂਗਾ, ਲੇਕਿਨ ਖਤਰੇ ਚ ਆਪ ਐਸੇ ਰਸਤੇ ਵਿੱਚ ਜੋ ਸੰਕੀਰਣ ਹੈ ਤੇ ਖੱਡ ਤੇ ਖਾਈ ਦੋਵੇਂ ਪਾਸੇ ਨੇ, ਤੋ ਸੰਭਲ ਕੇ ਚੱਲਣਾ ਹੈ, ਬਸ ਇਤਨੀ ਗੱਲ ਹੈ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Gujri Mahala Chautha Kar Duja Iko Ankar Satgur Prasad Har Din Jira Reh Na Sakai Jyo Balak Kheer Adhari Agam Agochar Prab Gurmukh Paaye Apne Satgur Kai Balihari ਮਨ ਰੇ ਹਰ ਕੀਰਤ ਤਰ ਤਾਰੀ ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਜਿਨ ਕੋ ਕਿਰਪਾ ਤੁਮਾਰੀ ਰਹਾਉ ਸਨਕ ਸਨੰਦਨ ਨਾਰਦ ਮੁਨ ਸੇਵੈ ਅੰਦਿਨ ਜਪਤ ਰਹੇ ਬਨਵਾਰੀ ਸਰਨਾਗਤ ਪ੍ਰਹਿਲਾਦ ਜਨ ਆਏ ਤਿਨ ਕੀ ਪੈ ਸਵਾਰੀ ਅਲਖ ਨਿਰੰਜਨ ਏਕੋ ਵਰਤੈ ਏਕਾ ਜੋਤ ਮੁਰਾਰੀ ਸਭ ਜਾਚਿਕ ਤੂੰ ਏਕੋ ਦਾਤਾ ਮਾਂਗੈ ਹਾਥ ਪਸਾਰੀ ਭਗਤ ਜਨਾ ਕੀ ਉਤਮ ਬਾਣੀ ਗਾਵੇ ਅਕਥ ਕਥਾ ਨਿਤ ਨਿਆਰੀ ਸਫਲ ਜਨਮ ਪਿਆ ਤਿਨ ਕੇਰਾ ਆਸ ਕਰੇ ਕੁਲਤਾਰੀ ਮਨਮੁਖ ਦੁਬਦਾ ਦੁਰਮਤ ਵਿਆਪੇ ਜਿਨ ਅੰਤਰ ਮੋਹ ਗੁਬਾਰੀ ਸੰਤ ਜਨਾ ਕੀ ਕਥਾ ਨਾ ਪਾਵੇ ਕੋਈ ਡੂਬੇ ਸਨ ਪਰਵਾਰੀ ਨਿੰਦਕ ਨਿੰਦਾ ਕਰ ਮਲ ਤੋਵੇ ਉਹ ਮਲ ਪਖ ਮਾਇਆ ਤਾਰੀ ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰ ਨਾ ਪਾਰੀ ਇਹ ਪਰਪੰਚ ਖੇਲ ਕੀਆ ਸਭ ਕਰਤੈ हर करते सब कल तारी, हर एक को सूत वरते जुग अंतर, सूत खिंचे एकंकारी। रसन रसन रस गावे हर गुण, रसना हर रस तारी, नानक हर बिन अवर

ਗੁਮਾਨ ਹਰ ਸੁਖ ਦਾਤਾ ਮਨ ਵਸੈ ਹਉ ਮੈਂ ਜਾਏ ਗੁਮਾਨ ਨਾਨਕ ਨਦਰੀ ਪਾਈਐ ਤਾਂ ਅੰਦਿਨ ਲਾਗੈ ਧਿਆਨ ਪੌੜੀ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪਵਿੱਤਾ ਅੰਦਰੋਂ ਕਪਟ ਵਿਕਾਰ ਗਿਆ ਮਨ ਸਹਿਜੇ ਜਿੱਤਾ ਤਹਿ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿੱਤਾ ਅੰਦਿਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ ਸਭਨਾ ਦਾਤਾ ਏਕ ਹੈ ਇੱਕੋ ਹਰ ਮਿੱਤਾ ਸਲੋਕ ਮਹਿਲਾ ਤੀਜਾ ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਐ ਜੇ ਅੰਦਿਨ ਹਰ ਲਿਵਲਾਏ ਸਤਿਗੁਰ ਪੁੱਛੈ ਸਤ ਸੰਜਮ ਕਮਾਵੈ ਹਉ ਮੈਂ ਰੋਗ ਤਿਸ ਜਾਏ ਹਰ ਗੁਣ ਗਾਵੈ ਗੁਣ ਸੰਗ੍ਰਹਿ ਹੈ ਜੋਤੀ ਜੋਤ ਮਿਲਾਏ ਇਸ ਯੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ ਜੇ ਹੋ ਮੈਂ ਮੇਟ ਸਮਾਏ ਨਾਨਕ ਤਿਸਨੋ ਮਿਲਿਆ ਸਦਾ ਸੁਖ ਪਾਈਐ ਜੇ ਅੰਦਿਨ ਹਰ ਨਾਮ ਤਿਆਏ ਮਹਿਲਾ ਤੀਜਾ ਅੰਤਰ ਕਪਟ ਮਨਮੁਖ ਅਗਿਆਨੀ ਰਸਨਾ ਝੂਠ ਬੋਲਾਏ ਕਪਟ ਕੀਤੈ ਹਰ ਪੁਰਖ ਨਾ ਪੀਜੈ ਨਿਤ ਵੇਖੈ ਸੁਣੈ ਸੁਵਾਏ ਦੂਜੈ ਪਾਏ ਜਾਏ ਜਗ ਪ੍ਰਬੋਧੈ ਬਿਖ ਮਾਇਆ ਮੋਹ ਸੁਆਏ ਇਸ ਕਮਾਣੈ ਸਦਾ ਦੁਖ ਪਾਵੈ ਜੰਮੈ ਮਰੈ ਫਿਰ ਆਵੈ ਜਾਏ ਸਹਿਸਾ ਮੂਲ ਨਾ ਚੁੱਕਈ ਵਿਚ ਵਿਸਤਾ ਪਚੈ ਪਚਾਏ ਜਿਸਨੋ ਕਿਰਪਾ ਕਰੇ ਮੇਰਾ ਸਵਾਮੀ ਤਿਸ ਗੁਰ ਕੀ ਸਿੱਖ ਸੁਣਾਏ ਹਰ ਨਾਮ ਤਿਆਵੈ ਹਰ ਨਾਮੋ ਗਾਵੈ ਹਰ ਨਾਮੋ ਅੰਤ ਛਡਾਏ ਪੌੜੀ ਜਿਨ੍ਹਾਂ ਹੁਕਮ ਮਨਾਇਓਨ ਤੇ ਪੂਰੇ ਸੰਸਾਰ ਸਾਹਿਬ ਸੇਵਨ ਆਪਣਾ ਪੂਰੇ ਸ਼ਬਦ ਵਿਚਾਰ ਹਰ ਕੀ ਸੇਵਾ ਚਾਕਰੀ ਸੱਚੈ ਸ਼ਬਦ ਪਿਆਰ ਹਰ ਕਾ ਮਹਿਲ ਤਿੰਨੀ ਪਾਇਆ ਜਿਨ ਹੋ ਮੈਂ ਵਿੱਚੋਂ ਮਾਰ ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਉਰਧਾਰ ਸਲੋਕ ਮਹਿਲਾ ਤੀਜਾ ਗੁਰਮੁਖ ਧਿਆਨ ਸਹਿਜ ਤੁਨ ਉਪਜੈ ਸਚ ਨਾਮ ਚਿਤ ਲਾਇਆ ਗੁਰਮੁਖ ਅੰਦਿਨ ਰਹਿ ਰੰਗ ਰਾਤਾ ਹਰ ਕਾ ਨਾਮ ਮਨ ਪਾਇਆ ਗੁਰਮੁਖ ਹਰ ਵੇਖੈ ਗੁਰਮੁਖ ਹਰ ਬੋਲੈ ਗੁਰਮੁਖ ਹਰ ਸਹਿਜ ਰੰਗ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤਿਮਰ ਅਗਿਆਨ ਅੰਧੇਰ ਚੁਕਾਇਆ ਜਿਸਨੋ ਕਰਮ ਹੋਵੇ ਤੁਰ ਪੂਰਾ ਤਿਨ ਗੁਰਮੁਖ ਹਰ ਨਾਮ ਤੇ ਆਇਆ ਮਹਿਲਾ ਤੀਜਾ ਸਤ ਗੁਰ ਜਿਨ੍ਹਾਂ ਨਾ ਸੇਵਿਓ ਸ਼ਬਦ ਨਾ ਲਗੋ ਪਿਆਰ ਸਹਿਜੇ ਨਾਮ ਨਾ ਤਿਆਇਆ ਕਿਤ ਆਇਆ ਸੰਸਾਰ ਫਿਰ ਜੂਨੀ ਪਾਈਐ ਵਿਸਤਾ ਸਦਾ ਖੁਆਰ ਪੂਰੇ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ ਨਾਨਕ ਗੁਰਮੁਖ ਉਭਰੇ ਜੇ ਆਪ ਮੇਲੇ ਕਰਤਾਰ ਪੌੜੀ ਭਗਤ ਸੱਚੇ ਦਰ ਸੋਹੰਦੇ ਸੱਚੇ ਸ਼ਬਦ ਰਹਾਏ ਹਰ ਕੀ ਪ੍ਰੀਤ ਤਿਨ ਉਪਜੀ ਹਰ ਪ੍ਰੇਮ ਕਸਾਏ ਹਰ ਰੰਗ ਰਹੇ ਸਦਾ ਰੰਗ ਰਾਤੇ ਰਸਨਾ ਹਰ ਰਸਤੇ ਆਏ ਸਫਲ ਜਨਮ ਜਿਨੀ ਗੁਰਮੁਖ ਜਾਤਾ ਹਰ ਜੀਉ ਹਿਰਦੈ ਵਸਾਏ ਬਾਜ ਗੁਰੂ ਫਿਰੈ ਬਿਲ ਲਾਂਦੀ ਦੂਜੈ ਪਾਏ ਖੁਆਏ ਸਲੋਕ ਮਹਿਲਾ ਤੀਜਾ ਕਲ ਯੁਗ ਮੈਂ ਨਾਮ ਨਿਧਾਨ ਭਗਤੀ ਖੱਟਿਆ ਹਰ ਉੱਤਮ ਪਦ ਪਾਇਆ ਸਤਿਗੁਰ ਸੇਵ ਹਰ ਨਾਮ ਮਨ ਵਸਾਇਆ ਅੰਦਿਨ ਨਾਮ ਤੇ ਆਇਆ ਵਿਚੇ ਗ੍ਰਹੇ ਗੁਰ ਬਚਨ ਉਦਾਸੀ ਹਉ ਮੈਂ ਮੋਹ ਜਲਾਇਆ ਆਪ ਤਰਿਆ ਕੁਲ ਜਗਤ ਤਰਾਇਆ ਤਨ ਜਣੇ ਦੀ ਮਾਇਆ ਐਸਾ ਸਤਿਗੁਰ ਸੋਈ ਪਾਏ ਜਿਸ ਤੁਰ ਮਸਤਕ ਹਰ ਲਿਖ ਪਾਇਆ ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟੋਂ ਜਿਨ ਪਰਮ ਪੁੱਲਾ ਮਾਰਗ ਪਾਇਆ ਮਹਿਲਾ ਤੀਜਾ ਤ੍ਰੈ ਗੁਣ ਮਾਇਆ ਵੇਖ ਪੁੱਲੇ ਜਿਉਂ ਦੇਖ ਦੀਪਕ ਪਤੰਗ ਪਚਾਇਆ ਪੰਡਤ ਪੁਲ ਪੁਲ ਮਾਇਆ ਵੇਖੈ ਦਿਖਾ ਕਿਨੈ ਕਿਹੋ ਆਣ ਚੜਾਇਆ ਦੂਜੈ ਪਾਏ ਪੜੈ ਨਿਤ ਵਿਖਿਆ ਨਾਵੋ ਦੈ ਖੁਆਇਆ ਜੋਗੀ ਜੰਗਮ ਸੰਨਿਆਸੀ ਪੁੱਲੇ ਓਨਾ ਅੰਕਾਰ ਬਹੁ ਗਰਭ ਵਧਾਇਆ ਸਾਧਨ ਭੋਜਨ ਨਾ ਲੈਹੀ ਸਤ ਪਿਖਿਆ ਮਨ ਹੱਥ ਜਨਮ ਗਵਾਇਆ ਏਤੜਿਆਂ ਵਿੱਚੋਂ ਸੋ ਜਨ ਸਮਦਾ ਜਿਨ ਗੁਰਮੁਖ ਨਾਮ ਤੇ ਆਇਆ ਜਨ ਨਾਨਕ ਕਿਸਨੋ ਆਸ ਸੁਣਾਈਐ ਜਾ ਕਰਦੇ ਸਭ ਕਰਾਇਆ ਪੌੜੀ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅੰਕਾਰਾ ਇਹ ਜਮ ਕੀ ਸਿਰਕਾਰ ਹੈ ਇਹਨਾਂ ਉੱਪਰ ਜਮ ਕਾ ਡੰਡ ਕਰਾਰਾ ਮਨਮੁਖ ਜਮ ਮਗ ਪਾਈਐ ਜਿਨ ਦੂਜਾ ਪਾਉ ਪਿਆਰਾ ਜਮਪੁਰ ਬੱਦੇ ਮਾਰੀਐਨ ਕੋ ਸੁਣੈ ਨਾ ਪੁਕਾਰਾ ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲੈ ਗੁਰਮੁਖ ਨਿਸਤਾਰਾ ਸਲੋਕ ਮਹਿਲਾ ਤੀਜਾ ਹਉ ਮੈਂ ਮਮਤਾ ਮੋਣੀ ਮਨਮੁਖਾਂ ਨੂੰ ਗਈ ਖਾਏ ਜੋ ਮੋਹ ਦੂਜੈ ਚਿਤ ਲਾਏ ਦੇ ਤਿਨਾ ਵਿਆਪ ਰਹੀ ਲਪਟਾਏ ਗੁਰ ਕੈ ਸ਼ਬਦ ਪਰ ਜਾ ਲਿਐ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਤਾਂ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹਿਲਾ ਤੀਜਾ
इहो मन केतड़िया जुग परमिया थिर रहे ना आवे जाए। हर पाणा ता परमायन कर परपंच खेल उपाए। जा हर बख्शे ता गुर मिले अस्थिर रहे समाए। नानक मन ही ते मन मानिया ना किस मरे न जाए पौड़ी। काया कोट अपार है मिलना संजोगी। काया अंदर आप वस रहा आपे रस होगी। आप अतीत अलिप्त है निर्जोग हर जोगी। ज्योतिष पावे सो करे हर करे सो होगी। हर गुरुमुख नाम से आई है लह जाहे विजोगी। श्लोक महला तीजा। वाह वाह आप अखाएदा गुर शब्दी सच सोए। वाह वाह शिव सलाह है गुरमुख बूझे कोए। वाह वाह बाणी सच है सच मिलावा होए। नानक वाह वाह करत्या प्रभ पाया कर्म प्राप्त होए। मैला तीजा। वाह वाह करती रसना शब्द सुहाई। पूरे शब्द प्रभ मिलियाई। वड पागिया वाह वाह मोह कढाई। वाह वाह करे सही जन सोने तिन को प्रजा पूजने आई। वाह वाह कर्म प्राप्त होवे नानक दर सच्चे सोबा पाई पौड़ी। बजर कपाट काया घर पीतर कूड़ कुसत अभिमानी। परम फूले नदर नामनी मनमुख अंध अज्ञानी। उपाय किते ना लबनी कर पेख थके पेखवानी। गुर शब्दी खोलायन हर नाम जपानी। हर जियो अमृत बिरख है जिन पिया ते तृप्तानी। श्लोक महला तीजा। वाह वाह करत्या रहन सुख विहाए। वाह वाह करत्या सदा आनंद होवे मेरी माए। वाह वाह करत्या हर्षों लिवलाए। वाह वाह कर्मी बोले बोलाए। वाह वाह करत्या शोभा पाए नानक वाह वाह सतर जाए। महला तीजा। वाह वाह बाणी सच है गुरमुख लद्दी पाल। वाह वाह शब्दे उच्चरे वाह वाह हृदय नाल। वाह वाह करत्या हर पाया सहजे गुरमुख पाल। सेवड़ पागी नानका हर हर हृदय समाल पौड़ी। ए मना अत लोबिया नित लोबे राता। माया मनसा मोहनी दह दिस फिराता। अगे नाउ जात ना जाए सी मनमुख दुख खाता। रसना हर रस ना चखियो फीका बोलाता। जिना गुरमुख अमृत चाखिया से जन तृप्ताता। श्लोक महला तीजा। वाह वाह तिसनो आखिए जे सच्चा गहर गंभीर। वाह वाह तिसनो आखिए जे गुणदाता मत तीर। वाह वाह तिसनो आखिए जे सब में रहा समाए। वाह वाह तिसनो आखिए जे देंदा रिजक समाए। नानक वाह वाह इको कर सलाही है जे सतगुर दिया दिखाए। महला तीजा। वाह वाह गुरमुख सदा करे मनमुख मरे बिख खाए। ओना वाह वाह ना पावई दुखे दुख विहाए। गुरमुख अमृत पीवना वाह वाह करे लिव लाए। नानक वाह वाह करे से जन निर्मले त्रिभवन सोजी पाए पौड़ी। हर कै पाणे गुर मिले सेवा भगत बनी जय। हर कै पाणे हर मन वसे सहजे रस पी जय। हर कै पाणे सुख पाइए हर लाहा नित ली जय। हर कै तख्त बहाली है निज कर सदा वसी जय। हर का पाणा तिन्नी मनिया जिना गुरु मिली जय। श्लोक महला तीजा। वाह वाह से जन सदा करे जिनको आपे दे बुझाए। वाह वाह करत्या मन निर्मल होवे हों मैं विच्चों जाए। वाह वाह गुर सिख जो नित करे सो मन चिंदिया फल पाए। वाह वाह करे से जन सोहने हर तिन कै संग मिलाए। वाह वाह हृदय उच्चरा मुखों भी वाह वाह करे ओ। नानक वाह वाह जो करे हों तन मन तिनको दे ओ। महला तीजा। वाह वाह साहिब सच है अमृत जा का नाओ। जिन सेविया तिन फल पाया हों तिन बलिहा रह जाओ। वाह वाह गुणी निदान है जिसनों देशो खाए। वाह वाह जल फल भरपूर है गुरमुख पाया जाए। वाह वाह गुर सिख नित सब करो गुर पूरे वाह वाह पावे। नानक वाह वाह जो मन चित करे तिस जम कंकर नेड़ ना आवे पौड़ी। हर जियो सच्चा सच है सच्ची गुरबाणी। सतगुर ते सच पछाणी है सच है समाणी। अन दिन जागे
ना सवें जागत रहन विहानी, गुरमत्ति हर रस चाखिया से पुन पराणी, बिन गुर किने न पायो पचमोए अजानी।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੱਜਣ ਠੱਗ ਸੀ ਤੇ ਸੈਂਕੜੇ ਲੋਕਾਂ ਦਾ ਕਾਤਲ ਵੀ ਸੀ। ਬੜੀ ਵੱਡੀ ਧਰਮਸ਼ਾਲਾ ਬਣਾਈ, ਗੱਲ ਮਾਲ ਪਾ ਲਈ, ਲੰਬਾ ਚੋਲਾ ਪਹਿਨ ਲਿਆ। ਕੁਛ ਗੱਲਾਂ ਧਰਮ ਨਾਮ ਦੀਆਂ ਜਾਣ ਲਈ, ਆਰਾ ਜਾਂਦੇ ਮੁਸਾਫਰਾਂ ਲਈ ਟਿਕਾਣਾ, ਲੋੜਾਂ ਦੀ ਪੂਰਤੀ ਲਈ ਸਾਧਨ ਮੁਹੱਈਆ ਕਰ ਦਿੱਤੇ। ਆਮ ਤੇ ਸਾਧਨ ਕਿਸੇ ਕੋਲ ਹੁੰਦੇ ਨਹੀਂ ਸਨ ਅੱਜ ਵਾਂਗ, ਆਮ ਨਾ ਸਹੀ ਲੇਕਿਨ ਖਾਸ ਕਰਕੇ ਅਮੀਰ ਮੁਸਾਫਰ ਤੇ ਚਾਹੁੰਦਾ ਸੀ ਮੈਨੂੰ ਰਾਤ ਜੰਗਲ ਵਿਚ ਨਾ ਪਵੇ, ਮੈਂ ਕਿਸੇ ਟਿਕਾਣੇ ਪੁੱਜ ਜਾ। ਇਸ ਲਈ ਸ਼ਾਹੂਕਾਰ ਅਮੀਰ ਮੁਸਾਫਰ ਵਪਾਰ ਵਾਲਾ ਵਪਾਰੀ ਜ਼ਰੂਰ ਚਾਹੁੰਦਾ ਤੇ ਉਹ ਇਸ ਖਿਆਲੋਂ ਇਸ ਟਿਕਾਣੇ ਨੂੰ ਬਿਹਤਰ ਸਮਝਦਾ, ਨਾਲ ਰਹਿਣ ਬਸੇਰਾ ਹੋ ਜਾਏਗਾ, ਰਾਤ ਕੱਟੀ ਹੋ ਜਾਏਗੀ, ਨਾਲ ਸਤਸੰਗ ਹੋ ਜਾਏਗਾ, ਨਾਲ ਸੇਫ ਰਹਾਂਗਾ। ਇਸ ਲਈ ਰਾਹ ਜਾਂਦਾ ਅਮੀਰ ਮੁਸਾਫਰ ਇਸ ਸੱਜਣ ਦੇ ਧਰਮਸ਼ਾਲਾ ਵਿੱਚ ਜ਼ਰੂਰ ਟਿਕਦਾ, ਜਿਸ ਖਿਆਲ ਨਾਲ ਇਹਨੇ ਇਹ ਸਾਰੀ ਬਣਤਰ ਰਾਤ ਨੂੰ ਉਸ ਮੁਸਾਫਰ ਨੂੰ ਕਤਲ ਕਰ ਦਿੱਤਾ ਜਾਂਦਾ, ਉਹਦੀ ਦੌਲਤ ਮੁੱਲ ਜਾਂਦੀ। ਇੱਕ ਨਹੀਂ ਸੈਂਕੜੇ ਲੋਕਾਂ ਦਾ ਕਾਤਲ ਸੱਜਣ ਠੱਗ ਬਦਲ ਗਿਆ, ਇੰਨਾ ਬਦਲਿਆ ਕਿ ਗੁਰੂ ਨਾਨਕ ਦੇ ਮਤ ਦਾ ਪ੍ਰਚਾਰਕ ਹੋਣ, ਜਿੱਥੇ ਜਦੋਂ ਵੱਖ ਵੱਖ ਦਿਸ਼ਾਵਾਂ ਵਿੱਚ ਪ੍ਰਚਾਰਕ ਨਿਸ਼ਚਿਤ ਕੀਤੇ ਗਏ, ਸੱਜਣ ਨੂੰ ਵੀ ਇੱਕ ਪ੍ਰਚਾਰਕ ਨਿਸ਼ਚਿਤ। ਵਿਧੀ ਚੰਦ ਇੱਕ ਡਾਕੂ ਸੀ, ਇਹੋ ਕਾਰਨ ਹੈ ਉਸ ਐਕਸਪੀਰੀਅੰਸ ਉਸ ਤਜਰਬੇ ਨੂੰ ਗੁਰੂ ਕੀ ਹਜ਼ੂਰੀ ਵਿੱਚ ਵੀ ਇੱਕ ਵਾਰ ਵਰਤਣਾ ਪਿਆ, ਜਦੋਂ ਗੁਰੂ ਕੇ ਘੋੜਿਆਂ ਨੂੰ ਚੌਧਰੀ ਨੇ ਰੋਕ ਲਿਆ। ਕੀਮਤੀ ਘੋੜੇ ਵੇਖ ਕੇ ਰਸਤੇ 'ਚ ਖੋ ਲਿਆ, ਇਹ ਸਾਧਾ ਫਕੀਰਾਂ ਕੋਲ ਨਹੀਂ ਹੋਣੇ ਚਾਹੀਦੇ, ਇਹ ਤਾਂ ਰਾਜਿਆਂ ਦੇ ਦਰਬਾਰ ਵਿੱਚ ਹੀ ਹੋਣੇ ਚਾਹੀਦੇ। ਤੇ ਗੁਰੂ ਕੇ ਹੁਕਮ ਨਾਲ ਬਿਲਕੁਲ ਉਸੇ ਟਾਈਪ ਨਾਲ ਆਪਣੇ ਤਜਰਬੇ ਤੋਂ ਫਾਇਦਾ ਉਠਾਉਂਦੇ ਹਾਂ, ਉਸ ਗੁਰੂ ਕੇ ਘੋੜਿਆਂ ਨੂੰ ਕਿਵੇਂ ਲਿਆਇਆ। ਦਿਲਬਾਗ ਤੇ ਗੁਲਬਾਗ ਜਿਹਨਾਂ ਦੋਹਾਂ ਦਾ ਨਾਮ ਸੀ, ਉਹਨੂੰ ਕਿਵੇਂ ਲਿਆਇਆ, ਬੜਾ ਲੰਬਾ ਚੌੜਾ ਇਤਿਹਾਸ ਹੈ, ਤੁਸੀਂ ਕਈ ਵਾਰ ਸਰਵਪਰਾ ਪ੍ਰਚਲਿਤ ਇਤਿਹਾਸ। ਪਰ ਬਿਧੀ ਚੰਦ ਵੀ ਬਦਲ ਕੇ ਇੱਕ ਪੂਰਨ ਗੁਰਸਿੱਖ ਵਾਲੇ ਜੀਵਨ ਵਿੱਚ ਪ੍ਰਵੇਸ਼ ਕਰ ਗਿਆ। ਬਾਲਮੀਕ ਬਟਵਾਰਾ ਸੀ, ਅਰਾਹ ਜਾਂਦੇ ਮੁਸਾਫਰਾਂ ਨੂੰ ਕਈ ਵਾਰ ਕਤਲ ਕਰਨਾ ਪਿਆ ਤੇ ਕੀਤਾ ਤੇ ਲੁੱਟਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਸ ਗੱਲ ਦਾ ਜ਼ਿਕਰ ਆਪਣੀ ਬਾਣੀ ਵਿੱਚ ਕੀਤਾ, ਕਹਿਣ

कौन को कलंक रहे हो? बाबा नामदेव जी शब्द बिल्कुल इसके सामने एक त्रिलोचन जी का शब्द रखना पड़ेगा। अगर त्रिलोचन जी ते नामदेव जी समकाली भगत है, बल्कि परमार्थ के पंथ विच भगती मार्ग विच नामदेव त्रिलोचन जी की अगवाई कर रहे हैं। अनेक थावां ते सवाल जवाब ने जिहड़े मसले हल किए ने नामदेव ने त्रिलोचन की अवस्था दी। जिवें प्रचलित दो श्लोक ने कि त्रिलोचन ने देखिया ते कहन लगा नामा माया मोहिया कहे त्रिलोचन मीत काहे छिपो छायलो राम न लावो तीत। ते जवाब सी कहन लगे नामा कहे त्रिलोचना मुख ते राम समाल हाथ पाओ कर काम सब चीत निरंजन नाल। नामदेव अगवाई करने पाए सब ने भी आख्या दर्शन देख नामदेव भर के उठ त्रिलोचन आवे भगत करन मिले दो जने पर नामदेव हरिचल सुनावे अगवाई कर रब दी गल्लां सुनाण वाला नामदेव। बल्कि जदों ये आख्या ना भी मन रब नाल चित रब नाल जोड़ के रख उदों त्रिलोचन ने फिर क्वेश्चन किया कहिंदा एक में हो सकता। तो फिर नामदेव जी ने त्रिलोचन नूं समझांदिया एक पूरा शब्द उच्चारण किया उनके कुछ एग्जाम्पल दतिया मैं अगे बढ़ना चाहता जिरा शब्द है आनी ले कागज काटी ले गूडी आकाश मदे भरमिया ले पंच जना सो बात बतऊआ तीन सो डोरी राखी ले इस सारे शब्द ते इनके अखीर से आके नामदेव जी त्रिलोचन नु मुखातिब करते ने कहत नामदेव सुनो त्रिलोचन कहत नामदेव सुनो त्रिलोचन बालक पालन पौड़ी ले अंतर बाहर काज विरोधी विरोधी चीत सुबारक राख। नामदेव जी का त्रिलोचन नु समझाना मैं एक होर भी इत्थे अर्ज कर जा अगे भी कई बार विचार सांझे करदे आ इह जिक्र आया कि श्री गुरु ग्रंथ साहिब दी बाणी विच अनेकां थावां दे भगतां दे क्वेश्चन जवाब भी ने। जिन्नी देर असीं उह सारे मसले नु जिन्हां जिन्हां दा लिंक है संबंध है सवाल जवाब विच समय नाल चेंज है तब्दीली है पहली अवस्था भी बाद दी अवस्था भी जिन्नी देर वो सारी चीज आमो सामने नहीं रखांगे कई बार बाणी दे असल मकसद तो खुंझ जांगे। इको क्वेश्चन नू लैके मन गए बस ठीक है। मैं क्वेश्चन की केडी खूबसूरत उदाहरण है कि ओहो ही नामदेव है कि जेड़ा पहला कहिंदा नामे के स्वामी सिया बहोरी लंक बभीखण आपियो हो उदों नामदेव इस संसारक राजे राम नू अपना स्वामी आख रहा इन कोई गलत नहीं इनके अर्थ नहीं बदलेगा क्योंकि नाल इतिहास का जिक्र भी कर रहा सिया बहोरी लंक भविखन आप हो नामे के स्वामी आख रहे नामे के स्वामी सिया बहोरी लंक भविखन आप हो पर जदों अवस्था बदलती है तो पता लगता है कि वह राम सर्वी थाई समुचे स्थान रविया होया उन्हों एक साखी नाल नहीं जोड़िया जा सकता उदों ओहो ही नामदेव उसे ही नामदेव जी का दूजा शब्द है ओहो ही कह उठता बदले हुए समय नाल ते आखदा हे पंडित हे पांडे ओ तेरा रामचंद है पांडे तुम्हारा रामचंद सो भी आवत देखिया था रावण से सरबर हुई पर क्यों कह लगे अज मैनू नाम राम देखन नू मिले है अगे सुनिया सी तेरे को सुनिया सी वह भी शब्द बारी विच है ते हुण जदों वेखण नू मिलिया फिर की कहिंदा आज नामे बीछल देखिया जो इस शब्द का आरंभ किया ना कह लगे अगे मैं आखदा सा नामे के स्वामी सिया बहोरी हूं मैं आखना आज नामे बीछल देखिया देखना की ज्ञान हो जाना अगुर देखिया दीख्या कह लगे आज नामे बीछल देखिया मैं हूं रब न देखिया है मूर्ख मैं तेन भी समझाना चाहना अगे मैं तेरे मगर लगा रहा लगे आज नामे बीछो देखिया मूर्ख को समझाऊ रे पांडे तुमरा रामचंद सो भी आवत देखिया था रावण से सरबर होई कर की दोए गवाई थी कुछ बदल गया ना जी आप एक कोई शब्द में पढ़ के कोई अगवाई ला ली फसल का फैसला कर ली मुश्किल होएगा इसलिए हम सामने शब्दों का सांझ जी है उस सामने रखनी पड़ेगी सही पलती है। इतने भी हम त्रिलोचन जी अपना ख्याल दे रहे हैं क्योंकि नामदेव अगवाई करता भगती मार्ग में त्रिलोचन जी बड़ा खूबसूरत जरा सवाल भी करते हैं उस बात दलील देंगे तो वक्त प्रचलित गल दलील देंगे संबंध है अपने घरवाली शब्द का
ਜਾਂ ਦੂਜੇ ਲਫ਼ਜ਼ਾਂ ਵਿੱਚ ਆਪਣੀ ਮਤ ਰੂਪੀ ਬੁੱਧ ਰੂਪੀ ਇਸਤਰੀ ਨਾਲ ਸੰਬੰਧਿਤ ਕਰਕੇ ਆਖਦੇ ਨੇ, ਇਹ ਖਿਆਲ ਕਰੀ ਕਦੀ ਵੀ ਕਲੰਕ ਨਹੀਂ ਮਿੱਟਦਾ। ਪੁਰਬਲੋ ਕਿਰਤ ਕਰਮ ਨਾ ਮਿਟੇ ਰੀ ਘਰ ਗਏ ਹਨ, ਇਹ ਘਰ ਦੀ ਗ੍ਰਹਿਣ ਗ੍ਰਹਿਣੀ ਘਰ ਵਾਲੀ। ਪੁਰਬਲੋ ਕਿਰਤ ਕਰਮ ਨਾ ਮਿਟੇ ਰੀ ਘਰ ਗਏ ਹਨ, ਤਾਚੇ ਮਾਂ ਜਾਪੀ ਵਾਲੇ ਰਾਮ ਚੇ ਨਾ ਮੰਨ। ਇਹ ਕਿਰਤ ਕਰਮ ਨਹੀਂ ਮਿਟਦਾ, ਇਸ ਲਈ ਰਾਮ ਰਾਮ ਕਈ ਚੱਕ। ਕੋਈ ਐਸੀ ਕਿਰਤ ਹੋਵੇ ਹੀ ਨਾ ਜਿਹਦੇ ਨਾਲ ਕਲੰਕ ਲੱਗ ਜਾਏ, ਨਹੀਂ ਤਾਂ ਮਿਟਦਾ ਨਹੀਂ। ਤੇ ਐਗਜ਼ਾਮਪਲ ਦਿੰਦੇ ਨੇ, ਪਹਿਲਾਂ ਕਹਿੰਦੇ ਨੇ ਸ਼ੰਕਰਾ ਮਸਤਕ ਮਸਤਾ ਸੁਰਸਨੀ ਇਸ਼ਨਾਨ ਦੇ ਦੇਖ ਚੰਦਰਮਾ। ਪੁਰਾਤਨ ਸ਼ਾਸਤਰਕਾਰ ਬ੍ਰਾਹਮਣ ਹਿੰਦੂਇਜ਼ਮ ਦੇ ਵਿਚਾਰਾਂ ਮੁਤਾਬਕ ਹਰ ਇੱਕ ਸ਼ਕਤੀ ਨੂੰ ਉਹ ਇੱਕ ਦੇਵਤੇ ਦਾ ਰੂਪ ਦੇ ਲੈਂਦੇ। ਖੇਤੀ ਕੋਟ ਦੇਵਤਾ ਐਵੇਂ ਨਹੀਂ ਹੋ ਗਿਆ, ਹਰ ਇੱਕ ਵਸਤੂ ਨੂੰ ਉਹਨਾਂ ਦੇਵਤੇ ਦਾ ਨਾਮ ਦਿੱਤਾ। ਜਿਹੜੀ ਚੀਜ਼ ਦੀ ਵੀ ਲੋੜ ਹੈ, ਮਨੁੱਖੀ ਜੀਵਨ ਨਾਲ ਸਾਂਝ ਰੱਖਦੀ ਹੈ, ਜਿਹਦੀ ਲੋੜ ਹੋਵੇ ਉਹਨੂੰ ਸਤਿਕਾਰੀਦਾ ਹੀ ਹੈ। ਮੈਂ ਕਹਿੰਦਾ ਦੂਜੇ ਲਫ਼ਜ਼ਾਂ ਵਿੱਚ ਲੋੜ ਮਨੁੱਖ ਨੂੰ ਸਤਿਕਾਰ ਦਵਾਉਂਦੀ ਹੈ, ਕਿਉਂਕਿ ਹਰ ਇੱਕ ਚੀਜ਼ ਜਿੰਦੀ ਜਿੰਦੀ ਵੀ ਲੋੜ ਸੀ ਉਹਨੂੰ ਉਹ ਦੇਵਤਾ ਕਹਿ ਕੇ ਨਮਸਕਾਰ ਕਰੀ ਗਿਆ। ਮਨੁੱਖ ਨੂੰ ਵੀ ਸੁਭਾਅ ਸੀ, ਪੁਰਾਤਨ ਬਜ਼ੁਰਗ ਮਤਾਵਾਂ ਵੀ ਹੱਥ ਵਿੱਚ ਗ੍ਰਾਹੀ ਫੜਨੀ ਤੇ ਪਹਿਲਾਂ ਮੱਛਰ ਨੂੰ ਲਾਉਣੀ। ਕਿਉਂ? ਕਿਉਂਕਿ ਇਹਦੇ ਬਿਨਾਂ ਗੁਜ਼ਾਰਾ ਨਹੀਂ। ਜਿਹੜੀ ਚੀਜ਼ ਦੀ ਲੋੜ ਹੋਵੇ ਉਹਨੂੰ ਮੱਛਰ ਨਾ, ਗੁਰੂ ਕਹਿੰਦਾ ਨਹੀਂ ਦੇਣ ਵਾਲੇ ਨੂੰ ਮੱਛਰ, ਜਿੰਨੇ ਗ੍ਰਹਿਣੀ ਦਿੱਤੀ ਹੈ। ਲੇਕਿਨ ਬ੍ਰਹਮਣਿਜ਼ਮ ਦੇ ਵਿੱਚ ਆਹ ਚੀਜ਼ ਹੈ, ਉਹ ਹਰ ਇੱਕ ਚੀਜ਼ ਨੂੰ ਦੇਵਤਾ ਮੰਨੀ ਬੈਠੇ, ਹਰ ਇੱਕ ਚੀਜ਼ ਦੀ ਵੱਖ ਵੱਖ ਪੂਜਾ ਕਰੀ ਜਾਂਦੇ ਲੋੜਾਂ ਤੇ ਮਨੁੱਖ ਦੀਆਂ। ਇੰਨੀ ਗਿਣਤੀ ਵਿੱਚ ਨੇ ਕਿ ਹਰ ਇੱਕ ਚੀਜ਼ ਨੂੰ ਦੇਵਤਾ ਆਖਣਾ ਪਿਆ। ਇਸੇ ਤਰ੍ਹਾਂ ਤੇਤੀਗੁੜ ਦੇਵਤਾ ਹੋ ਗਿਆ, ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਇਹ ਸਾਰੇ ਦੇਵਤੇ ਹੁੰਦੇ ਨੇ ਕਬਰ। ਇਸੇ ਤਰ੍ਹਾਂ ਰਾਤ ਦੇ ਅੰਧੇਰੇ ਦਾ ਚੰਦਰਮਾ ਦੇਵਤਾ, ਦਿਨ ਦੇ ਦੁਪਹਿਰ ਲਿਆਉਣ ਲਈ ਨਿਘ ਦੇਣ ਲਈ ਸੂਰਜ ਦੇਵਤਾ, ਕਿਹੜੀ ਚੀਜ਼ ਦੇਵਤਾ ਨੇ ਆਖੀ? ਹਰ ਇੱਕ ਚੀਜ਼ ਦੇਵਤਾ ਹੋ ਗਈ। ਸ਼ਾਸਤਰ ਮੁਤਾਬਕ ਵੇਦਾਨੁਸਾਰ ਤਾਂ ਇਹ ਚੀਜ਼ ਸੀ ਕਿ ਚੰਦਰਮਾ ਵੀ ਇੱਕ ਦੇਵਤਾ, ਵੱਖਰੀ ਸ਼ਕਤੀ, ਵੱਖਰਾ ਇੱਕ ਮਨੁੱਖ ਹੈ, ਇੱਕ ਜੀਵ, ਉਹਦੇ ਨਾਲ ਫਿਰ ਕਹਾਣੀਆਂ ਵੀ ਬਣ ਗਈਆਂ। ਇਹੋ ਕਾਰਨ ਹੈ ਉੱਥੋਂ ਚੱਲਦੀ ਚੱਲਦੀ ਗੱਲ ਮਨੁੱਖ ਦੀ ਇੱਥੋਂ ਤੱਕ ਆ ਗਈ, ਇਹਨੇ ਰੱਬ ਨੂੰ ਵੀ ਇੱਕ ਵੱਖਰੀ ਸ਼ਖਸੀਅਤ ਦੇ ਲਈ। ਹਾਲਾਂਕਿ ਗੁਰੂ ਨੇ ਆ ਕੇ ਸਾਰਾ ਭਰਮ ਦੂਰ ਕੀਤਾ, ਵੇਖਾ ਲੱਗਦਾ ਸੀ ਕਿ ਸਹਿ ਸਤਵ ਨੈਣ ਨਾ ਨੈਣ ਹੈ, ਤੂੰ ਵੱਖਰੀ ਕੋਈ ਸ਼ਖਸੀਅਤ, ਤੂੰ ਸਾਰੇ ਗੁਣ ਕਰਕੇ। ਪਰ ਜਦੋਂ ਵੱਖਰੀ ਸ਼ਖਸੀਅਤ ਬਣਾਉਣਗੇ ਤਾਂ ਫਿਰ ਉਹਦੀ ਕਹਾਣੀ ਨਹੀਂ ਬਣੇਗੀ। ਕੱਲ ਦੀ ਲਫ਼ਜ਼ ਆਇਆ ਸਾਖੀ ਜਿਹੜੀ ਜਿਸਮ ਤੋਂ ਬਣਦੀ ਹੈ, ਵੱਖਰੀ ਸ਼ਖਸੀਅਤ ਹੋਏਗੀ, ਕਹਾਣੀ ਬਣੇਗੀ। ਹੁਣ ਚੰਦਰਮਾ ਵੀ ਇੱਕ ਵੱਖਰੀ ਸ਼ਖਸੀਅਤ ਮੰਨ ਲਿਆ ਗਿਆ। ਅੱਜ ਸਦੀਆਂ ਬਾਅਦ ਜਿਹੜਾ ਵਕਤ ਦਾ ਖੋਜਵਾਨ ਵਿਗਿਆਨਕ ਹੈ ਉਹ ਆਖਦਾ ਹੈ ਪੁਰਾਣੀ ਖੋਜ ਕਿੱਧਰ ਗਈ ਜੀ? ਤਾਂ ਦੇਵਤਾ ਆਖਦੇ ਸਭ, ਇਹ ਤਾਂ ਧਰਤੀ ਦਾ ਇੱਕ ਟੁਕੜਾ ਹੈ। ਵੱਖਰੀ ਸ਼ਖਸੀਅਤ ਦਿੱਤੀ ਗਈ, ਜਦੋਂ ਸ਼ਖਸੀਅਤ ਦਿੱਤੀ ਤਾਂ ਉਹਦੇ ਵਿੱਚ ਫਿਰ ਇਹ ਵੀ ਆ ਗਿਆ ਕਿ ਕਰਮ ਵੀ ਹੈ, ਸ਼ਖਸੀਅਤ ਨੇ ਤਾਂ ਕਰਮ ਨਾਲ ਸਾਖੀ ਬਣ ਗਈ। ਉਸ ਸਾਖੀ ਦੇ ਮੁਤਾਬਕ ਇਹ ਹੋਇਆ ਕਿ ਚੰਦਰਮਾ ਨੇ ਮਦਦ ਕੀਤੀ ਇੰਦਰ ਦੀ। ਮੈਂ ਇਤਿਹਾਸਕ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ। ਚੰਦਰਮਾ ਨੇ ਇੰਦਰ ਦੀ ਮਦਦ ਕੀਤੀ ਉਸਦੇ ਵਿਚਾਰ ਦੇ ਸਮੇਂ ਵਿੱਚ ਵਾਧਾ ਕਰਨ ਲਈ, ਕਰਜ਼ਾ ਪਾਉਣ ਲਈ ਮਦਦ ਕੀਤੀ। ਜਦੋਂ ਸਮੇਂ ਤੋਂ ਪਹਿਲਾਂ ਚੜ੍ਹਿਆ, ਕੁੱਕੜ ਨੇ ਵੀ ਮਦਦ ਕੀਤੀ, ਸਮੇਂ ਤੋਂ ਪਹਿਲਾਂ ਬੋਲ ਪਿਆ, ਤੇ ਉੱਠ ਕੇ ਰਿਸ਼ੀ ਘਰਵਾਲੀ ਨੂੰ ਇਕੱਲਾ ਛੱਡ ਇਸ਼ਨਾਨ ਕਰਨ ਤੁਰ ਗਿਆ ਗੌਤਮ। ਖੈਰ ਉਸ ਸਾਰੇ ਸੰਬੰਧ ਨੂੰ ਲੈ ਕੇ ਜਦੋਂ ਵਾਪਸ ਆਇਆ ਤੇ ਉਦੋਂ ਰਿਸ਼ੀ ਨੂੰ ਨਾਰਾਜ਼ਗੀ ਆਈ, ਗੁੱਸਿਆ ਆਇਆ, ਜਿੱਥੇ ਉਹਦਾ ਵਿਸ਼ਵਾਸ ਕੁੱਕੜ ਤੋਂ ਮੁਰਗੇ ਤੋਂ ਚਲਾ ਗਿਆ, ਜਿੱਥੇ ਬਾਕੀ ਗੱਲਾਂ ਤੋਂ ਉਹਨੇ ਨਾਰਾਜ਼ਗੀ ਜ਼ਾਹਿਰ ਕਰ ਦਿਆ, ਆਪਣੀ ਪਤਨੀ ਨੂੰ ਸ਼ਰਾਪ ਦੇ ਦਿੱਤਾ, ਉੱਥੇ ਉਹਨੇ ਚੰਦਰਮਾ ਨੂੰ ਵੀ ਸ਼ਰਾਪ ਦਿੱਤਾ ਕਿ ਜਾ ਅੱਜ ਤੋਂ ਤੂੰ ਇੱਕ ਰਸ ਨਹੀਂ ਰਹੇਗਾ, ਵੱਧਦਾ ਘਟਦਾ ਰਹੇਗਾ। ਲਓ ਆ ਸਾਖੀ ਦੇ ਬਣ ਗਿਆ। ਇਸੇ ਲਈ ਚੰਦਰਮਾ ਵੱਧ ਘਟ ਰਿਹਾ, ਇਹ ਉਹਨੂੰ ਕਲੰਕ ਲੱਗ ਗਿਆ। ਚੰਦਰਮਾ ਕਲੰਕਤ ਹੈ, ਕਲੰਕ ਲੱਗ ਗਿਆ। ਤ੍ਰਿਲੋਚਨ ਜੀ ਇਸ ਗੱਲ ਨੂੰ ਐਗਜ਼ਾਮਪਲ ਵਜੋਂ ਵਰਤ ਰਹੇ ਨੇ, ਕਹਿੰਦੇ ਨੇ ਦੇਖ ਸ਼ੰਕਰਾ ਮਸਤਕ ਬਸਤਾ। ਸ਼ਾਸਤਰ ਦੇ ਮੁਤਾਬਕ ਚੰਦਰਮਾ ਜਿਹੜਾ ਸ਼ੰਕਰ, ਭਗਵਾਨ ਸ਼ੰਕਰ ਸ਼ਿਵ ਜੀ ਦੇ ਮੱਥੇ ਤੇ ਰਹਿੰਦਾ। ਅਜੇ ਵੀ ਜਦੋਂ ਭਗਵਾਨ ਦੀ ਸ਼ਿਵ ਦੀ ਕਦੀ ਫੋਟੋ ਵੇਖੋ ਨਾ, ਇਹ ਵੀ ਬਣਾਉਂਦੇ ਨੇ, ਉਹਦੇ ਇੱਥੇ ਚੰਦਰਮਾ ਦੀ ਸ਼ਕਲ ਦਿੰਦੇ। ਸ਼ੰਕਰਾ ਮਸਤਕ ਬਸਤਾ, ਦੇਵਤੇ ਉੱਚ ਵੱਡਾ ਦੇਵਤਾ ਹੈ, ਉਹਦੇ ਮੱਥੇ ਤੇ ਰਹਿੰਦਾ। ਤੇ ਭਗਵਾਨ ਸ਼ੰਕਰ ਸ਼ਿਵ ਜੀ ਦੇ ਜਟਾਵਾਂ ਵਿੱਚੋਂ ਗੰਗਾ ਨਿਕਲੀ ਤੇ ਉਹ ਉੱਥੋਂ ਵਗ ਰਹੀ ਹੈ, ਇਸ ਲਈ ਹਮੇਸ਼ਾ ਉਸ ਗੰਗਾ ਦੇ ਪਾਣੀ ਵਿੱਚ ਇਸ਼ਨਾਨ ਕਰਦਾ ਤੇ ਗੰਗਾ ਦੇ ਜਲ ਵਿੱਚ ਇਸ਼ਨਾਨ ਕੀਤੇ ਤਾਂ ਪਵਿੱਤਰ ਹੋ ਜਾਈਦਾ। ਐਗਜ਼ਾਮਪਲ ਦੇ ਰਹੇ
ਇਹਨੇ ਸ਼ੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ ਤੇ ਫਿਰ ਕੁੱਲ ਦਿਨ ਮੱਧੇ ਮਿਲੋ ਸਾਨਗ ਪਾਂਡਵੇ ਚੰਦਰਵੰਸ਼ੀ ਭਗਵਾਨ ਕਿਸ਼ਨ ਚੰਦਰਵੰਸ਼ ਵਿੱਚ ਉਹਦੀ ਵੰਸ਼ ਵਿੱਚ ਭਗਵਾਨ ਵੀ ਪੈਦਾ ਹੋਇਆ ਪਰ ਇੰਨਾ ਕੁਛ ਚੰਗਾ ਪੈਦਾ ਹੋਣ ਦੇ ਬਾਵਜੂਦ ਸ਼ੰਕਰ ਦੇ ਮੱਥੇ ਤੇ ਰਹਿੰਦਾ ਹੋਵੇ ਦਿਨ ਰਾਤ ਸੁਰਸਰੀ ਵਿੱਚ ਗੰਗਾ ਵਿੱਚ ਇਸ਼ਨਾਨ ਕਰਦਾ ਹੋਵੇ ਉਹਦੀ ਕੁੱਲ ਵਿੱਚ ਭਗਵਾਨ ਜਨਮ ਲੈਣ ਪਰ ਉਹਦਾ ਕਲੰਕ ਅੱਜ ਤੱਕ ਨਾ ਮਿਟ ਸਕਿਆ ਇੱਕ ਐਗਜ਼ਾਮਪਲ ਦੇ ਗਿਆ ਕਹਿੰਦੇ ਨੇ ਸ਼ੰਕਰਾ ਮਸਤਕ ਮਸਤਾ ਸੁਰਸਰੀ ਇਸ਼ਨਾਨ ਰੇ ਕੁੱਲ ਜਨ ਮੱਧੇ ਮਿਲੋ ਸਾਰੰਗ ਪਾਣ ਰੇ ਪਰ ਕਰਮ ਕਰ ਕਲੰਕ ਮੁਖੀ ਚੁਸ ਜਿਹੜਾ ਕਰਮ ਕਰ ਲਿਆ ਉਹ ਕਲੰਕ ਮਿਟਿਆ ਅੱਗੇ ਜਾ ਕੇ ਹੋਰ ਇੱਕ ਐਗਜ਼ਾਮਪਲ ਦਿੰਦੇ ਕਹਿੰਦੇ ਨੇ ਇਹ ਵੀ ਦੇਖਣਾ ਵਿਸ਼ਵ ਕਾ ਦੀਪਕ ਸਵਾਮੀ ਪਾਚੇ ਰੇ ਸਵਾਰਥੀ ਸੰਸਾਰ ਦਾ ਪੂਰੇ ਵਿਸ਼ਵ ਦਾ ਸਾਰੀ ਦੁਨੀਆਂ ਦਾ ਇੱਕ ਦੀਪਕ ਹੈ ਸੂਰਜ ਵਿਸ਼ਵ ਕਾ ਦੀਪਕ ਸਵਾਮੀ ਪਾਚੇ ਰੇ ਸਵਾਰਥੀ ਉਸ ਸੂਰਜ ਦਾ ਰਥਵਾਈ ਹੈ ਅਰਨ ਅਰਨ ਸੂਰਜ ਦਾ ਰਥਵਾ ਸ਼ਾਸਤਰ ਦੀ ਵਕਤ ਦੀ ਐਗਜ਼ਾਮਪਲਾਂ ਦੇ ਰਹੇ ਜਿਹੜੀ ਕਹਾਣੀਆਂ ਪ੍ਰਚਲਿਤ ਹੋਣ ਉਹਨਾਂ ਨੂੰ ਐਗਜ਼ਾਮਪਲ ਵਜੋਂ ਵਰਤਿਆ ਹੁਣ ਇੱਕ ਇੱਥੇ ਖਿਆਲ ਕਰਨਾ ਇਹਦਾ ਮਤਲਬ ਇਹ ਨਹੀਂ ਕਿ ਇਹ ਸਾਰੀਆਂ ਸਾਰਥੀਆਂ ਜਾਂ ਇਹ ਸਾਰਾ ਮਿਥਾਸ ਗੁਰੂ ਮੰਨ ਰਹੇ ਨੇ ਪਹਿਲੇ ਉਸ ਕੀਤੀ ਜਿੰਨੀ ਦੇਰ ਅਸੀਂ ਸਮੁੱਚੀ ਬਾਣੀ ਦਾ ਹਰ ਪੱਖ ਸਾਹਮਣੇ ਨਹੀਂ ਰੱਖਾਂਗੇ ਉਨੀ ਦੇਰ ਸਾਨੂੰ ਸਮਝ ਨਹੀਂ ਆਵੇਗੀ ਕਿਉਂਕਿ ਇਹ ਤਾਂ ਇੱਕ ਉਹ ਵਿਅਕਤੀ ਹੈ ਜਿਹੜਾ ਅਜੇ ਕਨਫਿਊਜ਼ ਹੈ ਉਹਦੇ ਕੀਤੇ ਹੋਏ ਦਿੱਤੀਆਂ ਹੋਈਆਂ ਐਗਜ਼ਾਮਪਲ ਦਾ ਇੱਕ ਵਿਸ਼ਾ ਹੈ ਕਹਿਣ ਲੱਗੇ ਵਿਸ਼ਵ ਕਾ ਦੀਪਕ ਸਵਾਮੀ ਤਾਂਚੇ ਰੇ ਸਵਾਰਥੀ ਪੰਖੀ ਰਾਏ ਗਰਗ ਤਾਂਚੇ ਰੇ ਬਾਂਧਵਾ ਪੰਖੀਆਂ ਦਾ ਰਾਏ ਰਾਜਾ ਗਰਗ ਗਰਗ ਪੰਛੀ ਜਿਹੜਾ ਸ਼ਾਸਤਰ ਮੁਤਾਬਕ ਪੰਖੀਆਂ ਦਾ ਰਾਜਾ ਕਿਉਂਕਿ ਉਹਦੇ ਤੇ ਕਿਸੇ ਸੱਪ ਦੀ ਜ਼ਹਿਰ ਦਾ ਵੀ ਅਸਰ ਪੰਖੀ ਰਾਏ ਗਰਗ ਤਾਂਚੇ ਰੇ ਬਾਂਧਵਾ ਪਰ ਕਹਿਣ ਲੱਗੇ ਕਰਮ ਕਰ ਅਰਨ ਪਿੰਗਲਾਰੀ ਸੂਰਜ ਦੇ ਕੋਲ ਰਹਿੰਦਾ ਤੇ ਗਰਨ ਭਗਵਾਨ ਦਾ ਭਰਾ ਹੈ ਪਰ ਕੀ ਕਾਰਨ ਹੈ ਅਰਨ ਅਜੇ ਪਿੰਗਲਾ ਹੈ ਭਾਵ ਉਹਦੀਆਂ ਲੱਤਾਂ ਕੋਈ ਨਹੀਂ ਉਹਦੀਆਂ ਲੱਤਾਂ ਹੀ ਨਹੀਂ ਠੀਕ ਹੋ ਸਕ ਐਗਜ਼ਾਮਪਲ ਦੀ ਕਹਿੰਦੇ ਨੇ ਪੂਰਬ ਲੋਕ ਕਿਰਤ ਕਰਮ ਨਾ ਮਿਟੇ ਰਹੀ ਘਰ ਗਏ ਹਨ ਹੇ ਭਾਗਾਂ ਵਾਲੀਏ ਕਿਰਤ ਕਰਮ ਮਿਟਦਾ ਬਿਲਕੁਲ ਨਹੀਂ ਜਿਹੜੇ ਕਰਮ ਕਰੀਏ ਉਹ ਕਰਮ ਹਮੇਸ਼ਾ ਨਾਲ ਰਹਿੰਦੇ ਨੇ ਕਲੰਕ ਨਹੀਂ ਮਿਟਦਾ ਕਰਮ ਕਰ ਕਲੰਕ ਮੁਕਤੀ ਹੁਣ ਤ੍ਰਿਲੋਚਨ ਅਗਵਾਈ ਕਰਦਾ ਨਾਮਦੇਵ ਅਗਵਾਈ ਕਰਦਾ ਤ੍ਰਿਲੋਚਨ ਦੀ ਜਵਾਬ ਦਿੰਦਾ ਬਿਲਕੁਲ ਸਾਹਮਣੇ ਬੈਠ ਕੇ ਜਵਾਬ ਦਿੰਦਾ ਤੇ ਕਹਿੰਦਾ

അധ്യാപകൻ ക്ഷമത്തിലൂറ്റിന്റെ പള്ളി സ്ഥാപിച്ചു. ਭਾਂਡਾ ਹੱਥਾਂ ਸੋਏ ਜੋ ਭਾਵਸੀ ਅਤ ਮਲੀਨ ਧੋਤਾ ਹੱਥਾਂ ਨਾ ਹੋਏ ਸੀ ਪਰ ਕਹਿਣ ਲੱਗੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਏਸ ਦੁਆਰੇ ਧੋਏ ਹੱਥਾਂ ਹੋਏ ਸੀ ਕਲੰਕ ਮਿਟਦਾ ਹੈ। ਜਨਮ ਕਰਮ ਮਨ ਉਤਰੇ ਮਨ ਤੇ ਜਾਏ ਗੁਮਾਨ ਕਹਿਣ ਲੱਗੇ ਉਤਰਦਾ ਹੈ। ਬਾਦ ਮਜਨ ਸੰਸਾ ਦੂਆ ਧੂੜੀ ਕਾਰਿ ਸਨਾਨ ਹਰ ਕਾ ਨਾਮ ਧਿਆਏ ਸੁਣ ਇਹ ਉਤਰਦਾ ਹੈ। ਪਵਿੱਤ ਹੋਏ ਸਹਿਜ ਨਾ ਜਿਨੀ ਹਰ ਧਿਆਇਆ ਗੁਰੂ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਫਿਰ ਕੀ ਹੋਵੇਗਾ ਜਨਮ ਕਰਮ ਮਲ ਉਤਰੇ। ਗੁਰੂ ਕਹਿੰਦੇ ਖਿਆਲ ਕਰੀ ਜੇ ਭੂਮੀ ਚੋਰ ਦਾ ਕਲੰਕ ਮਿਟ ਸਕਦਾ ਹੈ ਚੋਰ ਨਹੀਂ ਰਹਿੰਦਾ। ਜੇ ਸੱਜਣ ਛੱਡ ਦੇ ਪਾਪ ਨਿਵਰਤ ਹੋ ਸਕਦੇ ਨੇ ਤੇ ਉਹ ਇੱਕ ਧਾਰਮਿਕ ਆਗੂ ਹੋ ਨਿਬੜਦਾ। ਜੇ ਵਿਧੀ ਚੰਦ ਪੂਰਨ ਗੁਰਸਿੱਖ ਬਣ ਸਕਦਾ ਇੱਕ ਬਾਪੂ ਤੋਂ। ਜੇ ਬਾਲਮੀਕ ਬਟਵਾਰਾ ਸਾਰੀ ਜ਼ਿੰਦਗੀ ਦਾ ਪਾਪ ਕਰਨ ਵਾਲਾ ਦੋ ਦੋ ਕੌਡੀਆਂ ਪਿੱਛੇ ਮਨੁੱਖ ਨੂੰ ਕਤਲ ਕਰ ਦੇਣ ਵਾਲਾ ਬਾਲਮੀਕ ਨਾਮ ਦੀ ਸੰਗਤ ਨਾਲ ਇੱਕ ਮਹਾਨ ਤਪਸਵੀ ਹੋ ਸਕਦਾ। ਇਸ ਲਈ ਮਨ ਵਿੱਚ ਕਦੀ ਇਹ ਨਾ ਸੋਚੀ ਕਿ ਪਤਤ ਹੋ ਗਿਆ ਤੇ ਮੁੜ ਤੈਨੂੰ ਕੋਈ ਨਹੀਂ। ਗੁਰੂ ਨੇ ਕਿਸੇ ਬੁਰੇ ਆਦਮੀ ਲਈ ਕਦੀ ਕੋਈ ਨਿਰਾਸ਼ ਨਾ ਹੋਵੇ ਕਿ ਬਸ ਮੈਂ ਇੱਕ ਵਾਰ ਪਤਤ ਹੋ ਗਿਆ ਤੇ ਮੁੜ ਮੈਂ ਵਾਪਸ ਨਹੀਂ ਪਰ ਮੈਂ ਹੁਣ ਗੁਨਾਹਗਾਰ ਬਸ ਮੈਂ ਹੁਣ ਵਾਪਸ ਨਹੀਂ ਪਰ। ਗੁਰੂ ਕਹਿੰਦੇ ਪਤਤ ਪਵਿੱਤਰ ਭੈ ਰਾਮ ਕਹੇ ਪਤਤ ਪਵਿੱਤਰ ਹੋ ਸਕਦਾ ਵਾਪਸ ਪਰਤ ਸਕਦਾ। ਦਰਵਾਜ਼ੇ ਗੁਰੂ ਘਰ ਦੇ ਰੱਬ ਦੇ ਘਰ ਦੇ ਰੱਬ ਦੇ ਦਰ ਦੇ ਕਦੀ ਦਰਵਾਜ਼ੇ ਨਹੀਂ ਬੰਦ ਹੁੰਦੇ। ਇਸ ਲਈ ਇੱਕ ਪ੍ਰੇਰਨਾ ਦੇਣਾ ਚਾਹੁੰਦਾ ਹਾਂ ਰਾਹ ਅਪਣਾ ਲੈ ਜੇ ਤੂੰ ਅਪਣਾਏ ਹੀ ਨਾ ਇਹ ਆਪਣੀ ਕਮਜ਼ੋਰੀ। ਗੁਰੂ ਕਹਿੰਦੇ ਨੇ ਪਵਿੱਤ ਹੋਏ ਸੇ ਜਨ ਜਿੰਨੀ ਹਰ ਧਿਆਇਆ ਫਿਰ ਕਹਿਣ ਲੱਗੇ ਹਰ ਧਿਆਇਆ ਪਵਿੱਤ ਹੋਏ ਪਰ ਸ਼ਰਤ ਇੱਕੋ ਗੁਰਮੁਖ ਜਿੰਨੀ ਧਿਆਇਆ। ਕਹਿਣ ਲੱਗੇ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਜੋ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ ਕੋਈ ਆਵੇ। ਗੁਰੂ ਨੇ ਬਾਣੀ ਬਾਬਾ ਕਬੀਰ ਜੀ ਨੇ ਆਖਿਆ ਨਾ ਕਹਿੰਦੇ ਅੱਗੇ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹਿ ਕਬੀਰ ਸੰਸਾ ਨਹੀਂ ਅੰਤ ਪਰਮ ਗਤ। ਹਰ ਕੋਈ ਪਵਿੱਤਰ ਹੋ ਸਕਦਾ ਹੈ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਹਾਲ ਤੇ ਆਇਆ। ਫਿਰ ਕਹਿਣ ਲੱਗੇ ਮੈਂ ਅਰਥ ਕਰਾਂ ਮੈਲ ਲੱਗੀ ਕਿਵੇਂ ਤੇ ਪਤਤ ਤੋਂ ਪਵਿੱਤਰ ਹੋਈਦਾ ਕਿਵੇਂ। ਕਿਤੇ ਐਸਾ ਨਾ ਹੋਵੇ ਕਿ ਪਵਿੱਤਰ ਹੋਣ ਦਾ ਪਤਤ ਤੋਂ ਪਵਿੱਤਰ ਹੋਣ ਦਾ ਚਾਹ ਤਾਂ ਪੈਦਾ ਹੋ ਜਾਏ ਪਰ ਸਾਧਨ ਨਾ ਮਿਲ ਸਕਣ। ਕਹਿਣ ਲੱਗੇ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ। ਲਕਿੰਦਰ ਇੱਥੇ ਆ ਕੇ ਕਿ ਸਹਿਸੇ ਜੀਉ ਮਲੀਨ ਹੈ ਇੱਥੇ ਪਵਿੱਤਰ ਹੋ ਸਹਿਸੇ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਉਹ ਹੀ ਪਵਿੱਤਰ ਹੋ। ਸਹਿਸਾ ਲਫਜ਼ ਜਿਹੜਾ ਇਹਨੂੰ ਜਿਹੜਾ ਸਮਝਣਾ ਚਾਹੀਦਾ ਸਹਿਸਾ ਕਹਿੰਦੇ ਨੇ ਉਸ ਫਿਕਰ ਨੂੰ ਜਿਹੜਾ ਭਰਮ ਤੇ ਕੀ ਸੰਸਾ ਤਿਹਾਵਾ ਦੋ ਲਫ਼ਜ਼ਾਂ ਦਾ ਮੇਲ ਜਿਹਦਾ ਅਰਥ ਹੈ ਉਹ ਫਿਕਰ ਜਿਹੜਾ ਭਰਮ ਤੇ ਖਲੋਤਾ। ਰਾਤ ਨੂੰ ਲਾਈਟ ਚਲੀ ਗਈ ਇੱਕ ਦੇ ਘਰ ਦਾ ਤਾਂ ਦਰਵਾਜ਼ਾ ਖੜਕਿਆ ਤੇ ਦਰਵਾਜ਼ਾ ਖੜਕਣ ਤੋਂ ਬਾਅਦ ਉਸਨੇ ਵੇਖਿਆ ਬਾਈ ਥਾਣੀ ਵੀ ਚੋਰ ਆ ਗਏ। ਫਿਕਰ ਹੋ ਗਿਆ ਕਿਵੇਂ ਮੁਕਾਬਲਾ ਤਾਂ ਦਰਵਾਜ਼ਾ ਤੋੜ ਵੀ ਲਾਏ ਉਹ ਫਿਕਰ ਹੋ ਰਿਹਾ ਤੇ ਇੱਕ ਦੇ ਘਰ ਵਿੱਚ ਇਸੇ ਲਈ ਸਾਰੀ ਰਾਤ ਨੀਂਦ ਨਹੀਂ ਆਈ ਸਾਰੀ ਰਾਤ ਫਿਕਰ ਪਿਆ ਰਿਹਾ ਕਿਉਂਕਿ ਅੰਧੇਰਾ ਹੋ ਗਿਆ ਮਤ ਚੋਰ ਆ ਜਾਏ ਫਿਕਰ ਨੇ ਉਹਨੂੰ ਵੀ ਸੌਣ ਨਹੀਂ ਦਿੱਤਾ। ਮਨੁੱਖ ਦੀ ਜ਼ਿੰਦਗੀ ਅੰਦਰ ਕੁਝ ਸਮਾਂ ਤਾਂ ਜੀਵਨ ਦਾ ਕੇਵਲ ਦੁਆਲੇ ਭਰਮ ਪੈਦਾ ਕਰ ਲੈਣੇ ਜਿਵੇਂ ਆ ਦੋ ਕੁ ਦਿਨ ਦੀ ਗੱਲ ਦੱਸੀ ਉਹਨਾਂ ਨੇ ਕੁਸ਼ਚਨ ਅਧੀਨ ਕਿਸੋ ਕਹਿਣ ਲੱਗੇ ਵੀ ਜੀਵਨ ਤੋਂ ਮਰਨ ਤੋਂ ਬਾਅਦ ਕੀ ਬਣੀਦਾ। ਮੈਂ ਕਿ ਬੇਟਾ ਜਿਹੜਾ ਜੀਵਨ ਸਾਡੇ ਕੋਲ ਹੈ ਇਹਦਾ ਮਤਲਬ ਹੁਣ ਤਾਂ ਜੋ ਕੁਝ ਸਾਨੂੰ ਗੁਰੂ ਬਣਨ ਲਈ ਆਖਦਾ ਉਹ ਅਸੀਂ ਬਣ ਨਹੀਂ ਰਹੇ। ਦਿਨ ਰਾਤ ਗੁਰੂ ਆਖਦਾ ਕੀ ਬਣਨਾ ਇਹ ਬਣ ਉਹ ਤੇ ਅਸੀਂ ਬਣਦੇ ਨਹੀਂ ਤੇ ਸਾਨੂੰ ਇਹ ਫਿਕਰ ਪਿਆ ਹੋਇਆ ਹੈ ਮਰਨ ਤੋਂ ਬਾਅਦ ਅਗਲੇ ਜਨਮ ਕੀ ਬਣਨਗੇ। ਉਹ ਸਹਿਸਾ ਇਹਨੂੰ ਕਹਿੰਦੇ ਸਹਿਸਾ ਵੀ ਅੱਗੇ ਪਤਾ ਨਹੀਂ ਕੀ ਹੋਏਗਾ ਜਿਹੜਾ ਕੁਛ ਹੋ ਰਿਹਾ ਉਹਨੂੰ ਸਮਝਣ ਦੀ ਲੋੜ ਨਹੀਂ। ਗੁਰੂ ਕਹਿੰਦੇ ਜਿਹੜਾ ਉਹ ਸਹਿਸਾ ਹੈ ਨਾ ਭਰਮ ਦਾ ਅਰਥ ਹੀ ਉਹ ਹੈ ਜਿੱਥੇ ਅਸਲੀਅਤ ਨਾ ਪਛਾਣ ਸਕੇ ਤੇ ਮੈਲ ਦਾ ਅਰਥ ਵੀ ਉਹ ਹੈ ਜਦੋਂ ਕਿਸੇ ਕੱਪੜੇ ਨੂੰ ਕਿਸੇ ਦੀਵਾਰ ਨੂੰ ਕਿਸੇ ਚੀਜ਼ ਨੂੰ ਮੈਲ ਲੱਗ ਜਾਏ ਉਹਦੀ ਅਸਲ ਰੌਣਕ ਖਤਮ ਹੋ ਕੱਪੜਾ ਮੈਲਾ ਹੋ ਜਾਏ ਉਹਦੇ ਅੰਦਰ ਜਿੰਨਾ ਮਰਜ਼ੀ ਖੂਬਸੂਰਤ ਪ੍ਰਿੰਟ ਹੋਵੇ ਮੈਲਾ ਹੋ ਜਾਏ। ਜਦੋਂ ਦੀਵਾਰਾਂ ਨੂੰ ਤੁਸੀਂ ਜਿੰਨਾ ਮਰਜ਼ੀ ਖੂਬਸੂਰਤ ਰੰਗ ਕਰਾ ਲਓ ਪਰ ਮੈਲੀਆਂ ਹੋ ਜਾਣ। ਮੈਲ ਦਾ ਅਰਥ ਹੈ
ਕਿਸੇ ਚੀਜ਼ ਨੂੰ ਤੱਕ ਲੈਣ, ਉਹਦੀ ਅਸਲੀਅਤ ਦੀ ਪਛਾਣ ਨਾ ਕਰੇ। ਤੇ ਗੁਰੂ ਕਹਿੰਦੇ ਨੇ ਮੈਂ ਮਹਿਸੂਸ ਕਰਨਾ ਸਹਿਸੇ ਜੀਉ ਮਲੀਨ ਹੈ, ਸਹਿਸਿਆਂ ਨਾਲ ਭਰਮਾ ਕਰਕੇ ਜੀਉ ਮੈਲਾ, ਹੁਣ ਇਹਨੂੰ ਪਛਾਣ ਨਹੀਂ ਰਹੀ ਮੇਰਾ ਰਾਹ ਕਿਹੜਾ। ਤੇ ਗੁਰੂ ਕਹਿੰਦੇ ਨੇ ਜੀ ਮੈਲਾ ਮਨ ਜਿਹਨੂੰ ਪਛਾਣ ਨਹੀਂ ਰਹੀ ਇਹ ਕਿਵੇਂ ਉਜਲਾ ਹੋਵੇ? ਤੇ ਗੁਰੂ ਕਹਿੰਦੇ ਨੇ ਸਹਿਜ ਨਾਲ ਉਜਲਾ ਹੋਏਗਾ, ਸਹਿਜ ਕਰਨ ਗਿਆ। ਤੇ ਗੁਰੂ ਕਹਿੰਦੇ ਨੇ ਖਿਆਲ ਕਰੀ ਜੇ ਤੂੰ ਇਹ ਮੈਲ ਜਿਹੜੀ ਸਹਿਸਿਆਂ ਦੀ ਪੈਦਾ ਹੋਈ ਹੈ ਇਹਨੂੰ ਕਰਮ ਕਾਂਡ ਨਾਲ ਉਤਾਰਨਾ ਚਾਹੇ ਤੇ ਬਿਲਕੁਲ ਕਰਮ ਕਾਂਡ ਵਿੱਚੋਂ ਕਦੀ ਗਿਆਨ ਨਹੀਂ ਪੈਦਾ ਹੋਇਆ। ਹਾਂ ਗਿਆਨ ਵਿੱਚੋਂ ਕਰਮ ਪੈਦਾ ਜਿਹੜਾ ਹੋਏਗਾ ਨਾ ਉਹ ਸਹਿਜ ਹੋਏਗਾ, ਜਿਹੜਾ ਗਿਆਨ ਵਿੱਚ ਹੋਏਗਾ। ਜਿਹੜਾ ਗਿਆਨ ਵਿੱਚੋਂ ਕਰਮ ਪੈਦਾ ਹੋਏਗਾ ਨਾ ਕਿ ਮੈਂ ਕੀ ਕਰਨਾ, ਪਹਿਲਾਂ ਗਿਆਨ ਹੋ ਮੈਂ ਕੀ ਕਰਨਾ, ਮੇਰੇ ਕੀ ਫਰਜ਼ ਨੇ, ਉਹ ਜਿਹੜਾ ਕਰਮ ਹੋਏਗਾ ਉਹ ਤਾਂ ਸਹਿਜ ਹੋਏਗਾ। ਤੇ ਜੇ ਕੋਈ ਆਖੇ ਕਰਮ ਕਾਂਡ ਵਿੱਚੋਂ ਗਿਆਨ ਹੋ ਜਾਏ, ਕਿਸੇ ਪਿੱਪਲ ਦੇ ਥੱਲੇ ਦੀਵੇ ਜਗਾਈ ਜਾਵਾਂ ਤੇ ਗਿਆਨ ਹੋ ਜਾਏ, ਕਿਸੇ ਜੰਡ ਨੂੰ ਗਾਨੇ ਬੰਨੀ ਜਾਵਾਂ ਤੇ ਗਿਆਨ ਹੋ ਜਾਏ, ਕਿਸੇ ਸੂਰਜ ਨੂੰ ਪਾਣੀ ਦੇਈ ਜਾਵਾਂ ਤੇ ਗਿਆਨ ਹੋ ਜਾਏ। ਗੁਰੂ ਕਹਿੰਦੇ ਬਿਲਕੁਲ ਨਹੀਂ, ਇੱਕ ਖਿਆਲ ਕਰੀ ਹਾਂ ਗਿਆਨ ਨਾਲ ਤੈਨੂੰ ਸੂਰਜ ਦੇ ਪਾਣੀ ਦੇਣ ਤੋਂ ਰੋਕਿਆ ਜਾ ਸਕੇ। ਜਿਸ ਦਿਨ ਗਿਆਨ ਹੋ ਜਾਏ ਤੈਨੂੰ ਪਿੱਪਲ ਥਾਲੇ ਦੀਵੇ ਜਗਾਉਣ ਤੋਂ ਰੋਕਿਆ ਜਾ ਸਕਦਾ, ਪਰ ਕਰਮ ਕਾਂਡ ਵਿੱਚੋਂ ਸਹਿਜ ਨਹੀਂ ਮਿਲਦਾ। ਤੇ ਤੂੰ ਚਾਹੁੰਦਾ ਜਿਹੜੀ ਇਹ ਪਵਿੱਤਰਪਣ ਦੀ ਪਤਿਤਪਣ ਦੀ ਜਿਹੜੀ ਮੈਲ ਲੱਗੀ ਇਹ ਪਵਿੱਤਰ ਹੋ ਜਾਏ ਕਰਮਾਂ ਨਾਲ, ਕੇਵਲ ਕਰਮ ਕਾਂਡ ਵਿੱਚ ਆ ਕੇ? ਗੁਰੂ ਕਹਿੰਦੇ ਬਿਲਕੁਲ ਨਹੀਂ।

0: ਭਰਮ ਕਰਕੇ ਮੈਲ ਲੱਗ ਗਏ ਪਤਿਤ ਹੋ। ਪਰ ਕਿਸੇ ਮੈਲ ਲੱਗੇ ਮਨ ਨੂੰ ਨਿਰਾਸ਼ ਨਹੀਂ ਹੋਣਾ। ਗੁਨਾਹਗਾਰ ਨੂੰ ਵੀ ਦਰਵਾਜ਼ੇ ਤੋਂ ਧੱਕਿਆ ਨਹੀਂ ਜਾਂਦਾ। ਮਤ ਕੋਈ ਸਮਝੇ ਕਿ ਪਤਿਤ ਹੋ ਗਿਆ ਮੁੜ ਪਵਿੱਤਰ ਨਹੀਂ, ਦਰਵਾਜ਼ੇ ਬੰਦ ਨੇ। ਇਸ ਲਈ ਦੱਸਣਾ ਚਾਹੁੰਦਾ, ਪਵਿੱਤ ਹੋਏ ਸੇ ਜਣਾ ਜਿੰਨੀ ਹਰ ਦਿਹਾਇਆ, ਹਰ ਦਿਹਾਇਆ ਪਵਿੱਤ ਹੋਏ ਗੁਰਦਰਿਆਓ ਸਦਾ ਜਲ ਨਿਰਮਲ ਮਿਲਿਆ। ਦੁਰਮਤ ਮੈਲ ਹਰੇ ਸਤਿਗੁਰ ਪਾਈਐ ਪੂਰਾ ਨਾਵਨ ਪਸ਼ੂ ਪਰੇ ਤੋਂ ਦੇਵ ਕਰੇ ਦੇਵਤਾ ਬਣਾ ਦੇ ਪਤਿਤ ਨੂੰ ਪਵਿੱਤਰ ਕਰੇ। ਪਤਿਤ ਪਵਿੱਤਰ ਭਏ ਰਾਮ ਕਹਿਤ ਹੀ ਰਾਮ ਸੰਗ ਨਾਮਦੇਵ ਜਨ ਕੋ ਪ੍ਰਤਿਗਿਆ ਆਈ। ਇਕਾਦਸ਼ੀ ਵਰਤ ਰਹੇ ਕਾਹੇ ਕੋ ਤੀਰਥ ਜਾਈ, ਕਰਮ ਕਾਂਡ ਵਿੱਚੋਂ ਨਿਕਲ। ਇਕਾਦਸ਼ੀ ਵਰਤ ਰਹੇ ਕਾਹੇ ਕੋ ਤੀਰਥ ਜਾਈ, ਭਣਤ ਨਾਮ ਦਿਓ ਸੁਕਿਰਤ ਸੁਮਤ ਭਏ ਗੁਰਮਤ ਰਾਮ ਕਹੇ ਕੋ ਨਾ ਬੈਕੁੰਠ ਗਏ। ਦਰਵਾਜ਼ਾ ਖੋਲਿਆ, ਮਤ ਕੋਈ ਪਤਕ ਮਤ ਕੋਈ ਗੁਨਾਹਗਾਰ ਨਿਰਾਸ਼ ਹੋ ਜਾਏ ਕਿ ਮੇਰੇ ਲਈ ਕੋਈ ਫੁੱਲ ਦੇ ਨੇ। ਕਾਸ਼ ਕੋਈ ਉਸ ਦਰਵਾਜ਼ੇ ਪ੍ਰਵੇਸ਼ ਕਰ ਸਕਦਾ ਨਾਲ ਖਮਾਦਾ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-387.

ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਸੁਭਾਵੇਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਸਤਿਗੁਰਾਂ ਦੀ ਬਖਸ਼ਿਸ਼ ਹੋਈ, ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪਵਿੱਤਰ ਹਜ਼ੂਰੀ ਵਿੱਚ ਜਿੱਥੇ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਗੁਰੂ ਘਰ ਦੇ ਸਤਿਕਾਰਯੋਗ ਰਾਗਣੀ ਜਥਿਆਂ ਪਾਸੋਂ ਆਪ ਜੀਆਂ ਨੇ ਤੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ, ਆਓ ਕੁਝ ਸਮਾਂ ਚੱਲ ਰਹੀ ਲੜੀਵਾਰ ਗੁਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਰਹਿਮਤ ਕਰੋ, ਪਵਿੱਤਰ ਸ਼ਬਦ ਦੀ ਵਿਚਾਰ ਆਪ ਹੀ ਤਰਸ ਕਰਕੇ ਕਰਵਾ ਲਵੋ ਜੀ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗੁਰੂ ਫਤਿਹ ਸਾਂਝ ਪਾਓ ਜੀ,

ਸਤਿਗੁਰ ਪਾਸੇ ਰਾਮ ਰਾਜ, ਕਿਉਂਕਿ ਪਿਛਲੇ ਸ਼ਬਦ ਦੇ ਆਖਰੀ ਪਦੇ ਵਿੱਚ ਅੰਮ੍ਰਿਤ ਦੇ ਰੂਪਾਂ ਦਾ ਜ਼ਿਕਰ ਕਰਦੇ ਆਏ ਹਨ। ਸਤਿਗੁਰੂ ਉਸੇ ਲੜੀ ਨੂੰ ਅੱਗੇ ਤੋਰ

0: ਕਿਸੇ ਦਾ ਜ਼ਿਕਰ ਆਵੇ ਬੰਦਾ ਪਹਿਲੋਂ ਸੋਚਦਾ ਮਿਲੇਗਾ ਕਿੱਥੋਂ, ਕੋਈ ਫਲਾਨਾ ਪ੍ਰੋਡਕਟ ਤੇ ਹੈ, ਇਹ ਹੋ ਰਿਹਾ ਪੈਦਾ ਪਰ ਇਹ ਮਿਲੇਗਾ ਕਿੱਥੋਂ। ਸਤਿਗੁਰੂ ਕਹਿੰਦੇ ਹਨ ਹਰ ਅੰਮ੍ਰਿਤ ਭਗਤ ਭੰਡਾਰ ਹੈ, ਭਗਤੀ ਦੇ ਭੰਡਾਰੇ ਗੁਰ ਸਤਿਗੁਰ ਪਾਸੇ ਰਾਮ ਰਾਮ। ਗੁਰੂ ਕੇ ਸਿੱਖਾ ਕਿਤੇ ਹੋਰ ਥਾਂ ਠੋਕਰਾਂ ਖਾਣ ਦੀ ਲੋੜ ਨਹੀਂ, ਤੈਨੂੰ ਭਟਕਣ ਦੀ ਲੋੜ ਨਹੀਂ, ਭਗਤੀ ਚਾਹੁੰਦਾ, ਭਗਤੀ ਮੂਲ ਹੈ ਸਾਡੇ ਜੀਵਨ ਦਾ, ਇਹ ਭੰਡਾਰਾ ਵੀ ਮੇਰੇ ਗੁਰੂ ਕੋਲ ਹੈ ਤੇ ਬੇਅੰਤ ਭੰਡਾਰਾ ਜੀਵਨ ਦਾ ਲਕਸ਼ ਪ੍ਰਯੋਜਨ ਤੇ ਹੈ ਹੀ ਇਹ। ਭਗਤ ਕਬੀਰ ਜੀ ਕਹਿੰਦੇ ਹਨ ਗੁਰ ਸੇਵਾ ਤੇ ਭਗਤ ਕਮਾਈ ਤਾਂ ਬੇਮਾਨਸ ਦੇਹੀ ਪਾਈ। ਗੁਰੂ ਦਰ ਘਰ ਦੀ ਕੋਈ ਸੇਵਾ ਭਗਤੀ ਹਿੱਸੇ ਆ ਗਈ, ਸਮਝ ਲੈਣਾ ਇਹ ਦੇਹੀ ਪਾਈ ਆ ਨਹੀਂ ਤੇ ਕਾਹਦੀ ਪਾਈ, ਜਹੀ ਮਿਲੀ ਜਹੀ ਨਾ ਮਿਲੀ। ਸੱਚ ਹੈ ਭਗਤੀ, ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ, ਘਰ ਬਜ਼ੁਰਗੀ ਬਾਏ ਦੱਤ ਕੁੰਨ ਬੰਦਗੀ, ਉਹਦੇ ਦਰ ਦੀ ਵਡਿਆਈ ਚਾਹੁੰਦਾ ਤੇ ਫਿਰ ਇਹ ਕੀ ਕਰਮ ਕਰਨ ਵਾਲਾ ਹੈ, ਬੰਦਗੀ ਕਰ। ਘਰ ਬਜ਼ੁਰਗੀ ਬਾਏ ਦੱਤ ਕੁੰਨ ਬੰਦਗੀ, ਵਰਨਾ ਆਖਰ ਮੇ ਕਸ਼ੀ ਸ਼ਰਮਿੰਦਗੀ। ਮਨਾ ਐਸਾ ਨਾ ਹੋਵੇ ਤੈਨੂੰ ਸ਼ਰਮਿੰਦਗੀ ਦਾ ਮੂੰਹ ਵੇਖਣਾ ਪੈ ਜਾਏ। ਹੁਣ ਤੇਰੇ ਕੋਲ ਸਮਾਂ ਹੈ ਪਰ ਸੱਚ ਹੈ ਸ਼ੁਰੂਆਤ ਵਿੱਚ ਹੀ ਬੰਦਾ ਭੁੱਲ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀ ਰਹਿਮਤ ਕੀਤੀ ਹੈ, ਕਹਿੰਦੇ ਹਨ ਅਸਨ ਬਸਨ ਸੰਗ ਲੀਨੇ ਉਹ ਬਚਨ ਕੀਨੇ। ਅਸਨ ਹੁੰਦਾ ਖੁਰਾਕ ਭੋਜਨ, ਬਸਨ ਹੁੰਦਾ ਪਹਿਰਨ। ਅਸਨ ਬਸਨ ਸੰਗ ਲੀਨੇ ਉਹ ਬਚਨ ਕੀਨੇ। ਮੇਰੇ ਆ ਮਨਾ ਮਾਲਕ ਦੇ ਦਰ ਤੋਂ ਤੁਰਿਆ ਸੈਂ, ਤੇਰਾ ਜਨਮ ਹੋਇਆ, ਇਹ ਖੁਰਾਕ ਇਹ ਪਹਿਰਨ ਵੇਖ ਤੂੰ ਲੈ ਕੇ ਆਇਆ ਕਿਤੇ ਨਹੀਂ, ਉਹਦੀ ਬਖਸ਼ਿਸ਼ ਤੇਰੇ ਆਉਣ ਤੋਂ ਪਹਿਲਾਂ ਹੀ ਤੇਰੇ ਵਾਸਤੇ ਸਭ ਕੁਝ ਤਿਆਰ। ਪਤਾ ਤੂੰ ਅਜੇ ਲੀਕਵਡ ਹੀ ਛੱਕ ਸਕਦਾ ਹੈ, ਮਾਲਕ ਨੇ ਉਹੋ ਜੀ ਤੇਰੀ ਖੁਰਾਕ ਸੱਚ ਤੇ ਹੈ ਤੇ ਸਾਰੀ ਉਮਰ ਦੀ ਬਖਸ਼ਿਸ਼ ਵੀ। ਅਸਨ ਬਸਨ ਸੰਗ ਲੀਨੇ ਉਹ ਬਚਨ ਕੀਨੇ, ਕੁਝ ਇਕਰਾਰ ਵੀ ਲਏ ਸਨ ਮਾਲਕ ਨੇ, ਜਿਵੇਂ ਕਦੀ ਕਦਾਈ ਹੁੰਦਾ ਅੱਜ ਤੇ ਆਮ ਚੱਲ ਪਿਆ। ਆ ਰਹੇ ਹਨ ਵਿਦੇਸ਼ ਇਹ ਆਮ ਗੱਲ, ਬਹੁਤ ਦੁਨੀਆ ਦਾ ਹਿੱਸਾ ਜਹਾਜ਼ਾਂ ਤੇ। ਸੱਚ ਹੈ ਮਾਤਾ ਪਿਤਾ ਕੋਲੋਂ ਜਦੋਂ ਬੱਚੇ ਤੁਰਦੇ ਹਨ ਨਾ, ਬੱਚਿਆਂ ਕੋਲੋਂ ਕੁਝ ਮਾਂ ਇਕਰਾਰ ਲੈਂਦੀ ਹੈ, ਕੁਝ ਬਾਪ ਬਚਨ ਕਰਦਾ ਹੈ, ਬੇਟਾ ਤੂੰ ਜਾ ਜੀ ਸਦਕੇ ਰੋਜੀ ਤੇ ਤੇਰੀ ਜੋ ਵਾਹਿਗੁਰੂ ਨੇ ਦਿੱਤੀ ਹੈ ਤੈਨੂੰ ਮਿਲੇ, ਪਰ ਬੇਟਾ ਇੱਕ ਕਰਮ ਕਰੀ ਮਾਂ ਪਿਓ ਨੂੰ ਭੁੱਲ ਨਾ ਜਾ। ਘੱਟੋ ਘੱਟ ਇੰਨਾ ਕੁ ਕੰਮ ਬੇਟਾ ਸਾਡੀ ਯਾਦ ਰੱਖੀ ਤਾਂ ਕਿ ਸਾਨੂੰ ਜੀਵਨ ਮਿਲਦਾ ਰਹੇ। ਸੱਚ ਹੈ ਵਾਹਿਗੁਰੂ ਵੀ ਜਦੋਂ ਜੀਵ ਤੁਰਦਾ ਹੈ ਨਾ, ਕੁਝ ਇਕਰਾਰ ਲੈਂਦੇ ਹਨ ਮਾਲਕ ਇਹਦੇ ਕੋਲ। ਅਸਨ ਬਸਨ ਸੰਗ ਲੀਨੇ ਔਰ ਬਚਨ ਕੀਨੇ, ਬਚਨ ਕੀਤੇ ਸਨ ਮੇਰੇ ਆ ਮਨਾਂ ਤੋਂ, ਕੀ ਸਨ ਬਚਨ, ਜਨਮ ਲੈ ਸਾਧ ਸੰਗ ਸ੍ਰੀ ਗੁਰੂ ਰਾਧ ਹੈ। ਮਾਲਕ ਜਨਮ ਹੋਵੇਗਾ ਹੋਸ਼ ਸੰਭਾਲਾਂਗਾ, ਗੁਰੂ ਦੇ ਲੜ ਲੱਗ ਜਾਵਾਂਗਾ, ਸਾਧ ਸੰਗੀ ਬਣ ਜਾਵਾਂਗਾ। ਇਹ ਬਚਨ ਮਾਲਕ ਨੇ ਕੀਤੇ, ਤੇਰਾ ਜਨਮ ਤਾਂ ਹੀ ਸਫਲ ਹੋ ਸਕਦਾ ਹੈ। ਜਨਮ ਲੈ ਸਾਧ ਸੰਗ ਸ੍ਰੀ ਗੁਰ ਅਰਾਧ ਹੈ। ਪਰ ਇੱਕ ਦੋ ਚਾਰ ਨਾਲ ਨਹੀਂ, ਸਾਡੇ ਸਭ ਨਾਲ ਇਹ ਘਟਨਾ ਅਕਸਰ ਵਾਪਰ ਜਾਂਦੀ ਹੈ। ਵਿੱਚੋਂ ਗਰਭੈ ਨਿਕਲ ਆਇਆ ਖਸਮ ਬਸਾਰ ਦੁਨੀ ਚਿੱਤ ਲਾਇਆ, ਜਿਹੜੇ ਕੰਮ ਨੂੰ ਆਇਆ ਸੀ ਉਹ ਭੁੱਲ ਜਾਂਦਾ। ਈਹਾਂ ਆਏ, ਭਾਈ ਸਾਹਿਬ ਅਗਲੀ ਪੰਕਤੀ, ਈਹਾਂ ਆਏ ਦਾਤਾ ਬਿਸਰਾਏ। ਬੰਦਾ ਜਨਮ ਲੈਂਦਾ, ਹੋਸ਼ ਸੰਭਾਲਦਾ ਹੈ, ਦਾਤਾ ਭੁੱਲ ਜਾਂਦਾ, ਦਾਤਾ ਚੇਤੇ ਰਹਿ ਜਾਂਦਾ, ਬਸ ਕੇਵਲ ਦਾਤਾ ਨਾਲ ਜੁੜ ਜਾਂਦਾ ਹੈ, ਦਾਤਾ ਭੁੱਲ ਜਾਂਦਾ ਹੈ। ਈਹਾਂ ਆਏ ਦਾਤਾ ਬਿਸਰਾਏ, ਦਾਸੀ ਲੁਪਟਾਏ, ਉਹਦੀ ਚਰਨ ਦਾਸੀ ਦੇ ਚਰਨੀ ਪੈ ਜਾਂਦਾ। ਜੇ ਮਾਲਕ ਵੱਲ ਮੁੱਖ ਰੱਖੇ, ਚਰਨ ਦਾਸੀ ਤੇ ਹੈ ਹੀ ਸੇਵਾ ਕਰਨ ਵਾਸਤੇ, ਪਰ ਉਲਟ ਕਿਰਿਆ ਤੁਹਾਡੇ ਨਾਲ ਵੀ, ਮੇਰੇ ਨਾਲ ਵੀ, ਸਭ ਨਾਲ ਹੁੰਦੀ ਹੈ। ਈਹਾਂ ਆਏ ਦਾਤਾ ਬਿਸਰਾਏ, ਦਾਸੀ ਲਪਟਾਏ, ਪੰਚ ਦੂਤ ਪੂਤ ਪ੍ਰਮ ਪ੍ਰਮਤ ਅਸਾਦ ਹੈ। ਜੋ ਕਰਨਾ ਸੀ ਉਹ ਭੁੱਲ ਗਿਆ, ਪੰਜਾਂ ਦੇ ਕਾਬੂ, ਪਰ ਜੇ ਗੁਰੂ ਦੀ ਕਿਰਪਾ ਹੋਵੇ ਮਨਾ, ਫਿਰ ਭਗਤੀ ਦੇ ਭੰਡਾਰੇ ਗੁਰੂ ਕੋਲ ਹਨ। ਜਦੋਂ ਗੁਰੂ ਬਖਸ਼ਿਸ਼ ਕਰਦਾ, ਉਹ ਇਕਰਾਰ ਚੇਤੇ ਆ ਜਾਏ, ਮੈਂ ਕੁਝ ਇਕਰਾਰ ਕਰਕੇ ਆਇਆ, ਸੰਗ ਮਿਲ ਜਾਏ, ਸਾਥ ਗੁਰੂ ਦਾ ਮਿਲ ਜਾਏ, ਫਿਰ ਇਹ ਸਤਿਗੁਰੂ ਦ੍ਰਿੜ ਕਰਾਉਂਦੇ ਹਨ, ਇਹ ਭਗਤੀ ਦੇ ਭੰਡਾਰੇ ਮੇਰੇ ਗੁਰੂ ਕੋਲ ਹਨ ਤੇ ਬੇਅੰਤ ਹਨ। ਸੱਚ ਹੈ, ਜਿੰਨਾ ਇਹਨਾਂ ਭੰਡਾਰਿਆਂ ਨਾਲ ਆਪਾਂ ਅਮੀਰ ਹਾਂ ਨਾ, ਇਹ ਨਹੀਂ ਮੈਂ ਕਹਿੰਦਾ ਕਿ ਦੁਨੀਆਂ ਦੇ ਦੂਸਰੇ ਧਰਮਾਂ ਕੋਲ ਕੁਛ ਨਹੀਂ, ਬੇਅੰਤ ਉਹਨਾਂ ਕੋਲ ਗਿਆਨ ਹੈ, ਪਰ ਸੱਚ ਹੈ ਗੁਰੂ ਕੇ ਸਿੱਖਾ, ਜਿੰਨਾ ਤੂੰ ਅਮੀਰ ਹੈ, ਇਹਨਾਂ ਦੁਨੀਆਂ ਦਾ ਬੰਦਾ ਕੋਈ ਅਮੀਰ ਨਹੀਂ। ਜਿੰਨਾ ਤੂੰ ਅਮੀਰ ਹੈ, ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ, ਹਮ ਧਨਵੰਤ ਭਾਗਟ ਸੱਚ ਨਾਏ, ਅਸੀਂ ਅਮੀਰ ਹਾਂ, ਬਹੁਤ ਅਮੀਰ ਹਾਂ, ਨਾਮ ਦੀ ਬਰਕਤ ਕਰਕੇ। ਇਹ ਸ਼ਬਦ ਸਤਿਗੁਰੂ ਜੀ ਨੇ ਜਦੋਂ ਗੋਇੰਦਵਾਲ ਸਾਹਿਬ ਤੋਂ ਪੋਥੀਆਂ ਆਉਂਦੀਆਂ ਸਨ, ਪ੍ਰਕਾਸ਼ ਕੀਤਾ ਸੀ ਥੜਾ ਸਾਹਿਬ, ਜਿਹਨੂੰ ਅੱਠ ਘਾਟ ਕਹਿੰਦੇ ਹਾਂ ਆਪਾਂ, ਹਰਿਮੰਦਰ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਦੁੱਖ ਪੰਜਨੀ ਬੇਰੀ ਦੇ ਨੇੜੇ ਜਦੋਂ ਪ੍ਰਕਾਸ਼ ਕੀਤਾ ਸੀ ਪੋਥੀਆਂ, ਦਰਸ਼ਨ ਕਰਦਿਆਂ ਮੇਰੇ ਸਤਿਗੁਰੂ ਦੇ ਮੁੱਖ ਚੋਂ ਇਹ ਬਚਨ ਨਿਕਲੇ ਸਨ, ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੈ ਸਹਿਜ ਸਵਾਏ। ਕਦੋਂ ਅਮੀਰ ਹਾਂ, ਜਦੋਂ ਭਗਤੀ ਦੇ ਖਜ਼ਾਨੇ ਵਿੱਚ ਸਾਡਾ ਵੀ ਕਿਤੇ ਖਾਤਾ ਖੁੱਲ ਜਾਏ, ਕਿਤੇ ਸਾਡਾ ਵੀ ਇਸ ਬੈਂਕ ਵਿੱਚ ਹਿੱਸਾ ਪੈ ਜਾਏ, ਇਸ ਬੈਂਕ ਵਿੱਚ ਸਾਡਾ ਵੀ ਖਾਤਾ ਖੁੱਲੇ ਕਿਤੇ। ਹਾਂ, ਹਰ ਗੁਣ ਗਾਵੈ ਸਹਿਜ ਸਵਾਏ, ਇਸ ਤਰ੍ਹਾਂ ਹੀ ਖੁੱਲੇਗਾ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਜਦੋਂ ਪਿਓ ਦਾਦਿਆਂ ਵੱਡਿਆਂ ਵਡੇਰਿਆਂ ਦਾ, ਧੰਨ ਗੁਰੂ ਗੁਰੂ ਅਰਜਨ ਸਾਹਿਬ ਪਹਿਲੇ ਗੁਰੂਆਂ ਨੂੰ ਯਾਦ ਕਰਕੇ ਕਹਿੰਦੇ ਹਨ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਇਹ ਰਤਨ ਲਾਲ ਜਾ ਕਾ ਕਛੂ ਨਾ ਹੋ, ਇੰਨੇ ਅਮੁੱਲੇ ਰਤਨ ਹਨ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੈ। ਰਤਨ ਲਾਲ ਜਾ ਕਾ ਕਛੂ ਨਾ ਬੋਲ, ਪਰੇ ਭੰਡਾਰ ਅਖੂਟ ਅਟੋਲ। ਇੰਨੇ ਭੰਡਾਰੇ ਮੇਰੇ ਸਤਿਗੁਰੂ ਦੇ ਭਰੇ ਹੋਏ ਹਨ, ਅਖੁੱਟ ਹਨ, ਨਹੀਂ ਮਿਣੇ ਜਾ ਸਕਦੇ, ਨਹੀਂ ਤੋਲੇ ਜਾ ਸਕਦੇ, ਪਰੇ ਭੰਡਾਰ ਅਖੂਟ ਅਟੋਲ। ਖਾਵੈ ਖਰਚੈ ਰਲ ਮਿਲ ਪਾਈ, ਤੋਟ ਨਾ ਆਵੇ ਵੱਧ ਹੋ ਜਾਈ। ਇਹ ਖਜ਼ਾਨਾ ਐਸਾ ਹੈ, ਜਿੰਨਾ ਦੁਨੀਆਂ ਦੇ ਸਾਰੇ ਖਜ਼ਾਨਿਆਂ ਦਾ ਇੱਕ ਅਸੂਲ ਹੈ, ਕਿਸੇ ਲਿਮਿਟ ਵਿੱਚ ਹੀ ਖਰਚੇ ਜਾ ਸਕਦੇ ਹਨ। ਬੇਪਰਵਾਹੀ ਕਰਾਂਗੇ, ਕੋਈ ਰਾਜਾ ਮਹਾਰਾਜਾ ਵੀ ਭਾਵੇਂ ਹੋਵੇ, ਸੱਚ ਹੈ ਡਰ ਹੈ ਕਿਤੇ ਐਸਾ ਨਾ ਹੋਵੇ ਵਿੱਤੀ ਸੰਕਟ ਆ ਜਾਏ, ਸਾਡਾ ਦੇਸ਼ ਵਿੱਤ ਦੇ ਪੱਖ ਤੋਂ ਪਿੱਛੇ ਰਹਿ ਜਾਏ। ਸਾਰੇ ਖਜ਼ਾਨੇ ਬੰਦਾ ਕਰਦਾ ਖਰਚ ਵੀ ਐਨ ਸੰਕੋਚ ਕੇ ਕਰਦਾ, ਇਹ ਕਿਤੇ ਕੱਟ ਨਾ ਜਾਵੇ, ਪਰ ਇਹ ਖਜ਼ਾਨਾ ਐਸਾ ਹੈ, ਖਾਵੈ ਖਰਚੈ ਰਲ ਮਿਲ ਪਾਈ, ਤੋਟ ਨਾ ਆਵੇ ਵੱਧ ਹੋ ਜਾਈ। ਪਰ ਸਤਿਗੁਰੂ ਕਹਿੰਦੇ ਹਨ, ਕਹੋ ਨਾਨਕ ਜਿਨ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆ ਰਲਾਏ। ਜਿਹਦਾ ਮਸਤਕ ਦਾ ਲੇਖ ਮਾਲਕ ਨੇ ਧੁਰੋਂ ਕੋ ਚੰਗਾ ਲਿਖਿਆ, ਇਸ ਖਜ਼ਾਨੇ ਦਾ ਫਿਰ ਭਾਈਵਾਲ ਬਣ ਜਾਂਦਾ ਹੈ। ਉਹਦਾ ਵੀ ਬੈਂਕ ਖਾਤਾ ਪਵਿੱਤਰ ਬਾਣੀ ਵਿੱਚ ਖੁੱਲ ਜਾਂਦਾ ਹੈ, ਉਹਨੂੰ ਵੀ ਜਪਜੀ ਕੰਠ ਹੋਣ ਲੱਗਦਾ, ਉਹ ਵੀ ਜਾਪ ਨਾਲ ਜੁੜਦਾ ਹੈ। ਸਤਿਗੁਰੂ ਰਹਿਮਤ ਕਰਦੇ ਹਨ, ਗੁਰ ਸਤਿਗੁਰ ਸੱਚਾ ਸ਼ਾਹ ਹੋ ਹੈ, ਇਹ ਦੇਣ ਵਾਸਤੇ ਸਭ ਕੁਝ। ਰਹਿਮਤ ਕਰਨ ਵਾਲਾ ਸ਼ਾਹ ਕਿਹੜਾ ਹੈ? ਮੇਰਾ ਸਤਿਗੁਰੂ ਸੱਚਾ, ਮੇਰਾ ਪੂਰਾ ਸਤਿਗੁਰੂ ਹੀ ਇਹ ਬਰਕਤਾਂ ਦੇਣ ਵਾਲਾ ਹੈ। ਹਾਂ, ਸਿੱਖ ਦੇ ਹਰ ਰਾਤੇ ਆਪਣੇ ਸਿੱਖਾਂ ਨੂੰ, ਸਿੱਖ ਖੱਖੇ ਨੂੰ ਔਂਕੜ ਨਹੀਂ ਮੁਕਤਾ ਹੈ, ਸਮੂਹ ਸਿੱਖਾਂ ਨੂੰ, ਸੰਗਤ ਨੂੰ, ਆਇਆਂ ਨੂੰ ਇੱਥੋਂ ਮੇਰੇ ਸਤਿਗੁਰੂ ਰਾਸ ਪੂੰਜੀ ਦਿੰਦੇ ਹਨ ਨਾਮ ਦੀ। ਲੈ ਜਪ, ਵੱਧਦਾ ਜਾਏਗਾ ਧੰਨ, ਇਹਨੂੰ ਜਪਦਾ ਜਾ, ਜੁੜਿਆ ਰਹੋ ਨਾਮ ਨਾਲ, ਸਿੱਖ ਦੇ ਹਰ ਰਾਸੇ। ਹੁਣ ਅੱਗੇ ਸਤਿਗੁਰੂ ਕਹਿੰਦੇ ਹਨ, ਧੰਨ ਧੰਨ ਵਣਜਾਰਾ ਵਣਜ ਹੈ, ਇਹ ਵਣਜ ਵੀ ਨਾਮ ਦਾ ਧੰਨ ਧੰਨ ਹੈ, ਤੇ ਵਣਜਾਰਾ ਕਰਨ ਵਾਲਾ ਗੁਰੂ ਕਾ ਸਿੱਖ ਵੀ ਧੰਨਤਾ ਯੋਗ, ਇਹ ਵਣਜ ਵੀ ਧੰਨ ਹੈ ਤੇ ਵਣਜ ਕਰਨ ਵਾਲਾ ਵੀ ਧੰਨ ਹੈ। ਗੁਰ ਸ਼ਾਹ ਹੋ ਸ਼ਾਬਾਸ਼ੇ, ਤੇ ਮੇਰਾ ਗੁਰੂ ਜਿਹੜਾ ਹੈ ਵਣਜ ਕਰਾਉਣ ਵਾਲਾ, ਉਹ ਵੀ ਸ਼ਾਬਾਸ਼ੇ, ਧੰਨਤਾ ਯੋਗ ਹਨ। ਜਿਹੜੀ ਇਹ ਪੂੰਜੀ ਦੇ ਕੇ ਕਹਿੰਦੇ ਹਨ ਸਿੱਖ ਨੂੰ, ਲੈ ਸਿੱਖਾ ਵੱਧਦਾ ਜਾਏਗਾ, ਹੁਣ ਇਹਨੂੰ ਕਮਾ, ਜਿਵੇਂ ਸਤਿਗੁਰੂ ਸੁਖਮਨੀ ਸਾਹਿਬ ਚ ਕਹਿੰਦੇ ਹਨ, ਚਰਨ ਸੱਤ, ਗੁਰੂ ਦੇ ਚਰਨ ਸੱਤ ਸਰੂਪ ਹਨ, ਚਰਨ ਸੱਤ ਸੱਤ ਪਰਸਨਹਾਰ, ਜਿਹੜਾ ਸ਼ਰਧਾ ਨਾਲ ਇਹਨਾਂ ਚਰਨਾਂ ਸ਼ਬਦ ਰੂਪੀ ਚਰਨਾਂ ਨੂੰ ਸਪਰਸ਼ ਕਰੇਗਾ, ਚਰਨ ਸੱਤ ਸੱਤ ਪਰਸਨਹਾਰ, ਪੂਜਾ ਸੱਤ ਸੱਤ ਸੇਵਦਾ, ਗੁਰੂ ਘਰ ਦੀ ਪੂਜਾ ਵੀ ਸੱਤ ਹੈ, ਤੇ ਜੇ ਕੋਈ ਭਾਵਨਾ ਨਾਲ ਕਰੇ, ਜੇ ਕੋਈ ਪਿਆਰ ਨਾਲ ਕਰੇ, ਸ਼ਰਧਾ ਰੱਖ ਕੇ ਕਰੇ, ਪੂਜਾ ਸੱਤ ਸੱਤ ਸੇਵਦਾਰ, ਉਹ ਸੇਵਾਦਾਰ ਵੀ ਸੱਤ ਦਾ ਹੀ ਰੂਪ ਬਣ ਜਾਂਦਾ ਹੈ। ਰਹਿਮਤ ਕਰਦੇ ਹਨ, ਧੰਨ ਉਹ ਵਪਾਰੀ ਤੇ ਧੰਨ ਨਾਮ ਦਾ ਵਪਾਰ। ਸਤਿਗੁਰੂ ਸੁਖਮਨੀ ਸਾਹਿਬ ਜੀ ਹੋਰ ਬਰਕਤ ਪਾਉਂਦਿਆਂ ਸਾਨੂੰ ਕਹਿੰਦੇ ਹਨ, ਜਿਸ ਵੱਖਰ ਕੋ ਲੈਣ ਤੂੰ ਆਇਆ, ਜਿਹੜਾ ਵੱਖਰ ਲੈਣ ਆਇਆ ਤੂੰ, ਸੌਦਾ ਵਿਹਾਜਣ ਆਇਆ ਮਨਾ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਅੱਜ ਅਭਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤ ਹੈ ਸੰਗ ਚਾਲ। ਇਹਨਾਂ ਸੰਤਾਂ ਦੇ ਨਾਲ ਤੁਰਿਆ ਰਹੀ, ਸੰਗਤ ਦੇ ਨਾਲ ਤੁਰਿਆ ਰਵੀ, ਸੰਗਤ ਨਾਲੋਂ ਟੁੱਟ ਨਾ ਜਾਵੀ ਮਨਾ, ਲਾਦ ਖੇਪ। ਵਪਾਰੀ ਉਹੀ ਕਾਮਯਾਬ ਹੋ ਸਕਦਾ ਜਿਹੜਾ ਵਪਾਰਕ ਮੰਡਲ ਵਿੱਚ ਦੂਜੇ ਵਪਾਰੀਆਂ ਨਾਲ ਜੁੜਿਆ ਰਵੇ, ਨਹੀਂ ਤੇ ਘਾਟਾ ਖਾ ਜਾਏ। ਸੱਚ ਲਾਦ ਖੇਪ ਸੰਤ ਸੰਚਾਲ, ਅਵਰ ਤਿਆਗ ਵਿਖਿਆ ਜੰਜਾਲ, ਤਨ ਤਨ ਕਹਿ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ। ਪਰ ਕਹਿੰਦੇ ਹਨ, ਇਹ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਕੈ ਅਦ ਬਲਿਹਾਰ ਹੈ, ਇਹ ਵਪਾਰ ਕੋਈ ਵਿਰਲਾ ਜਿਹਦੇ ਤੇ ਮਾਲਕ ਕਿਰਪਾ ਕਰਦਾ ਹੈ, ਉਹ ਵਪਾਰ ਕਰਦਾ ਹੈ। ਸਤਿਗੁਰੂ ਕਹਿੰਦੇ ਹਨ, ਅਸੀਂ ਬਲਿਹਾਰ ਜਾਂਦੇ ਐਸੇ ਵਪਾਰੀ ਤੋਂ, ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭ ਹੈ ਖੇਪ ਤੁਮਾਰੀ, ਇਹ ਸੌਦਾ ਇਹ ਖੇਪ ਇਹ ਵਸਤੂ ਦਰਗਾਹ ਤੱਕ ਤੋੜ ਨਿਭਣ ਵਾਲੀ ਹੈ। ਬਾਕੀ ਕਿੰਨੀ ਬੰਜਿਆ ਕਾਂਸੀ ਤਾਂਬਾ, ਕਿੰਨੀ ਲੌਂਗ ਸੁਪਾਰੀ, ਇਹ ਜੋ ਵਪਾਰ ਹਨ ਇਹ ਠੀਕ ਹੈ, ਦੁਨੀਆਂ ਤੇ ਰਹਿੰਦੀਆਂ, ਇਹ ਨਹੀਂ ਕਿ ਸਿੱਖ ਨੇ ਨੌਕਰੀ ਨਹੀਂ ਕਰਨੀ ਜਾਂ ਵਪਾਰ ਨਹੀਂ, ਪਰ ਉਹ ਵਪਾਰ ਤੋੜ ਨਿਭਣ ਵਾਲੇ ਨਹੀਂ, ਪਰ ਨਾਮ ਦਾ ਵਪਾਰ, ਇਸ ਗੁਰੂ ਸ਼ਾਹ ਨਾਲ ਰਲ ਕੇ ਕੀਤਾ ਵਪਾਰ ਸੱਚ ਹੈ ਤੋੜ ਨਿਭ ਜਾਂਦਾ। ਸਤਿਗੁਰੂ ਕਹਿੰਦੇ ਹਨ, ਜਨ ਨਾਨਕ ਗੁਰ ਤਿੰਨੀ ਪਾਇਆ, ਜਿਨ ਤੁਰ ਲਿਖਤ ਲਿਲਾਟ ਲਿਖਾਸੇ। ਐਸਾ ਗੁਰੂ ਪੂਰਾ ਜਿਹੜਾ ਸਾਨੂੰ ਨਾਮ ਦੇ ਵਪਾਰ ਨਾਲ ਜੋੜਦਾ, ਬੜੇ ਹਨ ਮੇਰੋ ਹੀ ਧਿਆਨ ਧਰੋ ਨਿਸਬਾਸਰ, ਐਸੇ ਤੇ ਬਹੁਤ ਮਿਲ ਜਾਣਗੇ। ਛੱਡੋ ਸ਼ਬਦ ਦੀ ਗੱਲ, ਸ਼ੁਰੂਆਤ ਵਿੱਚ ਤੇ ਕਹਿਣਗੇ ਪਵਿੱਤਰ ਬਾਣੀ ਦੀ ਗੱਲ। ਜਦੋਂ ਸਿੱਖ ਜੁੜ ਜਾਏਗਾ ਨਾ ਕਿਸੇ ਨਾਲ, ਫਿਰ ਕਹਿਣਗੇ ਛੱਡ ਹੁਣ ਬਾਣੀ ਨੇ ਨਹੀਂ, ਕਿਸੇ ਦੇਹ ਨਹੀਂ ਤੇਰਾ ਭਲਾ ਕਰਨਾ, ਇਸ ਢੰਗ ਨਾਲ ਧੋਖਾ ਕਰਦੇ ਹਨ। ਸੱਚ ਹੈ ਜਿਹਨੂੰ ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਅਡੋਲ ਸ਼ਬਦ ਨਾਲ ਜੁੜ ਜਾਏ। ਤੇ ਗੁਰੂ ਸਾਹਿਬ ਕਹਿੰਦੇ ਹਨ ਇਹ ਪੂਰੇ ਗੁਰੂ ਤੱਕ ਪਹੁੰਚਣਾ, ਪੂਰੇ ਗੁਰੂ ਦੀ ਰਹਿਮਤ ਆਉਣੀ। ਜਨ ਨਾਨਕ ਗੁਰ ਤਿੰਨੀ ਪਾਇਆ, ਕਿੰਨਾ ਨੇ ਪਾਇਆ, ਜਿਨ ਤੁਰ ਲਿਖਤ ਲਲਾਟ ਲਿਖਾਸੇ। ਤੁਰੋਂ ਹੀ ਲਲਾਟ, ਲਲਾਟ ਹੁੰਦਾ ਮੱਥਾ, ਮੱਥੇ ਤੇ ਕੋ ਭਾਗ ਚੰਗੇ ਹਨ। ਕਬੀਰ ਸਾਹਿਬ ਜਿਵੇਂ ਕਹਿੰਦੇ ਹਨ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਲਾਟ। ਸਤ ਸੰਗਤ ਦੀ ਪ੍ਰਾਪਤੀ ਵੀ ਇਹ ਕੋਈ ਲਿਖਿਆ ਹੀ ਧੁਰ ਪੂਰਵਲਾ ਹੋਵੇ ਕਰਮ ਹੁੰਦੀ ਹੈ। ਅਗਲਾ ਪਦਾ ਪੰਜ ਸੱਤ ਮਿੰਟ ਜਿਹੜੇ ਰਹਿੰਦੇ ਹਨ, ਕਿਉਂਕਿ ਦੋਵਾਂ ਦਾ ਵਿਸ਼ਾ ਵਸਤੂ ਇੱਕ ਹੈ। ਸੱਚ ਸ਼ਾਹ ਹਮਾਰਾ ਤੂੰ ਤਾਂ ਹੇ ਮਾਲਕ, ਤੂੰ ਸਾਡਾ ਸੱਚਾ ਸ਼ਾਹ ਹੈ। ਹੇ ਪ੍ਰਭੂ ਤੂੰ ਸੱਚਾ ਮਾਲਕ, ਮਾਲਕ ਹੈ ਸਾਡਾ ਧਣੀ, ਮਾਲਕ ਸਾਡਾ ਸ਼ਾਹ ਹੈ। ਸ਼ਾਹ ਤੇ ਅਸਲ ਉਹੀ ਹੋਈ ਹੈ ਨਾ, ਉਹ ਸ਼ਾਹ ਨਹੀਂ ਹੋਛਾ ਸ਼ਾਹੋ ਨਾ ਕੀਚੇ ਫਿਰ ਪਛੋਤਾਈ ਹੈ। ਬੇਇੱਜ਼ਤ ਕਰ ਸਕੇ ਰੱਖ ਦੇਵੇ ਨਹੀਂ ਮੇਰਾ ਸ਼ਾਹ ਤੇ ਮੇਰੇ ਪਰਦੇ ਕੱਜਦਾ। ਆਲ ਮੁੱਲ ਸਤਾਰ ਗੁਰੂ ਗੋਬਿੰਦ ਸਿੰਘ, ਅਬਰ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ। ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਰਹਿਮਤ ਦੀ ਬਰਸਾਤ ਹਨ, ਮੇਰੇ ਪਾਤਸ਼ਾਹ ਮੇਰੇ ਪਰਦੇ ਕੱਜਣ ਵਾਲੇ। ਐਸੇ ਸ਼ਾਹ ਹਨ, ਐਸੇ ਸ਼ਾਹ ਨਾ ਜਗਤ ਬਣਜਾਰਾ ਰਾਮ ਰਾਜੇ। ਹੇ ਮਾਲਕ ਪ੍ਰਭੂ, ਇਹ ਸਾਰਾ ਜਗਤ ਤੇਰੇ ਦਾਤਾ ਬਣਜਾਰਾ ਹੈ, ਵਪਾਰੀ ਹੈ। ਇਹ ਆਉਂਦੇ ਹੀ ਸਿੱਖ ਇਸੇ ਵਾਸਤੇ ਹਨ, ਸਾਨੂੰ ਵੀ ਕਿਤੇ ਵਪਾਰ ਕਰਨਾ ਆ ਜਾਏ, ਅਸੀਂ ਵੀ ਕੁਝ ਖੱਟੀ ਖੱਟ ਜਾਈਏ। ਪਰਦੇਸ ਝਾਗ ਸੌਦੇ ਕੋ ਆਇਆ, ਬੜਾ ਲੰਮਾ ਪਰਦੇਸਾਂ ਦਾ ਪੈਂਡਾ ਕਰਦੇ ਆਏ ਹਾਂ ਮਾਲਕ, ਪਤਾ ਨਹੀਂ ਕਿੰਨੀਆਂ ਜੂਨਾਂ ਵਿੱਚ ਕਿੱਧਰ ਕਿੱਧਰ ਭਟਕਦੇ ਰਹੇ ਹਾਂ। ਪਰਦੇਸ ਝਾਗ ਸੌਦੇ ਕੋ ਆਇਆ, ਇੱਥੇ ਸੌਦਾ ਲੈਣ ਆਏ। ਵਸਤ ਅਨੂਪ ਸੁਣੀ ਲਾਵਾਇਆ, ਜਦੋਂ ਇੱਥੇ ਆ ਕੇ ਕਈ ਵਾਰੀ ਬੰਦਾ ਸੌਦਾ ਕੁਝ ਲੈਣ ਜਾਂਦਾ ਹੈ, ਕੋਈ ਵਧੀਆ ਵਸਤੂ ਵੇਖ ਲੈ ਕਹਿੰਦਾ ਬਾਕੀ ਛੱਡੋ ਆਹ ਲੈ ਚੱਲੀ, ਆ ਲੈ ਗਏ ਤੇ ਸਮਝੋ ਮੇਰਾ ਸਭ ਕੁਝ ਹੀ ਹੋ ਗਿਆ। ਵਸਤ ਅਨੂਪ ਸੁਣੀ ਲਾਭਾਇਆ, ਗੁਰੂ ਦੇ ਦਰ ਤੇ ਆਇਆ ਤੇ ਨਾਮ ਰੂਪੀ ਵਸਤੂ ਦਿਸ ਪਈ। ਇਹ ਰਹਿਮਤ ਹੋ ਗਈ, ਇੱਥੇ ਨਾਮ ਲੈ ਕੇ ਮੈਂ ਪ੍ਰਵਾਨ ਹੋ ਸਕਦਾ ਹਾਂ। ਗੁਣ ਰਾਸ ਪੱਲੇ ਬਨ ਆਨੀ, ਦੇਖ ਰਤਨ ਇਹ ਮਨ ਲਪਟਾਨੀ। ਬਾਲਕ ਮੈਂ ਗੁਣਾਂ ਦੀ ਰਾਸ ਪੱਲੇ ਬਨ ਕੇ ਆਉਂਦੀ ਹੈ, ਕਿਰਪਾ ਕਰੋ ਇਹ ਰਤਨ ਕਿਤੇ ਮੈਨੂੰ ਵੀ ਦੇ ਦਿਓ, ਬਖਸ਼ਿਸ਼ ਕਰ ਦਿਓ। ਸ਼ਾਹ ਵਪਾਰੀ ਦੁਆਰਾ ਆਏ, ਆ ਸਾਰੇ ਵਪਾਰੀ ਤੇਰੇ ਦੁਆਰੇ ਤੇ ਆ ਕੇ ਬੈਠੇ ਹਨ ਬਾਲਕ। ਸ਼ਾਹ ਸ਼ਾਹ ਹੈ ਸਤਿਗੁਰੂ, ਸ਼ਾਹ ਵਪਾਰੀ ਦੁਆਰਾ ਆਏ, ਵੱਖਰ ਕੱਢ ਸੌਦਾ ਕਰਾਏ। ਮਾਲਕ ਇਹ ਸੌਦਾ ਵੀ ਆਪ ਹੀ ਦੇਵੋ ਤੇ ਸੌਦਾ ਕਰਨ ਦੀ ਜਾਂਚ ਵੀ ਆਪ ਹੀ ਦੱਸੋ। ਅਸੀਂ ਇੰਨੇ ਅਜਾਣ ਵਪਾਰੀਆਂ ਨਾਮ ਪ੍ਰਾਪਤੀ ਕਰਕੇ ਵੀ ਜੇ ਜਾਂਚ ਨਾ ਹੋਈ ਤੇ ਘਾਟਾ ਖਾ ਜਾਂਦੇ। ਮਾਲਕ ਕਿਰਪਾ ਕਰੋ, ਸ਼ਾਹ ਵਪਾਰੀ ਦੁਆਰਾ ਆਏ, ਵੱਖਰ ਕਾਢੋ ਸੌਦਾ ਕਰਾਏ। ਹਾਂ ਸ਼ਾਹੇ ਪਠਾਇਆ ਸ਼ਾਹੇ ਪਾਸ, ਉਸ ਸ਼ਾਹ ਮਾਲਕ ਵਾਹਿਗੁਰੂ ਨੇ ਸਾਨੂੰ ਸ਼ਾਹ ਗੁਰੂਕੁਲ ਭੇਜਿਆ। ਸ਼ਾਹੇ ਪਠਾਇਆ ਸ਼ਾਹੇ ਪਾਸ, ਅੰਬੋਲ ਰਤਨ ਅੰਬੋਲਾ ਰਾਸ। ਇਹ ਅਮੁੱਲਾ ਨਾਮ ਦਾ ਰਸਨ ਹੈ ਤੇ ਅਮੁੱਲੀ ਸਾਨੂੰ ਆ ਰਾਸ ਮਿਲੀ ਹੋਈ ਹੈ ਸਵਾਸਾਂ ਦੀ। ਐਵੇਂ ਕਿਤੇ ਕੌਡੀਆਂ ਵਿਹਾਜਦੇ ਨਾ ਸਾਰੀ ਉਮਰ ਚਲੇ ਜਾਈਏ। ਮਾਲਕ ਕਿਰਪਾ ਕਰੋ, ਅਸੀਂ ਦੁਨੀਆਦਾਰ ਬਣ ਕੇ ਗ੍ਰਿਸ਼ਤੀ ਰਹਿ ਕੇ ਮਾਲਕ ਕਿਤੇ ਨਾਮ ਦਾ ਵੀ ਵਪਾਰ ਕਰ ਲਈਏ। ਗੁਰੂ ਕਿਰਪਾ ਕਰਦੇ ਹਨ ਹੇ ਮਾਲਕ, ਅਸਲ ਵਿੱਚ ਬਹੁਤ ਕੁਝ ਜੀਵਾਂ ਦੇ ਵੱਸ ਦੀ ਗੱਲ ਨਹੀਂ, ਭਾਂਡੇ ਤੇ ਸਾਰੇ ਤੇਰੇ ਹੀ ਹਨ। ਸਭ ਭਾਂਡੇ ਤੁਧੈ ਸਾਜਿਆ, ਇਹ ਜਿੰਨੇ ਭਾਂਡੇ ਹਨ ਮਾਲਕ ਤੂੰ ਆਪ ਹੀ ਸਾਜੇ ਹੋਏ ਹਨ। ਸਭ ਭਾਂਡਾ ਤੁਝੈ ਸਾਜਿਆ, ਵਿੱਚ ਵਸਤ ਹਰ ਸਾਰਾ। ਜੋ ਸਵਾਸਾਂ ਰੂਪੀ ਪੂੰਜੀ ਹੈ ਮਾਲਕ, ਇਹ ਥਾਰਾ ਇਹ ਵੀ ਤੇ ਤੇਰੀ ਹੈ, ਇਹ ਵੀ ਮਾਲਕ ਤੇਰੀ ਹੈ। ਜੋ ਭਾਵ ਹੈ ਭਾਂਡੇ ਵਿੱਚ ਵਸਤ ਸਾ ਨਿਕਲੈ, ਕਿਆ ਕੋਈ ਕਰੇ ਵਿਚਾਰਾ। ਅਸਲ ਵਿੱਚ ਇਹਨਾਂ ਜੀਵ ਗਰੀਬ ਵਪਾਰੀਆਂ ਦੇ ਕਿਹੜੀ ਵਸ ਦੀ ਸਾਡੇ ਗੱਲ ਹੈ ਮਾਲਕ। ਸਾਡੇ ਸੰਸਕਾਰਾਂ ਅਨੁਸਾਰ ਜੋ ਤੂੰ ਇਸ ਭਾਂਡੇ ਵਿੱਚ ਪਾ ਦਿੱਤਾ, ਇੱਕ ਤੇ ਉਹ ਹਨ ਜਿਹੜੇ ਆ ਕੇ ਮਾਲਕ ਤੇਰੇ ਦਰ ਦੇ ਵਪਾਰੀ ਬਣ ਕੇ ਅੱਗੋਂ ਹੀ ਆਪਣਾ ਜੀਵਨ ਸਵਾਰ ਲੈਂਦੇ ਹਨ, ਪਰ ਮਾਲਕ ਜੇ ਜੀਵ ਦੀ ਗੱਲ ਕਹੀਏ ਤੇ ਜੀਵ ਦੇ ਬਹੁਤਾ ਕੁਝ ਵਸ ਨਹੀਂ। ਮਾਲਕ ਜਿਹੋ ਜੀ ਤੂੰ ਵਸਤੂ ਪਾਈ ਹੈ, ਕਈ ਵਾਰੀ ਸਾਰੀ ਉਮਰ ਬੰਦਾ ਇੱਧਰ ਮੁੱਖ ਨਹੀਂ ਕਰੇਗਾ। ਭਾਗਾਂ ਵਾਲੀਆਂ ਰੂਹਾਂ ਜਿਨ੍ਹਾਂ ਨੂੰ ਇਹ ਸਚੇਤ ਹੋ ਜਾਣ ਆਪ ਜੈਸੇ, ਚਲੋ ਪਈਏ ਜੀਵਨ ਦਾ ਸਭ ਤੋਂ ਵੱਡਾ ਲਾਹਾ ਹੈ, ਬਾਕੀ ਸਭ ਕੁਝ ਆਹਰ ਸਭ ਕਰਦਾ ਫਿਰੈ। ਆਹਰ ਇੱਕ ਨਾ ਹੋਏ ਨਾਨਕ ਜਿੱਤ ਆਹਰ ਜਗ ਉਧਰੈ ਬਿਰਲਾ ਬੂਝੈ ਕੋਏ। ਜਿਹੜੇ ਆਹਰ ਰਾਹੀਂ ਸਾਡਾ ਭਲਾ ਹੋਣਾ ਇਹ ਤੇ ਕਿਸੇ ਵੇਲੇ ਨੂੰ ਸਮਝ ਆਉਂਦਾ। ਜਨ ਨਾਨਕ ਕਉ ਹਰ ਬਖਸ਼ਿਆ, ਹਰ ਭਗਤ ਭੰਡਾਰਾ ਮੈਨੂੰ ਨਾਨਕ ਨੂੰ। ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਨ ਮੈਨੂੰ ਨਾਨਕ ਨੂੰ ਵੀ, ਹੇ ਮਾਲਕ ਇਹ ਮੇਰੀ ਕਮਾਈ ਨਹੀਂ, ਇਹ ਤੇਰੀ ਬਖਸ਼ਿਸ਼, ਇਹ ਤੇਰੀ ਰਹਿਮਤ। ਇੰਨਾ ਕੁਝ ਪਾ ਕੇ ਗਰੀਬੀ ਨਿਮਰਤਾ, ਬਸ ਇਹ ਰਸਤਾ ਹੀ ਨਿਮਰਤਾ ਦਾ ਹੈ, ਰਸਤਾ ਹੀ ਗਰੀਬੀ ਦਾ ਹੈ। ਜਨ ਨਾਨਕ ਕਉ ਹਰ ਬਖਸ਼ਿਆ, ਹਰ ਭਗਤ ਭੰਡਾਰਾ ਮੈਨੂੰ ਨਾਨਕ ਨੂੰ। ਹੇ ਵਾਹਿਗੁਰੂ, ਹੇ ਮਾਲਕ, ਇਹ ਭਗਤੀ ਦੇ ਭੰਡਾਰ ਬਖਸ਼ਿਸ਼ ਕੀਤੇ, ਇਹ ਤੁਸੀਬ ਕੀਤੇ, ਆਪ ਜੀ ਨੇ ਰਹਿਮਤ ਕੀਤੀ। ਸਤਿਗੁਰੂ ਜੀ ਦਾ ਪਾਵਨ ਪਵਿੱਤਰ ਸ਼ਬਦ, ਕਿਉਂਕਿ ਦੋ ਪਦੇ ਸਨ ਇਸ ਕਰਕੇ ਬਾਹਰੀ ਉਦਾਹਰਨਾਂ ਘੱਟ, ਕੇਵਲ ਤੇ ਕੇਵਲ ਸ਼ਬਦ ਨਾਲ ਹੀ ਜੁੜੇ ਹਾਂ। ਸਤਿਗੁਰੂ ਕਿਰਪਾ ਕਰਨ, ਹੋਈਆਂ ਗਲਤੀਆਂ ਮੁਆਫ ਜੀ, ਅੱਗੇ ਤੋਂ ਸੁਧਾਰਤਾ ਸਮਰਥ, ਕਿਉਂਕਿ ਇੱਕਦਮ ਸਮੇਂ ਵਿੱਚ ਤਬਦੀਲੀ ਪਤਾ ਨਹੀਂ ਸੀ ਪਹਿਲੋਂ, ਸਾਨੂੰ ਵੀ ਹੁਣੇ ਹੀ ਪਤਾ ਲੱਗਾ। ਹੁਣ ਭਾਈ ਸਾਹਿਬ ਜੀ, ਭਾਈ ਫੌਜਾ ਸਿੰਘ ਜੀ ਸਾਗਰ, ਉਹ ਆਪ ਜੀ ਕੋਲ ਹਾਜ਼ਰੀਆਂ ਭਰਨੀਆਂ ਹਨ। ਸੋ ਸਤਿਗੁਰੂ ਜੀ ਦੇ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਗਲਤੀਆਂ ਮੁਆਫ ਕਰ ਦੇਣੀਆਂ, ਅੱਗੇ ਤੋਂ ਸਤਿਗੁਰੂ ਜੀਓ ਸੁਧਾਰਤਾ ਸਮਰਥ ਬਖਸ਼ਣੀ। ਗੁਰੂ ਫਤਿਹ ਦੀ ਸਾਂਝ ਸਤਿਕਾਰ ਸ਼ਰਧਾ ਨਾਲ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਵਾਹਿਗੁਰੂ।

ਗੁਰਦੇਖਾ ਸਾਹਮਣੇ ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾ ਸਦਾ ਵਿਖਿਆਤਾ।

नानक गुण गावो सास चरण हृदय बसावो तो परम गुरु

0: ਮੈਨੂੰ ਤੇ ਕੁਛ ਬੋਲਣਾ ਵੀ ਨਹੀਂ ਆਉਂਦਾ। ਸਤਿਗੁਰੂ ਤੇ ਸੱਚੇ ਪਾਤਸ਼ਾਹ ਇੰਨੀ ਨਿਮਰਤਾ ਇੰਨੀ ਰਹਿਮਤ ਕਰਕੇ ਭਾਵੇਂ ਗੁਰੂ ਅਮਰਦਾਸ ਮਹਾਰਾਜ ਮੁਬਾਰਕ ਬਚਨ ਦੋਏ ਤਾ ਬਾਣੀ ਕਾ ਬੋਏ ਥਾ, ਪਰ ਪਾਤਸ਼ਾਹ ਇਹ ਸਭ ਕੁਛ ਕਰਕੇ ਕਹਿੰਦੇ ਕੀ ਹਨ, ਹੇ ਮਾਲਕ ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋਗ ਕੀਤੋ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ ਆਪੇ ਤਰਸ ਪਾਇਓ। ਹੇ ਮਾਲਕ ਕਿ ਤੇਰਾ ਤਰਸ ਹੈ, ਤੇਰੀ ਰਹਿਮਤ ਹੈ, ਕੋਈ ਗੁਣ ਨਹੀਂ ਮੇਰੇ ਕੋਲ। ਤੇਰੇ ਗੁਣ ਵਰਣਨ ਕਰਨ ਲੱਗੀਏ ਤੇ ਨਹੀਂ ਹੋ ਸਕਦੇ, ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ। ਮਾਲਕ ਪੂਰਨ ਤੌਰ ਤੇ ਇੰਨਾ ਉੱਚਾ ਬੇਅੰਤ ਅੱਗੇ ਤੋਂ ਅੱਗੇ, ਤਾਂ ਹੀ ਤੇ ਸਤਿਗੁਰੂ ਕਹਿੰਦੇ ਹਨ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਵਰਨ ਨਾ ਸਾਕਾਂ, ਤੂੰ ਠਾਕਰ ਊਚ ਭਗਵਾਨਾ। ਕਿਹੜੇ ਕਿਹੜੇ ਗੁਣ ਬਿਆਨ ਕਰਾਂ, ਕਿੰਨੇ ਕੁ ਤੇਰੇ ਪਰਉਪਕਾਰ ਤੇਰੀਆਂ ਰਹਿਮਤਾਂ ਯਾਦ ਕਰਾਂ। ਜੇ ਕਿਤੇ ਮੈਂ ਕਰਨ ਵੀ ਲੱਗਾਂ, ਮਾਲਕ ਬਹੁਤ ਵਾਰੀ ਤੇ ਐਸਾ ਹੁੰਦਾ ਤੈਨੂੰ ਮੈਂ ਤੇਰੇ ਪੱਧਰ ਤੇ ਕੀ ਵਰਣਨ ਕਰਨਾ ਹੈ, ਮੇਰਾ ਬਿਆਨ ਕਰਨਾ ਤੇਰੀ ਨਿੰਦਿਆ ਦਾ ਰੂਪ ਹੀ ਬਣ ਜਾਂਦਾ ਬਹੁਤੀ ਵਾਰੀ। ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ। ਹੇ ਮਾਲਕ ਜਿਵੇਂ ਕੋਈ ਚੱਕਰਵਰਤੀ ਰਾਜਾ ਹੋਵੇ, ਉਹਨੂੰ ਕੋ ਬੰਦਾ ਕਹਿ ਦੇਵੇ ਆਓ ਮੀਆਂ ਜੀ ਬੈਠੋ, ਆਓ ਮੀਆਂ ਜੀ, ਹੈ ਤੇ ਚੱਕਰਵਰਤੀ ਰਾਜਾ, ਬੰਦਾ ਕੋਈ ਕਵੇ ਮੀਆਂ ਜੀ? ਮੀਆਂ ਜੀ ਇੱਕ ਮਾਮੂਲੀ ਚੌਧਰੀ, ਹੁਣ ਇਹਦੇ ਚ ਚੱਕਰਵਰਤੀ ਰਾਜੇ ਦੀ ਕੀ ਵਡਿਆਈ ਹੋਈ। ਇਹ ਤੇ ਸਗੋਂ ਛੁਟਿਆ ਕੇ ਬਿਆਨ ਕਰਨਾ ਹੈ, ਹੇ ਮਾਲਕ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ, ਜੋ ਤੂੰ ਦੇਹ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ। ਮਾਲਕ ਜਿੰਨੀ ਕੁ ਤੂੰ ਰਹਿਮਤ ਕਰਦਾ ਹੈ ਇਸ ਕਰਕੇ ਤੂੰ ਅਪਰ ਅਪਾਰੋ ਬੇਅੰਤ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਇੱਕ ਸਵਈਏ ਚ ਬੜਾ ਸੁੰਦਰ ਵਰਣਨ ਕੀਤਾ ਹੈ, ਕਹਿੰਦੇ ਹਨ ਕੋਟ ਬ੍ਰਹਿਮੰਡ ਜਾ ਕੇ ਏਕ ਰੋਮ ਅਗਰ ਭਾਗ, ਕਹਿੰਦੇ ਹਨ ਕਰੋੜਾਂ ਬ੍ਰਹਿਮੰਡ ਖੰਡ ਜਿਸ ਮਾਲਕ ਦੇ ਇੱਕ ਰੋਮ ਦਾ ਅਗਲਾ ਸਿਰਾ ਹਨ, ਅਗਲਾ ਕੋਨਾ। ਕੋਟ ਬ੍ਰਹਿਮੰਡ ਜਾ ਕੇ ਏਕ ਰੋਮ ਅਗਰ ਭਾਗ, ਪੂਰਨ ਪ੍ਰਕਾਸ਼ ਤਾਸ ਕਹਾਂ ਲੋ ਸਮਾਵੇ। ਪੂਰਨ ਉਹਦਾ ਪ੍ਰਕਾਸ਼ ਕਿੱਥੋਂ ਕੁ ਤੱਕ ਤੇ ਕਿੰਨਾ ਕੁ ਹੈ ਇਹਦੇ ਬਾਰੇ ਕੀ ਕੋਈ ਦੱਸ ਸਕਦਾ ਹੈ, ਬੇਅੰਤ ਹੈ। ਭਾਈ ਸਾਹਿਬ ਜੀ ਹੋਰ ਜਾ ਕੇ ਇੱਕ ਤਿਲ ਕੋ ਮਹਾਤਮ ਅਗਾਦ ਬੋਧ, ਇੱਕ ਤਿਲ ਜਿੰਨਾ ਵੀ ਉਹਦਾ ਮਹਾਤਮ ਉਹਦੀ ਵਡਿਆਈ, ਅਗਾਦ ਬੋਧ ਹੈ ਪੂਰਨ ਬ੍ਰਹਮ ਜੋਤ ਕੈਸੇ ਕਹੋ ਆਵਈ। ਪੂਰਨ ਬ੍ਰਹਮ ਜੋਤ ਦਾ ਵਰਣਨ ਕਰਨਾ ਕਿਵੇਂ ਕੋਈ ਕਰੇਗਾ, ਨਹੀਂ ਕਰ ਸਕਦਾ। ਭਾਈ ਸਾਹਿਬ ਤੇ ਇੱਥੋਂ ਤੱਕ ਕਹਿੰਦੇ ਹਨ ਹੇ ਮਾਲਕ ਤੇਰਾ ਤੇ ਇੱਕ ਬੰਨੇ ਵਰਣਨ ਕਰਨਾ, ਸ਼ਬਦ ਰੂਪ ਸਤਿਗੁਰੂ ਜੀ ਦਾ ਵੀ ਕੋਈ ਵਰਣਨ ਨਹੀਂ ਕਰ ਸਕਦਾ। ਇੱਥੋਂ ਤੱਕ ਭਾਈ ਸਾਹਿਬ ਜੀ ਨੇ ਤੇ ਰਹਿਮਤ ਕਰ ਦਿੱਤੀ, ਗੁਰਸਿੱਖ ਏਕ ਮੇਕ ਰੋਮ ਕੀ ਇਕੱਠ ਕਥਾ। ਜਦੋਂ ਕੋਈ ਸ਼ਬਦ ਵਿੱਚ ਭਿੱਜ ਕੇ ਕੋਈ ਗੁਰੂ ਦਾ ਸਿੱਖ ਕਮਾਈ ਕਰਕੇ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਨਾ, ਮਾਲਕ ਦੀ ਬੇਅੰਤਤਾ ਵਰਣਨ ਕਰਨੀ ਉਹ ਤੇ ਦੂਰ ਹੈ, ਸਤਿਗੁਰੂ ਜੀ ਦੀਆਂ ਗੁਣ ਰਹਿਮਤਾਂ ਵਰਣਨ ਕਰਨੀਆਂ ਉਹ ਤੇ ਬਹੁਤ ਦੂਰ ਹਨ। ਸੱਚ ਹੈ ਅਸੀਂ ਇੱਕ ਸਿੱਖ ਨੂੰ ਵੀ ਨਹੀਂ ਗਾ ਸਕਦੇ, ਸਿੱਖ ਵਿੱਚ ਮੇਰੇ ਮਾਲਕ ਨੇ ਕਿੰਨੇ ਗੁਣ ਟਿਕਾ ਦਿੱਤੇ। गुर सिख एक मेक रोम की अकथ कथा, गुर सिख साध संग महिमा को पावे। गुर सिखा दी फिर साध संगत होवे, हुण इन्ना दी महिमा अति कठिन है, असंभव है, कोई बेअंत है, कोई वर्णन करे असंभव है। भाई साहब कहिंदे हन, एक ओंकार के विथार को ना पारावार, उस वाहेगुरु दे विस्तार दा ते कोई पारावार नहीं, कोई पता नहीं किन्ना कह। हां शब्द सुरत साध संगत समावई, जिथे शब्द सुरत दा मिलाप करके गुरसिख बैठते हैं ना, उस संगत विचो मालक समाया होया है। उस संगत विच संगत हर प्रभ वसै जियो, उस गुरसिख दे हिरदे च उस गुरु की संगत विच। सतगुरु कहिंदे हन, इस करके हे मालक, हम क्या गुण तेरे विथरे स्वामी, तेरे गुणा नू बयान को करन नहीं लगे। जिहवा एक कवन गुण कहिया, बेशमार बेअंत स्वामी, तेरो अंत ना के नहीं दईया। तेरे गुणा दा कोई अंत नहीं, तू दरियाओ दाना बीना। मैं मछली कैसे अंत लहा, जह जह देखा तह तह तू है, उदे निकसी फूट मरा। एक दो चार नहीं मालक, बेअंत तेनु गा रहे हन, उस तत करै अनेक जन, अंत न पारावार, कोई पारावार नहीं। पर सच जे कोई कहे तेनु बयान कर लिया जा कर लवेगा, एक दाचित नहीं। हां हर नाम सलाह है दिन रात, एहा आस अदार। मालक अंत ते नहीं, ते अंत है भी नहीं, अंत ना सिफती कह ना अंत, अंत ना करना देन ना अंत, अंत ना वेखण सुन ना अंत, किसे ढंग नाल भी तेरा अंत नहीं। हां एक गल है तेरे प्यारे, फिर तेरा अंत नहीं बल्कि तेरे ही रहमत दे पात्र बन के तेरे नाम राही तेरी सिफत सलाह करते हैं। नाम हृदय च वसा के हर नाम सलाह है दिन रात, एहा आस अदारो। बस यही साड़ी आस है, नाम ही आस है, नाम ही एक बेअंत बेओड़क वड्डा आसरा है। एदे वर्गा आसरा भी होर कोई नहीं। नाम तेरे की आस मन तारी, इको ही आसरा। अच्छा सतगुरु ते कहिंदे हन, इतिहास दी एक वर्त एक वार्ता है। सतगुरु जदों उस रामेश्वर ते गए सन ना, पुल ते जो लंका नू बनिया होया सी, सतगुरां ने वो महिमा वेख के कहा सी, नामी ते है नाम वडाई, महिमा आप है राम जनाई। उस नामी नालों उदे नाम दी महिमा बहुत है, क्यों रूप देख उदरे हैं थोरे, जपत नाम को तरे करोरे। प्रतख दर्शन करके ते बहुत थोड़िया दा उदार होया है, बहुत थोड़िया दा, पर नाम जप के करोड़ा दा उदार होया है। जेड़े साधन राही करोड़ा दा उदार होया, बस फिर नाम दी वड्याई आपे महिमा वड्डी हो गई। नामी ते है नाम वडाई, महिमा अप है राम जनाई। सतगुरु कहिंदे हन, ए मालक दे नाम दी महिमा है। हां एहा आस अदारो, हम मूर्ख किशु ना जानहा, शिव पाव है पारो। हे मालक असी ते मूर्ख कुछ भी नहीं जानदे, अलपग कुछ भी नहीं, किन्ना कु बयान करांगे तेरे बारे। किव पावे पारो, ते कहिए तेरा पारला पासा पा लिया, तेरा अंत पा लिया, कदाचित नहीं। हां एक ही टंग है, जन नानक हर का दास है, हर दास पनिहारो। मैं जन नानक मालक तेरे दर दा दास हां, अपने दर दे दासां दा मैनू पनिहारा, पानी ढोण वाला, तेरे दर दस रहा दे दर दा पानी धोन वाला। ਪਨਿਹਾਰ ਹੁੰਦਾ ਪਾਣੀ ਧੋਣ ਵਾਲਾ, ਪੁਰਾਤਨ ਸਮਾਂ ਅੱਜ ਤੇ ਸਾਧਨ ਹਨ। ਪੁਰਾਤਨ ਸਮਾਂ ਸੰਗਤ ਵਿੱਚ ਪੱਖੇ ਦੀ ਸੇਵਾ, ਲੰਗਰ ਦੀ ਸੇਵਾ ਭਾਵੇਂ ਅੱਜ ਵੀ ਹੈ, ਪਰ ਪੁਰਾਤਨ ਸਮਾਂ ਤੇ ਪਾਣੀ ਅਪੜਾਉਣਾ ਵੀ ਬੜਾ ਕਠਿਨ ਹੁੰਦਾ ਸੀ। ਪਨਿਹਾਰੋ ਪਾਣੀ ਧੋਣ ਵਾਲੀ, ਪਾਣੀ ਅਪੜਾਉਣ ਵਾਲੀ, ਉਹ ਦੱਸ ਰਹੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜੀ ਰਹਿਮਤ ਕੀਤੀ ਹੈ। 52 ਅੱਖਰੀ, ਸੱਚਾ ਸ਼ੋਹਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਣੀ ਹਾਰੇ। ਹੇ ਮਾਲਕ, ਅਸੀਂ ਤੇਰੇ ਦਰ ਦੇ ਦੱਸ ਰਹੇ ਹਾਂ, ਬਲਕਿ ਤੇਰੇ ਦਾਸਰਿਆਂ ਦੇ ਵੀ ਪਾਣੀ ਹਾਰ ਹਾਂ, ਗੁਲਾਮਾਂ ਦੇ ਗੁਲਾਮ। ਐਸਾ ਹੀ ਕਬੀਰ ਸਾਹਿਬ ਵੀ ਕਹਿੰਦੇ ਹਨ, ਕਿੰਨੀ ਕੁ ਵਡਿਆਈ ਹੈ ਜੋ ਦਰ ਦਾਸਰਾ ਕੇਵਲ ਤੇ ਕੇਵਲ ਰਸਨਾ ਰਾਹੀਂ ਨਹੀਂ, ਜਿਹਦਾ ਵਾਕਿਆ ਜੀਵਨ ਐਸਾ ਬਣ ਜਾਏ, ਐਸਾ ਨਾ ਹੋਵੇ ਉਸ ਤਰ੍ਹਾਂ ਦਾਸ ਕਹਿ ਰਿਹਾ ਹੋਵੇ। ਜਦ ਜਰਾ ਕੋਈ ਬੁਲਾਵੇ ਤੇ ਚਮਕ ਸਾਡੀ ਲਾਲਗੀ ਕ੍ਰੋਧ ਦੀ, ਉਹ ਦੱਸ ਰਹੀ ਹੋਵੇ ਦਸਰਾ ਨਹੀਂ। ਕਿਉਂ? ਸੱਚਾ ਉੱਤੋਂ ਬਣਨਾ ਸੁਥਰੇ ਸਾਧੀਓ, ਮੈਨੂੰ ਉਹ ਘਟਨਾ ਯਾਦ ਆ ਗਈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਤੇ ਸਾਧੂ ਨਾਗਾ, ਉਹ ਆ ਗਿਆ, ਸਰੀਰ ਤੇ ਸਵਾਹ ਮਲੀ ਹੋਈ ਹੈ, ਸਵਾਹ ਮਲੀ ਹੈ, ਤੇ ਗੁਰਸਿੱਖਾਂ ਚ ਹੌਲੀ ਹੌਲੀ ਨਾਲ ਬੋਲ ਰਿਹਾ, ਭਾਈ ਇਹ ਸਰੀਰ ਛੱਡੀ ਜਾਣਾ ਅਕਸਰ, ਅਸੀਂ ਤੇ ਜਿਉਂਦਿਆਂ ਹੀ ਮਰਨਾ, ਪ੍ਰਵਾਨ ਕਰ ਲਿਆ, ਦਸਰੇ ਬਣ ਕੇ ਰਹੀਏ, ਹਮੇਸ਼ਾ ਦਸਰੇ ਬਣ ਕੇ ਰਹੀਏ, ਆਖਰ ਇਹ ਕੁਝ ਹੋਣਾ। ਸੁਥਰੇ ਸ਼ਾਹ ਜਿਹਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਦੀ ਰਹਿਮਤ ਕੀਤੀ ਸੀ, 10ਵੇਂ ਪਾਤਸ਼ਾਹ ਜੀ ਤੱਕ ਇਹ ਗੁਰਸਿੱਖ ਜੀਵਨ ਵਿੱਚ ਰਹੇ। ਕਦੀ ਸਤਿਗੁਰੂ ਹਰਗੋਬਿੰਦ ਸਾਹਿਬ ਪਹਾੜ ਤੋਂ ਉਤਰ ਰਹੇ ਸਨ, ਇਸ ਬੱਚੇ ਨੂੰ ਕੋਈ ਨਭਾਗਣਵਾ ਇਸ ਕਰਕੇ ਖੱਡੇ ਵਿੱਚ ਸੁੱਟ ਗਈ, ਕਿਉਂਕਿ ਜੰਮਦਿਆਂ ਹੀ ਬੱਚੇ ਦੇ ਦੰਦ ਉੱਗੇ ਹੋਏ ਸਨ ਤੇ ਦੰਦ ਕੁਝ ਬਾਹਰ ਸਨ। ਸਮਝਿਆ ਇਹ ਬਲੱਛਣਾ ਮੇਰਾ ਕੀ ਸਵਾਰੇਗਾ। ਕਈ ਵਾਰੀ ਇਹੋ ਜਿਹੇ ਭਰਮਾਂ ਵਹਿਮਾਂ ਦਾ ਅਸਰ ਸ਼ਿਕਾਰ ਜਦੋਂ ਕੋਈ ਅਣਹੋਈ ਨਹੀਂ ਜੀ ਘਟਨਾ ਹੋਵੇ, ਮਾਲਕ ਦੀ ਦਾਤ ਨਾ ਸਮਝ ਕੇ ਬੰਦਾ ਆਪਣੀ ਬੁੱਧੀ ਤੋਂ ਕੰਮ ਲੈਂਦਾ ਹੈ, ਉਹ ਸੁੱਟ ਗਈ। ਸਤਿਗੁਰੂ ਜੀ ਨੇ ਜਦੋਂ ਵਿਚਰਦੇ ਆ ਰਹੇ ਸਨ, ਕਹਿਣ ਲੱਗੇ ਬੱਚੇ ਦੀ ਆਵਾਜ਼ ਆ ਰਹੀ ਹੈ ਕਿਸੇ ਰੋਣ ਦੀ, ਸਿੱਖ ਨੂੰ ਘੱਲਿਆ ਜਾ, ਵੇਖ ਤੇ ਸਹੀ ਕੌਣ ਹੈ। ਵੇਖਿਆ, ਕਹਿਣ ਲੱਗਾ ਸਤਿਗੁਰੂ ਜੀ ਇੱਕ ਬੱਚਾ ਹੈ। ਕਹਿਣ ਲੱਗੇ ਲੈ ਆ। ਕਹਿਣ ਲੱਗਾ ਸਤਿਗੁਰੂ ਜੀ ਬੜਾ ਗੰਦਾ ਹੈ, ਐਸਾ ਹੈ ਇਹਦੀ ਸ਼ਕਲ, ਦੰਦ ਵੀ ਇਹਦੇ ਇਸ ਤਰ੍ਹਾਂ ਦੇ, ਸਤਿਗੁਰੂ ਜੀ ਬੜਾ ਕੋਥਰਾ, ਬੜਾ ਗੰਦਾ ਹੈ। ਕਹਿਣ ਲੱਗੇ ਚੁੱਕ ਲਿਆ, ਕੋਥਰਾ ਨਹੀਂ ਇਹ ਸੁਥਰਾ ਹੋਵੇਗਾ। ਸਤਿਗੁਰੂ ਕਹਿਣ ਲੱਗੇ ਸੁਥਰਾ ਹੋਵੇਗਾ, ਹਾਸ ਰਸ ਰਾਹੀਂ। ਸੱਚੇ ਨੇ ਬੜੇ ਇਨਕਲਾਬੀ ਗੁਰੂ ਦੀ ਮਤ ਦ੍ਰਿੜ ਕਰਵਾਈ। ਬਸ ਉਹ ਜਿਹੜਾ ਸਾਧੂ ਕਹਿ ਰਿਹਾ ਸੀ ਨਾ ਕਿ ਅਸੀਂ ਦਸਰਿਆਂ ਦੇ ਦਾਸ ਹਾਂ, ਸਰੀਰ ਤੇ ਸਵਾਹ ਮਲੀ ਹੋਈ ਆ, ਅਕਸਰ ਇਹ ਜਹਾਨ ਛੱਡ ਜਾਣਾ, ਅਸੀਂ ਜਿਉਂਦਿਆਂ ਹੀ ਤਿਆਰ ਹਾਂ, ਅਤਿ ਨਿਮਰਤਾ ਦੱਸ ਰਿਹਾ ਸੀ। ਇੰਨਾ ਕੀ ਕੀਤਾ, ਕਹਿਣ ਲੱਗੇ ਹੱਥ ਜੋੜ ਕੇ। ਸੁਥਰਾ ਜੀ ਕਹਿਣ ਲੱਗੇ, ਮਹਾਂਪੁਰਸ਼ੋ ਆਪ ਜੀ ਦਾ ਨਾਮ, ਕਹਿਣ ਲੱਗੇ ਸੀਤਲ ਦਾਸ। ਹੁਣ ਸੀਤਲ ਦਾਸ ਭਾਵ ਠੰਡ ਹੈ, ਠੰਡਾ ਨਾਮ। ਕਹਿਣ ਲੱਗੇ ਇਹ ਸਵਾਹ ਥੋੜਾ ਜਿਹਾ ਚੁਟਕੀ ਭਰ ਕੇ ਨਾ, ਸਰੀਰ ਤੋਂ ਥੋੜਾ ਜਿਹਾ ਹੱਥ ਲਾ ਕੇ। ਕਹਿਣ ਲੱਗੇ ਇਹ ਸਵਾਹ ਕਾਹਦੀ ਹੈ? ਕਹਿਣ ਲੱਗੇ ਇਹ ਗੋਹਿਆਂ ਦੀ ਹੈ। ਸੁਥਰਾ ਜੀ ਅਗਲਾ ਸਵਾਲ ਕਹਿਣ ਲੱਗੇ, ਇਹ ਗੋਹਿਆਂ ਦੀ, ਏਰਨਿਆਂ ਦੀ ਹੈ, ਥੱਪੇ ਹੋਇਆਂ ਦੀ ਹੈ, ਆਮ ਗੋਹੇ ਹਨ, ਕਿਹੜੇ ਗੋਹੇ? ਥੋੜਾ ਜਿਹਾ ਕ੍ਰੋਧ ਚ ਆ ਗਿਆ, ਕਹਿਣ ਲੱਗਾ ਗੱਲ ਮੁੱਕ ਗਈ, ਸਵਾਹ ਇਹ ਅੱਗੇ ਤੁਰ ਪਿਆ। ਕਹਿਣ ਲੱਗਾ ਨਹੀਂ, ਇਹ ਏਰਨੇ ਗੋਹੇ ਹਨ। ਕਹਿਣ ਲੱਗੇ ਗੋਹੇ ਕਾਹਦੇ ਸਨ? ਗਊ ਦੇ ਸਨ, ਮੱਝ ਦੇ ਸਨ, ਕਾਹਦੇ ਸਨ? ਕਹਿਣ ਲੱਗੇ ਉਹ ਕਹਿਣ ਲੱਗਾ ਗਊ ਦੇ। ਕਹਿਣ ਲੱਗਾ ਸੁਥਰਾ ਜੀ ਅੱਗੋਂ ਫਿਰ ਬੋਲ ਪਏ, ਕਹਿਣ ਲੱਗੇ ਗਊ ਕਾਲੀ ਸੀ, ਗੋਰੀ ਸੀ, ਕਿਹੜੀ ਸੀ? ਉਹ ਕਹਿੰਦੇ ਹਨ ਮੁਗਤੈਰ ਲੈ ਕੇ ਮਗਰ ਹੋ ਗਿਆ। ਕਹਿਣ ਲੱਗੇ ਮੈਂ ਤੇ ਆਖਿਆ ਵਾਕਿਆ ਸੀਤਲ ਦਾਸ ਹੈ, ਵਾਕਿਆ ਹੀ ਤੁਸੀਂ ਦਾਸਾਂ ਦੇ ਦਾਸ ਹੋ। ਪਰ ਇਹ ਤੇ ਅੰਦਰ ਤੇ ਅੱਗ ਹੈ, ਬਾਹਰੋਂ ਸੀਤਲਦਾਸ ਅੰਦਰ ਅੱਗ, ਬਾਹਰਾ ਦਾਸੀ ਰੂਪ ਨਹੀਂ। ਸਤਿਗੁਰੂ ਕਹਿੰਦੇ ਹਨ ਉਹਦਾ ਹਿਰਦਾ ਦਾਸਰਾ ਬਣ ਗਿਆ। ਸਵੇਰੇ ਵੀ ਮੈਂ ਬੇਨਤੀ ਕੀਤੀ, ਜਦ ਇਹ ਸਮਝ ਆ ਜਾਏ ਤਾਂ ਹੀ ਸਿੱਖ ਆਪਣੇ ਆਪ ਤੇ ਕੰਟਰੋਲ ਕਰ ਸਕਦਾ ਹੈ। ਜਦੋਂ ਇਹ ਸਮਝ ਆ ਜਾਏ ਨਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਸਤਿਗੁਰੂ ਜੀ ਰਹਿਮਤ ਕਰਦੇ ਹਨ ਦਾਸਰਿਆਂ ਦੇ ਦਾਸ। ਸੱਚ ਹੈ ਜੇ ਕੋਈ ਦਾਸਾਂ ਦਾ ਦਾਸ, ਭਾਵ ਹਰ ਸਿੱਖ ਕੋਲ ਨਿਮਰਤਾ ਦਾ ਬੋਲ, ਤੇ ਦਾਸਾਂ ਦੇ ਦਾਸ ਜਾਣ ਕੇ ਸੇਵਾ ਕਰਨੀ, ਇਹ ਗੁਰੂ ਪਾਤਸ਼ਾਹ ਸਾਡੇ ਚ ਨਿਮਰਤਾ ਦਾ ਗੁਣ। ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਨੇ ਬੜਾ ਸੁੰਦਰ ਕਿਹਾ ਹੈ, ਇਹ ਵਾਕਿਆ ਹੈ ਵੀ ਦਾਸਤਾਨ। ਭਾਈ ਸਾਹਿਬ ਕਹਿੰਦੇ ਹਨ ਲਾਲ ਸਗ ਗੁਲਾਮ ਗੁਰ ਗੋਬਿੰਦ ਸਿੰਘ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਦਾ ਕੂਕਰਾ ਹਾਂ। ਕੂਕਰ ਸਗ ਨਾਮ ਹੁੰਦਾ ਕੂਕਰ ਦਾ, ਕੁੱਤੇ ਦਾ। ਲਾਲ ਸਗ ਗੁਲਾਮ ਗੁਰ ਗੋਬਿੰਦ ਸਿੰਘ, ਦਾਗਦਾਰ ਨਾਮ ਗੁਰ ਗੋਬਿੰਦ ਸਿੰਘ। ਦਾਗਦਾਰ ਹੁੰਦਾ ਪੁਰਾਤਨ ਗੁਲਾਮਾਂ ਨੂੰ ਦਾਗ ਦਿੰਦੇ ਸਨ, ਇਹ ਸਾਲ ਵਾਸਤੇ, ਇਹ 6 ਸਾਲ ਵਾਸਤੇ, 10 ਸਾਲ ਵਾਸਤੇ ਸਾਡਾ ਗੁਲਾਮ ਹੈ, ਉਹਦੇ ਮੱਥੇ ਤੇ ਦਾਗ ਕਰ ਦੇਣਾ, ਕਿਤੇ ਐਸੇ ਅੰਗ ਤੇ ਦਾਗ ਕਰ ਦੇਣਾ ਤਾਂ ਕਿ ਦੌੜ ਨਾ ਸਕੇ। ਮੈਂ ਮਾਲਕ ਦਾ ਦਾਗਦਾਰ ਗੁਲਾਮ ਹਾਂ, ਮੇਰਾ ਨਿਸ਼ਾਨ ਹੈ ਮਾਲਕ ਦੇ ਨਾਮ ਦਾ, ਮੈਂ ਆਪਣੇ ਗੁਰੂ ਦਾ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਨਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਪਾਗਾ। ਮੈਂ ਮੁੱਲ ਖਰੀਦਿਆ ਹੋਇਆ ਕਾਹਦੇ ਨਾਲ? ਇੱਕ ਦਿਨ ਇੱਕ ਸਿੱਖ ਇੱਥੇ ਹੀ ਪੁੱਛ ਰਿਹਾ ਸੀ ਕਿਸ ਤਰ੍ਹਾਂ ਮੁੱਲ ਖਰੀਦੇ ਗਏ। ਸਤਿਗੁਰੂ ਕਹਿੰਦੇ ਹਨ ਗੁਰ ਕੀ ਬਚਨੀ, ਕਹਿੰਦੇ ਹਨ ਅਕਸਰ ਇਹ ਖਰੀਦੇ ਲਾਲ ਲਾਲੇ ਬੋਲੇ, ਇਹ ਤੇ ਪੈਸੇ ਨਾਲ। ਗੁਰੂ ਨਾਨਕ ਸਾਹਿਬ ਕਾਹਦੇ ਨਾਲ ਖਰੀਦੇ ਗਏ? ਸਤਿਗੁਰੂ ਕਹਿੰਦੇ ਗੁਰ ਕੀ ਬਚਨੀ ਹਾਟ ਬਕਾਨਾ, ਜਿੱਤ ਲਾਇਆ ਤਿੱਤ ਲਾਗਾ। ਅਸਲ ਵਿੱਚ ਮੈਂ ਗੁਰੂ ਦੇ ਬਚਨਾ ਕਰਕੇ ਗੁਰੂ ਦੇ ਹੱਟ ਤੇ ਵਿਕ ਗਿਆ। ਗੁਰੂ ਕਾ ਹੱਟ ਹੈ ਗੁਰੂ ਕੀ ਸਾਧ ਸੰਗਤ। ਗੁਰ ਕੀ ਬਚਨੀ ਹਾਟ ਬਕਾਨਾ, ਜਿੱਤ ਲਾਇਆ ਤਿੱਤ ਲਾਗਾ, ਤੇਰੇ ਲਾਲੇ ਕਿਆ ਚਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਵੇਖੋ ਸਤਿਗੁਰੂ ਕਹਿੰਦੇ ਹਨ ਮੈਂ ਗੁਲਾਮ ਹਾਂ, ਪਰ ਇੰਨਾ ਸ੍ਰਿਸ਼ਟੀ ਦਾ ਭਲਾ ਕਰਕੇ ਕਹਿੰਦੇ ਹਨ ਮਾਲਕ ਤੇਰੇ ਲਾਲੇ ਦੀ ਕਾਹਦੀ ਚਤਰਾਈ ਹੈ, ਤੇਰੇ ਗੁਲਾਮ ਦੀ ਕਾਹਦੀ ਸਿਆਣਪ ਹੈ, ਕੀ ਹੈ ਮੈਂ ਤੇਰੀ ਨੌਕਰੀ ਪੂਰੀ ਕਰ ਹੀ ਨਹੀਂ ਸਕਿਆ। ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਜਿੰਨਾ ਮੈਨੂੰ ਕਰਨਾ ਚਾਹੀਦਾ ਸੀ ਮਾਲਕ ਮੈਂ ਨਹੀਂ ਕਰ ਸਕਿਆ। ਐਸਾ ਦਾਸਾ ਭਾਵ ਅੰਦਰ ਆਵੇ ਉਹ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਕਹਿੰਦੇ ਹਨ ਲਾਲ ਸਗ ਗੁਲਾਮ ਗੁਰ ਗੋਬਿੰਦ ਸਿੰਘ, ਦਾਗਦਾਰ ਨਾਮ ਗੁਰ ਗੋਬਿੰਦ ਸਿੰਘ। ਹੁਣ ਅੱਗੇ ਕਹਿੰਦੇ ਹਨ ਰੇਜਾ ਚੀਨ ਖਾਨ, ਪਹਿਲੋਂ ਤੇ ਕਹਿੰਦੇ ਹਨ ਕਮ ਤਰੀਨ ਸ਼ਗਾਨ ਗੁਰ ਗੋਬਿੰਦ ਸਿੰਘ। ਸੱਚ ਤੇ ਹੈ ਮੈਂ ਗੁਰੂ ਘਰ ਦੇ ਕੂਕਰਾਂ ਤੋਂ ਵੀ ਥੱਲੇ, ਉਹਨਾਂ ਤੋਂ ਵੀ ਕੰਮ ਵਾਂ। ਕਮ ਤਰੀਨ ਸ਼ਗਾਨ ਗੁਰ ਗੋਬਿੰਦ ਸਿੰਘ, ਰੇਜਾ ਚੀਨ ਖਾਨ ਗੁਰ ਗੋਬਿੰਦ ਸਿੰਘ। ਸੱਚ ਹੈ ਐਸਾ ਇਨਸਾਨ ਜਿਹੜਾ ਕਦੀ ਇੰਨੀ ਰਹਿਮਤ ਦਾ ਪਾਤਰ ਸੀ, ਔਰੰਗਜ਼ੇਬ ਦੇ ਦਰਬਾਰ ਵਿੱਚ ਜਿਨ੍ਹਾਂ ਨੂੰ ਨਵੇਕਲੀ ਚਾਂਦੀ ਦੀ ਕੁਰਸੀ ਮਿਲਦੀ ਸੀ। ਭਾਈ ਨੰਦ ਲਾਲ ਜੀ ਔਰੰਗਜ਼ੇਬ ਦੇ ਦਰਬਾਰ ਵਿੱਚ, ਕਿਉਂਕਿ ਉਹਦੇ ਬੱਚਿਆਂ ਨੂੰ ਵਿੱਦਿਆ ਪੜ੍ਹਾਉਂਦੇ ਸਨ, ਵਿੱਦਿਆ ਪੜ੍ਹਾਉਣ ਵਾਲੇ ਦਾ ਇੰਨਾ ਸਤਿਕਾਰ ਉਹਨਾਂ ਸਮਿਆਂ ਵਿੱਚ, ਉਹ ਚਾਂਦੀ ਦੀ ਕੁਰਸੀ ਲੈਣ ਵਾਲੇ। ਜਦ ਐਸੀ ਇੱਕ ਦਿਨ ਵਾਰਤਾ ਹੋ ਗਈ, ਕੋਈ ਐਸੀ ਘਟਨਾ, ਕੋਈ ਐਸੀ ਆਇਤ ਕੁਰਾਨ ਦੀ ਜਿਹਦਾ ਕਿਸੇ ਕੋਲੋਂ ਕੋਈ ਜਵਾਬ ਨਾ ਆਇਆ, ਆਖਿਰ ਇਹਨੇ ਆਪਣੇ ਬੇਟੇ ਨੂੰ ਇਸੇ ਬਹਾਦਰ ਸ਼ਾਹ ਨੂੰ ਕਿਹਾ, ਕਹਿਣ ਲੱਗਾ ਬੇਟਾ ਤੂੰ ਅਕਸਰ ਵਿਦਵਾਨਾਂ ਦੀ ਸੰਗਤ ਕੀਤੀ ਹੈ, ਤੂੰ ਦੱਸ। ਇੱਕ ਦਿਨ ਦੀ ਮੋਹਲਤ ਦੇ ਦਿੱਤੀ, ਜੇ ਨਾ ਦੱਸ ਸਕਿਓ ਸਜ਼ਾ ਦਾ ਹੱਕਦਾਰ ਤੂੰ ਹੀ ਹੋਵੇਂਗਾ, ਇੰਨਾ ਪੜਾਉਣ ਦਾ ਮੈਨੂੰ ਲਾਭ ਕੀ। ਅਗਲੇ ਦਿਨ ਜਦੋਂ ਅਰਥ ਕਰਕੇ ਸੁਣਾਏ ਨਾ, ਔਰੰਗਜ਼ੇਬ ਗਦਗਦ ਹੋ ਗਿਆ, ਕਹਿਣ ਲੱਗਾ ਵਾਕਿਆ ਹੀ ਅਰਥ ਤੇ ਮੇਰੀ ਤਸੱਲੀ ਕਰਾ ਗਏ, ਕਿਉਂਕਿ ਔਰੰਗਜ਼ੇਬ ਆਪ ਵੀ ਵਿਦਵਾਨ ਸੀ, ਪਰ ਉਹਨੂੰ ਪਤਾ ਸੀ ਮੇਰੇ ਬੱਚਾ ਕਿੰਨੇ ਕੁ ਯੋਗਾ ਹੈ। ਹਰ ਬਾਪ ਨੂੰ ਤਕਰੀਬਨ ਆਪਣੇ ਬੱਚੇ ਬਾਰੇ ਪਤਾ ਹੁੰਦਾ, मेरा बच्चा आर्ट्स पास कर सकता है, नॉन मेडिकल कर सकता है, मेडिकल कर सकता है, की कर सकता है। हर बाप नू अपने बच्चे बारे तकरीबन पता हुंदा, इनू पता सी मेरा बच्चा इन्हें अर्थ कर नहीं सकता। कहने लगा सच दस दे, जे झूठ बोलिया फिर शामत आवेगी। कहने लगा भाई नंद लाल सिंह जी ने अर्थ किए हैं। भाई नंद लाल जी ने अर्थ, क्योंकि अजे अमृतधारी नहीं सन उथे सन, कहन लगे उन्हें अर्थ किए हैं। कहन लगे ऐसा विद्वान, कहिंदे एहो जिहा विद्वान, ये तो फिर जां मुसलमान दिन चढ़दे तक कर दियो, जां इहदा कतल कर दियो, दोवां कम्मां चों इक। अच्छा उस्ताद नाल प्यार दस दिता। कहन लगे चंगी गल है, जीना ही है, किसे ढंग नाल जी लो, फिर की होवेगा फर्क, मुसलमान हो जाओ। पर जे तुसी ए नहीं मनना ते मेरी एक मिन्नत है, दिन चढ़दे नूं तुहाडा कतल हो जाए। चंगी गल है, किते ना किते इत्थों निकल जाओ। भाई नंद लाल जी कहन लगे किथे निकल जावां, कोई थां ही ऐसा नहीं, किथे जावांगा। कहन लगे तेरे प्यो दी पहुंच कोई हिंदुस्तान दा ऐसा कोना नहीं जिथे तेरे प्यो दी पहुंच नहीं, औरंगजेब दी पहुंच नहीं, अफगानिस्तान हिंदुस्तान दा कोना कोना। कहन लगा है ते वाकई इस तरह, पर भाई साहब जी एक थां मैनू पता है जे तुसी हिम्मत करो। कहन लगे वाकई कोई थां नहीं हिंदुस्तान दा जिथे मेरे बाप दी पहुंच नहीं, पर जे किते तुसी आनंदपुर साहब पहुंच जाओ ते आनंदपुर साहब मेरे बाप दी कोई पहुंच नहीं, उत्थे गया तुहाडी वाह वल नहीं वेख सकदा मेरा बाप। सच्चा हिम्मत कीती, भाई नंद लाल सिंह जी निकल आए, गुरु चरणा दे पौरे बन गए। बस इत्थे आया ही कदी बहादुर शाह आया सी, फिर गुरु पातशाह जी दे दर्शन कीते ते इक आस खास यार कीती। कहन लगा सतगुरु जी मैं भाई साहब जी नूं मिलना चाहुंना। सतगुरु जी आप तुर पए नाल, कहन लगे आओ मिलना दे, मैं मिला देना। सतगुरु जी लै गए, जदों गए ना अगे की वेखदे हन, भाई नंद लाल जी लकड़ां झोक रहे हन, लोथले बालन डा रहे हन। ते उन्हां समयां च वैसे जिहड़े सेवा अज भी लंगरां दी किते झड़ी च करनी पवे ना पंजाब दी धरती ते, अज भी ते बहुता टंग है, खैर बदल चुका है, पर फिर भी नाल तूआं ते नाल भाई साहब जी दियां अखां चों पाणी, चेहरे दा बड़ा बुरा हाल जदों वेख्या ना बहादुर शाह ने। ते बहादुर शाह जिथे राजी बाजी पुछी नाल ही कहन लगा भाई साहब जी एक गल दसो, इत्थे सुख है कि उत्थे सुख से। कहन लगे इत्थे सुख है कि उत्थे, ओदा ते एदा की फर्क है, सतगुरु कोल सन। भाई नंद लाल जी कहन लगे जेड़ा तू सुख जता रहा ना, उस सुख दे नाल मौत दी तलवार भी उत्थे लटकदी सी, पर गुरु गोबिंद सिंह पातशाह जी दा घर ए मेरा अपना घर है। बस ये गुलामी कहन दी नहीं कीती, करके विकाली सतगुरां दी, गुरु पातशाह जी दे प्यार विच। बस सच है ऐसा पनिहारा, ऐसा दासां दा दास। उहदे बारे फिर कबीर साहब भी कहिंदे हन, है गै बाहन संगन कान छत्रपति की नार, तास पटंतर ना पुजै हर जन की पनिहार। पावे चंगे घोड़े चंगे हाथी, कोई छत्रपति राजे दी राणी होवे, दूसरे बन्ने मालक दे दर दा पानी भरन वाली दासरी, ओ कई गुणा ओदे नालो चंगी है, क्योंकि ओदे अंदर अगे फिर वर्णन कीता है। ओनू क्यों निंदिया कबीर जी तुसी, छत्रपति राणी नू ओनू क्यों निंदिया, ते दासी दी इन्नी सिफत। कहिंदे हन ओ मांग सवार है बिखै को, ओ सिमरै हर नाम। ओ मांग कादे वास्ते अपने चीर सवार दी है, वकार गंदे कर्म करन वास्ते। पर हर जन की पनहार दी वडियाई क्यों है, ओ नाल सेवा भी करदी है ते नाल सिमरन भी करदी है, नाल प्रभु दी याद विच जुड़ी होई है। सतगुरु कहिंदे हन मालक तेरे दर दे पनहारे, आओ सूखम अर्थ अगले पदे दे भी बख्शिश करदे हन सतगुरु। ज्यों पावै त्यों राख लै, हम शरण प्रभ आए राम राजे। हे प्रभु हे मालक, जिमें तेनू पाउंदा है, जिमें भी जानना है मालक, उस तरह ही बख्शिश कर, असी तेरी शरण विच आए हैं, सानू बचा लो, बचा लो, रख लो, ज्यों पावे त्यों रख लै, हम शरण प्रभ आए राम राजे। हे मालक साडा सवा है, हम फूल बिगाड़ है दिन रात, हर लाज रखाए मालक, असी बार बार तेरा सत दा मार्ग छड़ के भुल जाने हैं, अपने जीवन नू बिगाड़ रहे हैं, बिगाड़ना गलतियां कर दिया मालक, तेरे दर तो खुंझ के असी बार बार गलतियां कर दे हैं, हम फूल बिगाड़ है दिन रात, हर लाज रखाए मालक, साड़ी शरण आया दी लज्जिया रख लो, हम बारक तू गुर पिता है, मालक असी बच्चे हाँ, तुसी गुरु पिता हो, दे मत समझाए, ते फिर पिता दा ते एक कर्म है सतगुरु जी, हो तरले नाल, अलामे नाल नहीं, तरले नाल, जैसा बालक पाए सवाई, लख अपराध कमावै, कर उपदेश चिड़के बहु भांति, बहुड़ पिता गल लावै, पिछले अवगण बख्श ले हो प्रभ, आगे मार्ग पावै। सतगुरु जी पिता दा एक कर्म है, मां दा एक कर्म है, नहीं पुत्र दे गुनाह वेख दे। सतगुरु जी जिवें भी हुंदा चिड़क के लाड नाल, वो अगों मत दे के फिर गल नाल ला लेंदे हन, बेटा मुड़ के गलती ना करी। सतगुरु जी पिछे असी खुंज भी गए हाँ, बार बार गलतियां कीतियां हन, मालक हुण मत दे के समझा के, सुत अपराध करत हैं जेते, जननी चीत ना राख स्थेते, रामैया हों बारक तेरा, काहे ना खंडस अवगुण मेरा। मालक साडे अवगुणा गुनाह वल ना वेखो, जे इस तरह वेखोगे असी बख्शे भी नहीं जा सकते, मालक आप रहमत करके दे मत समझाए। जन नानक दास हर कांडिया, हर पैज रखाए, हे मालक मेरा नाम तेरा दास पै गया है, दासां वाले गुण है नहीं, पर कांडिया मशहूर हो गया लोकां च, ये गुरु दा सिख है, ये गुरु दा सिख है, मालक कृपा कर, बस कट तो कट आ कि थला आ जाए, आ एक बेनती साढ़े को आ जाए ना, सच है मालक गुण कोई नहीं, कृपा करो, जन नानक दास हर कांडिया हर पैज रखाए। ते जे ए कर्म आ जे, अति निम्रता दा कर्म है, मालक पैज रख लो, ते रख लेंदे हन, अब राखो दास पाठ की लाज, जैसे राखी लाज भगत प्रहलाद की, हर नाकश पारे कर आज, फुन द्रौपदी लाज रखी हर प्रभ जी, छीनत बस्तर दीन बहु साज, सुदामा अपदा ते रखिया, गन का पड़त पूरे ते काज, श्री सतगुर सो प्रसन्न कल युग होए, अब रखो दास पाठ की लाज। मालक आप कृपा करो, तेरे दर्दे दस रहे हैं, तेरे दर ते डिगिया, ये जान के कोई सचमुच शरण विच आ जाए, डिग पवे ते सच मेरे गुरु फिर संभाल लेंदे हन, क्योंकि प्रभ की शरण सगल पहला थे, दुख बिन से सुख पाया, सदीवी सुख प्राप्त हो जाता है। आओ एक ते ओदा अंत लैण दा यतन नहीं, सिफत करके उस सिफती विच आपां मिलन दा यतन करिए, गुरु दी बरकत दे पात्र बन के, अंत नहीं करी उदा कोई लै सकदा। दूसरा कर्म दासा पाव, बार बार जिवें मां प्यो बख्श देंदे हन, ये तरला लईए, सच गुरु फिर कृपा करदे हन, अपनी छाती नाल किते गलती गलत हो भी जावे, सच गुरु समझा के फिर सतगुरु रस्ते पा लेंदे हन, पर जे हौमे आ गई ना, जिन्ना कु मैं रस्ते तुरिया उन्ना ते होर कोई तुरिया भी नहीं, फिर गुरु कहिंदे हन चंगा फिर तू तुर के वेख लै, सच है फिर तुर भी नहीं सकांगे, तुर सकांगे ते गुरु दे प्यार विच होईयां गलतियां मुआफ भी, अगे तो सुधारता समत इन्नियां बेनतियां प्रवान करो। ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਨਮ ਮਰਨ ਦੁੱਖ ਜਾਏ, ਹਮ ਆਪ ਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਸਾਈ, ਮਾਇਆ ਮੋਹ ਪਰਮ ਪੈ ਤੁਲੇ,

ਸੁਣਿਆ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਜਪ ਜੀ ਸਾਹਿਬ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਸੀ ਭੀ ਸੱਚ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ ਚੁੱਕਾ ਚੁੱਕ ਨਾ ਹੋਵੇ। ਜੇ ਲਾਈ ਰਹਾਂ ਲਿਵਤਾਰ, ਭੁੱਖਿਆ ਭੁੱਖ ਨ ਉਤਰੀ, ਜੇ ਬੰਨਾਂ ਪੁਰੀਆਂ ਪਾਰ, ਸਾਹਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਕਿਵ ਸੁਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮੈ ਜੇ ਬੁੱਝੈ, ਤਾਂ ਹੁਮੈ ਕਹੇ ਨਾ ਕੋਈ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ। ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਜ ਘਰੇ ਤਨਖੇ, ਗਾਵੈ ਕੋ ਜੀ ਲੈ ਫਿਰ ਦੇਹ। ਗਾਵੈ ਕੋ ਜਪ ਦਿਸੈ ਦੂਰ, ਗਾਵੈ ਕੋ ਵਿਖੈ ਹਾਦਰ ਦੂਰ। ਕਥਨਾ ਕਥੀ ਨਾ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾਂ ਜੁਗਾਂ ਤਰਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਬੇਪਰਵਾਹ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਆਖਹੇ ਮੰਗੈ ਦੇਹ ਦੇਹ, ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾ ਓਂ ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਨਾਨਕ ਇਹ ਵੈ ਜਾਣੀਐ ਸਭ ਆਪੇ ਸੁਚਿਆਰ।

ਗਾ ਦੀਆ ਸੁਣੀਆਂ ਏ ਮਨ ਰੱਖੀਐ ਪਾਉ, ਦੁੱਖ ਪਰ ਹਰ ਸੁਖ ਕਰ ਲੈ ਜਾਈ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨ ਜਾਈ। ਗੁਰਾ ਇਕ ਦੇਹ ਬਜਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਤੇ ਨਾਇ ਕਰੀ, ਜੇਤੀ ਸਿਰ ਠੋ ਪਾਈ ਵੇਖਾ, ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗਚਾਰੇ ਆਰ ਜਾਂ ਹੋਰ ਦਸੋਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਈ ਕਹਿ ਜਸ ਕੀਰਤ ਜਗ ਲਏ। ਜੇ ਤਿਸ ਨਦਰ ਨਾ ਆਵਈ

ਤੂੰ ਸੁਣਿਆ ਧਰਤ ਧਵਲੇ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ।

ਵਾਹਿਗੁਰੂ ਸੁਣਿਆ ਹੈ ਸਤ ਸੰਤੋਖ ਗਿਆਨ, ਸੁਣਿਆ ਹੈ ਅੜਸਠ ਕਾ ਇਸ਼ਨਾਨ, ਸੁਣਿਆ ਹੈ ਪੜ ਪੜ ਪਾ ਮਹਿਮਾਨ, ਸੁਣਿਆ ਹੈ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਹੈ ਸਰਾ ਗੁਣਾ ਕੇ ਗਾਸ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹਾਥ ਵੈ ਸਗਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਵੇ, ਜੇ ਕੋ ਮਨ ਜਾਣੇ ਮਨਕ ਹੋਵੇ, ਮੰਨੈ ਸੁਰਤੋ ਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੂੰਹ ਝੂਟਾ ਨਾ ਖਾਈ, ਮੰਨੈ ਜਮ ਕੇ ਸਾਥ ਨਾ ਜਾਈ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਈ, ਮੰਨੈ ਪਤਸ਼ਾਂ ਪ੍ਰਗਟ ਜਾਈ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇ ਤੀਸਨ ਬੰਧ,

ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਡ ਹੱਤਿਆ ਕਮਾਹੀ, ਅਸੰਖ ਪਾਪੀ ਹੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਬਖ ਕਾਹੇ, ਅਸੰਖ ਨਿੰਦਕ ਸਿਰ ਕਰੇ ਪਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹਿ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੀਂ, ਜਿਵ ਫੁਰਮਾਏ ਤਿਵਤ ਬਾਏ, ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੈ ਨਾਹੀਂ ਕੋ ਥਾਓ।

ਤਨ ਦੇ ਪਾਣੀ ਧੋਤਾ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਐ ਮਤ ਬਾਬਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਵ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਹਾ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ ਜਾ ਕਰਤਾ ਸਿਰ ਠੀਕ ਔਸਾ ਜੇ ਆਪੇ ਜਾਣੇ ਸੋਈ ਕਿਵ ਘਰ ਆਖਾਂ ਕਿਵ ਸਾਲਾਈ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਹੋਵੈ ਨਾਨਕ ਜੇ ਕਹੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਸਕੇ ਵੇਦ ਕਹਿਣ ਕਵਾਤ ਸਹਸ ਅਠਾਰਾਂ ਕਹਿਣ ਕਤੇਬਾਂ ਅਸਲੂ ਇੱਕ ਤਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆਂ ਨਦੀਆਂ ਤੈ ਵਾਹ ਪਵਹੇ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤੇ ਸਮਨੋ ਨਾ ਵਿਸਰਹੇ ਅੰਤ ਨਾ ਸਿਵਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਅਵਾਰ ਅੰਤ ਕਾਰਣ ਕਿਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕਹੋ ਜਾਣੇ ਸੋਏ ਜੇ ਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ

ਕਥਾ ਹੀ ਕਾਹੇ ਕੇਤਿਆਂ ਦੁਖ ਭੋਗ ਸਦਮਾਰ ਇਹ ਪੇਦਾਤ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੀਆਂ ਮੂੰਹ ਖਾਏ।

ਬਾਦਸ਼ਾਹੀ ਬਾਦਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵਹੇ ਅਮੁੱਲ ਲੈ ਜਾਹੇ ਅਮੁੱਲ ਭਾਈ ਅਮੁੱਲਾਂ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰੇ ਵਖਿਆਣ ਆਖ ਬਰਮੇ ਆਖ ਇੰਦ ਆਖ ਗੋਪੀ ਤੈ ਗੋਬਿੰਦ।

ਕਹੇ ਉੱਠ ਉੱਠ ਜਾਹੇ। ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ, ਜੇਵੜ ਭਾਵੇ ਤੇਵੜ ਹੋਏ, ਨਾਨਕ ਜਾਣੇ ਸੱਚ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਵਾ ਰੰਗ ਵਾਰ।

ਆਦਿ ਅਨਿਲ ਅਨਾਦ ਅਨਾਥ ਜੁਗ ਜੁਗ ਇੱਕ ਹੋਵੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹ ਨਾ ਨਦਰ ਨਾ ਆਵੈ ਬਹੁਤਾ ਇਹ ਵਡਾਣ ਆਦੇਸ਼ ਤਿਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ

ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥਨਾਦ ਬਿਨੋਦ ਕੋੜਿਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਕਾੜਤ ਘੜੀ ਹੈ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ ਤਿੱਥੈ ਘੜੀ ਹੈ ਸੁਰਸ ਦਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪ ਨਾ ਕਥਨੇ ਜਾਹੀ ਨਾ ਉਹ ਮਰਹੀ ਨ ਠੱਗ ਜਾਹੀ ਜਿਨ ਕੈ ਰਾਮ ਵਸੈ ਮਨ ਮਾਹੀ ਤਿੱਥੈ ਭਗਤ ਵਸੈ ਕਹਿ ਲੋ ਕਰਹੇ ਆਨੰਦ ਸੱਜਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤੰਤ ਨ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰ ਤੀਰ ਜਸਨਿਆਰ ਅਹਰਣ ਮਤ ਵੇਦ ਹਥਿਆਰ ਪਾਉ ਖਲਾ ਅਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਤਿਤ ਟਾਲ ਘੜੀ ਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਦਾ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਪੇਖ ਕਉ ਕਹਿ ਨਾ ਸਕਤ ਕੇ ਅਚਲ ਮੂਰਤਨ ਪਉ ਪ੍ਰਕਾਸ਼ ਅਮਿਤ ਉਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹ ਸ਼ਹਾਨ ਗਣੇ ਜੈ ਤਿਰ ਪਵਣ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤਰਣ ਕਹ ਤੋ ਤਬ ਸਰਬਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਤ ਭੁਜੰਗ ਪ੍ਰਯਾਤ ਸ਼ੰਭ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਅਕਾਈ ਨਮਸਤੰਗ ਅਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਵਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਸ਼ਿਰਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਧਾਰੇ ਨਮਸਤੰਗ ਪਾਰੇ ਨਮਸਤੰਗ ਸੋਏ ਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਤੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਪੰਗੇ ਨਮਸਤੰਗ ਗੰਮੇ ਨਮਸਤਾਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਾ ਜਬੇ ਆਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਾਸਤਦੇਵੈ ਨਮਸਤੰਗ ਪੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗੌਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਾਸਤਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਦਾਰੰਗ ਨਮੋ ਸਰਬ ਤੰਦੇ ਨਮੋ ਵਸਤਾ ਬੰਦੇ ਨਮਸਤੰਗ ਨਰਸਾਕੇ ਨਮਸਤੰਗ ਨਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਾਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਭੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਭ ਤਉ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਪੂਹ ਹੈ ਲੇਖ ਹੈ ਪੇਖ ਹੈ ਨਾਮ ਹੈ ਕਾਮ ਹੈ ਅਦੇ ਹੈ ਪੇਹਾਂ ਜੀਤਾ ਪੀਤਾ ਹੈ ਤਰਮਾਨ ਨਿਦਾਨ ਹੈ ਤ੍ਰਿਵਰਗੈ ਸਰਗੈ ਅਨੀਲ ਹੈ ਅਨਾਦ ਹੈ ਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਪਰਣ ਹੈ ਅਗੰਜ ਹੈ ਪੰਜ ਹੈ ਚੂਜ ਹੈ ਚੰਜ ਹੈ ਅਮੀ ਕੈ ਰਫੀਕ ਹੈ ਦੰਦ ਹੈ ਬੰਦ ਹੈ ਨਿਰਭੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਅੱਲਾਹ ਹੈ ਜਾ ਅਨੰਤ ਮਹੰਤ ਹੈ ਅਲੀ ਕੈ ਨਿਰ ਸ੍ਰੀ ਕੈ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਸੋਕ ਹੈ ਕਰਮ ਹੈ ਪਰਮ ਹੈ ਅਜੀਤ ਹੈ ਪੀਤ ਹੈ ਵਾਹਿ ਗਾਏ ਅਮਾਨ ਨਿਦਾਨ ਅਨੇਕ ਹੈ ਫਿਰੇ ਕਹੇ ਭੁਜੰਗ ਪ੍ਰਯਾਤ ਛੰਦ ਨਮੋ ਸਰਵਮਾਨੇ ਸਮਾਸਿ ਨਿਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗੌਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਧਿ ਸਰੂਪੇ ਪਰਭੰਗੀ ਪਰਮਾਥੇ ਸਮਾਧਿ ਬਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ ਵਰੰਗ ਪਰਮ ਰੂਪੇ ਨਮੋ ਜੋਗ ਜੋਗੇਸ਼ ਵਰੰਗ ਪਰਮ ਸਿੱਧੇ ਨਮੋ ਰਾਜ ਰਾਜੇਸ਼ ਵਰੰਗ ਪਰਮ ਸਿੱਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀਏ ਪਰਮੀਆ ਭੋਗੀਏ ਭੁਗਤੇ ਨਮੋ ਜੋਗ ਜੋਗੇਸ਼ ਵਰੰਗ ਪਰਮ ਜੁਗਤੇ
नमो नित नारायणी गुरुर कर्मे नमो प्रेत प्रेत देवेश धर्मे नमो राग रूपे नमो रोग हर्ता नमो राग रूपे नमो शाशाह नमो भूप भूपे नमो दान दान्य नमो मन मान्य नमो रोग रोग्य नमास्तंग शनाने नमो मंत्र मंत्रं नमो यंत्र यंत्रं नमो ऐसे नमो तंत्र तंत्रं सदा सचदानंद सर्वं प्रणाशी अनुपे रूपे समातुल निवासी सदा सिद्धदा बुद्धदा वृद्धकर्ता अदु उर्दर्दंग गंगो घर्ता परं परं परमेश्वरं पुरुषपालं सदा सर्वदा सिद्धदाता दयालं अशेदीय पेदीय नमं कामं समस्तु पराजी समस्तदामं ते राजो ऊर्जा जीशंब जले हैं तले हैं पीता वे हैं प्रभु आयु आदेश भेष हैं पुजंग प्रयात शंब अगाध्य अबाध्य आनंदी स्वरूपे नमो सर्वमान्य समाज दीन दाने नमास्तवंग नरनाथे नमास्तवंग परमाते नमास्तवंग गंजे नमास्तवंग पंजे नमास्तवंग काले नमास्तवंग पाले नमो सर्वदेशे नमो सर्वपेशे नमो राज राजे नमो साज साजे नमो शाह शाहे नमो महामाये नमो गीत गीते नमो प्रीत प्रीते नमो रोख रोखे नमो सुख सुखे नमो सर्वरोगे नमो सर्वभोगे नमो सर्वजीतं नमो सर्वभीतं नमो सर्वज्ञानं नमो परम

ਜੇਵ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਵਿਹੀਨ ਚਕਰ ਬਕਰ ਫਿਰ ਚਦਰ ਜਾਕੂ ਮਾਨੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੇ ਜਾਪ ਆਦਿ ਦੇਵਨਾਦ ਮੂਰਤ ਥਾਪ ਸਭ ਜੇ ਥਾਪ ਪਰਮ ਰੂਪ ਵਨੀਤ ਮੂਰਤ ਪੂਰਨ ਪੁਰਖ ਪਾਰੂ ਸਰਵ ਵਿਸ਼ਵ ਰਜੋ ਸੁਯਮ ਪਵਗੜਨ ਪੰਜਨਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ਼ ਧਰਮ ਧਾਮ ਸੁ ਪਰਮ ਰਾਤ ਭੂਤ ਲਖ ਅਭੇਸ ਅੰਗ ਰਾਗਨਾ ਰੰਗ ਜਾ ਕੇ ਜਾਤ ਬਾਦਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀ ਕਾਨ ਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵਗੰਜਨ ਆਦਿ ਰੂਪ ਅਸੂਤ ਅੰਗਹੀਨ ਅਪੰਗਨਾਤਮੇਕ ਪੁਰਖ ਪਾਰ ਸਰਵ ਲਾਇਕ ਸਰਵ ਗਾਇਕੋ ਸਰਵ ਗੋਬ੍ਰਤ ਪਾਰ ਸਰਵਗੰਤਾ ਸਰਵਹੰਤਾ ਸਰਵ ਦਿਆਨ ਭੇਖ ਸਰਵ ਸ਼ਾਸਤ੍ਰ ਨ ਜਾਨੀ ਜੇ ਰੂਪ ਰੰਗ ਅਰ ਰੇਖ ਪਰਮ ਵੇਦ ਬ੍ਰਹਣ ਜਾ ਕਹੇ ਨੇਤ ਪਾਖਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤ੍ਰ ਨ ਆਵਈ ਬਚਿਤ ਮਦ ਪਾਰ ਛੰਦ ਦਉ ਪ੍ਰਸਾਦ ਗੁਣਗਾਨ ਉਧਾਰ ਮੈਂ ਮਾ ਪਾਰ ਆਸਨ ਬੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਰਧਨ ਨਾਸ਼ ਆਜਨ ਬਾਹ ਸ਼ਾਨ ਸ਼ਾਹ ਰਾਜਾਨ ਰਾਜ ਪਾਨਨ ਪਾਨ ਦੀਵਾਨ ਦੀਪ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਅਨਪੂਤ ਅੰਗ ਆਪਾਪੰਗ ਗਾਤਮਿਤ ਅਪਾਰ ਗੁਣਗਨ ਉਧਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁੱਤ ਪ੍ਰਚੰਡ ਮਿਤ ਗਤਿ ਅਖੰਡ ਅਲਿਸੈ ਕਰਮ ਅਦ੍ਰਿਸੈ ਧਰਮ ਸਰਬਾ ਪ੍ਰਣਾਡਿਆ ਆਣ ਡੰਡ ਵਾਢਿਆ ਇੰਚਾਚਰੀ ਛੰਦ ਦਉ ਪ੍ਰਸਾਦ ਗੋਬਿੰਦੇ ਮਕੰਦੇ ਉਧਾਰੇ ਪਾਰੇ ਹਰੀ ਅੰਗ ਹਰੀ ਅੰਗ ਨਿਰਨਾਮ ਏ ਕਾਮੇ ਭੁਜੰਗ ਪ੍ਰਯਾਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਸੰਭ ਨਾ ਸਤਰੈ ਨਾ ਮਿੱਤਰੈ ਨਾ ਬਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਏ ਜਨਮੰਗ ਅਜਾਏ ਨਾ ਚਿਤਰੈ ਨਾ ਮਿੱਤਰੈ ਭਰਿਆ ਪਵਿੱਤਰੈ ਪ੍ਰਥੀ ਸਾਧੀ ਸਾਧਰੇ ਸਾਗਰੇ ਸਾਹਿ ਭਗਵਤੀ ਛੰਦ ਦਾ ਪ੍ਰਸਾਦ ਕਥਤੇ ਕੇ ਆਸਜ ਦੇਸੈ ਕੇ ਅਪਜ ਬੇਸੈ ਕੇ ਅਗੰਜ ਕਰਮੈ ਕੇ ਅਪਜ ਪਰਮੈ ਕੇ ਅਪਜ ਲੋਕੈ ਕੇ ਆਦਿਤ ਸੋਕੈ ਕੇ ਅਵਦੂਤ ਵਰਣੈ ਕੇ ਵਿਭੂਤ ਕਰਨੈ ਕਿ ਰਾਜੰ ਪ੍ਰਵਾਹੇ ਕਿ ਧਰਮੰਗ ਤੁਜਾਏ ਕਿ ਅਸ਼ੋਕ ਵਰਣੈ ਕਿ ਸਰਬਾ ਪਰਣੈ ਕਿ ਜਗਤੰਗ ਰਤੀਆਂ ਕਿ ਸਤਰੰਗ ਸਤਰੀਆਂ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਭਵ ਨੂਪ ਹੈ ਕਿ ਆਦਿ ਅਧੀਵ ਹੈ ਕਿ ਆਪ ਅਭਿਵ ਹੈ ਕਿ ਚਤਰੰਗ ਵਿਹੀਨ ਹੈ ਕਿ ਕਹਿ ਦੀਨ ਹੈ ਕਿ ਰੋਜੀ ਰਜਾ ਕਰੀ ਮਿਰਹਾ ਗਏ ਕਿ ਪਾਕ ਬੇਐਬ ਹੈ ਕਿ ਅਗੈਬਲ ਗੈਬ ਹੈ ਕਿ ਅਫੁਲ ਗੁਨਾਹ ਕਿ ਸ਼ਾਨ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਹਿੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨੇ ਹੈ ਕਿ ਸਰਬਤਰ ਦਾਨੇ ਹੈ ਕਿ ਸਰਬਤਰ ਗਾਉਣੇ ਕਿ ਸਰਬਤਰ ਪਾਉਣੇ ਕਿ ਸਰਬਤਰ ਦੇਸੈ ਕਿ ਸਰਬਤਰ ਪੇਸੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ ਕਿ ਸਰਬਤਰ ਦੀਨੈ ਕਿ ਸਰਬਤਰ ਲੀਨੈ ਕਿ ਸਰਬਤਰ ਜਾਹੋ ਕਿ ਸਰਬਤਰ ਪਾਓ ਕਿ ਸਰਬਤਰ ਦੇਸੈ ਕਿ ਸਰਬਤਰ ਪੇਸੈ ਕਿ ਸਰਬਤਰ ਕਾਲੈ ਕਿ ਸਰਬਤਰ ਪਾਲੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਪੇਖੀ ਕਿ ਸਰਬਤਰ ਪੇਖੀ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣੇ ਕਿ ਸਰਬਤਰ ਪ੍ਰਾਣੇ ਕਿ ਸਰਬਤਰ ਦੇਸੈ ਕਿ ਸਰਬਤਰ ਪੇਸੈ ਕਿ ਸਰਬਤਰ ਮਾਨਿਆ ਸਦੈਵ ਪ੍ਰਧਾਨਿਆ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨੈ ਕਿ ਸਰਬਤਰ ਮਾਨੈ ਕਿ ਸਰਬਤਰ ਇੰਦ੍ਰੈ ਕਿ ਸਰਬਤਰ ਚੰਦ੍ਰੈ ਕਿ ਸਰਬੰ ਕਲੀਮੈ ਕਿ ਪਰਮੰ ਫੀਮੈ ਕਿ ਆਕਲੋ ਲਾਮੈ ਕਿ ਸਾਹਿਬ ਕਲਾਮੈ ਕਿ ਉਸ ਨਾਲ ਵਜੂ ਹੈ ਤਮਾਮ ਰਜੂ ਹੈ ਅਮੀਸੋ ਸਲਾਮੈ ਸਲੀ ਕਿਸਮ ਦਾਮੈ ਗਰੀਬ ਸਕਸਤ ਹੈ ਗਰੀਬ ਪੁਰਸਤ ਹੈ ਬੁਲੰਦਲ ਮਕਾਨੈ ਜਮੀਨ ਵਲ ਜਮਾਨੈ ਤਮੀਜਲ ਤਮਾਮੈ ਰੁਜੂ ਵਲ ਨਿਦਾਨੈ ਹਰੀ ਫਲ ਜੀਮੈ ਹਰਿਆ ਕਿ ਜਗੀਨੈ ਅਨੇਕ ਉਲ ਤਰੰਗ ਹੈ ਭੇਦ ਹੈ ਅਪੰਗ ਹੈ ਅਜੀਜਲ ਨਿਵਾਜ ਹੈ ਕਿ ਨੀਮਲ ਖਰਾਜ ਹੈ।

ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮੈਂ ਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮੈਂ ਤੋ ਵਿਭੂਤ ਹੈ ਕਿ ਮੈਂ ਤੋ ਬਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅੰਗ ਹੈ ਕਿ ਮੈਂ ਤੋ ਅਭੰਗ ਹੈ ਮਦ ਪਾਰ ਛੰਦ ਤਵ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ ਹਰ ਭਰ ਅਕਾਂਜੂ ਹਰ ਨਿਰਭਰ ਪਾਂਜੂ ਗਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਾਰੇ ਅਖਾਂਡੂ ਪਰ

ਦਾਗਪੁਰ ਸਾਹਿਬ ਸਵਈਏ ਪਾਤਸ਼ਾਹੀ ਦਸਵੇਂ ਸਰਾਪਕ ਸੁਧ ਸਮੂਹ ਸਧਾਨ ਕੇ ਦੇਖ ਬਿਰਿਓ ਕਰ ਜੋ ਜਤੀ ਕਹੇ ਸੂਰ ਸੁਰਾਰਦਨ ਸੁਧ ਸਦਾ ਦੇਖੋ ਸੰਤ ਸਮੂਹ ਬਨੇਕ ਮਤੀ ਕਹੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਹੂ ਨਾ ਦੇਖੀ ਤੇ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੇ ਪਾਏ ਕਿਰਪਾ ਹੂੰ ਤੇ ਗਰਤੀ ਬਨੇ ਗਰਤੀ ਕੇ ਮਾਤਿਮ ਤੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਤੁਰੰਗ ਕੁਰੰਗ ਸੇ ਗੁਰਤ ਪੌਣ ਕੇ ਗੌਣ ਕੋ ਜਾਤ ਨਿਵਾਰੀ ਭਾਰੀ ਭਜਾਨ ਕੇ ਭੂਪਲੀ ਵਿਦ ਨਿਆਵਤ ਸੀਧਨਾ ਜਾਤ ਵਿਚਾਰੀ ਇਤੇ ਪਏ ਤੋ ਕਾਮ ਪਏ ਭੂਪਤ ਅੰਤ ਕੋ ਨਾਂਗੇ ਪਾਏ ਪਦਾਰੀ ਜੀਤ ਫਿਰੈ ਸਭ ਦੇ ਸੁਦਸਨ ਕੋ ਬਾਜਤ ਢੋਲ ਮਰਦੰਗ ਨਿਗਾਰੀ ਗੁੰਜਿਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜਾਰੀ ਭੂਤ ਭਵਿੱਖ ਭਗਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੀ ਸਰੀ ਪਾਤ ਸਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਦਾਮ ਸੁਧਾਰੀ ਤੀਰਥ ਨਾਨ ਦੈਦ ਮਦਾਨ ਸੁਸੰਜਮ ਨਿਯਮ ਨੇਕ ਵਸੇਖੈ ਵੇਦ ਪੁਰਾਣਕ ਦੇਵ ਪੁਰਾਣ ਜਮੀਨ ਜਵਾਨ ਸੁਬਾਨ ਕੇ ਪੇਖੈ ਪੌਣ ਹਾਰ ਜਤੀ ਅਧਾਰ ਸਵੇ ਸੁਭ ਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸੁਪਾਦ ਉਰੰਤ ਦੁਬਾਹ ਸੁਸਾਸ ਨਾ ਦੁਰਜਾਨ ਦਲੈਂਗੇ ਬਾਰੀ ਗੁਮਾਨ ਪਰੇ ਮਨ ਮੈਂ ਕਾਰੂ ਬਰਬਦ ਪੰਖਾ ਦੇ ਨਾ ਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤਿਮ ਦੰਗਨ ਮਾਨ ਮਲੈਂਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬੈਨੂ ਤਿਆਗ ਜਹਾਨ ਨਿਧਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਤਾਰ ਪਛਈਆ ਤੋਰ ਤਦੇਸ ਮਲਿੰਦ ਮਵਾਸਨ ਮਾਤਿਕ ਜਾਣ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤ ਨਹੀਂ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਕਾ ਅਨੇਕ ਸੋ ਏਕ ਦਵਈਆ ਦਾਨ ਵਧੇਵ ਨੰਦਨ ਸਾਚਰ ਭੂਤ ਭਵਿੱਖ ਭਗਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਬਲ ਹੀ ਬਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਬਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਭ ਆਪ ਲੋਕ ਜਪੈਂਗੇ ਮਾਨਵ ਇੰਦ੍ਰਕ ਜਿੰਦਰ ਨਰਾਤਵ ਜੋਂਤਰ ਲੋਕ ਰਾਜ ਕਰੈਂਗੇ ਗੋਟ ਸਿਨਾਨ ਗਜਾ ਦਿਗਦਾਨ ਅਨੇਕ ਸੁੰਬਰ ਸਾਜ ਭਰੈਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਦ ਅੰਤ ਫਤੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਦ ਕੇ ਪਰਸੈ ਪਗ ਦੇ ਨਰ ਫੇਰ ਨਾ ਦੇ ਤਰੈਂਗੇ ਕਹਾਂ ਪਾਇਓ ਜੋ ਦੋ ਲੋਚਨ ਮੁੰਦ ਕੈ ਬੈਠ ਭਗ ਧਿਆਨ ਲਗਾਇਓ ਨਹਾਤ ਫਰਿਓਲੀਏ ਸਾਧ ਸਮੁੰਦਰਨ ਲੋਕ ਗਏ ਉਬਰ ਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਗਏ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਿਖਿਓ ਹਰ ਵਾਚੀ ਦਿਸਾ ਮਹੇ ਕਾਹੂ ਪਛਾ ਕੋ ਸੀਸ ਨਵਾਇਓ ਕਉ ਦਾਨ ਕੋ ਪੂਜ ਤੈ ਪਾਸ ਕਉ ਮਰਦਾਨ ਕੋ ਪੂਜਨ ਤਾਇਓ।

ਸਾਹਿਬ ਜੀਓ ਕਵਿਓ ਬਾਜ ਬੇਨਤੀ ਜਾਉ ਪਈ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਜਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਹਮਰੇ ਦੁਸ਼ਟ ਸਬਦ ਮੁਕਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਦਵੈ ਕਰਤਾਰਾ ਮੋਹ ਰੱਛਾ ਨਿਜ ਕਰਦੇ ਕਰਿਆ ਸਭ ਬੈਰਨ ਕਉ ਆਜ ਸੰਗਰਿਆ ਪੂਰਨ ਹੋਏ ਮਾਰੀ ਆਸਾ ਦੂਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੁਦਮ ਦੇ ਪਾਉ ਸੇਵਕ ਸਿੱਖ ਮਾਰੇ ਤਾਰੀ ਹੈ ਜੁਨ ਜੁਨ ਸਤਰ ਮਾਰੇ ਮਾਰੀ ਹੈ ਆਪ ਹਾਸਦੈ ਮੁਝੇ ਉਭਰਿਆ ਮਰਨ ਕਾਲ ਕਾ ਤਰਾਸ ਨਿਭਰਿਆ ਹੂਜੂ ਸਦਾ ਮਾਰੇ ਪੱਛਾ ਸਰੀਆ ਸਤਜੂ ਕਰਿਓ ਰੱਛਾ।

ਪ੍ਰਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਭੇਦਾ ਤਾਂ ਕੋ ਕਰ ਬਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵੋ ਨਿਰੰਕਾਰ ਕਾ ਚੀਣਤ ਨ ਭੇਵੋ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਬਿਨ ਬਿਨ ਦੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਿਹੇ ਬਿਧ ਸਜਾ ਆਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਅਸੇ ਦਿਸ।

0: ਗਉ ਆਖ ਧਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ ਸਰੀਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ
1: ਸਗਲ ਦੁਆਰ ਕਉ ਛਾਡ ਕਹਿ

ਸਦਾ ਰਹੂ ਅਰਨਾਲੇ ਸਾਚੇ ਸਾਹਿਬਾ ਕਿਆ ਨਾ ਹੀ ਕਰਦੇ ਰਹੇ ਕਰਦਾਂ ਦੇ ਰਹਿ ਸਭ ਕਿਸ ਹੈ ਜਿਸ ਦੇ ਹੀ ਇਸ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਬਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੂਪ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਗਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਕਰਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਾਉ ਸੇ ਨਾਮ ਹਰਿ ਕਹਿ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਨ ਦੇਨ ਮਾਣੀ ਲਿਵੈ ਵਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੁਰਸਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕੰਮ ਹੋ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇ ਸੁਜਨ ਪਾਵੇ ਪਾਵੇ ਤਾਂ ਸੁਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਲੇ ਫਿਰ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ

ਗਾਣੀਆਂ ਕਥ ਗੇਰੀ ਕਿਰਤ ਦੁਆਰੇ ਪਾਈ ਹੈ। ਧਨ ਮਨ ਧਨ ਸਭ ਸਾਮ ਗੁਰ ਕਾ ਹੁਕਮ ਮੰਨਿਆ ਪਾਈ ਹੈ। ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥੇ ਵਗਤ ਕਹਾਣੀ। ਇਹ ਮਨ ਚੰਚਲਾ ਚਤੁਰਾਈ, ਗਿਣੈ ਨਾ ਪਾਇਆ ਚਤੁਰਾਈ ਨਾ ਪਾਇਆ, ਗਿਣੈ ਦੂਸਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਨੇਤ ਪਰਮ ਭੁਲਾਇਆ, ਮਾਇਆ ਦਮੋਣੀ ਤਿੰਨਾ ਕੀਤੀ ਜਿਨ ਠਗੌਲੀ ਪਾਈ ਆ। ਕੁਰਬਾਨ ਕੀਤਾ ਤਿਸ ਵਿਟੋ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲੋ ਚਤੁਰਾਈ ਗਿਣੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈ ਹੈ। ਐਸਾ ਕੰਮ ਮੂਲੇ ਨਾ ਕੀਚੈ ਅੰਤ ਬਛਤ ਆਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਆਗਮਿਆ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਤੂੰ ਜਾਣਹੀ। ਜੀ ਜੰਤ ਸਬਥ ਖੇਲ ਤੇਰਾ, ਕਿਆ ਗੋ ਆਖ ਵਖਾਣੇ। ਆਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗ ਤੋਂ ਪਾਇਆ, ਕਹਿ ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਾਰੇ ਮੁਣ ਜਣੇ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਦੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੋਂ ਦੁਖ ਪਾਏ, ਇੱਕ ਵੇਖ ਪਰਸਣ ਆਇਆ, ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੋ ਆਪ ਦੁੱਠਾ ਜਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਦਾ ਦ੍ਰਿਸ਼ਣਾ, ਬਹੁਤ ਨਾਹੀਂ ਬੋਲਣਾ, ਖਨਿਓ ਦਿਖੀ ਵਾਲੋ ਨੇ ਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜੇ ਹਰ ਵਾਸ ਨਾ ਸਮਾਣੀ, ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ। ਜਿਉਂ ਤੂੰ ਚਲਾਹੀ ਤਿਵ ਚੱਲਾਂ ਸੁਆਮੀ, ਹੋਰ ਕਹਿ ਜਾਣਾ ਗੁਣ ਤੇਰੇ। ਜੇ ਤੂੰ ਚਲਾਏ ਤਿਵੇ ਚੱਲਾਂ, ਜਿਨ੍ਹਾਂ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਕਦ ਸਦਾ ਧਿਆਵੇ। ਜਿਸ ਨੂੰ ਕਥਾ ਸੁਣਾਹੀ ਆਪਣੀ, ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤਿਵੇ ਚਲਾਵੇ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ ਇਹ ਤਿੰਨ ਕੈ ਮਨ ਵਸਿਆ, ਜਿਨ ਤੁਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ, ਭਵਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਭਵਤ ਹੋਈ ਗੁਰਮੁਖ ਜਿਨੀ ਧਿਆਇਆ। ਭਵਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਭਵਤ ਸੰਗਤ ਸਭਾਈਆ, ਕਹਿੰਦੇ ਭਵਤ ਸੁਣਦੇ ਭਵਤ ਸੇ, ਭਵਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਭਵਤ ਜਿਨੀ ਗੁਰਮੁਖਾਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾਏ, ਬਿਨ ਸਹਿਜੇ ਸਹਸਾ ਨਾ ਜਾਏ, ਨਾ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਸਾ ਜੀ ਅਮਲੀਨ ਹੈ ਕਦ ਸੰਜਮ ਦੋਤਾ ਜਾਏ। ਮਨ ਧੋਵੋ ਸ਼ਬਦ ਲਾਗੋ ਵਾਰਸ ਰਹੋ ਚਿੱਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਸਾ ਉਜਾਏ। ਜੀਓ ਮੈਲੇ ਬਾਰੋ ਨਿਰਮਲ, ਬਾਰੋ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਵੇਦਾ ਮੈਂ ਨਾਮ ਉਤਮ ਸੋ ਸੁਣੇ ਨਾਹੀਂ, ਫਿਰ ਜਿਉਂ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਤਿੰਨੀ ਜਨਮ ਜੂਏ ਹਾਰਿਆ। ਜੀਓ ਨਿਰਮਲ ਬਾਰੋ ਨਿਰਮਲ, ਬਾਰੋ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਦੇ ਕਰਨੀ ਕਵਾਣੀ, ਕੂੜਕੀ ਸੋ ਇਹ ਪਹੁੰਚੇ ਨਾਹੀਂ, ਮਨਸਾ ਸੱਚ ਸਮਾਣੀ। ਸੱਚ ਲੱਖ ਵਡਾਣੀ ਦਾ ਕੀਰਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ। ਜੀਓ ਮੈਲੇ ਬਾਰੋ ਨਿਰਮਲ, ਬਾਰੋ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਵੇਦਾ ਮੈਂ ਨਾਮ ਉਤਮ ਸੋ ਸੁਣੇ ਨਾਹੀਂ, ਫਿਰੇ ਜੋਂਬੇ ਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਤਿੰਨੀ ਜਨਮ ਜੂਏ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਦੇ ਕਰਨੀ ਕਮਾਣੀ, ਕੂੜਕੀ ਸੋਏ ਪਹੁੰਚਿਆ ਨਾਹੀਂ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੇ, ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਧੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮਾ ਸੰਭਾਲੇ। ਆਪ ਛੱਡ ਸਦਾ ਰਹੇ ਪਰਣੇ, ਗੁਰਬਿਨੇ ਵਰਨਾ ਜਾਣੇ ਕੋਈ, ਕਹੇ ਨਾਨਕ ਨੇਤ, ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਉਰਦੇ ਕੋਈ, ਪੁੱਛੋ ਵੇਖੀਆਂ ਜਾਏ। ਅਨੇਕ ਜੂਨੀ ਪਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।
आवो सिख सतगुरु के प्यारे हो गावो सच्ची बाणी बाणी त गावो गुरु केरी बाणी असर बाणी जिन कौ नजर कर्म होवै हृदय जना समाणी पीवो अमृत सदा रहो हर रंग जप्यो सारंग बाणी कहे नानक सदा गावो एह सच्ची बाणी सतगुरु बिना और कच्ची है बाणी बाणी त कच्ची सतगुरु वाजो और कच्ची बाणी कहिंदे कच्चे सुणदे कच्चे।

ਗੁਰ ਕਾ ਸ਼ਬਦ ਰਤਨ ਹੈ ਹੀ ਰੇਜਤ ਜੜਾਓ, ਸ਼ਬਦ ਰਤਨ ਜਤ ਮਨ ਲਾਗਾ ਇਹੀ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ। ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸਿਵ ਸਕਦਾ ਬੋ ਪਾਏ ਕਹਿ ਕਰਤਾ ਆਪੇ ਹੁਕਮਰਦਾਏ, ਹੁਕਮਰਦਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵ ਲਾਏ, ਕਹਿ ਨਾਨਕ ਆਪ ਕਰਦਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਦਿੱਤਾ ਸਾਰ ਨਾ ਜਾਣੀ, ਦਿੱਤਾ ਸਾਰ ਨਾ ਜਾਣੀ ਗੁਰੂ ਬਾਜੋ, ਦਿੱਤਾ ਸਾਰ ਨਾ ਜਾਣੀ ਇਹੀ ਗੁਣੀ ਸੰਸਾਰ ਪਰਮ ਸੁਧਿਆ ਸੁਧਿਆ ਰਹਿਣ ਵਿਹਾਣੀ। ਗੁਰਕਿਰਪਾ ਤੇ ਸੇ ਜਨ ਜਾ ਕੇ ਜਿਨ ਹਰ ਮਨ ਵਸਿਆ ਬੋਲੇ ਅਮਰਤ ਬਾਣੀ, ਕਹੇ ਨਾਨਕ ਸੋ ਤਤ ਪਾਈ ਜਿਸ ਨੂੰ ਅਣ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਧਰ ਮਹੇ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਬੁੜਦਾਤਾ, ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪਾਉ ਨਾ ਸਕੀ, ਜਿਸ ਨੂੰ ਆਪਣੀ ਨਿਵ ਲਾਵੇ ਆਪਣੀ ਨਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕੇ ਬੁੜਦਾਤਾ, ਸੋ ਕਿਉਂ ਮਨੋ ਵਿਸਾਰੀਐ। ਜੈਸੀ ਅਗਨ ਉਧਰ ਮਹੇ ਤੈਸੀ ਵਾਰ ਮਾਇਆ, ਮਾਇਆ ਗਨ ਸਭ ਇੱਕੋ ਜਿਹੀ ਕਰਤਾ ਖੇਦ ਰਚਾਇਆ, ਜਾਂ ਤਿਸ ਪਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ। ਲਿਵ ਛੁੜਕੇ ਲੱਗੇ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤਾਰ ਵਿਸਰੈ ਮੋਹ

ਸਰ ਸੰਭੀਆ ਵਿੱਚੋਂ ਆਪ ਜਾਏ ਜਿਸਦਾ ਜੀਓ ਦਸਮੰਦ ਰਹੇ ਹਰ ਵਸਾਹਿਬਾਂ ਨੂੰ ਭਰਨ ਆਏ ਹਰ ਵਸਾਹਿਬਾਂ ਆਏ ਹਰ ਆਪ ਮੋਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਭਲੇ ਪਾਏ ਹਰ ਰਾਸ ਮੇਰੀ ਮਨੋ ਨਜ਼ਾਰਾ ਹਰ ਰਾਸ ਮੇਰੀ ਮਨੋ ਨਜ਼ਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨੱਚੇ ਜੀਓ ਲਾ ਕੱਟਿਓ ਦਿਹਾੜੀ ਇਹ ਧਨ ਧਨਾ ਮਿਲਿਆ ਜਿਨ ਹਰ ਆਪੇ ਬਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਬਣਜਾਰਾ ਇਹ ਰਸਨਾ ਤੂੰ ਆਂਦ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਉਰਦ ਕੀਤਾ ਜੇਚਰ ਹਰ ਰਸ ਭੱਲੇ ਨਾ ਪਾਏ ਹਰ ਰਸ ਪਾਏ ਭੱਲੇ ਪੀਏ ਹਰ ਰਸ ਬੋੜ ਨਾ ਤ੍ਰਿਸ਼ਨਾ ਲੱਗ ਆਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ

ਗੁਰ ਪ੍ਰਸਾਦੀ ਪੂਜਿਆ ਦਾ ਜਲਤ ਹੋਵਾ ਜਲਤ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋ ਦਰਾਖੀ ਦਾ ਜਗ ਮੈਂ ਆਇਆ ਮਨ ਚਾਹੋ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨ ਸਖੀਏ ਸੁਖ ਦੁੱਖ ਨ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸ੍ਰੀ ਦਾ ਮੇਰਿਆ ਇਸ ਜਗ ਮੈਂ ਆਏ ਕਹੇ ਕਿਆ ਤੁਧ ਕਰਮ ਕਮਾਇਆ ਕੀ ਕਰਮ ਕਮਾਇਆ ਤੁਧ ਸ੍ਰੀ ਦਾ ਜਾਤ ਜਗ ਮੈਂ ਆਏ।

ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸੰਗਤ ਲਾਇਆ। ਇਹ ਨੇਤਰੋ ਮੇਰੇ ਵਾਰ ਤੋਂ ਮੈਂ ਜੋ ਧਰੀ, ਹਰ ਬਿਨਾਂ ਵਰਨਾ ਦੇਖੋ ਕੋਈ, ਹਰ ਬਿਨਾਂ ਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵਿਸ਼ਵ ਸੰਸਾਰ ਤੁਮ ਦੇਖਦੇ ਹੀ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਗਿਆ ਵਿਖਾਰ ਕਹਿ, ਹਰ ਬਿਨਾਂ ਵਰਨਾ ਕੋਈ ਕਹਿ ਨਾਨਕੇ ਮੇਤ, ਕਹਿ ਨਾਨਕੇ ਨੇ ਤਰੰਦ ਸੇ ਸਤਿਗੁਰ ਮਿਲੇ ਆਂਦਾ ਬਦਰੈਟ ਹੋਈ। ਇਹ ਸ੍ਰਵਣੋ ਮੇਰੇ ਹੋ ਸਾਚਾ ਸੁਣਨੈ ਨੋ ਪਠਾਏ, ਸਾਚਾ ਸੁਣਨੈ ਨੋ ਪਠਾਏ, ਸ੍ਰੀ ਲਾਏ ਸੁਣੋ ਸਤਿ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋ ਆਰਸ ਨਾ ਰਸ ਮਾਣੀ।

ਇਹ ਸਾਚਾ ਸੁਹਿਲਾ ਹਰ ਜੀਓ ਗੁਫਾ ਅੰਦਰ ਰੱਖ ਕੇ ਜਿਤ ਹਾਰ ਜਿਤ ਸੁਣੀ ਮੰਤਨ ਹਰਿਆ ਹੋ ਆਰਸ ਨਾ ਰਸ਼ਟ ਮਾਣੀ ਸੱਚ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ।

ਸਰਵੇ ਸਰਵੇ ਕੁਮਾਰੀ

ਸਿਖਾਓ ਸਿੱਖੀ ਦਾ ਸਾਰਾ ਕਾਲ।

महान पत्रकार

ਹਉ ਮੈਂ ਵਿੱਚ ਸਭ ਕਾਰ ਕਮਾਹੀ ਗੁਰ ਪ੍ਰਸਾਦੀ ਹਉ ਮੈਂ ਜਾਏ ਆਪੇ ਬਖਸ਼ੇ ਲਈ ਮਿਲਾਏ ਗੁਰ ਵਿਖਿਆ ਕਾ ਧਨ ਬਹੁਤ ਅਭਿਮਾਨ ਅਹੰਕਾਰ ਡੂਬੈ ਨ ਪਾਵੈ ਮਾਨ ਆਪ ਛੋੜ ਸਦਾ।

0: ਉਹਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha at Williams Lake. Any comments and suggestions, please call 250-392-3872.

ਪ੍ਰਕਾਸ਼ ਆਸਾ ਮਹੱਲਾ ਪਹਿਲਾਂ ਭਾਰਤ ਲੋਕਾਂ ਨਾਲ ਵਿਰੋਧੀ ਮਹੱਲੇ ਪਹਿਲੇ ਦਿਲ ਕੇ ਡੂੰਘੇ ਨਜ਼ਰਾਂ ਦਾ ਮਹੱਲਾ ਪਹਿਲਾਂ ਬਲਿਹਾਰੀ ਬੁਰਾ ਆਪਣੇ ਗਿਰੋਹਾਰੀ ਸਾਧੂ ਆਪਣੇ ਮਾਨਸੇ

પ્રેમ પાણી મન મારે અણિયા લે.

ते आत्म जपई आणि जप आप करे पर कर।

I'm moving.

ಕಾಯಾ ಬಸವ ದುರಿದ ಕಳಸಂಗಲವಾ

I'm a famous artist.

Somehow like a sun.

ਨਵਾਂ ਕਰਵਾਉਣਾ ਪਰ

ఆత్మ సదా

ਗੁਰ ਅੰਗਤ

साहू हमारा।

ਪਾਈ ਹੈ ਮੱਥੋ ਦੀ।

अब हम चली ठाकुर पहार।

अपराधी गुनाहगार आऊं बेमुखमंदा चोर जार जुआर हूं पर कर दूं।

ਅਨਿਓ ਮਹਲਾ ਦੂਜਾ ਇੱਕ ਸਰੰਗ ਸਰਵ ਦੇਵਾ ਦੇਵ ਦੇਵਾ ਆਤਮਾ ਆਤਮਾ ਪਾਸ ਦੇਵ ਸਿਆ ਜੀ ਕੋ ਜਾਣ ਕੇ ਨਾਨਕ ਪਿਤਾ ਕਾ।

I'm not so bad in the mind.

ਸਾਖਰ ਨਾਮ ਨਾ ਕੀਤੇ ਉਸੇ ਕਾਹੇ ਲੱਗਿਆ ਰੇ ਰਾਮ ਰਾਜੇ ਮਾਇਆ ਜਨਮ ਦੁਲੰਬ ਹੈ।

ਚੰਗਾ ਚੰਗਾ ਆਪਣਾ ਹੱਕ ਹੀ ਕੀਤਾ ਪਾਣਾ ਹੁਕਮ ਸੰਭਾਲ ਦੇ ਰਾਜਿਆਂ ਦਾ ਜਾਣਾ ਲੰਗਾ ਦੁਸਤਾਂ ਦਾ ਸਤਿ ਸਾਖਰਾ ਕਰਨਾ ਕਰੋ।

ਮੈਂ ਕਿੰਨਾ

ہر حال

सजाए बहाए मेरा।

का मन हर पे है।

पैदा अब न थे हो वन्या कुर्बान साई अपने वो भाई अनंत का।

राम राजे

ਸਮਲਜ ਸਜਨ ਬੇਤੇ ਆ ਮੇਰਾ ਪੂਰਾ ਸਤਿਗੁਰੂ ਜਨ ਹਰ ਨਾਮ ਦੇ।

give me good and more for now.

0: ਸਿਉ ਮਹਲਾ ਦੂਜਾ
1: ਕਰੇ ਕਮ
0: ਚੰਗੀ ਕਰੇ ਦੂਜੀ।

Namaste.

Se morirá, se morirá, se morirá.

अंतर गुरुमुख

ਭੇਜੇ ਤਨੇ ਹਮਲੇ ਸੁਖ ਸਾਹਿਬ ਦੇ ਵੀ ਕਰ ਆਓ ਅਨੰਦ ਮਗਲ ਗੁਣ ਗਾਓ ਸਾਜ ਤੁਮ ਨੇ ਚਲ ਰਾਜ ਕਮਾਓ ਤੁਮ ਕਰ ਆਓ ਮੇਰੇ ਵੀ ਤੁਮਰੇ ਦੁਖੀ ਹਰ ਆਪ ਨਿਵਾਰੇ ਆਪਣਾ ਪੈਸੇ ਅਸਰਾ ਡੋਲੋ ਮਨ ਕਬੂ ਗੁਰ ਕੈ ਬਚਨ ਆੜਾ ਜੈ ਜੈ ਕਾ।

ਸਤਿ ਪੂਰੇ ਕੁੱਤੇ ਜਾਣੇ ਸੁਣ।

0: गुरु पाणी ता माता धरतम हाथ दिस रात दोए डाई डाया खेला सग जस चंगियाया पुरियाया मचा तरम हदूर करमी आपो अपनी के नेड़ा के दूर जिनी नाम ते आया कैम सकत काल नानक ते मुख उजले सती सुती
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਵਾਹਿਗੁਰੂ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦ ਗੁਰ ਏ ਨਮ ਹੈ ਜੁਗਾਦ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸਤਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇ ਸਨ ਮਾਹੇ ਮਿਟਾਵੋ ਸਿਮਰੋ ਜਾਸ ਵਿਸ਼ਵੰਭਰ ਏਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਣ ਸਿਮਰਤ ਸੁਦਾਖਿਰ ਕੀਨੇ ਰਾਮ ਨਾਮ ਏਕਾਖਿਰ ਤਿਨਕਾ ਏਕ ਜਿਸ ਜੀਵ ਬਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ ਕਾਂਤੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਬਿਸਰਾਮ ਰਹਾਉ ਪ੍ਰਭ ਕਹਿ ਸਿਮਰਨ ਗਰਭ ਨਾ ਬਸੈ ਪ੍ਰਭ ਕਹਿ ਸਿਮਰਨ ਦੁਖ ਜਮ ਨਸੈ ਪ੍ਰਭ ਕਹਿ ਸਿਮਰਨ ਕਾਲ ਪਰ ਹਰੈ ਪ੍ਰਭ ਕਹਿ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕਛ ਵਿਘਨ ਨ ਲਾਗੈ ਪ੍ਰਭ ਕਹਿ ਸਿਮਰਨ ਅਨ ਦਿਨ ਜਾਗੈ ਪ੍ਰਭ ਕਹਿ ਸਿਮਰਨ ਭਾਉ ਨਾ ਵਿਆਪੈ ਪ੍ਰਭ ਕਹਿ ਸਿਮਰਨ ਦੁੱਖ ਨਾ ਸੰਤਾਪੈ ਪ੍ਰਭ ਕਹਿ ਸਿਮਰਨ ਸਾਧ ਕਹਿ ਸੰਗ ਸਭ ਨਿਧਾਨ ਨਾਨਕ ਹਰ ਰੰਗ ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਹਿ ਸਿਮਰਨ ਜਪ ਤਪ ਪੂਜਾ ਪ੍ਰਭ ਕਹਿ ਸਿਮਰਨ ਬਿਨਸੈ ਦੂਜਾ ਪ੍ਰਭ ਕਹਿ ਸਿਮਰਨ ਤੀਰਥ ਇਸਨਾਨੀ ਪ੍ਰਭ ਕਹਿ ਸਿਮਰਨ ਦਰਗਹਿ ਮਾਨੀ ਪ੍ਰਭ ਕਹਿ ਸਿਮਰਨ ਹੋਏ ਸੋ ਭਲਾ ਪ੍ਰਭ ਕਹਿ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਏ ਨਾਨਕ ਤਾ ਕਹਿ ਲਾਗਾਂ ਪਾਏ ਪ੍ਰਭ ਕਹਿ ਸਿਮਰਨ ਸਭ ਤੇ ਊਚਾ ਪ੍ਰਭ ਕਹਿ ਸਿਮਰਨ ਉਧਰੇ ਮੂਚਾ ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕਹਿ ਸਿਮਰਨ ਸਭ ਕਿਛੁ ਸੁਝੈ ਪ੍ਰਭ ਕਹਿ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕਹਿ ਸਿਮਰਨ ਪੂਰਨ ਆਸਾ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਇਦ ਮਾਹਿ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰਹਿ ਸੇ ਧਨਵੰਤੇ ਪ੍ਰਭ ਕਉ ਸਿਮਰਹਿ ਸੇ ਪਤਵੰਤੇ ਪ੍ਰਭ ਕਉ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰਹਿ ਸੇ ਬੇ ਮੁਹਤਾਜੇ ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ਪ੍ਰਭ ਕਉ ਸਿਮਰਹਿ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕਉ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕਉ ਸਿਮਰਹਿ ਤਿਨ ਸਦਬਲਿਹਾਰੀ ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰਹਿ ਤਿਨ ਸੂਖ ਬਿਹਾਵੈ ਪ੍ਰਭ ਕਉ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕਉ ਸਿਮਰਹਿ ਤਿਨ ਅਨੰਦ ਕਨੇਰੇ ਪ੍ਰਭ ਕਉ ਸਿਮਰਹਿ ਬਸੈ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪ੍ਰਭ ਕਹਿ ਸਿਮਰਨ ਕਭੋ ਨਾ ਝੂਰੇ ਪ੍ਰਭ ਕਹਿ ਸਿਮਰਨ ਹਰ ਗੁਣ ਬਾਣੀ ਪ੍ਰਭ ਕਹਿ ਸਿਮਰਨ ਸਹਿਜ ਸਮਾਨੀ ਪ੍ਰਭ ਕਹਿ ਸਿਮਰਨ ਨਿਹਚਲ ਆਸਨ ਪ੍ਰਭ ਕਹਿ ਸਿਮਰਨ ਕਮਲ ਵਿਗਾਸਨ ਪ੍ਰਭ ਕਹਿ ਸਿਮਰਨ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਇਆ ਨਾਨਕ ਤਿਨ ਜਨ ਸਰਨੀ ਪਇਆ ਹਰ ਸਿਮਰਨ ਕਰ ਭਗਤ ਭਗਤਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਕਉ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ।

ਅਸਪਦੀ ਜੈ ਮਾਤ ਪਿਤਾ ਸੁਪਨੀਤ ਨ ਪਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵੋ ਸੂਖ ਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜੇ ਮਾਰਗ ਇਹੋ ਜਾਤ ਅਕੇਲਾ ਤਹ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲੱਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਵਿਘਨ ਜਹਿ ਆਏ ਸਿੰਘਾਰੈ ਹਰ ਕਾ ਨਾਮ ਤਤ ਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਭੂ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜੇ ਮਾਰਗ ਕੇ ਗਣੇ ਜਾਹਿ ਨ ਕੋਸਾ ਹਰ ਕਾ ਨਾਮ ਊਹਾਂ ਸੰਗ ਤੋਸਾ ਜੇ ਪੈਂਡੈ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨ ਸਿਆਨੂ ਹਰ ਕਾ ਨਾਮ ਤਹਿ ਨਾਲ ਪਛਾਨੂ ਜਹਿ ਮਹਾਂ ਭਿਆਨ ਤਪਤ ਬਹੁ ਕਾਮ ਤਹਿ ਹਰ ਕੇ ਨਾਮ ਕੀ ਤੁਮ ਉਪਰ ਛਾਮ ਜਹਾਂ ਤ੍ਰਿਖਾ ਮਨ ਤੁਝਿਆ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕਉ ਮੁਕਤ ਜੁਗਤ ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕਉ ਭੋਗ ਜੋਗ ਹਰ ਨਾਮ ਜਪਤ ਕਛ ਨਾਹਿ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਤਮ ਜਨ ਕਉ ਆ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤ ਇਹੋ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ ਨਾਮ ਕੀ ਮਹਿਮਾ ਸੰਤ ਦੇ ਦਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ

ਜਾਪ ਤਾਪ ਗਿਆਨ ਸਭ ਧਿਆਨ ਖੜ੍ਹ ਸ਼ਾਸਤਰ ਸਿਮਰਤ ਵਿਗਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੈ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾਂ ਉਦਾਸ ਤਪੀ ਸਰ ਪੀਵੈ ਅਗਨ ਮਾਹੇ ਹੋਮਤ ਪ੍ਰਾਨ ਕਨਕ ਅਸਵ ਹੈਵਰ ਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤਿ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤੌਪੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹਿ ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨ ਮਨ ਤੇ ਹੁਟੈ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੈ ਮਨ ਤੇ ਕਬਹੂ ਨ ਬਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਾਂ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਿਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ ਨ ਤ੍ਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਵ ਦਰਗਹਿ ਨਹੀਂ ਭਿਜੈ ਚੂਟਸ ਨਾਹੀ ਊਬ ਪਿਆਲ ਮੋਹੇ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਕਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕਉ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿੰਨ ਘਟ ਘਟ ਪੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਦੇਖੈ ਸਗਲ ਸ੍ਰੇਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਤਨ ਕਉ ਤਨ ਤੇਰੋ।

ਜਾਮੀ ਸਗਲ ਘਟਾਂ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆ ਪ੍ਰਭਰਾਤੇ ਉਮਰੀ ਉਸ ਤੁਮਤੇ ਹੋਏ ਨਾਨਕ ਅਵਰ ਨ ਜਾਣ ਸੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪਹੋ ਜੀਅ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖ

ਆਇਆ ਸਭ ਸੁਨਾਹੇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਮਾਨ ਅੰਤਰ ਅਗਨ ਬਾਹਰ ਤਨ ਸੁਆਹਾ ਗਲ ਪਾਥਰ ਕੈਸੇ ਤਰੈ ਅਥਾਹ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿਲੇ ਹੋ ਓੜ ਨਿਭਾਵੈ ਕਹਾਂ ਬੁਝਾਰਤ ਬੂਝੈ ਡੋਰਾ ਨਿਸਕਹੀਐ ਤਉ ਸਮਝੈ ਪੋਰਾ ਕਹਾਂ ਬਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਕਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈਰਾਈ ਤਾਂ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਅੰਧ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ।

ਉਹ ਬਿਨਸੈ ਉਹ ਮਨ ਪਛਤਾਵੈ ਜੋ ਦਿਸੈ ਸੋ ਚਲ ਨਹਾਰ ਲਪਟ ਰਹੋ ਤੈ ਅੰਧ ਅੰਧਾਰ ਬਟਾਊ ਸਿਉਂ ਜੋ ਲਾਵੈ ਨੇਹ ਤਾ ਕਉ ਹਾਥ ਨ ਆਵੈ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਵਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਤ੍ਰੋਹ ਮੋਹ ਅਭਿਮਾਨ ਮਿਥਿਆ ਆਪਸ ਉੱਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਨ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਬ ਕਉ ਹਿਰ ਹੈ ਮਿਥਿਆ ਨੇਤਰ ਪੇਖਤ ਪਰਤੈ ਰੂਪਾਦ ਮਿਥਿਆ ਰਸਨਾ ਭੋਜਨ ਅੰਸਵਾਦ ਮਿਥਿਆ ਚਰਨ ਪਰ ਵਿਕਾਰ ਕਉ ਧਾਵ ਹੈ ਮਿਥਿਆ ਮਨ ਪਰ ਲੋਭ ਲੁਭਾਵ ਹੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇਹੇ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਖਤ ਕੀ ਆਰਜਾ ਸੱਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਕ ਆਵਤ ਤਾ ਕਹਿ ਦੁਰਗੰਧ

ਨਾਨਕ ਪ੍ਰਭ ਸਰਣਾਗਤੇ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੇ ਅੰਮ੍ਰਿਤ ਖਾਹਿ ਤਿਸ ਠਾਕੁਰ ਕਉ ਰੱਖ ਮਨ ਮਾਹਿ ਜੇ ਪ੍ਰਸਾਦ ਸੁਗੰਧਤ ਤਨ ਲਾਭ ਹੈ ਤਿਸ ਕਉ ਸਿਮਰਤ ਪਰਮਗਤ ਭਾਵ ਹੈ ਜੇ ਪ੍ਰਸਾਦ ਬਸਹਿ ਸੁਖ ਮੰਦਰ ਤਿਸਹਿ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਟ ਪਟੰਬਰ ਹੰਢਾਵ ਹੈ ਤਿਸਹਿ ਤਿਆਗ ਕਤ ਅਬਰ ਲੁਭਾਵ ਹੈ ਜੇ ਪ੍ਰਸਾਦ ਸੁਖ ਸੇਜ ਸੋਈਜੈ ਮਨ ਆਠ ਪਹਿਰ ਤਾਕਾ ਜਸ ਗਾਵੀਜੈ ਜੇ ਪ੍ਰਸਾਦ ਤੁਧ ਸਭ ਕੋ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵ ਹੈ ਨਾਨਕ ਪਤ ਸੇਤੀ ਕਰ ਜਾਵ ਹੈ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਹੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵ ਹੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਂ ਕਹਿ ਜੇ ਪ੍ਰਸਾਦ ਤੁਝ ਕੋ ਨ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇਹੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆ ਭੁੱਖਨ ਪਹਿਰੀ ਜੈ ਮਨ ਇਸ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬਹੂ ਨ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ

ਨਾਨਕ ਜਸ ਕਹੈ ਜੇ ਪ੍ਰਸਾਦ ਸੁਣੈ ਕਰਨ ਨਾਦ ਜੇ ਪ੍ਰਸਾਦ ਪੇਖੈ ਬਿਸਮਾਦ ਜੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮਗਤ ਭਾਵ ਹੈ ਜੇ ਪ੍ਰਸਾਦ ਸੁਖ ਸਹਿਜ ਸਮਾਵ ਹੈ ਐਸਾ ਪ੍ਰਭ ਤਿਆਗ ਅਵਰ ਕਤ ਲਾਗ ਹੋ ਗੁਰ ਪ੍ਰਸਾਦ ਨਾਨਕ ਮਨ ਜਾਗ ਹੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਇਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ

ਸਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ ਸਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨਹੂੰ ਲਇਆ ਜਿਤ ਜਿਤ ਲਾਭੋ ਤਿਤ ਲਗੈ ਹਰ ਨਾਥ ਨਾਨਕ ਇਨਕੈ ਕਛੂ ਨ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਿਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੁਗਿਆਨ ਸਾਧ ਕੈ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੈ ਕੌਣ ਪੁਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੈ ਸੰਗ ਸਦਾ ਪ੍ਰਫੁੱਲੈ ਸਾਧ ਕੈ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਗਦ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ ਸਾਧ ਕੈ ਸੰਗ ਨਾ ਕਤਹੂੰ ਪਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ।

ਬਡਾਈ ਨਾਨਕ ਸਾਧ ਪ੍ਰਭੂ ਬਣੇ ਆਈ ਸਾਧ ਕੈ ਸੰਗ ਨਾ ਕਬੂ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਸਾਧ ਕੈ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਦ੍ਰਿੜੈ ਸਭ

ਕਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ ਸਾਧ ਕੈ ਸੰਗ ਕਲੂਖਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਕੈ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਵਿਛੁਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧ ਕੈ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਉਧਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਕੈ ਸੰਗ ਨ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਕੈ ਸੰਗ ਲੱਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਭਏ ਆਗਿਆਕਾਰੀ ਸਾਧ ਸੰਗ ਗਦ ਭਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ।

ਏਕ ਇਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ ਪਰੇ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੌ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੌ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕੈ ਤੀਰ

ਨਿਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀਅ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ

ਨਾਨਕ ਉਹ ਅਪਰਸ ਸਗਲ ਨਿਸਤਾਰੈ ਅਸਪਦੇ ਮਿਥਿਆ ਨਾਹੀ ਰਸਨਾ ਪਰਸ ਮਨਮਹਿ ਪ੍ਰੀਤ ਨਿਰੰਜਨ ਦਰਸ ਪਰਤੈ ਰੂਪ ਨ ਪੇਖੈ ਨੇਤਰ ਸਾਧਕੀ ਟਹਿਲ ਸੰਤ ਸੰਗ ਹੇਤ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਤਬ ਤੇ ਜਾਣੈ ਆਪਸ ਕਉ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਤਰੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਧੇ ਕੋ ਐਸਾ ਅਪਰਸ ਵੈਸਨੋ ਸੋ ਜਿਸ ਉੱਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨਹਿ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮੰਤਨ ਅੰਤਰ ਸਿਮਰਨ ਗੋਪਾਲ ਸਭ ਉੱਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਉਹ ਵੈਸਨੋ ਪਰਮਗਤ

ਸਾਧ ਸੰਗ ਪਾਪਾ ਮਲਖ ਹੋਵੇ, ਤਿਸ ਭਗਵਤੀ ਕੀ ਮਤ ਉੱਤਮ ਹੋਵੇ, ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਮੰਤਨ ਅਰਪੈ ਵਿਸ਼ਨ ਪ੍ਰੀਤ, ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕਉ ਪਾਵੈ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮਹਿ ਸੁਧ ਹੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਿਤ ਫਿਰ ਜੋਨ ਨ ਆਵੈ, ਵੇਦ ਪੁਰਾਣ ਸਿਮਰਤ ਬੂਝੈ ਮੂਲ, ਸੂਖਮ ਮਹਿ ਜਾਣੈ ਅਸੂਲ, ਕਹੁ ਵਰਨਾ ਕਉ ਦੇ ਉਪਦੇਸ਼, ਨਾਨਕ ਉਸ ਪੰਡਿਤ ਕਉ ਸਦਾ ਆਦੇਸ, ਬੀਜ ਮੰਤਰ ਸਰਬ ਕੋ ਗਿਆਨ, ਕਹੁ ਵਰਨਾ ਮਹਿ ਜਪੈ ਕਉ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ, ਕਰ ਕਿਰਪਾ ਅੰਤਰ ਉਰਤਾਰੈ, ਪਸ ਪ੍ਰੇਤ ਮੁਗਧ ਪਾਥਰ ਕਉ ਤਾਰੈ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤੈ ਨ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ, ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮ ਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਸ ਸੰਤਨ ਭਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਸਰਗ ਹੈ ਪ੍ਰਮਾਨ, ਆਪਣੇ ਦਾਸ ਕਉ ਆਪ ਕਿਰਪਾ ਕਰੈ, ਤਿਸ ਦਾਸ ਕਉ ਸਭ ਸੁਝ ਹੀ ਪਰੈ, ਸਗਲ ਸੰਗ ਆਤਮੋ ਦਾਸ, ਐਸੀ ਜੁਗਤ ਨਾਨਕ ਰਾਮ ਦਾਸ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ।

ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਨ ਸਿਮਰਤ ਅਰਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਕਸ਼

ਸਾਰ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹਿਸਤਮਾਤ ਤਾ ਕਾ ਅੰਤ ਨ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰ ਹੈ।

ਨਾਨਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕਉ ਕੈਸੇ ਗਵੈ, ਆਪਸ ਕਉ ਜੋ ਭਲਾ ਕਹਾਵੈ, ਤਿਸੈ ਭਲਾਈ ਨਿਤ ਨ ਆਵੈ। ਸਰਬ ਕੀ ਰੇਨ ਜਾ ਕਾ ਮਨ ਹੋਏ, ਕਉ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨੇ ਚਲ ਨਾਹੀ ਕੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰ ਪ੍ਰਸਾਦ ਨਾਨਕ ਹਉ ਛੂਟੈ, ਸਹਿਸ ਖੱਟੇ ਲੱਖ ਕਉ ਉਠਤਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕਉ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬੜਭਾਗੀ ਕਿਸੈ ਪ੍ਰਾਪਤ ਹੋਏ।

ਸਦਮਿਥਿਆ ਕਹਿਤ ਕਿਰਤ ਨਿੰਦਕਾ ਧੁਰੀ ਪਿਆ, ਨਾਨਕ ਜੋਤਿਸ ਭਾਵੈ ਸੋਈ ਥਿਆ। ਸੰਤ ਕਾ ਦੋਖੀ ਵਿਗੜ ਰੂਪ ਹੋਏ ਜਾਏ, ਸੰਤ ਕੇ ਦੋਖੀ ਕਉ ਦਰਗਹਿ ਮਿਲੈ ਸਜਾਏ। ਸੰਤ ਕਾ ਦੋਖੀ ਸਦਾ ਸਹਿਕਾਈਐ, ਸੰਤ ਕਾ ਦੋਖੀ ਨਾ ਮਰੈ ਨਾ ਜੀਵਾਈਐ। ਸੰਤ ਕੇ ਦੋਖੀ ਕੀ ਪੁੱਜੈ ਨਾ ਆਸਾ, ਸੰਤ ਕਾ ਦੋਖੀ ਉੱਠ ਚੱਲੈ ਨਿਰਾਸਾ। ਸੰਤ ਕਾ ਦੋਖ ਨਾ ਤਿਸਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ। ਪਇਆ ਕਿਰਤ ਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਸਭ ਘਰ ਤਿਸਕੇ ਉਹ ਕਰਨੈ ਹਾਰ, ਸਦਾ ਸਦਾ ਤਿਸਕੋ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਕਿਸਹਿ ਧਿਆਵੋ ਸਾਸ ਗਿਰਾਸ। ਸਭ ਕਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ।

ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕਹੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸਨਾਨ, ਸਾਧ ਉੱਪਰ ਜਾਈਐ ਕੁਰਮਾਨ, ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਕੋਟ ਗਈ ਸੰਤੈ ਦਰ ਆਇਆ।

ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਤੋਂ ਨਾਮ ਦੀਆ ਨਾਨਕ ਸੋ ਜਨ ਨਿਰਮਲ ਸੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਵਚੀਤ ਭਗਤ ਭਗਤ ਸੁਣੀਐ ਤਿਹ ਲੋਏ ਜਾ ਕੇ ਹਿਰਦੈ ਏਕੋ ਹੋਏ ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ।

ਸਰਬ ਥੋਕ ਸੁਣੀਐ ਕਰਤਾ ਕਹਿ। ਰਾਜ ਮਹਿ ਰਾਜ, ਜੋਗ ਮਹਿ ਜੋਗੀ, ਤਪ ਮਹਿ ਤਪੀਸੁਰ, ਗ੍ਰਸਤ ਮਹਿ ਭੋਗੀ। ਧਿਆਏ ਧਿਆਏ ਭਗਤਹਿ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ। ਜਾ ਕੀ ਲੀਲਾ ਕੀ ਮਿਤ ਨਾਹਿ, ਸਗਲ ਦੇਵ ਹਾਰੇ ਅਵਗਾਹਿ। ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ। ਸਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆ ਵੈਸੇ। ਇਹੋ ਗੁਣ ਮੈਂ ਜਾ

ਸਤ ਸਤ ਜਾ ਕੀ ਮਾਣੀ, ਸਤ ਪੁਰਖ ਸਭ ਮਾਹਿ ਸਮਾਣੀ, ਸਤ ਕਰਮ ਜਾ ਕੇ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੇ, ਸਤ ਨਾਮ ਪ੍ਰਭ ਕਾ ਸੁਖਦਾਏ, ਵਿਸਵਾਸ ਸਤ ਨਾਨਕ ਗੁਰ ਤੇ ਪਾਏ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼, ਸਤ ਨਿਰਤ ਬੂਝੈ ਜੇ ਕੋਏ, ਨਾਮ ਜਪਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ।

ਭਗਤਾ ਸੁਰਤ ਸਤ ਸਤ ਜਸੁੰਤਾ ਬੁੱਝਣ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਕਬ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ ਬਸ ਮਾਹਿ ਲੇ ਬਸਤ

ਜਪ ਨਾਨਕ ਪ੍ਰਭ ਅਲੱਖ ਬਿਨਾਣੀ ਬਾਰੰਗ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਇਸ ਕਿਛ ਅਵਰ ਨਾਹੀ ਦਿਸਟਾਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮ ਹੈ ਨਾਮ ਸਮਾਨੇ

ਮੰਤਾ ਨੇ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ।

ਮਲ ਸਿੱਖੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖ ਕਾ ਹਲਸ ਪਲ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮਹਿ ਸਹੈ ਆਪਸ ਕੋ ਕਰ ਕਛ ਨ ਜਨਾ

ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰੁ ਜਿਸ ਹਿਰਦੈ ਹਰ ਨਾਮ ਅਨਕ ਬਾਰ ਗੁਰ ਕਉ ਬਲ ਜਾ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਏਕ ਹੈ ਆਪ ਨਹੀਂ ਕਛ ਭਰਮ ਸਹਿਸ ਗਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਬਡਭਾਗੀ ਪਾਈਐ ਸਫਲ ਦਰਸ਼ਨ ਪੇਖ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹ ਗਵੇ ਸੁਣ ਕਰ ਬਚਨ ਕਰਨੇ ਆਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਆਖਿਆ ਉਹ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ

ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨਾ ਚਾਲ ਸੇ ਰਹਿ ਧਨਾ ਤੂੰ ਪਿਆ ਲਪਟਾਵ ਹੈ ਮੂਰਖ ਮਨਾ ਸੁਤ ਮੀਤ ਕੁਟੰਬ ਅਰ ਬੰਤਾ ਇੰਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ

ਉਪੇਖ ਦਰਸ ਸੁਖ ਹੋਏ ਮਨ ਬਿਕਤੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕਉ ਪਾਵੈ ਸੰਗ ਏਕ ਬਸਤ ਦੀਜੈ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ।

ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ

ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ ਆਪ ਕੋ ਆਪਹਿ ਆਦੇਸ਼ ਤਿਉ ਗੁਣ ਕਾ ਨਾਹੀ ਪ੍ਰਵੇਸ਼ ਜਹ ਇੱਕ ਹੈ ਏਕ ਏਕ ਭਗਵੰਤਾ।

ਪ੍ਰਤਪਾਲੈ ਜੀਅਨ ਬਹੁ ਭਾਤ, ਜੋ ਜੋ ਰਚਿਓ ਸੁਤਿ ਸਹਿਤਿ ਆਤ, ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨਹਾਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰ ਏਕੈ ਨਾਏ, ਇਸ ਕੀ ਆਸ ਨਾ ਬਿਰਥੀ ਜਾਏ। ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ।

ਦੇਖਿਆ, ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ। ਮਨ ਤਨ ਨਾਮ ਜਪਹੁ ਲਿਵ ਲਾਏ, ਦੁਖ ਦਰਦ ਮਨ ਤੇ ਪਉ ਜਾਏ। ਸੱਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਭੈ ਖੇਪ ਤੁਮਾਰੀ। ਏਕਾ ਟੇਕ ਰੱਖੋ ਮਨ ਮਾਹ, ਨਾਨਕ ਬਹੁਰ ਨ ਆਵੈ ਜਾਹ। ਤਿਸ ਤੇ ਦੂਰ ਕਹਾਂ ਕੋ ਜਾਏ, ਉਬਰੈ ਰਾਖਨ ਹਾਰ ਧਿਆਏ। ਨਿਰਭਉ ਜਪੈ ਸਗਲ ਪਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ

ਕਾਰ ਸਿਰ ਉੱਪਰ ਠਾਂਡਾ ਗੁਰ ਸੂਰਾ ਨਾਨਕ ਪਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਮਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਟ ਨਿਹਾਲ ਤਾਕੈ ਨਿਤ ਨਿਆਵਤ ਕਾਲ ਅਮਰ ਪਏ ਅਮਰਾ ਪਦ ਪਾਇਆ

ਆਸਪਦੀ ਸੰਤ ਸੰਗ ਦੇ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਿਗਰੀ ਏਕ ਸਕਟ ਮਾਹੇ, ਅਨਕ ਰੰਗ ਨਾਨਾ ਦਿਸਟਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਸੁਨ ਸਮਾਧ ਅਨਹਤ ਪਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਝ ਹੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬੰਦ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈ ਸੰਤਰ ਮਾਹ, ਚਾਰ ਕੁੰਟ ਬੈ ਦਿਸੇ ਸਮਾਹ।

ਲੈ ਆਪ ਅਡੋਲ ਨਾ ਕਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਬੋਲ ਨਾ ਪਾਈਐ ਗੁਣ ਹੈ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਹੋ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ

ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਸ ਹੋਏ। ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
2: ਫਤਿਹ। ਤੇਰਾ ਅੰਤ ਨਾ ਜਾਈ ਲਖਿਆ, ਉਸ ਖੁਦਾ ਦੀ ਖੁਦਾਈ ਦਾ ਕੋਈ ਅੰਤ ਨਹੀਂ ਹੈ, ਉਹ ਖੁਦਾ ਦੀ ਕੁਦਰਤ ਦਾ ਕੋਈ ਅੰਤ ਨਹੀਂ ਹੈ। ਅਸੀਂ ਬਹੁਤ ਖੋਜੇ ਆ, ਜੀਵ ਨੇ, ਸਾਇੰਸਦਾਨਾਂ ਨੇ, ਸਾਡੇ ਗੁਰਮੁਖ ਪਿਆਰੇ ਵਿਗਿਆਨੀਆਂ ਨੇ, ਸਾਇੰਸ ਨੇ ਬਹੁਤ ਖੋਜੇ ਆ, ਬਹੁਤ ਕੁਛ ਲੱਭਿਆ, ਬਹੁਤ ਕੁਛ ਪਾਇਆ, ਪਰ ਅਜੇ ਬਹੁਤ ਸਾਰੇ ਕੁਦਰਤ ਦੇ ਭੇਦ ਖੁਦਾ ਦੀ ਖੁਦਾਈ ਦਾ ਅੰਤ ਹੀ ਕੋਈ ਨੇ। ਹਰ ਕੀ ਗੱਤ ਨਹਿ ਕੋਈ ਜਾਣ। ਸਤਿਗੁਰਾਂ ਦੀ ਬਾਣੀ ਦਾ ਵਚਨ ਹੈ, ਜੋਗੀ ਜਤੀ ਤਪੀ ਪਤ ਹਾਰੇ ਅਰਬ ਲੋਕ ਸਿਆਣੇ। ਉਹ ਵਾਹਿਗੁਰੂ ਖੁਦਾ ਦੀ ਖੁਦਾਈ ਦਾ ਕਿਸੇ ਨੇ ਅੰਤ ਤਾਂ ਕੀ ਪਾਉਣਾ, ਉਹਦੇ ਪੂਰਨ ਭੇਦਾਂ ਨੂੰ ਕੋਈ ਨਹੀਂ ਪਾ ਸਕਿਆ। ਇਹੀ ਖੁਦਾ ਦੀ ਖੁਦਾਈ ਹੈ। ਜਿਸ ਦਿਨ ਖੁਦਾ ਦੀ ਖੁਦਾਈ ਦਾ ਅੰਤ ਪਾ ਲਿਆ, ਉਸ ਦਿਨ ਤੇ ਖੁਦਾ ਦਾ ਅੰਤ ਗੁਰਮੁਖ ਪਿਆਰੇ ਪਰੇ ਹੋ ਨਹੀਂ ਸਕਦਾ। ਸਤਿਗੁਰਾਂ ਦੀ ਬਾਣੀ ਦਾ ਵਚਨ ਸਿੱਧਾ ਨਾਲ ਗੋਸ਼ਟ ਹੋਈ ਤੇ ਸਿੱਧਾ ਨੇ ਆਖਿਆ, ਨਾਨਕਾ ਇਸ ਖੁਦਾ ਦਾ ਕੋਈ ਅੰਤ ਨਹੀਂ ਹੈ, ਵਾਹਿਗੁਰੂ ਬੇਅੰਤ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਸਰੂਪਾਂ ਦੇ ਅੰਦਰ ਸਤਿਗੁਰਾਂ ਨੇ ਵੱਖ ਵੱਖ ਜਾਮਿਆਂ ਜੋ ਬਾਣੀ ਉਚਾਰਨ ਕੀਤੀ, ਵਚਨ ਕੀਤਾ, ਆਖਿਆ ਸਿੱਧੋ ਵਾਹਿਗੁਰੂ ਦਾ ਅੰਤ ਹੈ, ਖੁਦਾ ਦਾ ਅੰਤ ਹੈ। ਉਹ ਬੜੇ ਹੈਰਾਨ ਹੋ ਗਏ ਕੀ ਹੈ ਖੁਦਾ ਦਾ ਅੰਤ। ਅੱਜ ਤੱਕ ਜਿੰਨੇ ਮਤ ਮਤਾਂਤਰ, ਜਿੰਨੇ ਧਰਮ ਗ੍ਰੰਥ, ਜਿੰਨੇ ਵੇਦ ਸ਼ਾਸਤਰ ਸਭ ਲਿਖਿਆ, ਖੁਦਾ ਦਾ ਅੰਤ ਨਹੀਂ ਹੈ। ਨਾਨਕਾ ਤੂੰ ਖੁਦਾ ਦਾ ਅੰਤ ਕਹਿੰਦਾ, ਖੁਦਾ ਦਾ ਅੰਤ ਕਿਵੇਂ ਹੈ? ਤੇ ਸਤਿਗੁਰਾਂ ਨੇ ਬਾਣੀ ਵਿੱਚ ਉਚਾਰਿਆ, ਇਹੋ ਅੰਤ ਨਾ ਜਾਣੇ ਕੋਈ। ਉਹ ਖੁਦਾ ਦਾ ਅੰਤ ਹੀ ਇਹ ਹੈ ਕਿ ਉਸ ਨੂੰ ਕੋਈ ਵੀ ਮਨੁੱਖ ਜਾਣ ਨਹੀਂ ਸਕਦਾ, ਜੀਵ ਜਾਣ ਨਹੀਂ ਸਕਦਾ, ਇਹ ਖੁਦਾ ਦਾ ਅੰਤ ਹੈ। ਤੂੰ ਬੇਅੰਤ ਤੋਂ ਵਿਰਲਾ ਜਾਣੇ, ਉਸਦਾ ਅੰਤ ਕੋਈ ਨਹੀਂ ਪਾ ਸਕਦਾ। ਅੰਤ ਕੋ ਚਾਹਣ ਜੋ ਗਏ ਸੋ ਆਏ ਅੰਤ ਗਵਾਏ। ਜੇ ਧਰਮ ਗ੍ਰੰਥਾਂ ਵਿੱਚ ਲਿਖਿਆ, ਇੱਕ ਲੂਣ ਦੀ ਦਲੀ ਸਮੁੰਦਰ ਦਾ ਥਾਹ ਪਾਉਣ ਵਾਸਤੇ ਆਪਣੇ ਸਾਥੀਆਂ ਨੂੰ ਕਹਿ ਕੇ ਮੈਂ ਸਮੁੰਦਰ ਦੀ ਡੂੰਘਾਈ ਨੂੰ ਮਾਪ ਕੇ ਆਵਾਂਗੇ, ਸਮੁੰਦਰ ਕਿੰਨਾ ਡੂੰਘਾ, ਇਹ ਸਮੁੰਦਰ ਦਾ ਖੇਤਰਫਲ ਕਿੰਨਾ, ਇੰਨੀ ਡੂੰਘਾਈ ਕਿੰਨੀ ਹੈ। ਪਰ ਧਰਮ ਗ੍ਰੰਥ ਵਿੱਚ ਲਿਖਿਆ ਹੋਇਆ ਕਿ ਚਲੀ ਪੁੱਤਰੀ ਲਾਉਣ ਕੀ ਸਾਹੇ ਸੰਬੰਧ ਕੀ ਲੈਣ, ਅਨਾਥ ਆਪ ਆਪੇ ਭਈ ਪ੍ਰਗਟ ਕਹੇ ਕੋ ਬੈਣ। ਕਹਿੰਦੇ ਜਿਸ ਵੇਲੇ ਉਹ ਆਪਣੇ ਸਾਥੀਆਂ ਨੂੰ ਕਹਿ ਕੇ ਕਿ ਮੈਂ ਸਮੁੰਦਰ ਦਾ ਥਾਹ ਪਾ ਕੇ ਵਾਪਸ ਆਵਾਂਗੇ, ਕਿੰਨਾ ਕੁ ਡੂੰਘਾ, ਇਹਦੀ ਲੰਬਾਈ ਚੌੜਾਈ ਕਿਤਨੀ ਹੈ। ਪਰ ਰਿਜ਼ਲਟ ਕੀ ਹੋਇਆ? ਕਹਿੰਦੇ ਲੂਣ ਦੀ ਦਲੀ ਥੋੜਾ ਜਿਹਾ ਕੁਝ ਮੀਟਰ ਹੀ ਪਾਣੀ ਦੇ ਤਹਿ ਦੇ ਅੰਦਰ ਗਏ, ਉਹਦਾ ਆਪਣਾ ਸਰੂਪ ਖਤਮ ਹੋ ਗਿਆ ਤੇ ਲੂਣ ਦੀ ਡਲੀ ਖੁਰ ਕੇ ਪਾਣੀ ਦੇ ਵਿੱਚ ਪਾਣੀ ਦਾ ਰੂਪ ਬਣ ਗਈ, ਪਾਣੀ ਦੇ ਨਾਲ ਹੀ ਮਿਲ ਗਈ ਵਾਪਸ ਆ ਕੇ। ਤੇ ਉਹਨੇ ਕੀ ਦੱਸਣਾ ਸੀ? ਜਿਹੜੇ ਵਾਹਿਗੁਰੂ ਦਾ ਅੰਤ ਪਾਉਣ ਵਾਸਤੇ, ਖੁਦਾ ਦੀ ਖੁਦਾਈ ਦਾ ਅੰਤ ਪਾਉਣ ਵਾਸਤੇ ਗਏ, ਉਹਨਾਂ ਨੇ ਆਪਣਾ ਅੰਤ ਜਿਹੜਾ ਸੀ ਉਹ ਗਵਾ ਦਿੱਤਾ, ਉਹਦੇ ਵਿੱਚ ਹੀ ਲੀਨ ਹੋ ਗਏ। ਉਹ ਖੁਦਾ ਦੀ ਖੁਦਾਈ ਦਾ ਕੋਈ ਅੰਤ ਨਹੀਂ ਪਾ ਸਕੇ ਆ। ਸੋ ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਜੋ ਕੁਦਰਤ ਹੈ, ਜੋ ਖੁਦਾ ਦੀ ਖੁਦਾਈ ਹੈ, ਉਹਦਾ ਅੰਤ ਤਾਂ ਕੀ? ਉਸ ਦੀ ਕੁਦਰਤ ਦਾ ਅੰਤ ਨਹੀਂ, ਭਾਵੇਂ ਸਾਇੰਸ ਨੇ ਬਹੁਤ ਖੋਜ ਕੀਤੀ ਹੈ, ਪਰ ਕਿਸੇ ਵੀ ਫਲ ਨੂੰ ਮੁੜ ਦਰਖਤ ਦੇ ਨਾਲ ਜੋੜਨਾ ਅਸੰਭਵ ਹੈ। ਇਸੇ ਤਰ੍ਹਾਂ ਇਹ ਮਨੁੱਖਾ ਜਨਮ ਜਿਉਂ ਬਨ ਫਲ ਪਾਕੇ ਭੋਇੰਗਿਰ ਬਹੁਰ ਨਾ ਲੱਗਿਆ ਡਾਰ ਸੱਚੇ ਪਾਤਸ਼ਾਹ ਬਚਨ ਕਰਦੇ, ਮੁੜ ਮਨੁੱਖਾ ਜਨਮ ਜਿਹੜਾ ਤੈਨੂੰ ਮਿਲਣਾ ਨਹੀਂ ਹੈ, ਜਿਵੇਂ ਟੁੱਟਿਆ ਹੋਇਆ ਫਲ ਦਰਖਤ ਦੇ ਨਾਲ ਨਹੀਂ ਲੱਗ ਸਕਦਾ, ਇਸੇ ਤਰ੍ਹਾਂ ਮਨੁੱਖਾ ਜਨਮ ਤੈਨੂੰ ਵਾਰ ਵਾਰ ਨਹੀਂ ਹੱਥ ਆਉਣਾ, ਇਸ ਕਰਕੇ ਗੁਰਬਾਣੀ ਦੇ ਵਚਨ ਇਹ ਤੇਰੀ ਅਵਸਰ ਇਹ ਤੇਰੀ ਵਾਰ ਘੱਟ ਭੀਤਰ ਤੋਂ ਦੇਸ ਵਿਚਾਰ ਵਾਹਿਗੁਰੂ ਦੀ ਬੰਦਗੀ ਨਾਲ ਜੁੜ ਭਗਤੀ ਨਾਲ ਜੁੜ ਤੇਰਾ ਜੀਵਨ ਸਫਲ ਹੋ ਜਾਵੇਗਾ। ਸਮੁੱਚੀ ਮਨੁੱਖਤਾ ਨੂੰ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੇ ਉਪਦੇਸ਼ ਬਖਸ਼ਿਆ, ਸਾਰੇ ਸੰਸਾਰ ਨੂੰ ਉਪਦੇਸ਼ ਬਖਸ਼ਿਆ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਆਵੇ ਸਤਿਗੁਰ ਦੀ ਸ਼ਰਨ ਵਿੱਚ, ਸਤਿਗੁਰ ਦਾ ਉਪਦੇਸ਼ ਤੇ ਸੰਦੇਸ਼ ਕਿਉਂ ਵਰਨਾ ਕੋ ਸਾਂਝਾ। ਸੁਆਓ ਸਤਿਗੁਰ ਰਹਿਮਤ ਕਰ ਰਹੇ ਹੈ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਆਪ ਸਰਵਣ ਕਰਦੇ ਆ ਰਹੇ ਹੋ। ਲਿਹਾਜੜੇ ਰਾਗ ਦੇ ਸ਼ਹੀਦਾਂ ਦੇ ਸਰਦਾਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਮੁਖਾਰ ਗੁਣ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ। ਸ਼ਬਦ ਦਾ ਤੀਜਾ ਬਾਂਦੇ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੇ 546 ਅੰਗ ਦੇ ਉੱਤੇ ਪਾਵਨ ਬਾਣੀ ਦੇ ਸਤਿਗੁਰਾਂ ਦੀ ਅੰਕਿਤ ਕੀਤੀ ਹੋਈ ਹੈ, ਜਿਸ ਦਾ ਗੁਰਮੁਖ ਪਿਆਰੇ ਸਤਿਕਾਰਯੋਗ ਗਿਆਨੀ ਸਾਹਿਬ ਭਾਈ ਸਾਹਿਬ ਸਿੰਘ ਸਾਹਿਬ ਹੋਣਾ ਤੋਂ ਆਪ ਜੀ ਨੇ ਮੂਲ ਪਾਠ ਸਰਵਣ ਕੀਤਾ ਹੈ। ਆਓ ਜੋ ਸਤਿਗੁਰ ਸੱਚੇ ਪਾਤਸ਼ਾਹ ਇਸ ਪਾਵਨ ਬਾਣੀ ਵਿੱਚ ਸਾਨੂੰ ਵਿਚਾਰ ਬਖਸ਼ਿਸ਼ ਕਰ ਰਹੇ ਹੈ, ਉਸ ਪਾਵਨ ਬਾਣੀ ਦੀ ਵਿਚਾਰ ਨੂੰ ਸਮਝ ਕਰਕੇ ਅਸੀਂ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਈਏ ਤਾਂ ਕਿ ਸਾਡਾ ਜੀਵਨ ਸਫਲਾ ਹੋ ਜਾਵੇ, ਸਾਡਾ ਮਨੁੱਖਾ ਜਨਮ ਸਫਲਾ ਹੋ ਜਾਵੇ। ਗੁਰਬਾਣੀ ਦੀ ਵਿਚਾਰ ਧਾਰਾ ਅਸੀਂ ਆਪਣੇ ਜੀਵਨ ਵਿੱਚ ਧਾਰਨ ਕਰ ਲਈਏ। ਮਾਫ ਕਰਨਾ, ਗੁਰਬਾਣੀ ਕੇਵਲ ਪੜ੍ਹਨ ਲਈ ਨਹੀਂ ਹੈ, ਗੁਰਬਾਣੀ ਕੇਵਲ ਸੁਣਨ ਲਈ ਨਹੀਂ ਹੈ, ਗੁਰਬਾਣੀ ਕੇਵਲ ਮੱਥਾ ਟੇਕਣ ਲਈ ਨਹੀਂ ਹੈ। ਇਹ ਸਾਰਾ ਕੁਝ ਕਰਨਾ, ਪਰ ਇਹਦੇ ਵਿੱਚ ਜੋ ਸਿਧਾਂਤ ਹੈ ਗੁਰਬਾਣੀ ਦੇ ਦਰਸ਼ਨ, ਸਤਿਗੁਰਾਂ ਨੂੰ ਮੱਥਾ ਟੇਕ ਕੇ ਆਪਣੇ ਪੁੰਨ ਭਾਗ ਬਣਾਉਣੇ, ਨਤਮਸਤਕ ਹੋਣਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਪਰ ਇੱਥੋਂ ਤੱਕ ਸੀਮਤ ਨਹੀਂ ਰਹਿ ਜਾਣਾ। ਗੁਰਬਾਣੀ ਨੂੰ ਪੜ੍ਹਨਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਪਰ ਪੜ੍ਹਨ ਤੱਕ ਸੀਮਤ ਨਹੀਂ ਰਹਿ ਜਾਣਾ। ਗੁਰਬਾਣੀ ਨੂੰ ਵਿਚਾਰਨਾ, ਗੁਰਬਾਣੀ ਨੂੰ ਸੁਣਨਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਪਰ ਇੱਥੋਂ ਤੱਕ ਸੀਮਤ ਨਹੀਂ ਰਹਿ ਜਾਣਾ। ਜੋ ਗੁਰਬਾਣੀ ਨੇ ਉਪਦੇਸ਼ ਬਖਸ਼ਿਆ, ਜੋ ਗੁਰਬਾਣੀ ਦੀ ਵਿਚਾਰਧਾਰਾ, ਜੋ ਗੁਰਬਾਣੀ ਦੀ ਸਾਡੇ ਗੁਰੂ ਸਾਹਿਬਾਨਾਂ ਦੀ ਫਿਲਾਸਫੀ ਹੈ, ਉਸ ਨੂੰ ਸਮਝਣਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਪਰ ਕਹਾਣੀ ਇੱਥੇ ਖਤਮ ਨਹੀਂ ਹੋਣੀ, ਪੜ੍ਹ ਸੁਣ ਕੇ ਵਿਚਾਰ ਕੇ ਅਸੀਂ ਉਹਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ। ਪ੍ਰੈਕਟੀਕਲੀ ਜੀਵਨ ਸਾਡਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਅਨੁਸਾਰ ਹੋਵੇ। ਇਨਸਾਨ ਗਲਤੀਆਂ ਦਾ ਪੁਤਲਾ, ਅਸੀਂ ਪੈਰ ਪੈਰ ਤੇ ਕਦਮ ਕਦਮ ਤੇ ਭੁੱਲਦੇ ਹਾਂ, ਪਰ ਸਤਿਗੁਰ ਦੇ ਚਰਨਾਂ ਚ ਨਤਮਸਤ ਹੋ ਕੇ ਸਤਿਗੁਰ ਤੋਂ ਹਮੇਸ਼ਾ ਇਹੀ ਆਸ਼ੀਰਵਾਦ ਮੰਗਣਾ ਕਿ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ, ਬਖਸ਼ਿਸ਼ ਕਰੋ। ਤੁਸੀਂ ਸਰਨ ਪਿਆਂ ਦੀ ਲਾਜ ਰੱਖਦੇ ਹੋ, ਅਸੀਂ ਛਿਣ ਛਿਣ ਭੁੱਲਣ ਹਾਰ ਹਾਂ, ਆਪ ਬਖਸ਼ਿੰਦ ਪਿਤਾ ਹੋ, ਆਪ ਕਿਰਪਾ ਕਰਕੇ ਸਾਨੂੰ ਬਖਸ਼ੋ। ਸਾਡੀਆਂ ਭੁੱਲਾਂ ਗਲਤੀਆਂ ਔਗਣਾਂ ਨੂੰ ਚਿਤਾਰਨਾ ਨਾ ਕਰੋ, ਅਸੀਂ ਆਪ ਜੀ ਦੀ ਸ਼ਰਨ ਹਾਂ। ਮੇਲ ਲਹੂ ਦਿਆਲ ਢਹਿ ਪਏ ਦੁਆਰੇ ਆ, ਰੱਖ ਲੇ ਦੋ ਦੀਨ ਦਿਆਲ ਭਰਮਤ ਬਹੁ ਹਾਰੇ ਆ। ਸਤਿਗੁਰ ਦੀ ਸ਼ਰਨ ਜੈਸਾ ਵਾਰਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੈ ਕਾਰੇ ਉਪਦੇਸ਼ ਝਿੜਕੇ ਬਹੁ ਭਾਰਤੀ, ਬਹੁਤ ਪਿਤਾ ਗਲ ਲਾਵੈ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ। ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸਾਂ ਕਰਕੇ ਇੱਕ ਦਿਨ ਬਾਜਾਂ ਵਾਲੇ ਸਤਿਗੁਰ ਪਾਸੋਂ ਪ੍ਰੇਮ ਸੁਰਾਹੀ ਕੀਤੀ, ਭਾਗ ਹਮਾਰੇ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ, ਪਿਛਲੀ ਉਮਰ ਗੁਣਾ ਹੀ ਬੀਤੀ ਹਰ ਕੀ ਭਗਤ ਨਾ ਕੀਤੀ, ਆਗੈ ਸਮਝ ਚੱਲੋ ਨੰਦ ਲਾਲਾ ਪਾਤਸ਼ਾਹ ਜੋ ਬੀਤੀ ਸੋ ਬੀਤੀ। ਅੱਗੇ ਸਮਝ ਚੱਲਣਾ, ਗੁਰੂ ਅੱਗੇ ਅਰਦਾਸ ਕਰਕੇ ਸਤਿਗੁਰ ਕਿਰਪਾ ਕਰੋ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਕਿਰਪਾ ਕਰੋ ਸੱਚੇ ਪਾਤਸ਼ਾਹ, ਆਪ ਜੀ ਦੀ ਬੰਦਗੀ, ਆਪ ਜੀ ਦੀ ਭਗਤੀ ਦੀ ਦਾਤ, ਆਪ ਜੀ ਦੀ ਸ਼ਰਨ ਆਏ ਫਿਰ ਪਰਿਆ ਤੋ ਸ਼ਰਨ ਆਏ। ਮਹਾਰਾਜ ਆਪ ਜੀ ਦੀ ਸ਼ਰਨ ਵਿੱਚ ਹਾਂ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨ ਆਏ, ਨਾਨਕ ਜੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤ ਕਰੋ, ਬਖਸ਼ਿਸ਼ ਕਰੋ। ਸਤਿਗੁਰ ਸੱਚੇ ਪਾਤਸ਼ਾਹ ਦਾ ਵੀ ਐਸਾ ਉਪਦੇਸ਼ ਇਸ ਖਬਰ ਦੇ ਅੰਦਰ ਕਿ ਵਾਹਿਗੁਰੂ ਦੀ ਬੰਦਗੀ ਨਾਲ ਜੁੜੋ, ਬੰਦਗੀ ਨਾਲੋਂ ਟੁੱਟਿਆ ਹੋਇਆ ਮਨੁੱਖ, ਵਾਹਿਗੁਰੂ ਦੀ ਭਗਤੀ ਨਾਲੋਂ ਟੁੱਟਿਆ ਹੋਇਆ ਮਨੁੱਖ, ਵਾਹਿਗੁਰੂ ਦੇ ਗੁਣਾਂ ਨਾਲੋਂ ਟੁੱਟਿਆ ਹੋਇਆ ਮਨੁੱਖ ਭਟਕਦਾ ਹੈ, ਭਟਕਣਾ ਹੈ ਉਸ ਨੂੰ। 84 ਲੱਖ ਜੋਨਾਂ ਦੀ ਭਟਕਣਾ, ਜੰਮ ਜੰਮ ਮਰਿਆ ਮਰਿਆ ਸਿਰ ਜੰਮੇ, बहुत सजाए पया देश लम्मे सतगुर सचे पातशाह जी पावन बाणी का वचन है। मनुख भट करिया वाहगुरु जी बंदगी छड के बंदगी भुल के सिमरन ने छड के वाहगुरु ने जो जीवन जाग बखी उसने छड के मनुख भट करे है। तो ख्याल करो अज गुरु अर्जन देव सचे पातशाह इस पावन शब्द भी ऐसा वचन कर रहे हैं। लीख न कोई करे अकिरत धन विछड़ पया। सचे पातशाह कहते जोड़ा वाहगुरु के गुणा भुल जाता जोड़ा वाहगुरु के पर पतारा भुल जाता अपने मनुखा जन्म दे जो प्रयोजन है उसनू भुल जाता है। तो वाहगुरु की बंदगी करके वाहगुरु तो लीन होना है। विछड़िया हाँ परम जोत तो परमात्मा तो विछड़ के जीव आत्मा बनी है। तो जीव आत्मा तो मुड़ परमात्मा का रूप होना है। पर जेड़ा मनुख भुल जाता है इस विचार इस सतगुरु के सिद्धांत न इस जीवन की विचारधारा अकिरत धन बन जाता है। वाहगुरु के पर पतारा गुणा भुल जाता है अकिरत धन बन जाता है। यह जो अकिरत धन फिर वाहगुरु जोड़न वास्ते कोई विचोल गरीब नहीं करता। बीच ना कोई कोए करे बीच का अर्थ है विचोलापन। कोई फिर विचोलापन ही विचोल गरीब नहीं करता यह जो मनुख दे जरा वाहगुरु तो विछड़िया अकिरत धन हो जाता है। ये ख्याल करना बीच ना कोई करे अकिरत धन विछड़ पया। तो वाहगुरु जी उस बंदगी तो मेहर तो रहमत तो बख्शिश तो विछड़ जाता अकिरत धन बन जाता। तो किरत धन सब तो भैड़ा मनुख अकिरत धन लिखिया जो सिख जगत के महान विद्वान भाई साहब भाई गुरदास जी ने पढ़िए उन्होंने वारा उन्होंने कवित सुनाइए ते बड़ा उपदेश उन्होंने गुरमुख प्यारे सानू गुरमुख बन वास्ते गुरसिख बन वास्ते अकिरत घनता तो बचण वास्ते अकिरत घनता दे बाबत भाई गुरदास जी ने तो इतों तक लिख दिता। भाई गुरदास जी लिखते मध विच रिद्धा पाए कै कुत्ते दा मास धरिया मानस चोपड़ी तिस मंदी वास रत्तू भरिया कपड़ा कर कजण पास ढक लै चली चूहड़ी कर भोग गिलास आप सुनाए पुछया लाहे विश्वास नगरी पवै अकिरत धन मत होए विनाश। भाई गुरदास जी ने उपदेश बख्शे है। भाई गुरदास जी कहते किसी औरत ने शराब के अंदर कुत्ते का मास बनाना किया पानी विच नहीं दिने शराब के अंदर मध विच मध नाम है शराब का शराब के अंदर कुत्ते का मास रिंधना किया दोनों ही वस्तुआं माड़िया एक तो मास तो दूजा शराब। सतगुरु सचे पातशाह ने बाणी के अंदर गुरु ग्रंथ साहब की बाणी में ऐसा वचन आता है सचे पातशाह महाराज ने शराब नू जिहड़ा है भ्रिष्ट कहना किया शराब नू शराब तो दूर रहने की बात शराब के अर्थी विद्वाना ने शरारत का पानी सर प्लस आग हर जमा आग जो शरारत का पानी जिन्हों पी के शरारत सुझदिया ने धर्म कर्म तो दूर होने भावें कि रहत मर्यादा के अंदर इस बदर कुरैत नहीं पर नशा जरूर लिखिया शराब न शराब नशा है। तो सिख ने इस नशे तो दूर रहना है इस नशे तो बचना है शराब तो गंदी वस्तु है माड़ी वस्तु है। तो ख्याल करना गुरमुख प्यारे भाई गुरदास जी कहते किसी औरत ने मध विच रिद्धा पाए तो कुत्ते का मास धरिया मानस खोपरी तो संबंधी वास फिर उस बने हुए मास नू किसी वधिया स्टील के बर्तन चांदी के बर्तन च नहीं पाया उसने एक मनुख की खोपड़ी के अंदर मरे हुए मनुख की खोपड़ी में बर्तन बनाया तो उस मास पा लेना किया टिका लेना किया धरिया मानस खोपड़ी तो संबंधी वास। पहला भाई गुरदास जी लिखते ने रत्तू भरिया कपड़ा फिर एक कपड़े नू पूरा खून दे नाल लबेड़ करके खून दे नाल भिउं करके गैगत करके खून दे नाल उस मास नू खोपड़ी दे विच जिसनू पाया होया उहनू ढक लैणा कीता शराब विच बणिया कुत्ते दा मास मनुख दी खोपड़ी च पिया ते उतों खून नाल भरे हुए कपड़े दे नाल ढक देना कीता उसनू रत्तू भरिया कपड़ा कर कजण पास ढक लै चली चूहड़ी कर भोग गिलास भोग गिलासा के अंदर ਕਾਮ ਕ੍ਰੋਧ ਹੰਕਾਰ ਦੇ ਵਿੱਚ ਰੱਖੀ ਹੋਈ ਮਾੜੇ ਕਰਮਾਂ ਵਾਲੀ ਔਰਤ ਉਸਨੂੰ ਇਸ ਤਰ੍ਹਾਂ ਢੱਕ ਕੇ ਲਿਜਾ ਰਹੀ ਸੀ ਤੇ ਅੱਗੋਂ ਕਿਸੇ ਆਉਂਦੇ ਮੁਸਾਫਰ ਨੇ ਪੁੱਛਿਆ ਕਿ ਭੈਣ ਆ ਕੀ ਵਸਤੂ ਹੈ, ਖੂਨ ਚੋਰਿਆ, ਖੂਨ ਦਾ ਭਰਿਆ ਕੱਪੜਾ ਉੱਤੇ ਪਾਇਆ, ਮੱਖੀਆਂ ਭਿਣਕ ਰਹੀਆਂ ਨੇ, ਇਹਦੇ ਵਿੱਚ ਕੀ ਹੈ, ਇਹ ਕਿਸ ਚੀਜ਼ ਨੂੰ ਢੱਕ ਕੇ ਲਿਜਾ ਰਹੀ ਹੈ। ਤਾਂ ਉਸ ਔਰਤ ਨੇ ਵਿਸਥਾਰ ਨਾਲ ਦੱਸਿਆ, ਕਹਿਣ ਲੱਗੀ ਭਰਾਵਾ ਇਹ ਕੁੱਤੇ ਦਾ ਮਾਸ ਹੈ, ਸ਼ਰਾਬ ਵਿੱਚ ਰਿੰਨਿਆ ਹੋਇਆ, ਮਨੁੱਖ ਦੀ ਖੋਪੜੀ ਚ ਪਾਇਆ। ਤੇ ਕਹਿਣ ਲੱਗਿਆ ਪੁੱਛਣ ਵਾਲਾ, ਕਹਿੰਦਾ ਇੰਨੀ ਗੰਦੀ ਵਸਤੂ, ਇੰਨੀ ਮਾੜੀ ਵਸਤੂ, ਕੁੱਤੇ ਦਾ ਮਾਸ ਸ਼ਰਾਬ ਚ ਰਿੰਨਿਆ ਤੇ ਮਨੁੱਖ ਦੀ ਖੋਪੜੀ ਚ ਪਾਇਆ, ਇਹਨੂੰ ਢੱਕਣ ਦੀ ਕੀ ਲੋੜ ਸੀ, ਤੇ ਖੂਨ ਨਾਲ ਭਰੇ ਹੋਏ ਕੱਪੜੇ ਦੇ ਨਾਲ ਇਸਨੂੰ ਢੱਕਣਾ ਕਿਉਂ ਕੀਤਾ, ਕੱਢਣਾ ਕਿਉਂ ਕੀਤਾ, ਰੱਤੂ ਭਰਿਆ ਕੱਪੜਾ ਕਰ ਕੱਢਣ ਕਾਸ, ਕਿਉਂ ਖੂਨ ਨਾਲ ਭਰੇ ਹੋਏ ਕੱਪੜੇ ਨਾਲ ਇਸਨੂੰ ਢੱਕਿਆ। ਆਪ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ ਦੇ ਅੱਗੇ ਜਵਾਬ ਕੀ ਦਿੱਤਾ ਉਸ ਔਰਤ ਨੇ, ਭੋਗ ਬਲਾਸਾਂ ਵਿੱਚ ਮਾੜੇ ਕਰਮਾਂ ਚ ਰੱਤੀ ਹੋਈ ਉਹ ਔਰਤ, ਤੇ ਉਸਨੇ ਜਵਾਬ ਦਿੱਤਾ, ਕਹਿਣ ਲੱਗੀ ਭਰਾਵਾ ਇਹਨੂੰ ਢੱਕਿਆ ਤਾਂ ਕਿਤੇ ਕਿਸੇ ਇਕਿਰਤ ਧਣ ਦੀ ਨਜ਼ਰ ਨਾ ਇਹਦੇ ਤੇ ਪੈ ਜਾਵੇ, ਜੇ ਨਜ਼ਰ ਪੈ ਗਈ ਤੇ ਇਹਦੇ ਵਿੱਚ ਕੀੜੇ ਚੱਲ ਜਾਣੇ, ਕਿਰਮ ਚੱਲ ਜਾਣੇ। ਰਾਜ ਤੇ ਆਖੋ ਸਦਨਾ, ਇੰਨੀ ਮੰਦੀ ਵਸਤੂ ਉਹਨੂੰ ਵੀ ਢੱਕਣ ਦੀ ਲੋੜ ਹੈ, ਕਾਰਨ ਅਕਿਰਤ ਧਣ ਦੀ ਨਜ਼ਰ ਨਾ ਪੈ ਜਾਵੇ ਦਾ ਮਤਲਬ ਹੈ ਕਿ ਕਿਰਤ ਧਣ ਦੀ ਨਜ਼ਰ ਉਸ ਤੋਂ ਵੀ ਮਾੜੀ ਹੈ, ਉਹਨਾਂ ਵਸਤੂਆਂ ਤੋਂ ਵੀ ਮਾੜੀ ਹੈ, ਸ਼ਰਾਬ ਤੋਂ ਵੀ ਮਾੜੀ, ਕੁੱਤੇ ਦੇ ਮਾਸ ਤੋਂ ਵੀ ਮਾੜੀ ਹੈ, ਖੂਨ ਭਰੇ ਕੱਪੜੇ ਨਾਲ ਤਾਂ ਉਸਨੂੰ ਢੱਕਿਆ ਕਿ ਕਿਸੇ ਨਦਰੀ ਪਵੇ ਅਕਿਰਤ ਧਣ ਮਤ ਹੋਏ ਵਿਨਾਸ, ਕਿਸੇ ਕਿਰਤ ਧਣ ਦੀ ਨਜ਼ਰ ਨਾ ਪੈ ਜਾਵੇ। ਤੇ ਭਾਈ ਗੁਰਦਾਸ ਜੀ ਨੇ ਇੱਕ ਹੋਰ ਜਗ੍ਹਾ ਬੜਾ ਸੋਹਣਾ ਲਿਖਿਆ, ਭਾਈ ਗੁਰਦਾਸ ਜੀ ਕਹਿੰਦੇ ਨਾ ਤਿਸ ਭਾਰੇ ਪਰਬਤਾਂ ਅਸਮਾਨ ਸਹੰਦੇ, ਭਾਈ ਗੁਰਦਾਸ ਜੀ ਕਹਿੰਦੇ ਧਰਤੀ ਤੇ ਅਸਮਾਨ ਨਾਲ ਖੰਡੇ ਪਰਬਤ ਨੇ, ਪਹਾੜ ਨੇ। ਇੱਧਰ ਆਪਾਂ ਹਿਮਾਲਿਆ ਵਾਲੇ ਪਾਸੇ ਚਲੇ ਜਾਈਏ, ਸ੍ਰੀ ਹੇਮਕੁੰਡ ਸਾਹਿਬ ਵਾਲੇ ਪਾਸੇ ਚਲੇ ਜਾਈਏ ਤਾਂ ਦੇਖਦੇ ਹਾਂ ਗੁਰਮੁਖ ਪਿਆਰਿਓ ਅਸਮਾਨ ਨਾਲ ਖੰਡੇ ਹੋਏ ਪਰਬਤ, ਜਿਨ੍ਹਾਂ ਨੂੰ ਦੇਖਣ ਵਾਸਤੇ ਸਾਨੂੰ ਆਪਣੀ ਦਸਤਾਰ ਤੇ ਹੱਥ ਰੱਖਣਾ ਪੈਂਦਾ, ਇੰਨੇ ਉੱਚੇ ਨੇ ਉਹ ਪਰਬਤ ਕਿ ਨਜ਼ਰ ਹੀ ਨਹੀਂ ਜਾਂਦੀ, ਉੱਪਰੋਂ ਬੱਦਲਾਂ ਦੇ ਨਾਲ ਢੱਕੇ ਜਾਂਦੇ, ਧੁੰਦ ਨਾਲ ਢੱਕੇ ਜਾਂਦੇ, ਉਹਨਾਂ ਦਾ ਸਿਰਾ ਨਜ਼ਰ ਹੀ ਨਹੀਂ ਪੈਂਦਾ, ਇਹਦੇ ਵੱਡੇ ਵੱਡੇ ਪਰਬਤ ਹੈ। ਭਾਈ ਗੁਰਦਾਸ ਜੀ ਕਹਿੰਦੇ ਪਰ ਧਰਤੀ ਕਹਿੰਦੀ ਮੈਨੂੰ ਇਹਨਾਂ ਦਾ ਭਾਰ ਨਹੀਂ ਲੱਗਦਾ, ਨਾ ਕਿਸ ਭਾਰੇ ਪਰਬਤਾਂ ਫਲ ਸੁਫਲ ਫਲਾਂ ਦੇ, ਧਰਤੀ ਦੇ ਉੱਤੇ 18 ਭਾਰ ਬਨਸਪਤ ਧਰਮ ਗ੍ਰੰਥਾਂ 'ਚ ਜ਼ਿਕਰ ਆਉਂਦਾ ਹੈ, ਇਹਨੂੰ ਦਰਖਤ ਨੇ ਦੁਨੀਆਂ ਦੇ ਉੱਤੇ ਫਲਾਂ ਨਾਲ ਲੱਗੇ ਹੋਏ ਬਾਗਾਂ ਦੇ ਬਾਗ ਨੇ ਧਰਤੀ 'ਤੇ, ਪਰ ਧਰਤੀ ਕਹਿੰਦੀ ਮੈਨੂੰ ਇਹਨਾਂ ਦਾ ਭਾਰ ਨਹੀਂ ਲੱਗਦਾ, ਮੈਨੂੰ ਇਹਨਾਂ ਦਰਖਤਾਂ ਦਾ ਭਾਰ ਨਹੀਂ, ਨਾ ਕਿਸ ਭਾਰੇ ਸ਼ਾਇਰਾਂ ਨਾ ਦਬਾਅ ਵਹਾਉਂਦੇ, ਧਰਤੀ ਤੇ ਸਮੁੰਦਰ ਹੈ, ਧਰਤੀ ਤੇ ਨਦੀਆਂ ਵਗਦੀਆਂ ਨੇ, ਨਹਿਰਾਂ ਵਗਦੀਆਂ ਪਾਣੀ ਦੀਆਂ, ਪਰ ਧਰਤੀ ਕਹਿੰਦੀ ਭਾਰ ਨਹੀਂ ਲੱਗਦਾ। ਇਹ ਸਾਰੀਆਂ ਗੱਲਾਂ ਦਾ ਜ਼ਿਕਰ ਕਰਦਿਆਂ ਭਾਈ ਗੁਰਦਾਸ ਜੀ ਨੇ ਬੜੇ ਵਿਸਥਾਰ ਨਾਲ ਤੇ ਕੀ ਰਿਜ਼ਲਟ ਕੀ ਦਿੱਤਾ, ਬਹੁਤੇ ਵਿਸਥਾਰ ਵਿੱਚ ਨਾ ਜਾਈਏ। ਭਾਈ ਗੁਰਦਾਸ ਜੀ ਕਹਿੰਦੇ ਧਰਤੀ ਕਹਿੰਦੀ ਇਹਨਾਂ ਸਭ ਵਸਤਾਂ ਦਾ ਮੈਨੂੰ ਭਾਰ ਨਹੀਂ ਹੈ, ਤੇ ਫਿਰ ਪੁੱਛਿਆ ਭਾਰ ਕਾਹਦਾ, ਤੇ ਆਖਿਆ ਭਾਰੇ ਭੂਈ ਅਕਿਰਤ ਧਣ ਮੰਜੇ ਹੋ ਮੰਦੇ ਰੱਜ ਤੇ ਆਖੋ ਸਤਨਾ। ਭਾਈ ਗੁਰਦਾਸ ਜੀ ਕਹਿੰਦੇ ਧਰਤੀ ਨੇ ਆਖਿਆ ਮੈਨੂੰ ਅਕਿਰਤ ਧਣ ਮਨੁੱਖ ਦਾ ਭਾਰ ਲੱਗਦਾ, ਜਿਹੜਾ ਅਕਿਰਤ ਧਣ ਹੋ ਗਿਆ, ਜਿਹੜਾ ਪਰਮਾਤਮਾ ਦੇ ਗੁਣਾਂ ਨੂੰ ਭੁੱਲ ਕੇ ਅਕਿਰਤ ਧਣ ਬਣ ਗਿਆ, ਮੈਨੂੰ ਉਸ ਦਾ ਭਾਰ ਲੱਗਦਾ। ਅਕਿਰਤ ਧਣ ਦਾ ਇੰਨਾ ਭਾਰ, ਦੇਖੋ ਪਰਬਤਾਂ ਦਾ ਭਾਰ ਨਹੀਂ, ਦਰਖਤਾਂ ਦਾ ਭਾਰ ਨਹੀਂ, ਸਾਰੀ ਬਨਸਪਤੀ ਦਾ ਭਾਰ ਨਹੀਂ ਹੈ, ਧਰਤੀ ਨੂੰ ਭਾਰ ਹੈ। ਤੇ ਇੱਥੇ ਕਿਰਤ ਧਣ ਦਾ ਉਹ 50 ਕਿਲੋ ਹੋਵੇ, 1 ਕੁਇੰਟਲ ਹੋਵੇ, ਉਹ 1.5 ਕੁਇੰਟਲ ਹੋਵੇ, ਧਰਤੀ ਨੂੰ ਅਕਿਰਤ ਧਣ ਦਾ ਭਾਰ ਲੱਗਦਾ। ਧਰਤੀ ਕਹਿੰਦੀ ਮੈਥੋਂ ਅਕਿਰਤ ਧਣ ਦਾ ਭਾਰ ਨਹੀਂ ਝੱਲਿਆ ਜਾਂਦਾ। ਤੇ ਖਿਆਲ ਕਰਿਓ ਗੁਰਮੁਖ, ਅੱਜ ਮਨਾਂ 'ਚ ਝਾਤੀ ਮਾਰਨ ਦੀ ਲੋੜ ਹੈ, ਆਪਣੇ ਜੀਵਨ ਵੱਲ ਦੇਖੀਏ ਕਿ ਕਿਤੇ ਗੁਰੂ ਤੋਂ ਅਕਿਰਤ ਧਣ ਤਾਂ ਨਹੀਂ ਹੋ ਗਏ, ਅਸੀਂ ਕਦੇ ਪਰਮਾਤਮਾ ਤੋਂ ਕਿਰਤ ਧਣ ਤਾਂ ਨਹੀਂ ਹੋ ਗਏ। ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਨੂੰ ਭੁੱਲ ਕੇ, ਆਪਣੇ ਗੁਰੂ ਦੇ ਉਪਦੇਸ਼ਾਂ ਸੰਦੇਸ਼ਾਂ ਨੂੰ ਭੁੱਲ ਕੇ, ਗੁਰੂ ਦੀਆਂ ਰਹਿਮਤਾਂ ਨੂੰ ਭੁੱਲ ਕੇ ਅਸੀਂ ਕਿਰਤ ਧਣ ਤਾਂ ਨਹੀਂ ਹੋ ਗਏ। ਸਤਿਗੁਰਾਂ ਨੇ ਤੇ ਸਾਡੇ ਪਹਿਲਾਂ ਪਰਮਾਤਮਾ ਨੇ ਇੰਨੇ ਪਰਉਪਕਾਰ ਕੀਤੇ ਸਾਡੇ ਤੇ, ਸਾਨੂੰ ਮਨੁੱਖਾ ਜਨਮ ਬਖਸ਼ਿਆ, ਸੋਹਣਾ ਸਰੀਰ, ਅੰਗ ਪਰਤੰਗ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਪੜ੍ਹੀਏ ਤੇ ਜ਼ਿਕਰ ਆ, ਸੱਚੇ ਪਾਤਸ਼ਾਹ ਕਹਿੰਦੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਵਾਰਿਆ, ਬਾਰ ਵਿਵਸਥਾ ਤੁਝਾ ਪਿਆਰੇ ਦੂਧ, ਭਰ ਜੋਗਨ ਭੋਜਨ ਸੁਖ ਸੂਧ, दर्द पया ऊपर साख सहन मुख पे आओ बैठ तो जैन पर यह निर्गुण गुण कछु न बुझ ये निर्गुणी आ रहा मनो तो वाहगुरु के गुणा नु जानता ही नहीं ते भुलिया किरत घन बने ते ख्याल करो किरत घन का फिर गुरमुख प्यारो तार उतारा नहीं है अकिरत घन की कोई विचोल गिरी नहीं करता जीतना कोई करे अकिरत घन विछड़ पाया और कोई विचोल गिरी नहीं करता परमात्मा न मिलाने लिये अकिरत घन बख्शिया नहीं जाता ते सतगुरु सत्य पातशाह कहंदे अपने कर्मा करके वाहगुरु तो विछड़िया किरत घन बनिया आए खरे कठिन जन कंकर पकड़ लिया फिर आ खड़े गुरमुख प्यारे जम कंकर जमदूत बहुते जमदूत उसनू आ पकड़ते हैं तो ले जाते फिर गुरमुख प्यारे धर्मराजे के हेरू आए माया के संगल बन लेंगे फिर मारिया कूटा नीत नीत किसी आग्या करी पुकार जन फिर ना कि कोई पुकार ना फरियाद किसी उसने आई क्यों जिस काम वास्ते भेजा कि वह काम किया ही नहीं बंदगी करके परमात्मा का रूप बनया ही नहीं फिर पकड़े चलाया अपना कमाया महा मोहनी राते गुरु अर्जुन देव महाराज उचारते ने भाई जम कंकर जमदूत फिर पकड़ चलाउंदे आ फड़ चलाउंदे आ तो यह सारा कुछ अपना कमाया अपने कीते हुए माड़े कर्मां दा उहनू फल भुगतना पया महा मोहनी राते आ जिहड़े महा मोहनी माया भोग बलासां विच रतिया मनुख वाहगुरु की बंदगी नहीं की पुन दान सेवा सिमरन भगती नहीं की तिरत घन बनिया रहा परमात्मा तो गुरु परमेश्वर तो तिरत घन बनिया रहा महा मोहनी राते आ महा मोहनी मोह माया के विच रतिया रहा भोग बलासां च रतिया रहा इसे करके उन्हों फिर जैसा बीजा सो लोना करमा संगड़ा खेत जिहो जिहा बीजे आहो जिहा वढ़ना पिया बदा दोष ना देऊ किसा दोष करमा आपने जो मैं किया सो मैं पाया दोष ना दीजा अवर जना सतगुरु सच्चे पातशाह ने बाणी विच फैसला दे दिता जिहो जिहा बीजा उहो जिहा वढ़िया बाबा फरीद साहब बचन करदे फरीदा लोड़ा दास बजौड़िया किचर बीजा जट ठंडा उन्न कताए का पैंदा लोड़ पट टिकर के बीज बीज के कितने मेवे नहीं मिलने दाखा नहीं मिलनिया बजौर शहर दूर मशहूर दाखा नहीं प्राप्त होनी चिकर के बीज बीजे कंधे ही मिलने माड़े

ਗੁੜੀ ਨਾਨਕ ਜੀ ਉਪਾਏ ਕਹਿ ਲਿਖਣਾ ਵੇ ਧਰਮ ਵਾਲਿਆ ਉੱਥੇ ਸੱਚ ਹੀ ਸੱਚ ਨੇ ਬੜਾ ਚੋਣ ਵਾਕਟ ਜੇ ਜਮਾ ਲਿਆ ਹਾਉ ਨਾ ਪਾਇਨ ਕੂੜਿਆ ਮੂੰਹ ਕਾਲੇ ਦੂਰ ਚਾਲਿਆ ਤੇਰੇ ਨਾਇਰ ਤੇ ਸਿਜਣ ਗਏ ਹਾਰ ਗਏ ਸੀ ਠੱਗਣ।

ਸ਼ਲੋਕ ਮਹੱਲਾ ਪਹਿਲਾ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਗੇ ਫਿਰੈ ਜੰਤ, ਵਿਸਮਾਦ ਪਾਉਣ, ਵਿਸਮਾਦ ਪਾਣੀ।

ਵਿਸਮਾਦ ਸਿਫਤ ਵਿਸਮਾਦ ਸਾਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਿਡਾਣ ਰਹੇ ਵਿਸਮਾ

0: ਪੈਵ ਜਗਨ ਕੱਢੈ ਵੇਗਾਰ, ਪੈਵਜ ਧਰਤੀ ਦੱਬੀ ਪਾਰ, ਪੈਵ ਚਿੰਦ ਫਿਰੈ ਸਿਰ ਪਾਰ, ਪੈਵਜ ਰਾਜਾ ਧਰਮ ਦੁਆਰ, ਪਹਿਵਿਚ ਸੂਰਜ ਪਹਿਵਿਚ ਚੰਦ ਕੋ ਕਰੋੜੀ ਚਲਤ ਅਨੰਤ, ਪਹਿਵਿਚ ਸਿੱਧ ਬੁੱਧ ਸੁਰਨਾਥ, ਪਹਿਵਿਚ ਆਡਾਣੇ ਆਕਾਸ਼, ਪਹਿਵਿਚ ਜੋਤ ਮਹਾਬਲ ਸੂਰ, ਪਹਿਵਿਚ ਆ ਵਹਿ ਜਾਵੇ ਪੂਰ, ਸਗਲਿਆ ਪਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸਚੇਕ ਮਹਲਾ ਪਹਿਲਾ,
1: ਨਾਨਕ ਨਿਰਭਉ ਨਿਰੰਕਾਰ ਹੋਰ ਕੇ ਤੇਰਾ ਮਰਵਾਲ, ਖੇਤੀਆਂ ਕਣ ਕਹਾਣੀਆਂ ਕੇ ਤੇ ਬਿਨ ਵਿਚਾਰ, ਖੇਤੇ ਨਚੇ ਮੰਗਦੇ ਗਿੜਮੜ ਪੂਰਾ ਕਾਲ, ਬਾਜ਼ਾਰੀ ਬਾਜ਼ਾਰ।

ਹੋੜੀ ਨਦਰ ਕਰੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੀਵ ਬਹੁਤੀ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੀ ਵਰਦਾਤਾ ਕੋ ਰਹੀ ਸਭ ਸੁਣਿਆ ਲੋਕ ਸਵਾਇਆ।

0: ਸਲੋਕ ਮਹੱਲਾ ਪਹਿਲਾ ਕੜੀਆਂ ਸਭੇ ਗੋਪੀਆਂ ਪੈਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੁਸੇ ਗਿਆਨ ਵਿਹੁਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਗੁਰ ਪੈਰ ਹਲਾਇਨ ਫੇਰਨ ਸਿਰ ਗੁਰੂ ਪਾਏ ਵੇਖਿਆ ਲੋਕ।

0: ਸੂਏ ਜਾਣ ਪਵਾਈਏ ਜਾਣਤ ਨਾਨਕ ਪਹੁੰਚੇ ਗਣਤ ਨਾਨਤ ਬੰਧਨ ਬੰਦ ਪਵਾਏ ਸੋਏ ਭਇਆ ਕਿਰਤ ਨਚ ਸਭ ਕੋਈ
1: ਨੱਚ ਨੱਚ ਚਲੇ ਸਿਰੋਏ।

ਸਲੋਕ ਮਹੱਲਾ ਪਹਿਲਾ ਭਾਵ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਾਇਆ ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ ਹੋਂ ਵਿੱਚ ਸਤਿਆਰ ਕੂ

ਪੌੜੀ ਸੇਵ ਕੀਤੀ ਸੰਤੋਖੀ ਜਿਹਨੂੰ ਸੱਚੋ ਸੱਚ ਤੇ ਆਇਆ ਉਹਨੇ ਮਨ ਦੇ ਪੈਰ ਨਾ ਰੱਖੇ ਉਹ ਕਰ ਸੋ ਕਰ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਧਨਾਂ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨੇ।

ਈ ਪਵਿੱਤਰ ਮਨ ਭਾਵੰਦੇ ਦਰਸੋਨ ਕੀਰਤ ਗਾਵੰਦੇ ਨਾਨਕ ਕਰਮ ਬਾਹਰੀ ਦਰ ਢੋਲ ਲੈਣੀ ਤਾਵੰਦੇ ਇੱਕ ਮੂਲ ਨਾ ਬੁੱਝਣੇ ਆਪਣਾ ਹੁੰਦਾ ਆਪ ਗਣਾਏ ਦੇ ਹਾਂ ਢਾਡੀ ਘਨੀ ਚ ਜਾਤ ਹੋਰ ਉੱਤਮ ਜਾਤ।

0: ਤੁਦ ਬਾਜ ਕੂੜੋ ਕੂੜ ਮਹੱਲਾ ਪਹਿਲਾ
1: ਸੱਚਾ ਪਰ ਜਾਣੀਆ ਜਰ ਸੱਚਾ ਹੋਏ ਕੂੜ ਕੀ ਮਨ ਉਤਰ ਤਨ ਕਰੇ ਹਛਤ ਹੋਏ ਸੱਚ ਦਾ ਪਰਜਾਣੀਆ ਜੋ ਸੱਚ ਧਰੇ ਪਿਆਰ ਨਾਉ ਸੁਣ ਮਨ ਹੋਏ ਸੀਏ ਤਾਂ ਪਾਏ ਮੋਖ ਦੁਆਰ ਸੱਚ ਦਾ ਪਰਜਾਣੀਆ ਜੋ ਜੋਤ ਜਾਣੇ ਜੀਓ ਸਰਤ ਕਾਇਆ ਸਾਧਕਾ ਵਿੱਚ

ਪੌੜੀ ਦਾਨ ਮਹਿੰਦਰ ਅਲੀ ਖਾਨ ਕੇ ਮੇਰੇ ਤਾਂ ਮਸਤਕ ਲਾਈ ਹੈ, ਪੂੜਾ ਲਾਲਚ ਛੱਡੀ ਹੈ ਹੋਏ ਇੱਕ ਮਨ ਲੱਖ ਤੇ ਆਈ ਹੈ, ਫਲ ਤੇ ਵੇਹੋ ਪਾਈ ਹੈ ਜੇ ਵੇਹੀ ਕਰ ਕਮਾਈ ਹੈ, ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਦਿਨਾਂ ਦੀ ਪਾਈ ਹੈ, ਮਤ ਥੋੜੀ ਸੇਵ ਗਵਾਈ ਹੈ, ਮਤ ਥੋੜੀ ਸੇਵ

ਪੈ ਵਿੱਚ ਖੁੰਭ ਚੜਾਈਏ ਸਰਮ ਪਾਉ ਤਨ ਹੋਏ। ਨਾਨਕ ਭਗਤੀ ਜੇ ਰਪੈ ਕੂੜਾ ਸੋਏ ਨਾ ਕੋਈ ਮਹੱਲਾ ਪਹਿਲਾ।

0: ਹਕਮਤ ਹੋ ਜੇ ਤਾਂ ਸੰਜੇ ਕਰੇ ਮੈਂ ਤੇ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾ ਵਹਿ ਮੰਗੇ ਮੁਖ ਦੁਆਰ ਜਤੀ ਇਸ ਦਾ ਵਹਿ ਜੋ ਤੁਮ ਜਾਣੇ ਛੱਡ ਵਹਿ ਕਰਬਾਰ
1: ਸਭ ਪੂਰਾ ਪਤ ਪਰਵਾਨ।

ਪੌੜੀ ਪੜਿਆ ਹੋਵੇ ਗੁਨਾਹਗਾਰ ਤੋਂ ਉਮੀ ਸਾਧਨਾ ਮਾਰੀਏ ਜੇ ਅਕਾਲੇ ਕਾਲਣਾ ਦੇਵੇ ਉਹਨਾਂ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿੱਧਰ ਗਹਿ ਗਿਆ ਹਾਰੀਏ ਪੜਿਆ ਤੇ ਉਮੀਆਂ।

ਗੁਰੀ ਸਤਿਗੁਰੂ ਵਿਟੋਂ ਬਾਰੇ ਜਿੱਤ ਮਿਲਿਆ ਖਤਮ ਸਮਾ ਲਿਆ ਜਿਨ ਕਰ ਉਪਦੇਸ਼ ਗਿਆਨ ਜਾਂਦੀਆ ਇਹਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ।

0: ਗੁਲਾ ਪਈ ਤੇ ਧਾਰੀ ਹੈ,
1: ਦੇਖੇ ਕੀਤਾ ਆਪਣਾ ਤਰਕ ਤਿਬਤੀ ਸਾਰੀ ਹੈ,
0: ਜੋ ਐਸ ਜਲ ਸੀ ਸਭ ਕੋਈ ਆਈ ਵਾਰੀ ਹੈ,
1: ਜਿਸ ਕੇ ਜੀ ਪ੍ਰਾਣ ਹੈ ਕੋ ਸਾਹਿਬ ਮਨੋ ਵਸਾਰੀ ਹੈ,
0: ਆਪਣਾ ਜੀ ਆਪਣਾ

ਪੌੜੀ ਜਿਸ ਸਿਵਿਆਂ ਸੁੱਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾਕਾਲ ਬੁਰੀ ਕਿਉਂ ਖਾਲੀਏ ਮੰਦਾ ਮੂਲ ਨਾ ਕੀ ਚਾਹੀਦੇ ਲੰਮੀ ਨਜ਼ਰ ਨਿਹਾਲੀਏ ਜੋ ਸਾਹਿਬ ਲਾਲ ਨਹਾਰੀ।

ਜੋਗੀ ਹੋਏ ਸੋ ਗੋਇ ਮੋ ਕਾ ਕਹੇ ਵਾ ਵਿਜੇ ਬਿਖ ਮੰਗੇ ਅਮਰ ਦੇ ਕੋਇ ਉਨੇ ਆਉ ਮਾਲ ਜਾ ਨਾਲੇ ਆਣੇ ਦੋਸਤੀ ਕਦੇ ਨਾ ਮੇਰਾ ਜਿਹਾ ਜਾਣੇ ਤੇ ਵਰਤ।

ਖਤਮੇ ਕਰੇ ਬਰਾਬਰੀ ਹੋ ਕੇ ਫਿਰ ਗੈਰ ਤੰਦਰ ਪਾਏ। ਭਜੋ ਗਵਾਈ ਅਗਲਾ ਮੁਹਿੰਮ ਪਾਣਾ ਖਾਏ, ਜਿਸਦਾ ਦਿੱਤਾ ਖਾਵਣਾ ਤਿਸ ਕਹੀ ਐਸਾ ਬਾਸ, ਨਾਨਕ ਹੁਕਮੇ ਚੱਲੇ ਨਾਲ।

परम सन्मान योग सतगुरां दी साजी नवाजी गुरु प्यारी गुरु सवारी साध संगत जीओ धन धन श्री गुरु ग्रंथ साहिब महाराज सच्चे पातशाह जी ने बड़ी अपार कृपा कीती है। अपार कृपा सदका हफ्ता भरी समागमां दे अंदर आपां नूं हाजरियां भरन दा ਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਅੰਮ੍ਰਿਤ ਵੇਲ ਤੋਂ ਲੈ ਕੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਪ੍ਰਵਾਹ ਚੱਲ ਰਿਹਾ ਹੈ। ਗੁਰੂ ਕੇ ਪਿਆਰਿਆਂ ਨੇ ਰਲ ਮਿਲ ਕੇ ਆਸਾ ਕੀ ਵਾਰ ਦਾ ਕੀਰਤਨ ਸੰਪੂਰਨ ਕੀਤਾ, ਨਾਲ ਨਾਲ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕੀਤਾ। ਬੀਬੀਆਂ ਵੱਲੋਂ ਬੜੇ ਪ੍ਰੇਮ ਸਹਿਤ ਅੰਮ੍ਰਿਤਮਈ ਬਾਣੀ ਦੇ ਬਚਨ ਗਾਇਨ ਕਰਕੇ ਆਪ ਜੀ ਦੇ ਨਾਲ ਸਾਂਝੇ ਕੀਤੇ ਗਏ। ਮਨ ਦੀ ਇਕਾਗਰਤਾ ਵਾਸਤੇ, ਗੁਰੂ ਜੀ ਦੇ ਬਚਨਾਂ ਨੂੰ ਸਮਝਣ ਵਾਸਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇੱਕ ਜੋਦੜੀ ਕਰਨੀ ਹੈ, ਅਰਦਾਸ ਕਰਨੀ ਹੈ। ਹੇ ਗੁਰੂ ਗਿਰੀ ਨਿਵਾਜ, ਜਿਸ ਤਰ੍ਹਾਂ ਆਪ ਜੀ ਨੇ ਤਰੁੱਠ ਕੇ ਸਾਡੇ 'ਤੇ ਮਿਹਰ ਕਰਕੇ ਸਾਨੂੰ ਇੱਥੇ ਤੱਕ ਲੈ ਕੇ ਆਏ ਹੋ, ਇੱਕ ਕਿਰਪਾ ਹੋਰ ਕਰ ਦਿਓ। ਸਾਡੇ ਭਟਕਦੇ ਹੋਏ ਮਨਾਂ ਨੂੰ ਵੀ ਆਪ ਜੀ ਦੇ ਚਰਨਾਂ ਦੇ ਨਾਲ ਜੋੜ ਲਵੋ, ਕਿਉਂਕਿ ਸਾਡੇ ਮਨਾਂ ਦੀ ਡੋਰੀ ਤੁਹਾਡੇ ਹੱਥ ਵਿੱਚ ਹੈ। ਇਹ ਮਨ ਸਾਡੇ ਤੋਂ ਬੇਕਾਬੂ ਹੈ, ਸਾਡੇ ਕਾਬੂ ਵਿੱਚ ਨਹੀਂ ਰਹਿੰਦਾ। ਪ੍ਰਭ ਡੋਰੀ ਹੱਥ ਤੁਮਾਰੇ, ਸਾਡੀ ਡੋਰ ਤੁਹਾਡੇ ਹੱਥ ਵਿੱਚ ਹੈ। ਕਿਰਪਾ ਕਰੋ, ਸਾਡੇ ਭਟਕਦੇ ਮਨਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਇਕਾਗਰ ਚਿੱਤ ਦੀ ਦਾਤ ਬਖਸ਼ਿਸ਼ ਕਰੋ, ਅਤੇ ਗੁਰੂ ਜੀ ਦੇ ਚਰਨਾਂ ਵਿੱਚ ਸੀਸ ਨਿਵਾ ਕੇ ਮਨ ਨੂੰ ਹਾਜ਼ਰ ਕਰੀਏ। ਗੁਰੂ ਜੀ ਦੇ ਅੱਗੇ ਅਰਪਣ ਕਰ ਦਈਏ ਆਪਣਾ ਮਨ, ਰਸਨਾ ਦੇ ਨਾਲ ਉੱਚੀ ਆਵਾਜ਼ ਵਿੱਚ ਗੱਜ ਕੇ ਪ੍ਰੇਮ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰੇ ਪਿਆਰੇ ਬਚਨ ਆਪ ਜੀ ਨੇ ਪਾਵਨ ਗੁਰਬਾਣੀ ਦੇ ਵਿੱਚੋਂ ਸਰਵਣ ਕੀਤੇ ਆ। ਚਿੰਤਾ ਛੱਡ, ਅਚਿੰਤ ਰਹੋ। ਹਰ ਇੱਕ ਮਨ ਨੂੰ ਚਿੰਤਾ ਲੱਗੀ ਹੋਈ ਹੈ। ਚਿੰਤਾ ਵੀ ਹੈ ਫਜ਼ੂਲ ਦੀ, ਮਨੁੱਖ ਕਰ ਕੁਝ ਨਹੀਂ ਸਕਦਾ, ਪਰ ਚਿੰਤਾ ਬਹੁਤੀਆਂ ਲਈ ਬੈਠਾ। ਸਤਿਗੁਰੂ ਅੰਮ੍ਰਿਤਮਈ ਬਾਣੀ ਵਿੱਚ ਬਚਨ ਕਰਦੇ ਹੈ ਕਿ ਜਿੰਨੇ ਜੀਵ ਪਰਮੇਸ਼ੁਰ ਨੇ ਪੈਦਾ ਕੀਤੇ ਆ, ਸਭਨਾਂ ਦਾ ਰਿਜਕ ਉਹਨਾਂ ਦੇ ਕੋਲ ਪਹੁੰਚਾ ਰਿਹਾ। ਹੁਣ ਗੱਲ ਤਾਂ ਰਿਜਕ ਦੀ ਹੈ ਨਾ, ਗੱਲ ਤਾਂ ਸਵੇਰੇ ਸ਼ਾਮ ਦੀ ਦੋ ਤਿੰਨ ਟਾਈਮ ਦੀ ਰੋਟੀ ਖਾਣ ਦੀ ਹੋਈ ਹੈ। ਇਹੀ ਚਿੰਤਾ ਬੰਦੇ ਨੂੰ ਲੱਗੀ ਹੋਈ ਹੈ। ਮਹਾਰਾਜ ਕਹਿੰਦੇ ਤੂੰ ਬੇਫਿਕਰ ਹੋ ਕੇ ਪਰਮੇਸ਼ੁਰ ਦਾ ਨਾਮ ਜਪ, ਤੇਰੇ ਖਾਣ ਪੀਣ ਦਾ ਪ੍ਰਬੰਧ ਪਰਮੇਸ਼ੁਰ ਨੇ ਤੇਰੇ ਕੋਲੇ ਕਰ ਦੇਣਾ। ਫਿਕਰ ਨਾ ਕਰ, ਜਿਸ ਦਾਣੇ 'ਤੇ ਤੇਰੀ ਮੋਹਰ ਲੱਗੀ ਹੈ ਨਾ, ਤੇਰਾ ਅੰਜਲ ਹੈ, ਉਹ ਤਾਂ ਆਪ ਚੱਲ ਕੇ ਤੇਰੇ ਕੋਲੇ ਆਏਗਾ। ਚਿੰਤਾ ਛੱਡ ਦੇ, ਚਿੰਤਾ ਕਰਨੀ ਹੈ ਅਤੇ ਨਾਮ ਜਪਣ ਦੀ ਚਿੰਤਾ ਕਰ, ਕਿਤੇ ਤੇਰੇ ਸਵਾਸ ਬੇਅਰਸੇ ਨਾ ਚਲੇ ਜਾਣ। ਰਾਮ ਜਪੋ ਜੀ, ਨਾਮ ਜਪੋ ਮੇਰੇ ਸਾਜਨ ਸੈਨਾ, ਐ ਮੇਰੇ ਸੱਜਣ ਐ ਮੇਰੇ ਸੈਨਾ। ਪਰਮੇਸ਼ੁਰ ਦਾ ਨਾਮ ਜਪ, ਬੰਦਗੀ ਕਰ, ਸਿਮਰਨ ਕਰ। ਹੁਣ ਇਹ ਸਾਰਾ ਕੁਝ ਕਰਨ ਵਾਸਤੇ ਸਾਡੇ ਮਨ ਦੀ ਮਰਜ਼ੀ ਨਹੀਂ ਚੱਲਦੀ, ਅਸੀਂ ਹੱਠ ਕਰਕੇ ਨਾਮ ਨਹੀਂ ਜਪ ਸਕਦੇ ਜਿਹੜਾ ਅਸੀਂ ਜ਼ਿਆਦਾ ਕਰ ਰਹੇ ਹਾਂ। ਸਤਿਗੁਰੂ ਕਹਿੰਦੇ ਨਿਮਰਤਾ ਦੇ ਵਿੱਚ ਆ ਕੇ ਬੇਨਤੀ ਕਰ, ਮਹਾਰਾਜ ਜੀ ਆਪਣਾ ਨਾਮ ਆਪੇ ਜਪਾ ਲਓ। ਪਰ ਜਦੋਂ ਇਹ ਮਨ ਹੱਠ ਕਰਦਾ, ਫਿਰ ਗੁਰੂ ਦੀ ਸਿੱਖਿਆ 'ਤੇ ਉਲਟ ਚੱਲ ਪੈਂਦਾ। ਹੁਣ ਹੱਠ ਕਿਵੇਂ ਕਰਦਾ? ਵੀ ਮੈਂ ਇੰਨਾ ਨਾਮ ਜਪਣਾ, ਬੰਧਨ ਦੇ ਵਿੱਚ ਪੈ ਜਾਂਦਾ। ਹੁਕਮ ਸੱਚੇ ਪਾਤਸ਼ਾਹ ਨੇ ਕੀਤਾ ਹੈ, ਸਾਸ ਸਾਸ ਸਿਮਰੋ ਗੋਬਿੰਦ। ਹਰ ਸਵਾਸ ਦੇ ਨਾਲ ਪਰਮੇਸ਼ੁਰ ਦੀ ਭਗਤੀ ਕਰਨੀ, ਬੰਦਗੀ ਕਰਨੀ ਹੈ।
ਜਦੋਂ ਗੁਰਬਾਣੀ ਦੇ ਨਾਲ ਟੁੱਟ ਗਏ, ਸ਼ਬਦ ਦੇ ਨਾਲ ਟੁੱਟ ਗਏ, ਮਨ ਦੁੱਖਾਂ ਕਲੇਸ਼ਾਂ ਵਿੱਚ ਫਸ ਗਿਆ, ਤਾਪ ਸੰਤਾਪ ਹੰਢਾਰੇ ਹੈ, ਸਮਾਂ ਇਉਂ ਲੱਗਦਾ ਸਾਡੇ 'ਤੇ ਮਾੜਾ ਆ ਗਿਆ, ਨੁਕਸਾਨ ਹੋਣ ਲੱਗ ਪਿਆ, ਘਰ 'ਚ ਕਲੇਸ਼ ਰਹਿਣ ਲੱਗ ਪਿਆ, ਅਤੇ ਫਿਰ ਕੋਈ ਕਾਰਜ ਰਾਸ ਨਹੀਂ ਆਉਂਦਾ। ਗੁਰੂ ਤੋਂ ਪੁੱਛਣ ਦੀ ਬਜਾਏ ਕਿਸੇ ਮਨੁੱਖ ਨੂੰ ਪੁੱਛਦਾ, ਮੇਰਾ ਨੁਕਸਾਨ ਬੜਾ ਹੋ ਰਿਹਾ ਅਤੇ ਮੈਂ ਕੀ ਕਰਾਂ। ਫਿਰ ਉਹਨੇ ਗੁਰੂ ਦੇ ਸ਼ਬਦ ਨਾਲ ਤੋੜ ਕੇ ਬੰਧਨਾਂ ਵਿੱਚ ਪਾਤਾ। ਬੰਧਨਾਂ ਵਿੱਚ ਕਿਵੇਂ ਪਾਇਆ? ਇੰਨੇ ਦਿਨ ਇੰਨੀਆਂ ਮਾਲਾ ਇਸ ਵੇਲੇ ਪਰਮੇਸ਼ਰ ਦੇ ਨਾਮ ਦੀਆਂ ਜਪਣੀਆਂ। ਗੁਰੂ ਦਾ ਹੁਕਮ ਹੈ ਸਾਸ ਸਾਸ ਸਿਮਰੋ ਗੋਬਿੰਦ। ਬੰਧਨ ਨਹੀਂ, ਗੁਰੂ ਤੇ ਬੰਧਨ ਮੁਕਤ ਕਰਦਾ ਸਾਨੂੰ। ਹਰ ਸਵਾਸ ਦੇ ਨਾਲ ਪਰਮੇਸ਼ਰ ਦੀ ਭਗਤੀ ਕਰਨੀ ਹੈ, ਬੰਦਗੀ ਕਰਨੀ ਹੈ, ਬੰਦਨਾ ਕਰਨੀ ਹੈ। ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਆਓ ਤੁਹਾਨੂੰ ਬੰਦਨਾ ਕਰਨੀ ਸਿਖਾਵਾਂ। ਬੰਦਨਾ ਕਿਵੇਂ ਹੁੰਦੀ ਹੈ? ਨਮਸਕਾਰ ਹੁੰਦੀ ਹੈ, ਬੰਦਨਾ, ਇਹ ਦੋਨੇ ਅਸੀਂ ਭੁੱਲ ਗਏ, ਹੁਣ ਤਾਂ ਫਾਰਮੈਲਿਟੀਆਂ ਰਹਿ ਗਈਆਂ। ਕਿਸੇ ਨੂੰ ਸਤਿਕਾਰ ਨਾਲ ਬੁਲਾਉਣਾ, ਗੁੱਡ ਮਾਰਨਿੰਗ, ਗੁੱਡ ਨਾਈਟ, ਸਤਿ ਸ਼੍ਰੀ ਅਕਾਲ, ਨਮਸਤੇ, ਕੇਵਲ ਦਿਖਾਵੇ ਦੀ ਰਹਿ ਗਈ। ਪਰ ਜਿਹਦੇ ਨਾਲ ਸਾਡਾ ਅੰਦਰੋਂ ਧੁਰ ਤੋਂ ਪਿਆਰ ਹੁੰਦਾ ਹੈ, ਉੱਥੇ ਇਕੱਲੀ ਨਮਸਤੇ ਕਹਿ ਕੇ ਨਹੀਂ ਸਰਦਾ, ਦੋ ਪੈਰ ਹੋਰ ਬੰਦਾ ਉਹਦੇ ਨੇੜੇ ਹੋ ਜਾਂਦਾ। ਫਿਰ ਵਿਚਾਰਾਂ ਦੀ ਸਾਂਝ ਹੁੰਦੀ ਹੈ, ਗੱਲਾਂ ਹੁੰਦੀਆਂ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ, ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਕੇ ਬੰਦਨਾ ਕਰ। ਬੰਦਨਾ, ਹਾਰ ਬੰਦਨਾ, ਮੇਰੀ ਪਰਮੇਸ਼ਰ ਦੇ ਚਰਨਾਂ ਵਿੱਚ ਡੰਡਾਉਤ ਬੰਧਨ ਹੈ। ਪਰ ਇਹ ਕਹਿੰਦੇ ਡੰਡਾਉਤ ਬੰਧਨ ਅਨਕਵਾਰ, ਇੱਕ ਵਾਰੀ ਨਹੀਂ ਅਨੇਕਾਂ ਵਾਰ ਹੈ। ਕਿਹਦੇ ਅੱਗੇ? ਸਰਬ ਕਲਾ ਸਮਰੱਥ, ਸਰਬ ਕਲਾ ਸਮਰੱਥ, ਪਰਮੇਸ਼ਰ ਦੇ ਚਰਨਾਂ ਵਿੱਚ ਮੇਰੀ ਡੰਡਾਉਤ ਬੰਧਨ ਹੈ, ਅਨੇਕਾਂ ਵਾਰ ਹੈ। ਬੰਦਨਾ ਕੀ ਕਰਨੀ ਹੈ? ਬੇਨਤੀ ਕੀ ਕਰਨੀ ਹੈ? ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇਹ ਕਰ ਹੱਥ। ਮਹਾਰਾਜ ਜੀ, ਮੈਂ ਤੁਹਾਡੇ ਕੋਲ ਚੱਲ ਕੇ ਆ ਗਿਆ, ਤੁਹਾਡਾ ਪੱਲਾ ਪਕੜ ਲਿਆ, ਹੁਣ ਮੇਰੇ 'ਤੇ ਕਿਰਪਾ ਕਰੋ, ਮੈਨੂੰ ਡੋਲਣ ਤੋਂ ਰੱਖੋ, ਡੋਲਣ ਨਾ ਦਿਓ, ਸਿਰ 'ਤੇ ਹੱਥ ਦੇ ਕੇ ਮੈਨੂੰ ਰੱਖ ਲਓ। ਬੰਦਨਾ, ਹਰ ਬੰਦਨਾ। ਮਹਾਰਾਜ ਕਹਿੰਦੇ, ਬੰਦਨਾ ਕਰਨੀ ਹੈ ਤਾਂ ਇੱਕ ਕੰਮ ਕਰ, ਕਿਹੜਾ? ਗੁਣ ਗਾਵੋ ਗੋਪਾਲ ਰਾਏ, ਉਸ ਗੋਪਾਲ ਪਰਮੇਸ਼ਰ ਦੇ ਗੁਣ ਗਾਓ, ਪਰਮੇਸ਼ਰ ਦੀ ਭਗਤੀ ਕਰੋ, ਬੰਦਗੀ ਕਰੋ, ਰਸਨਾ ਦੇ ਨਾਲ ਪਰਮੇਸ਼ਰ ਨੂੰ ਚੇਤੇ ਕਰੋ। ਰਹਾਓ ਦਾ ਵਿਸ਼ਰਾਮ ਦਿੱਤਾ, ਕਹਿੰਦੇ ਰੁਕ ਜਾਓ, ਗੱਲ ਨੂੰ ਸਮਝ ਲਓ ਵੀ ਸਿਮਰਨਾ ਕਿਵੇਂ ਆ, ਚੇਤੇ ਕਿਵੇਂ ਰੱਖਣਾ। ਕੋਈ ਵੀ ਕੰਮ ਕਰਨ ਲੱਗਿਆ ਤਾਂ ਪਰਮੇਸ਼ਰ ਨੂੰ ਚੇਤੇ ਕਰ, ਮਹਾਰਾਜ ਜੀ ਤੇਰੀ ਦਾਤ ਹੈ, ਸ਼ੁਕਰ ਹੈ ਤੇਰਾ। ਪਿਛਲੇ ਸਮੇਂ 'ਚ ਨਾ ਬਜ਼ੁਰਗਾਂ ਦੀ ਆਦਤ ਹੁੰਦੀ ਸੀ, ਕੋਈ ਵੀ ਕੰਮ ਕਰਨਾ ਤਾਂ ਕਹਿਣਾ ਹੈ, ਰੱਬਾ ਤੇਰਾ ਸ਼ੁਕਰ ਹੈ, ਭਲਾ ਕਰ, ਵਾਹਿਗੁਰੂ ਕਹਿਣਾ, ਚੇਤੇ ਰੱਖਣਾ ਉੱਠਦਿਆਂ ਬਹਿੰਦਿਆਂ, ਭੋਜਨ ਖਾਣ ਲੱਗਣਾ ਤਾਂ ਵੀ ਵਾਹਿਗੁਰੂ ਤੇਰਾ ਸ਼ੁਕਰ ਹੈ, ਭੋਜਨ ਖਾ ਲਿਆ ਤਾਂ ਵੀ ਸ਼ੁਕਰਾਨਾ, ਕਿਤੇ ਤੁਰਨ ਲੱਗੇ ਆ ਤੁਰਨ ਤੋਂ ਪਹਿਲਾਂ ਸ਼ੁਕਰਾਨਾ ਕਰਨਾ, ਮਾਲਕਾ ਅੰਗ ਸੰਗ ਸਹਾਈ ਹੋਈ। ਹੁਣ ਤਾਂ ਇਹ ਅੱਗੇ ਲੋਕ ਪੜ੍ਹੇ ਲਿਖੇ ਘੱਟ ਸੀ, ਅੰਦਰੋਂ ਸ਼ਰਧਾਵਾਨ ਪੂਰੇ ਸੀ। ਸਤਿਗੁਰੂ ਜੀ ਕਹਿੰਦੇ, ਇਹ ਜਿਹੜੀ ਬੰਦਨਾ ਦੀ ਦਾਤ ਹੈ, ਵੱਡਿਆਂ ਭਾਗਾਂ ਦੇ ਨਾਲ ਮਿਲਦੀ ਹੈ, ਹਰੇਕ ਨੂੰ ਨਹੀਂ ਮਿਲਦੀ। ਆਉਂਦੀ ਬੜੀ ਦੁਨੀਆ, ਨਮਸਕਾਰ ਆ ਬੜੀ ਦੁਨੀਆ ਕਰਦੀ ਹੈ। ਗੁਰੂ ਦੇ ਅੱਗੇ ਭੇਟਾ ਕਿਸੇ ਨੇ ਕਿੰਨੀ ਰੱਖੀ ਹੈ, ਇਹ ਕੋਈ ਮਾਇਨੇ ਨਹੀਂ ਰੱਖਦਾ। ਇੱਥੇ ਕਿਸੇ ਨੇ ਕੌਡੀ ਰੱਖੀ, ਕਿਸੇ ਨੇ ਇੱਕ ਰੱਖਿਆ, ਕਿਸੇ ਨੇ ਲੱਖ ਰੱਖਿਆ, ਕਿਸੇ ਨੇ ਕਰੋੜ ਰੱਖਿਆ, ਗੁਰੂ ਇਸ ਮਾਇਆ ਦੀ ਗਿਣਤੀ ਨੂੰ ਨਹੀਂ ਦੇਖਦਾ। ਇਹ ਮਾਇਆ 'ਤੇ ਗੋਲ ਕੁਝ ਤਾਂ ਪੈਂਦੀ ਹੈ ਵੀ ਇਹ ਪ੍ਰਬੰਧ ਚੱਲਦਾ ਰਹੇ, ਪਰ ਗੁਰੂ ਨੂੰ ਕਿਸੇ ਹੋਰ ਚੀਜ਼ ਦੀ ਲੋੜ ਹੈ, ਉਹ ਹੈ ਪ੍ਰੇਮ। ਭਾਵ ਨਹੀਂ ਭਗਤ ਭਾਏ, ਕੌਡੀ ਅਗਰ ਭਾਗ ਲੱਗ।
ਭਾਵੇਂ ਇੱਕ ਕੌਡੀ ਮੱਥਾ ਟੇਕਦੇ ਹੋ ਨਮਸਕਾਰ ਕਰਕੇ, ਉਹ ਵੀ ਗੁਰੂ ਪ੍ਰਵਾਨ ਕਰ ਲੈਂਦਾ। ਇਹ ਵੱਡਿਆਂ ਭਾਗਾਂ ਦੇ ਨਾਲ ਮਿਲਦੀਆਂ। ਮਹਾਰਾਜ ਕਹਿੰਦੇ ਵੱਡੇ ਭਾਗ ਭੇਟੇ ਗੁਰਦੇਵਾ, ਗੁਰੂ ਦੇ ਚਰਨਾਂ ਵਿੱਚ ਸਾਡਾ ਮਨ ਵੱਡੇ ਭਾਗਾਂ ਦੇ ਨਾਲ ਹੀ ਟਿਕਦਾ, ਪਰ ਟਿਕਦਾ ਬੜਾ ਥੋੜ੍ਹਾ ਸਮਾਂ ਹੈ। ਜਦੋਂ ਟਿਕ ਜੇ ਗੱਲ ਸਮਝ ਲੱਗਣ ਲੱਗ ਪਵੇ, ਮਨ ਆਨੰਦ ਹੋਣ ਲੱਗ ਪਵੇ, ਤਾਂ ਫਿਰ ਗੁਰੂ ਦਾ ਸ਼ੁਕਰਾਨਾ ਕਰਨਾ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਮੇਰੇ 'ਤੇ ਕਿਰਪਾ ਕਰ ਰਹੇ ਹੋ। ਜਦੋਂ ਇੱਕ ਵਾਰੀ ਮਨ ਗੁਰੂ ਦੇ ਚਰਨਾਂ ਨਾਲ ਟਿਕ ਗਿਆ, ਜੁੜ ਗਿਆ, ਸ਼ਾਂਤ ਹੋ ਗਿਆ, ਫਿਰ ਸਤਿਗੁਰੂ ਕਹਿੰਦੇ ਕੋਟ ਅਪਰਾਧ ਮਿਟੇ ਹਰ ਸੇਵਾ, ਗੁਰੂ ਦੀ ਸੇਵਾ ਕਰਕੇ ਕਰੋੜਾਂ ਹੀ ਕੀਤੇ ਹੋਏ ਅਪਰਾਧ ਮਿਟ ਜਾਂਦੇ ਆ। ਹੁਣ ਬੰਦਾ ਸੋਚੇ ਵੀ ਉਮਰ ਤਾਂ ਮੇਰੀ 40-45 ਸਾਲ ਦੀ ਹੈ, ਮੈਂ ਕਰੋੜਾਂ ਅਪਰਾਧ ਕਿਵੇਂ ਕਰ ਲਏ? ਜੇ ਗਿਣਤੀ ਵੀ ਕਰੇ ਬਚਪਨ ਤੋਂ ਲੈ ਕੇ, ਹਰੇਕ ਬੰਦੇ ਨੂੰ ਆਪਣੇ ਸਾਰੇ ਦਿਨਾਂ ਦੀ ਸਮਝ ਹੈ ਮੈਂ ਕੀ ਕੀਤਾ ਕੀ ਨਹੀਂ ਕੀਤਾ। ਕਰੋੜਾਂ ਦੀ ਗਿਣਤੀ ਤਾਂ ਉਹਨਾਂ ਦੀ ਬਣਦੀ ਨਹੀਂ। ਮਹਾਰਾਜ ਕਹਿੰਦੇ ਕਰੋੜਾਂ ਪਾਪ ਖਤਮ ਹੋ ਜਾਂਦੇ ਆ। ਕੁਝ ਐਸੇ ਕਰਮ ਹੁੰਦੇ ਨੇ ਅਸੀਂ ਹੱਥਾਂ ਨਾਲ ਕਰਦੇ ਹਾਂ, ਸਾਨੂੰ ਯਾਦ ਰਹਿ ਜਾਂਦੇ ਆ। ਕੁਝ ਕਰਮ ਅੱਖਾਂ ਨਾਲ ਹੋ ਜਾਂਦੇ ਨੇ, ਮਾੜਾ ਦੇਖ ਜਾਂਦੀਆਂ। ਕੁਝ ਕਰਮ ਕੰਨਾਂ ਨਾਲ ਹੋ ਜਾਂਦੇ ਆ, ਮਾੜਾ ਸੁਣ ਜਾਂਦੇ ਆ। ਕੁਝ ਜੀਭ ਨਾਲ ਹੋ ਜਾਂਦੇ ਆ, ਮਾੜੀ ਬੋਲ ਜਾਂਦੀ ਹੈ। ਹੁਣ ਜੀਭ ਤਾਂ ਸਾਡੀ ਚੰਗਾ ਬੋਲਦੀ ਵੀ ਨਹੀਂ, ਬਹੁਤ ਘੱਟ ਬੋਲਦੀ ਹੈ। ਰਸਨਾ ਨੇ ਨਾਮ ਜਪਣਾ ਸੀ, ਨਾਮ ਤੋਂ ਤਾਂ ਬਹੁਤ ਦੂਰ ਹੈ। ਪੈਰਾਂ ਨੇ ਸਿੱਧੇ ਮਾਰਗ ਤੁਰਨਾ ਸੀ। ਹੁਣ ਗਿਣਤੀ ਕਰਕੇ ਦੇਖੀਏ ਇੰਨੀ ਉਮਰ ਦੇ ਵਿੱਚ ਕਿੰਨੇ ਵਾਰੀ ਇਹ ਪੈਰ ਸਿੱਧੇ ਰਸਤੇ ਤੁਰੇ ਆ, ਸਤਸੰਗ ਦੇ ਰਾਹ ਤੁਰ ਕੇ ਆਏ ਨੇ। ਜਿੰਨੇ ਕਦਮ ਸਤਸੰਗ ਦੇ ਰਸਤੇ ਤੁਰ ਕੇ ਆਏ ਉਹ ਸਫਲੇ ਆ, ਤੇ ਜਿੰਨੇ ਸਤਸੰਗ ਤੋਂ ਉਲਟੇ ਪਾਸੇ ਗਏ ਆ, ਕੋਈ ਸ਼ੱਕ ਨਹੀਂ ਉਹਨਾਂ ਕਦਮਾਂ ਦੇ ਵਿੱਚ ਇਹਨਾਂ ਨੇ ਅਪਰਾਧ ਹੀ ਕੀਤਾ ਹੋਣਾ ਜੇ ਮਾੜੇ ਪਾਸੇ ਗਏ ਆ ਤਾਂ। ਕਿਉਂਕਿ ਜਦੋਂ ਮਨ ਵਿੱਚ ਸਤਸੰਗਤ ਦੇ ਵੱਲ ਆਉਣ ਦੀ ਇੱਛਾ ਜਾਗਦੀ ਹੈ ਤੇ ਨਾਲ ਸ਼ੁਭ ਕਰਮ ਵੀ ਪ੍ਰਗਟ ਹੋ ਜਾਂਦੇ ਨੇ। ਜਦੋਂ ਗੁਰੂ ਦੇ ਦਰ ਤੋਂ ਮੁੱਖ ਮੋੜ ਕੇ ਬੰਦਾ ਦੁਨੀਆਦਾਰੀ ਦੇ ਵਿੱਚ, ਨਸ਼ੇ ਵਿੱਚ, ਵਿਕਾਰਾਂ ਵਿੱਚ ਜਾਂਦਾ, ਉਦੋਂ ਫਿਰ ਬੁਰਾਈਆਂ ਵੀ ਨਾਲ ਹਾਵੀ ਹੋ ਜਾਂਦੀਆਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੈ ਆਪਣਾ ਮਨ ਗੁਰੂ ਦੇ ਬਚਨ ਨਾਲ ਜੋੜ ਕੇ ਰੱਖੋ, ਚਰਨ ਕਮਲ ਜਾ ਕਾ ਮਨ ਰਾਪੈ। ਜਿਹਦਾ ਮਨ ਗੁਰੂ ਦੇ ਚਰਨ ਕਮਲਾਂ ਦੇ ਨਾਲ ਰੰਗਿਆ ਗਿਆ, ਜੁੜਿਆ ਗਿਆ, ਜੁੜ ਗਿਆ। ਹੁਣ ਚਰਨ ਤੇ ਕਮਲ ਦੋ ਬਚਨ ਆਏ ਆ। ਸਾਡੇ ਸਮਝ 'ਚ ਇਹ ਆਉਂਦਾ ਵੀ ਚਰਨੀ ਪੈਂਦੇ ਹਾਂ ਜੀ, ਪੈਰੀ ਪੈਂਦੇ ਹਾਂ। ਚਰਨ ਸ਼ਬਦ ਮਹਾਰਾਜ ਨੇ ਗੁਰਬਾਣੀ ਵਿੱਚ ਬਹੁਤ ਵਰਤਿਆ, ਔਰ ਜਿੱਥੇ ਵੀ ਚਰਨ ਸ਼ਬਦ ਆਇਆ ਨਾ, ਉਹ ਗੁਰੂ ਪਾਤਸ਼ਾਹ ਦੇ ਬਚਨਾਂ ਵਾਸਤੇ ਆਇਆ, ਨਾ ਕਿ ਪੈਰਾਂ ਵਾਸਤੇ। ਦੁਨੀਆਂ ਦੀ ਭਾਸ਼ਾ ਵਿੱਚ ਚਰਨਾਂ ਨੂੰ ਪੈਰ ਕਹਿੰਦੇ ਆ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿੱਥੇ ਵੀ ਚਰਨ ਸ਼ਬਦ ਆਇਆ ਉੱਥੇ ਹੁਕਮ ਵਾਸਤੇ, ਬਚਨਾਂ ਵਾਸਤੇ ਆਇਆ। ਚਰਨ ਕਮਲ ਕੀ ਆਸ ਪਿਆਰੇ, ਹੁਣ ਪੈਰਾਂ ਦੀ ਆਸ ਥੋੜ੍ਹੀ ਲੱਗੀ ਹੈ, ਗੁਰੂ ਦੀ ਸਿੱਖਿਆ ਦੀ ਆਸ ਲੱਗੀ ਹੋਈ ਹੈ। ਚਰਨ ਕਮਲ ਕੀ ਟੇਕ, ਗੁਰੂ ਦੇ ਚਰਨਾਂ ਦਾ ਸਹਾਰਾ, ਗੁਰੂ ਦੇ ਬਚਨਾਂ ਦਾ ਸਹਾਰਾ, ਆਸਰਾ। ਚਰਨ ਕਮਲ ਜਾ ਕਾ ਮਨ ਰਾਪੈ, ਜਿਹਦਾ ਮਨ ਗੁਰੂ ਦੇ ਬਚਨਾਂ ਦੇ ਨਾਲ ਰੰਗਿਆ ਗਿਆ, ਜਿਹਨੂੰ ਗੁਰੂ ਦੇ ਬਚਨ ਸਮਝ ਆ ਗਏ, ਬਾਣੀ ਦਾ ਬਚਨ ਸਮਝ ਆ ਗਿਆ ਤੇ ਮਨ ਆਨੰਦ ਹੋ ਗਿਆ। ਸਤਿਗੁਰੂ ਕਹਿੰਦੇ ਹੈ ਸੋਗ ਅਗਨ ਤਿਸ ਜਨ ਨਾ ਵਿਆਪੈ, ਉਸ ਜਨ ਨੂੰ ਖੁਸ਼ੀ ਗਮੀ ਪਰੇਸ਼ਾਨ ਨਹੀਂ ਕਰਦੀ। ਹੁਣ ਗਮੀ ਤਾਂ ਪਰੇਸ਼ਾਨ ਕਰਦੀ ਹੈ, ਪਰ ਖੁਸ਼ੀ ਕਿਵੇਂ ਪਰੇਸ਼ਾਨ ਕਰਦੀ ਹੈ? ਸੱਚ ਜਾਣਿਓ ਗਮੀ ਨਾਲੋਂ ਖੁਸ਼ੀ ਜ਼ਿਆਦਾ ਪਰੇਸ਼ਾਨ ਤੰਗ ਕਰਦੀ ਹੈ। ਗਮੀ 'ਚ ਤਾਂ ਬੰਦਾ ਰੋ ਪੂਗਾ, ਪਰ ਰੋ ਕੇ ਕਿਸੇ ਦਾ ਮਾੜਾ ਨਹੀਂ ਸੋਚਦਾ। ਦੁੱਖ ਹੈ ਝੱਲ ਜੂ, ਦੋ ਦਿਨ ਚਾਰ ਦਿਨ ਮਹੀਨਾ ਰੋਪੂ, ਹੌਲੀ ਹੌਲੀ ਦਿਨ ਘੱਟ ਜੂਗਾ। ਪਰ ਖੁਸ਼ੀ ਦੇ ਵਿੱਚ ਛਾਲਾਂ ਮਾਰਦਾ ਮਨੁੱਖ ਕਈ ਵਾਰੀ ਐਸੀ ਗਲਤੀ ਕਰ ਜਾਂਦਾ ਹੈ ਕਿ ਕਿਸੇ ਨੂੰ ਸਾਰੀ ਉਮਰ ਦਾ ਦੁੱਖ ਲਾ ਜਾਂਦਾ ਹੈ। ਵਿਆਹ ਦੇ ਵਿੱਚ ਖੁਸ਼ੀ ਹੁੰਦੀ ਹੈ, ਲੋਕ ਨੱਚਦੇ ਟੱਪਦੇ ਆ, ਸੋਹਣੇ ਸੋਹਣੇ ਕੱਪੜੇ ਪਾ ਕੇ ਜਾਂਦੇ ਆ,
ਜੇ ਤੇ ਵਿਆਹ ਨੂੰ ਵਿਆਹ ਵਾਂਗੂ ਵੇਖੀਏ, ਖੁਸ਼ੀ ਮਨਾਈਏ ਤਾਂ ਠੀਕ ਹੈ, ਪਰ ਜਦੋਂ ਬੰਦਾ ਮਨੁੱਖੀ ਇਨਸਾਨੀਅਤ ਤੋਂ ਡਿੱਗ ਪੈਂਦਾ, ਨਸ਼ੇੜੀ ਹੋ ਕੇ ਨਸ਼ੇ ਵਿੱਚ ਆ ਜਾਂਦਾ, ਫਿਰ ਉਹਦੇ ਵਿੱਚ ਇੱਛਾ ਪੈਦਾ ਹੋ ਜਾਂਦੀ ਹੈ, ਹੁਣ ਮੈਂ ਸਾਰੇ ਲੋਕਾਂ 'ਤੇ ਆਪਣਾ ਪ੍ਰਭਾਵ ਪਾਉਣਾ, ਆਪਣੀ ਤਾਕਤ ਦਿਖਾਉਣੀ ਹੈ, ਫਿਰ ਕੀ ਕਰਦਾ ਉਹ? ਲਾਇਸੈਂਸੀ ਅਸਲਾ ਡੱਬ 'ਚ ਹੁੰਦਾ, ਪਿਸਟਲ ਕੱਢਦਾ, ਹਵਾਈ ਫੈਰ ਕਰਨ ਲੱਗ ਪੈਂਦਾ। ਅਤੇ ਕਈ ਘਟਨਾਵਾਂ ਐਸੀਆਂ ਵੀ ਹੋਈਆਂ ਨੇ, ਉਹਦੇ ਹਵਾਈ ਫੈਰਾਂ ਨੇ ਕਿਸੇ ਦੀ ਜਾਨ ਵੀ ਲੈ ਲਈ। ਇਹਨੂੰ ਕਹਿੰਦੇ ਆ ਹੋਸ਼ਾਪਣ, ਖੁਸ਼ੀ ਸਾਂਭੀ ਨਹੀਂ ਗਈ। ਇਸ ਖੁਸ਼ੀ ਨੇ ਵੈਰਾਗ ਦੇ ਵਿੱਚ ਸਮਾਂ ਬਤੀਤ ਕਰਤਾ, ਬਦਲਤਾ। ਖੁਸ਼ੀ ਨੂੰ ਸਮਾ ਜਿਹੜਾ ਸਮਾਉਣਾ ਨਾ, ਇਹਨੂੰ ਵੱਡਾ ਭਾਂਡਾ ਚਾਹੀਦਾ। ਥੋੜ੍ਹੀ ਖੁਸ਼ੀ ਮਿਲੀ ਹੈ, ਬੰਦਾ ਉਛਾਲਾ ਮਾਰ ਜਾਂਦਾ, ਫਿਰ ਲੋਕਾਂ ਨੂੰ ਦੱਸਦਾ ਮੇਰੇ ਕੋਲ ਖੁਸ਼ੀ ਆਈ ਹੈ, ਮੈਂ ਇੰਨੀ ਚੀਜ਼ ਲੈ ਲਈ, ਮੈਂ ਨਵੀਂ ਗੱਡੀ ਲਿਆਇਆ, ਅਤੇ ਦੂਜੇ ਨੂੰ ਜਿਉਣਾ ਹਰਾਮ ਕਰ ਦਿੰਦਾ ਉਹ ਆਪਣੀ ਪਾਵਰ ਦਿਖਾਉਣ ਵਾਸਤੇ। ਮਹਾਰਾਜ ਜੀ ਕਹਿੰਦੇ ਹੈ, ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਉਹਨੂੰ ਸੋਗ ਅਤੇ ਅਗਨ, ਖੁਸ਼ੀ ਗਮੀ ਪਰੇਸ਼ਾਨ ਨਹੀਂ ਕਰਦੀਆਂ, ਉਹ ਇੱਕ ਰਸ ਜੀਵਨ ਬਤੀਤ ਕਰਦਾ। ਅੱਗੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਆ, ਨਿਰਭਉ ਨਾਮ ਸਾਗਰ ਤਰਿਆ ਸਾਧੂ ਸੰਗੇ। ਸਾਗਰ ਹੁੰਦਾ ਸਮੁੰਦਰ, ਇੱਕ ਮਹਾਸਾਗਰ ਹੁੰਦਾ ਸਮੁੰਦਰ ਤੋਂ ਵੀ ਡੂੰਘਾ ਵੱਡਾ। ਜੇ ਸਾਗਰ ਜਾਂ ਮਹਾਸਾਗਰ ਨੂੰ ਤਰਨਾ ਹੈ, ਹੁਣ ਇਕੱਲਾ ਮਨੁੱਖ ਨਹੀਂ ਤਰ ਸਕਦਾ, ਕਿਉਂਕਿ ਸਾਗਰ ਬਹੁਤ ਗਹਿਰਾ, ਬਹੁਤ ਲੰਬਾ ਹੈ। ਮਨੁੱਖ ਨੇ ਤਕਨੀਕ ਬਣਾ ਲਈ, ਪਹਿਲਾਂ ਲੱਕੜ ਜੋੜ ਕੇ ਬੇੜੀਆਂ ਬਣਾਈਆਂ ਕਿਸ਼ਤੀਆਂ, ਚੱਪੂ ਮਾਰ ਕੇ ਤੁਰਦਾ ਰਿਹਾ। ਫਿਰ ਇਹਨੇ ਸੋਚਿਆ ਟਾਈਮ ਬੜਾ ਲੱਗਦਾ, ਤੇਜ਼ੀ ਕਰਨੀ ਹੈ, ਇਹਨੇ ਉਹਦੇ 'ਤੇ ਇੰਜਣ ਰੱਖ ਲਿਆ, ਇੰਜਣ ਨਾਲ ਤੇਜ਼ੀ 'ਚ ਹੋ ਗਈ। ਫਿਰ ਇਹਨੇ ਸੋਚਿਆ ਮੈਂ ਸਮਾਨ ਵੀ ਨਾਲ ਲੈ ਕੇ ਆਉਣਾ, ਫਿਰ ਜਹਾਜ਼ ਬਣਾ ਲਿਆ, ਖੋਜਾਂ ਕਰਦਾ ਗਿਆ। ਇਹ ਦੁਨੀਆਂ ਦੇ ਸਾਗਰ ਨੂੰ, ਪਾਣੀ ਦੇ ਸਮੁੰਦਰ ਸਾਗਰ ਨੂੰ ਅਤੇ ਜਹਾਜ਼ਾਂ ਬੇੜੀਆਂ ਨਾਲ ਤਰਿਆ ਜਾ ਸਕਦਾ। ਮਲਾਹ ਸਿਆਣਾ ਹੋਵੇ, ਪਾਇਲਟ ਸਿਆਣਾ ਹੋਵੇ, ਸਮੁੰਦਰ ਦੀਆਂ ਛੱਲਾਂ ਤੋਂ, ਸਮੁੰਦਰ ਵਿੱਚ ਆਏ ਤੂਫਾਨ ਤੋਂ ਬੇੜੀ ਨੂੰ ਬਚਾ ਕੇ ਲੈ ਜਾਂਦਾ। ਪਰ ਜੇ ਮਲਾਹ ਅਣਜਾਣ ਹੋਵੇ ਤਾਂ ਸਮੁੰਦਰ ਦੀਆਂ ਛੱਲਾਂ ਦੇ ਵਿੱਚ ਜਹਾਜ਼ ਵੀ ਡੁੱਬ ਜਾਂਦਾ, ਆਪ ਵੀ ਡੁੱਬ ਜਾਂਦਾ। ਪਰ ਜਿਹੜਾ ਸਾਗਰ ਅਸੀਂ ਤਰਨਾ, ਇਹ ਸਾਗਰ ਦੇ ਵਿੱਚ ਪਾਣੀ ਨਹੀਂ ਹੈ। ਮਹਾਰਾਜ ਕਹਿੰਦੇ ਸਾਗਰ ਤਰਿਆ ਸਾਧੂ ਸੰਗੇ। ਹੁਣ ਇਸ ਸਾਗਰ ਦੇ ਵਿੱਚ ਪਾਣੀ ਨਹੀਂ ਜਿਹੜਾ ਅਸੀਂ ਤਰਨਾ, ਇਹ ਸਾਗਰ ਦੇ ਵਿੱਚ ਰੁਕਾਵਟਾਂ ਬੜੀਆਂ ਨੇ। ਉੱਧਰ ਰੁਕਾਵਟਾਂ ਛੱਲਾਂ ਆਉਂਦੀਆਂ, ਤੂਫਾਨ ਆਉਂਦਾ, ਪਾਣੀ ਦਾ ਬਦਲਾ ਵਹਾਅ ਬਦਲਦਾ, ਬੇੜੀ ਡੋਲ ਜਾਂਦੀ ਹੈ। ਇਹ ਜਿਹੜਾ ਬਿਨਾਂ ਪਾਣੀ ਤੋਂ ਸਾਗਰ ਅਸੀਂ ਤਰਨਾ, ਇਹਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਹੁਣ ਜਦੋਂ ਕ੍ਰੋਧ ਆਉਂਦਾ ਉਦੋਂ ਬੰਦਾ ਧਰਤੀ 'ਤੇ ਖੜਾ ਹੁੰਦਾ, ਪਾਣੀ 'ਚ ਨਹੀਂ ਖੜਾ ਹੁੰਦਾ। ਪਰ ਕ੍ਰੋਧ ਐਸਾ ਆਉਂਦਾ, ਐਸੀ ਗਲਤੀ ਕਰਦਾ, ਸਾਰੀ ਉਮਰ ਵਾਸਤੇ ਜੇਲ੍ਹ ਦੀ ਸੜਾ ਹਵਾ ਦੇ ਵਿੱਚ ਡੁੱਬ ਜਾਂਦਾ। ਇਹਦੇ ਕਾਮ ਦੀਆਂ ਲਹਿਰਾਂ ਨੇ, ਕ੍ਰੋਧ ਦੀਆਂ ਲਹਿਰਾਂ, ਮੋਹ ਦੀਆਂ ਲਹਿਰਾਂ ਨੇ, ਇਹਨਾਂ ਵਿੱਚ ਇਨਸਾਨ ਡੁੱਬ ਜਾਂਦਾ। ਇਹਨਾਂ ਵਿੱਚੋਂ ਬਚਣ ਵਾਸਤੇ, ਤਰਨ ਵਾਸਤੇ ਦੋ ਹੀ ਸਹਾਰੇ ਨੇ, ਇੱਕ ਹੈ ਸਿਮਰਨ ਅਤੇ ਦੂਜਾ ਸੇਵਾ। ਮਲਾਹ ਕੋਲ ਦੋ ਚੱਪੂ ਹੁੰਦੇ, ਇੱਕ ਸੱਜੀ ਇੱਕ ਖੱਬੇ। ਲੋੜ ਪਵੇ ਸੱਜਾ ਚੱਪੂ ਮਾਰਦਾ, ਲੋੜ ਪਵੇ ਖੱਬਾ ਮਾਰਦਾ, ਅਤੇ ਜਿੱਧਰ ਨੂੰ ਬੇੜੀ ਮੋੜਨੀ ਹੈ ਉਹ ਚੱਪੂਆਂ ਦੇ ਸਹਾਰੇ ਮੋੜਦਾ। ਸਤਿਗੁਰੂ ਜੀ ਨੇ ਸਾਨੂੰ ਦੋ ਚੱਪੂ ਦਿੱਤੇ ਨੇ, ਸੇਵਾ ਅਤੇ ਸਿਮਰਨ। ਨਾਮ ਦੀ ਬੇੜੀ ਵਿੱਚ ਬੈਠਣਾ, ਇਹ ਦੁਨੀਆਂ ਦੇ ਭਵ ਸਾਗਰ ਨੂੰ ਪਾਰ ਕਰਨਾ। ਪਾਰ ਕਰਦਿਆਂ ਕਰਦਿਆਂ ਕਾਮ ਨੇ ਗੇੜਾ ਮਾਰਨਾ, ਉਹ ਤੋਂ ਬਚਣਾ, ਕ੍ਰੋਧ ਤੋਂ ਬਚਣਾ, ਲੋਭ ਤੋਂ ਬਚਣਾ, ਮੋਹ ਹੰਕਾਰ ਤੋਂ ਬਚਣਾ। ਬਚਿਆ ਤਾਂ ਜਾਏਗਾ ਜੇ ਕਿਸੇ ਸੱਤ ਪੁਰਸ਼ ਦੀ ਸੰਗਤ ਹੋਊ। ਸਾਧੂ, ਸਾਧੂ ਉਹਨੂੰ ਕਹਿੰਦੇ ਜਿਹਨੇ ਆਪਣਾ ਆਪ ਸਾਧਿਆ ਹੋਵੇ, ਜਿਹਨੇ ਪੰਜੇ ਵਿਕਾਰ ਆਪਣੇ ਕਾਬੂ ਵਿੱਚ, ਕੰਟਰੋਲ ਵਿੱਚ ਕੀਤੇ ਹੋਣ। ਉਹਨੂੰ ਪੁੱਛਾਂਗੇ ਵੀ ਤੂੰ ਕਿਵੇਂ ਕੀਤਾ, ਉਹ ਸਾਨੂੰ ਦੱਸ ਦੂਗਾ। ਕੀ ਦੱਸੂਗਾ ਫਿਰ ਵੀ ਮੈਂ ਕਿਵੇਂ ਇਹ ਕੰਟਰੋਲ ਕੀਤੇ ਆ? ਮਹਾਰਾਜ ਕਹਿੰਦੇ ਨਿਰਭਉ ਨਾਮ ਜਪੋ ਹਰ ਰੰਗੇ। ਮੈਂ ਉਸ ਨਿਰਭਉ ਨਿਰੰਕਾਰ ਦਾ ਨਾਮ ਜਪਿਆ, ਨਾਮ ਜਪ ਕੇ ਪੰਜੇ ਮੇਰੇ ਕਾਬੂ ਆਏ, ਅਤੇ ਨਾਮ ਜਪ ਕੇ ਮੈਂ ਪਰਮੇਸ਼ੁਰ ਦੇ ਨਾਮ ਦੇ ਵਿੱਚ ਰੰਗਿਆ ਗਿਆ। ਜਦੋਂ ਪਰਮੇਸ਼ੁਰ ਦੇ ਨਾਮ ਦੇ ਵਿੱਚ ਰੰਗਿਆ ਗਿਆ,
ਸਤਿਗੁਰੂ ਕਿਰਪਾ ਕਰਦੇ ਕਹਿੰਦੇ ਪਰ ਧਨ ਦੋਖ ਕਿਛ ਪਾਪ ਨਾ ਫੇੜੇ। ਪਰ ਧਨ ਦੋਖ ਕਿਛ ਪਾਪ ਨਾ ਫੇੜੇ। ਪਰਾਇਆ ਧਨ ਤੰਗ ਨਹੀਂ ਕਰਦਾ, ਦਸਾਂ ਨੌਹਾਂ ਦੀ ਕੀਤੀ ਹੋਈ ਕਮਾਈ 'ਤੇ ਵਿਸ਼ਵਾਸ ਰੱਖਦਾ ਬੰਦਾ। ਅਰਦਾਸ ਇਹੀ ਹੁੰਦੀ ਹੈ, ਮਹਾਰਾਜ ਜੀ ਮੇਰੀ ਕਿਰਤ ਵਿੱਚ ਵਾਧਾ ਕਰ, ਮੇਰੇ ਕੋਲ ਬੇਈਮਾਨੀ ਦਾ ਪੈਸਾ ਨਾ ਆਵੇ। ਜਿਹਨੇ ਸੱਚ ਦੀ ਮਿਹਨਤ ਕਰਨੀ ਹੈ ਅਤੇ ਜਿਹਨੇ ਕੋਈ ਸੌਖਾ ਰਾਹ ਲੱਭਣਾ ਵੀ ਕੋਈ ਐਸਾ ਕੰਮ ਕਰੋ ਪੈਸਾ ਛੇਤੀ ਕੋਲ ਆ ਜਾਵੇ। ਯਾਦ ਰੱਖਿਓ, ਕਿਰਤ ਕਰਨ ਵਾਲਾ ਬੰਦਾ ਉਹਦੇ ਕੋਲ ਮਾਇਆ ਇੱਕੇਦਮ ਨਹੀਂ ਆਉਂਦੀ, ਉਹ ਕੌਡੀ ਕੌਡੀ ਜੋੜਦਾ। ਪਰ ਜਿਹੜਾ ਕਹਿੰਦਾ ਇੱਕੇ ਰਾਤ ਵਿੱਚ ਹੀ ਕਰੋੜਾਂ ਰੁਪਇਆ ਆ ਜਾਵੇ, ਫਿਰ ਉਹ ਇਨਸਾਨੀਅਤ ਨੂੰ ਛੱਡ ਕੇ ਬੇਈਮਾਨੀ ਸ਼ੈਤਾਨੀ ਹੈਵਾਨੀ ਦਾ ਰਾਹ ਪਕੜਦਾ ਬਹੁਤੀ ਮਾਇਆ ਇਕੱਠੀ ਕਰਨ ਵਾਸਤੇ। ਮਹਾਰਾਜ ਜੀ ਕਹਿੰਦੇ ਪਰ ਧਨ ਦੋਖ, ਜਿਹੜੇ ਦੋਸ਼ ਆ ਸਾਡੇ, ਦੋਸ਼ ਅੱਖਾਂ ਦਾ ਦੋਸ਼ ਆ ਮਾੜਾ ਦੇਖਣਾ, ਕੰਨਾਂ ਨੂੰ ਦੁੱਖ ਲੱਗਿਆ ਚੁਗਲੀ ਨਿੰਦਿਆ ਸੁਣਨੀ, ਜੀਭ ਨੂੰ ਦੁੱਖ ਲੱਗਿਆ ਵਾ ਬੁਰਾ ਬੋਲਣਾ, ਇਹ ਹਾਵੀ ਹੋ ਜਾਂਦੇ ਬੰਦੇ। ਜਦੋਂ ਪਰਮੇਸ਼ਰ ਦਾ ਨਾਮ ਜਪਦਾ ਸਾਧੂ ਦੀ ਸੰਗਤ ਕਰਦਾ, ਕਹਿੰਦੇ ਜਿਹੜੇ ਪਾਪ ਦੋਖ ਹੈ ਇਹ ਫਿਰ ਤੰਗ ਨਹੀਂ ਕਰਦੇ, ਇਹ ਨੇੜੇ ਵੀ ਨਹੀਂ ਆਉਂਦੇ। ਨਾਮ ਜਮ ਜੰਦਾਰ ਨਾ ਆਵੇ ਨੇੜੇ, ਇਹ ਜਮਾਂ ਦਾ ਰੂਪ ਧਾਰਨ ਕਰ ਲੈਂਦੇ ਆ। ਜਮ ਕੀ ਹੈ? ਸਾਨੂੰ ਇਹ ਸਮਝਾਇਆ ਗਿਆ ਵੀ ਧਰਮ ਰਾਜ ਦੇ ਜਮਦੂਤ ਆਉਂਦੇ ਨੇ, ਜੀਵ ਨੂੰ ਖਿੱਚ ਕੇ ਲੈ ਜਾਂਦੇ ਆ, ਕੁੱਟਦੇ ਮਾਰ ਕੇ ਲੈ ਕੇ ਜਾਂਦੇ ਆ। ਉਹ ਜਮ ਨਾ ਤਾਂ ਕਿਸੇ ਨੇ ਦੇਖੇ ਆ, ਕਿਹਨੂੰ ਕੁੱਟਦੇ ਆ ਇਹ ਵੀ ਨਹੀਂ ਦੇਖਿਆ ਗਿਆ। ਪਰ ਸਾਡੀ ਜ਼ਿੰਦਗੀ ਵਿੱਚ ਸਮਝ ਕਿਵੇਂ ਲੱਗੂ, ਇਹ ਜਿਹੜੇ ਜਮਦੂਤ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਦੋਂ ਜਮਦੂਤਾਂ ਦਾ ਰੂਪ ਧਾਰਨ ਕਰਦੇ ਆ, ਜਦੋਂ ਕ੍ਰੋਧ ਹਾਵੀ ਹੁੰਦਾ ਹੈ, ਜਮਦੂਤ ਦੀ ਪਕੜ ਵਿੱਚ ਆ ਗਿਆ, ਉਹਨੇ ਆਪਣਾ ਕੰਮ ਕਰਤਾ, ਕ੍ਰੋਧ ਸਾਂਭਿਆ ਨਹੀਂ ਗਿਆ, ਉਹਨੇ ਪ੍ਰੈਕਟੀਕਲ ਰੂਪ ਵਿੱਚ ਆ ਕੇ ਆਪਣਾ ਗੁੱਸਾ ਦਿਖਾ ਦਿੱਤਾ, ਫਿਰ ਸਾਰੀ ਉਮਰ ਪਛਤਾਉਣਾ ਪੈਂਦਾ। ਹੁਣ ਸਾਰੀ ਉਮਰ ਸਾਦਗੀ ਵਿੱਚ ਰਿਹਾ, ਦੁਨੀਆਂ ਤੋਂ ਦੂਰ ਰਿਹਾ, ਵਿਸ਼ੇ ਵਿਕਾਰਾਂ ਵਿੱਚ ਅਖੀਰ ਦੇ ਵਿੱਚ ਜਾ ਕੇ ਪੈ ਗਿਆ, ਅਖੀਰ 'ਚ ਜਾ ਕੇ। ਕਿੰਨੀਆਂ ਉਦਾਹਰਨਾਂ ਮਿਲਦੀਆਂ ਨੇ, ਸਾਰੀ ਉਮਰ ਚੰਗੇ ਕੰਮ ਕਰਦਿਆਂ ਲੰਘ ਗਿਆ, ਕੋਈ ਇੱਕ ਕੰਮ ਐਸਾ ਹੋ ਗਿਆ ਜ਼ਿੰਦਗੀ ਦੇ ਵਿੱਚ ਸਾਰੇ ਚੰਗੇ ਕੰਮਾਂ 'ਤੇ ਪਾਣੀ ਫਿਰ ਗਿਆ ਅਤੇ ਕਲੰਕ ਲੈ ਕੇ ਚਲਿਆ ਗਿਆ। ਇੱਕੋ ਹੀ ਕਲੰਕ ਨੇ ਸਾਰੀ ਜ਼ਿੰਦਗੀ ਬਰਬਾਦ ਕਰਤੀ। ਜਿਵੇਂ ਘਾਹ ਦਾ ਢੇਰ ਆ ਨਾ, ਘਾਹ ਸੁੱਕੇ ਘਾਹ ਦਾ ਢੇਰ ਜਾਂ ਲੱਕੜਾਂ ਦਾ ਢੇਰ ਹੈ, ਉਹ ਲੱਕੜਾਂ ਇਕੱਠੀਆਂ ਕਰਨ ਨੂੰ ਟਾਈਮ ਲੱਗਦਾ, ਪਰ ਜੇ ਉਹਨੂੰ ਸਵਾਹ ਕਰਨਾ ਹੋਵੇ ਤਾਂ ਅੱਗ ਦੀ ਇੱਕੋ ਹੀ ਚਿੰਗਿਆੜੀ ਕਾਫੀ ਹੈ। ਇੱਦਾਂ ਹੀ ਜਿਹੜੇ ਪਾਪ ਅਸੀਂ ਇਕੱਠੇ ਕਰਦੇ ਹਾਂ ਨਾ ਸਾਰੀ ਉਮਰ ਦੇ ਵਿੱਚ, ਜੇ ਕਿਧਰੇ ਸਾਨੂੰ ਨਾਮ ਦੀ ਚੰਗਿਆੜੀ ਮਿਲ ਜੇ, ਸਿਮਰਨ ਕਰਨ ਦਾ ਮੌਕਾ ਮਿਲ ਜੇ, ਮਹਾਰਾਜ ਕਹਿੰਦੇ ਤੇਰੇ ਪਾਪਾਂ ਦੇ ਢੇਰ ਖਤਮ ਹੋ ਜਾਂਦੇ ਆ, ਲੱਖਾਂ ਪਾਪ ਖਤਮ ਹੋ ਜਾਂਦੇ ਆ। ਪਰ ਯਾਦ ਰੱਖੀ, ਸਾਰੀ ਉਮਰ ਪੁੰਨ ਕਰਦਾ ਰਿਹਾ ਇਕੱਠੇ, ਚੰਗੇ ਕਰਮ ਕਰਦਾ ਰਿਹਾ, ਅਤੇ ਜੇ ਕਿਤੇ ਇੱਕ ਅੰਗਿਆਰੀ ਉਹੋ ਜਿਹੀ ਆ ਗਈ ਮਾੜੇ ਕਰਮਾਂ ਵਾਲੀ, ਉਹਨੇ ਵੀ ਆਪਣਾ ਸੇਕ ਦੇ ਦੇਣਾ। ਮਨੁੱਖ ਬਚਪਨ ਤੋਂ ਲੈ ਕੇ ਆਪਣਾ ਜੀਵਨ ਬਤੀਤ ਕਰਦਾ, ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਉਵੇਂ ਉਵੇਂ ਤ੍ਰਿਸ਼ਨਾ ਵੱਧਦੀ ਜਾਂਦੀ ਹੈ, ਇੱਛਾ ਵੱਧਦੀ ਜਾਂਦੀ ਹੈ, ਕੁਝ ਪ੍ਰਾਪਤ ਕਰਨ ਦੀ ਇੱਛਾ ਹੋਰ ਵੱਧਦੀ ਜਾਂਦੀ ਹੈ। ਇੱਕ ਕਵੀ ਨੇ ਬੜਾ ਸੋਹਣਾ ਲਿਖਿਆ, ਕਹਿੰਦਾ ਉਹਨੇ ਦੁਨੀਆਂ ਦਾ ਹਾਲ ਦੇਖਿਆ, ਕਹਿੰਦਾ ਇੱਕ ਬੰਦਾ ਤੁਰਿਆ ਜਾਂਦਾ, ਗਰੀਬੀ ਇੰਨੀ ਆ ਉਹਦੇ ਕੋਲ, ਘਰ ਦਾ ਰਾਸ਼ਨ ਮਸਾਂ ਹੀ ਪੂਰਾ ਹੁੰਦਾ। ਹੁਣ ਤੁਰਿਆ ਜਾਂਦਾ ਉਹਦੇ ਕੋਲ, ਇੱਕ ਸਾਈਕਲ 'ਤੇ ਲੰਘਿਆ ਬੰਦਾ, ਉਹਨਾਂ ਸਮੇਂ ਸਾਈਕਲ ਵੱਡੇ ਹੁੰਦੇ ਸੀ, ਹਰੇਕ ਕੋਲ ਨਹੀਂ ਹੁੰਦਾ। ਉਹਨੇ ਸੋਚਿਆ ਮਹਾਰਾਜ ਕਿਤੇ ਮੈਂ ਵੀ ਸਾਈਕਲ ਲੈ ਲੂੰ, ਮੈਨੂੰ ਵੀ ਸਾਈਕਲ ਦੇ ਦੇ। ਸਮਾਂ ਪਾ ਕੇ ਸਮਾਂ ਬੀਤਦਾ ਗਿਆ ਉਹਨੇ ਸਾਈਕਲ ਲੈ ਲਿਆ। ਹੁਣ ਸਮਾਂ ਤੇਜ਼ ਹੋ ਗਿਆ, ਜਿਹਦੇ ਕੋਲ ਸਾਈਕਲ ਸੀ ਉਹਨੇ ਸਕੂਟਰ ਲੈ ਲਿਆ। ਹੁਣ ਸਾਈਕਲ 'ਤੇ ਜਾਂਦਾ ਉਹੀ ਬੰਦਾ, ਫਿਰ ਸਕੂਟਰ ਦਾ ਹਾਰਨ ਮਾਰ ਕੇ ਕੋਲੋਂ ਲੰਘਦਾ, ਕਹਿੰਦਾ ਮਹਾਰਾਜ ਮੰਦਰ ਸਕੂਟਰ ਚਾਹੀਦਾ ਸੀ। ਜਦੋਂ ਉਹਨੂੰ ਸਕੂਟਰ ਮਿਲਿਆ, ਅਗਲਾ ਮੋਟਰਸਾਈਕਲ 'ਤੇ ਚਲਿਆ ਗਿਆ। ਉਹ ਕਹਿੰਦਾ ਤੁਰਨ ਵਾਲਾ ਸਾਈਕਲ ਭਾਲਦਾ, ਸਾਈਕਲ ਵਾਲਾ ਮੋਟਰਸਾਈਕਲ ਦੀ ਇੱਛਾ ਰੱਖਦਾ, ਮੋਟਰਸਾਈਕਲ ਵਾਲਾ ਵੱਡੀ ਗੱਡੀ ਭਾਲਦਾ,
ਜਿਹਦੇ ਕੋਲ ਗੱਡੀ ਹੈਗੀ ਆ ਉਹ ਕਹਿੰਦਾ ਮੇਰੇ ਕੋਲ ਗੱਡੀਆਂ ਵੱਡੀਆਂ ਹੋਣ, ਟਰੱਕ ਟਰਾਲੇ ਚੱਲਣ ਮੇਰੇ। ਜਿਹਦੇ ਕੋਲ ਟਰਾਲੇ ਚੱਲਦੇ ਆ ਉਹ ਕਹਿੰਦਾ ਹੁਣ ਇੱਕ ਆ ਕੇ ਦੋ ਹੋ ਜਾਣ, ਦੋ ਘਰ ਹੋਰ ਬਣ ਜਾਣ। ਕਈਆਂ ਦੀ ਇੱਛਾ ਇੰਨੀ ਵੱਧ ਜਾਂਦੀ ਹੈ ਉਹ ਕਹਿੰਦਾ ਮੇਰੀ ਟ੍ਰੇਨ ਚੱਲਦੀ ਹੋਵੇ, ਮੈਂ ਜਹਾਜ਼ ਲੈਣਾ ਆਪਣਾ। ਇੱਛਾ ਵੱਧਦੀ ਤੁਰੀ ਜਾਂਦੀ ਹੈ। ਬਚਪਨ ਤੋਂ ਲੈ ਕੇ ਜਵਾਨੀ ਤੱਕ, ਬੁਢੇਪੇ ਤੱਕ ਇਹ ਇੱਛਾ ਕਦੇ ਖਤਮ ਨਹੀਂ ਹੁੰਦੀ। ਹੋਰ ਤੇ ਹੋਰ ਛੱਡੋ, 100 ਸਾਲ ਦੀ ਉਮਰ ਭੋਗਣ ਵਾਲੇ ਬਜ਼ੁਰਗ ਨੂੰ ਜਦੋਂ ਮੂੰਹ 'ਚ ਚਮਚਿਆਂ ਨਾਲ ਪਾਣੀ ਪਾਉਂਦੇ ਆ ਨਾ ਲੋਕ, ਮਾੜਾ ਮੋਟਾ ਸਾਹ ਆਉਂਦਾ, ਉਦੋਂ ਬੁਲਾ ਕੇ ਪੁੱਛਦੇ ਆ ਬਾਪੂ ਕੀ ਚਾਹੀਦਾ, ਉਦੋਂ ਵੀ ਬਾਪੂ ਦੀ ਕੋਈ ਨਾ ਕੋਈ ਇੱਛਾ ਹੁੰਦੀ ਹੈ, ਹਲੇ ਮੈਨੂੰ ਆਹ ਮਿਲ ਜੇ ਤਾਂ ਚੰਗਾ, ਮੈਂ 4 ਸਾਲ ਹੋਰ ਜਿਉਲਾਂ ਤਾਂ ਚੰਗਾ। ਇਹ ਇੱਛਾ ਖਤਮ ਨਹੀਂ ਹੁੰਦੀ ਕਦੇ। ਮੇਰੇ ਸਾਹਿਬ ਜੀ ਕਹਿੰਦੇ ਆ ਨਾਨਕ ਉਧਰੇ ਪ੍ਰਭ ਸ਼ਰਨਾਈ। ਹੁਣ ਤੂੰ ਕਿੰਨੇ ਸਾਲ ਸੰਸਾਰ ਦੇ ਵਿੱਚ ਜਿਉਂ ਕੇ ਗਿਆ, ਕੋਈ ਮਾਨਾ ਨਹੀਂ ਰੱਖਦਾ। ਬੜੇ ਐਸੇ ਨੇ ਜਿਨ੍ਹਾਂ ਨੇ 100 ਸਾਲ ਤੋਂ ਉੱਤੇ ਜ਼ਿੰਦਗੀ ਭੋਗੀ ਹੈ, ਪਰ ਜੇ ਲੇਖਾ ਰੱਬ ਮੰਗੀਸੀ ਹੈ, ਬਹੀ ਕੱਢੀ ਜਾਂਦੀ ਹੈ, 100 ਸਾਲ ਦੇ ਵਿੱਚ 1 ਮਹੀਨਾ ਵੀ ਪੂਰਾ ਚੰਗੇ ਕਰਮਾਂ ਵਾਲਾ ਨਹੀਂ ਬਣਦਾ, ਸਾਰੀ ਜ਼ਿੰਦਗੀ ਬਰਬਾਦ ਕਰ ਲਈ। ਇੱਥੇ ਤੇ ਉਹ ਜ਼ਿੰਦਗੀ ਗਿਣੀ ਜਾਂਦੀ ਹੈ ਜਿਹੜੀ ਚੰਗੇ ਕਰਮਾਂ ਵਿੱਚ ਪਈ ਹੋਈ ਹੈ। ਗੁਰੂ ਦੇ ਦਰ 'ਤੇ ਉਹ ਪ੍ਰਵਾਨ ਹੈ, ਬਾਕੀ ਫੋਕਟ ਅਜਾਈ ਚਲੀ ਗਈ। ਸਾਹਿਬ ਜੀ ਕਹਿੰਦੇ ਤੇਰੀ ਜ਼ਿੰਦਗੀ ਅਜਾਈ ਨਾ ਜਾਵੇ, ਇਸ ਕਰਕੇ ਪਿਆਰਿਆ ਸਿਮਰਨ ਕਰਿਆ ਕਰ, ਰਸਨਾ ਦੇ ਨਾਲ ਪਰਮੇਸ਼ੁਰ ਦਾ ਨਾਮ ਜਪਿਆ ਕਰ, ਹੱਥਾਂ ਦੇ ਨਾਲ ਪਰਮੇਸ਼ੁਰ ਦਾ ਸੇਵਾ ਕਰਿਆ ਕਰ। ਹੁਣ ਦੁਨੀਆਂ ਦੇ ਲੋਕ ਕਹਿੰਦੇ ਜੇ ਨਾਮ ਜਪਣਾ ਹੈ ਘਰ ਬਾਰ ਛੱਡ ਕੇ ਚੌਂਕਣਾ ਮਾਰ ਕੇ ਜੰਗਲਾਂ 'ਚ ਬੈਠਣਾ ਪਊ, ਜੇ ਨਾਮ ਜਪਦੇ ਅਸੀਂ ਹੋਰ ਕੰਮ ਨਹੀਂ ਕਰ ਸਕਦੇ ਕੋਈ। ਗੁਰੂ ਨੇ ਸਾਨੂੰ ਕਿੰਨਾ ਸੌਖਾ ਰਸਤਾ ਦਿੱਤਾ। ਮਹਾਰਾਜ ਜੀ ਕਹਿੰਦੇ ਹੈ ਦੋ ਮਿੱਤਰ ਪਿਆਰੇ ਆ, ਮਿੱਤਰ ਭਗਤੀ ਕਰਨ ਵਾਲੇ ਆ, ਨਾਮਦੇਵ ਅਤੇ ਤਰਲੋਚਨ। ਮਿੱਤਰਤਾ ਇੰਨੀ ਗੂੜੀ ਹੈ, ਦੋਨਾਂ ਨੂੰ ਇੱਕ ਦੂਜੇ ਦੀ ਚਿੰਤਾ ਹੈ ਕਿ ਸਾਡੇ ਕੋਲ ਨਾਮ ਦੀ ਘਾਟ ਨਹੀਂ ਰਹਿ ਜੀ ਕਿਤੇ, ਨਾਮ ਜਪਦੇ ਹੈ। ਤਰਲੋਚਨ ਨੂੰ ਚਿੰਤਾ ਹੋਊਗੀ ਮੇਰਾ ਮਿੱਤਰ ਨਾਮਦੇਵ ਨਾਮ ਨਹੀਂ ਜਪਦਾ, ਕਹਿੰਦਾ ਨਾਮ ਜਪਿਆ ਕਰ, ਕਹਿੰਦਾ ਜਪਦਾ ਹੁੰਦਾ ਸਾਰੀ ਦਿਹਾੜੀ ਤੇ ਤੂੰ ਕੰਮ ਕਰੀ ਜਾਂਦਾ। ਉਹ ਕਹਿੰਦਾ ਤਰੀਕਾ ਇੱਕੋ ਹੀ ਹੈ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਦੇ ਨਾਲ ਕੰਮ ਧੰਦਾ ਕਰਦਿਆਂ ਤੁਰਦਿਆਂ ਫਿਰਦਿਆਂ ਪਰਮੇਸ਼ੁਰ ਦੇ ਨਾਲ ਜੁੜੇ ਰਹਿਣਾ, ਫਿਰ ਸਾਡਾ ਮਨੁੱਖਾ ਜਨਮ ਸਫਲਾ ਹੋ ਜਾਏਗਾ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਵਿਛਾ।

तुम मात पिता तुम ही जानी नानक दास।

ਏਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਈ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਇ ਅਰਜਨ, ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿਕ੍ਰਿਸ਼ਨ ਸਾਹਿਬ ਧਿਆਈ ਆ ਜੇ ਜੇਠਾਂ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਨ ਦਾਵੈ ਧਾਈ, ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਅਰਦਾ ਤੇ ਅੰਦਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੇ ਚੇਤਾਵਨ ਕੇ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਦਾਨ ਦਾਰ ਚਾਰਿਆ, ਦੇਖ ਤੇ ਫਤਿਹ ਬਿਰਧ ਕੀ ਪਾਏ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਈ, ਖਾਲਸਾ ਜੀ ਕੇ ਬੋਲਵਾਲੇ ਬੋਲੋ ਜੀ। ਵਾਹ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ, ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਕਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ, ਦੀਦਾਰ, ਸੇਵਾ, ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਓਟ ਸੱਜੇ ਪਿਤਾ ਜੀ, ਆਪ ਜੀ ਦੇ ਹਜ਼ੂਰ ਸੋਹਣੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਮਹਾਨ ਕਿਰਪਾ ਸਦਕਾ ਅੰਮ੍ਰਿਤਵੇਲ ਤੋਂ ਲੈ ਕੇ ਸੰਗਤਾਂ ਆਪ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਕੇ ਹਾਜ਼ਰੀਆਂ ਭਰ ਰਹੀਆਂ ਜੀ। ਉਹ ਆਸਤਾ ਕੀ ਵਾਰ ਦਾ ਕੀਰਤਨ, ਗੁਰਬਾਣੀ ਦੇ ਸ਼ਬਦ ਕੀਰਤਨ, ਗੁਰਮਤ ਦੀਆਂ ਵਿਚਾਰਾਂ ਹੋਈਆਂ ਹੋਈਆਂ ਬੇਅੰਤ ਭੁੱਲਾਂ ਦੀ ਸੇਵਾ ਕਰਨੀ, ਅੱਗੇ ਤੋਂ ਸਮਤ ਬਖਸ਼ਣੀ, ਸ਼ੁੱਧ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਬਲ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ ਜੀ। ਉਹ ਆਉਣ ਵਾਲਾ ਸਮਾਂ ਜੀ ਦੇ ਹੁਕਮਾਂ ਦੇ ਸੁੱਖ ਦਾ ਬਤੀਤ ਕਰਨਾ, ਸਰਬੱਤ ਸੰਗਤਾਂ ਦੇ ਮਨ ਦੀਆਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਕੇ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਜੀ। ਉਹ ਦਰ ਘਰ ਦੇ ਪ੍ਰੀਤਵਾਨ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਰਤਨਾਂ ਬਖਸ਼ਿਸ਼ ਕਰਨੀਆਂ ਜੀ। ਉਹ ਭਾਈ ਸਰਬਜੀਤ ਸਿੰਘ ਜੀ ਦੀ ਬੱਚੀ ਜੈਸਵੀ ਕੌਰ ਦੇ ਜਨਮਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਕੀਤਾ ਜਾ ਰਿਹਾ, ਕਿਰਪਾ ਕਰਨੀ, ਬੱਚੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਉਹ ਲੰਬੀ ਆਰਜੂ ਬਖਸ਼ਿਸ਼ ਕਰਨੀ, ਮਾਤਾ ਪਿਤਾ ਦਾ ਆਗਿਆਕਾਰੀ ਬਣਾਉਣਾ, ਆਪ ਜੀ ਦੀ ਬਾਣੀ ਬਾਣੀ ਦੇ ਰੰਗ ਵਿੱਚ ਰੰਗ ਕੇ ਰੱਖਣਾ ਜੀ। ਉਹ ਆਉਣ ਵਾਲਾ ਸਮਾਂ ਆਪ ਜੀ ਦੇ ਹੁਕਮ ਦੇ ਸੁੱਖ ਦਾ ਬਤੀਤ ਕਰਨਾ, ਇਸੇ ਤਰ੍ਹਾਂ ਹੀ ਪਰਿਵਾਰ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ। ਰਾਵੀ ਅਤੇ ਰੌਚਕਾ ਸਚਦੇਵ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸੱਚੇ ਪਾਤਸ਼ਾਹ ਜੀ। ਉਹ ਦਰ ਘਰ ਦੇ ਪ੍ਰੀਤਵਾਨ ਭਾਈ ਗੁਰਭੀਮ ਸਿੰਘ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਭਾਈ ਦਲਜੀਤ ਸਿੰਘ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ। ਆਉਣ ਵਾਲਾ ਸਮਾਂ ਆਪ ਜੀ ਦੇ ਹੁਕਮ ਅੰਦਰ ਸੁੱਖ ਦਾ ਬਤੀਤ ਕਰਨਾ ਜੀ। ਉਹ ਕਿਰਤ ਵਿੱਚ ਵਾਧਾ ਕਰਨਾ, ਨਾਮ ਜਪਣ ਦਾ ਵੰਡ ਕੇ ਛਕਣ ਦਾ ਬਲ ਬਖਸ਼ਿਸ਼ ਕਰਨਾ ਜੀ। ਆਉਣ ਵਾਲਾ ਸਮਾਂ ਆਪ ਜੀ ਦੇ ਹੁਕਮ ਅੰਦਰ ਸੁੱਖ ਦਾ ਬਤੀਤ ਕਰਨਾ।

ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਹਾਵਲ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਪਿਆਰੀ ਸੰਗਤ ਵਿੱਚ ਵਰਤੇ, ਜੋ ਜੀ ਛਕੇ ਆਪ ਜੀ ਦਾ ਪਾਵਨ ਪਵਿੱਤਰ ਨਾਮ ਜਪੇ, ਸਹੀ ਪਿਆਰੇ ਮੇਲ ਕਰਾਉਣੇ ਜਿਹਨਾਂ ਮਿਲਿਆ ਪਵਿੱਤਰ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ। ਦੋਹਰਾ ਆ ਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ,

ਪਰ ਸਤਿਗੁਰ ਭੇਟੇ ਪੂਰੇ ਭਾਗ ਸਾਚ ਰਤੇ ਅਹਨਸ ਬੈਰਾਗ ਚਾਹੋਂ ਯੁਗ ਮਹਿ ਅੰਮ੍ਰਿਤ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੋ, ਹਮੇਸ਼ਾ ਦੀ ਤਰ੍ਹਾਂ ਭਾਗਾਂ ਵਾਲੇ ਹਾਂ ਕਿ ਪਰਮਾਤਮਾ ਨੇ ਸਾਨੂੰ ਅੱਜ ਦਾ ਦਿਨ ਵੀ ਬਖਸ਼ਿਸ਼ ਕੀਤਾ ਹੈ। ਉਦੋਂ ਵੱਡੇ ਭਾਗ ਨੇ ਸਾਡੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗਿਆਨੀ ਜੀ ਹੋਣਾਂ ਕੋਲੋਂ ਅਤੇ ਬੀਬੀਆਂ ਭੈਣਾਂ ਕੋਲੋਂ ਵੀਰਾਂ ਕੋਲੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ ਅਤੇ ਗਿਆਨੀ ਜੀ ਹੋਣਾਂ ਨੇ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਕਿ ਬੰਦਨਾ ਹਰ ਬੰਦਨਾ, ਬੰਦਨਾ ਬੇਨਤੀ ਕਿਸ ਤਰ੍ਹਾਂ ਕਰਨੀ ਆ, ਬਸ ਸ਼ੁਕਰਾਨਾ ਹੀ ਕਰਨਾ ਹੈ। ਕਹਿੰਦੇ ਸੌਂਦੇ ਵਾਹ ਵਾਹ ਉੱਚਰੇ, ਉੱਠਦੇ ਵੀ ਵਾਹ ਕਰੇਨ। ਸੌਣਾ, ਬਹਿਣਾ, ਉੱਠਣਾ ਜਦੋਂ ਵੀ ਵਾਹ, ਕਿਉਂ ਵਾਹ ਕਰੇਨ ਕਰੇਨ, ਉਸ ਪਰਮਾਤਮਾ ਦਾ ਸ਼ੁਕਰ ਕਿਉਂ ਕਰਨਾ ਹੈ। ਇਸ ਜੱਗ ਮੇਂ ਤੇਰੀ ਸਿਕਦਾਰੀ, ਤੂੰ ਸਰਦਾਰ ਹੈ ਇਸ ਦੁਨੀਆ ਕਾ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰ ਅਗਨ ਸੇ ਜਿਨੇ ਨਿਵਾਰਿਆ, ਬਾਲ ਵਿਵਸਥਾ ਤੁਝੇ ਪਿਆਰੇ ਦੂਧ, ਪਰ ਜੋਵਨ ਭੋਗਨ ਸੁਖ ਸੂਦ। ਕੀ ਕੁਛ ਦਿੱਤਾ ਸਾਨੂੰ ਉਹਦੀਆਂ ਇਹ ਜਿਹੜੀਆਂ ਹੱਥ ਪੈਰ ਨੱਕ ਕੰਨ ਸਹੀ ਜਗ੍ਹਾ 'ਤੇ ਲੱਗੇ ਨੇ, ਇਸ ਤੋਂ ਵੱਡਾ ਸ਼ੁਕਰਾਨਾ ਹੋਰ ਕੀ ਹੋ ਸਕਦਾ ਹੈ। ਜਿਹੜਾ ਇਨਸਾਨ ਤੰਦਰੁਸਤ ਹੈ, ਠੀਕ ਹੈ, ਆਪਣੇ ਉਹ ਜੋ ਕੁਛ ਵੀ ਮਰਜ਼ੀ ਕਰ ਸਕਦਾ ਹੈ। ਇਸ ਕਰਕੇ ਜਿੰਨਾ ਸ਼ੁਕਰਾਨਾ ਕਰ ਲਓ ਉਨਾ ਹੀ ਥੋੜ੍ਹਾ। ਬਹੁਤ ਬਹੁਤ ਧੰਨਵਾਦ ਕਿਚਨ ਵਾਲੀਆਂ ਬੀਬੀਆਂ ਦਾ, ਹੋਰ ਬੀਬੀਆਂ ਭੈਣਾਂ ਵੀਰਾਂ ਸਾਰੇ ਬੱਚਿਆਂ ਦਾ, ਜਿਹੜੇ ਕਿ ਰਲ ਮਿਲ ਕੇ ਸਮਾਨ ਆਉਂਦੇ ਹਨ। ਬਹੁਤ ਹੀ ਬਹੁਤ ਧੰਨਵਾਦ, ਕਿਉਂਕਿ ਇਹੋ ਜਿਹੇ ਕਾਰਜ ਜਿਹੜੇ ਨੇ ਹਰੇਕ ਸਾਰੀ ਸੰਗਤ ਦੇ ਨਾਲ ਰਲ ਮਿਲ ਕੇ ਹੀ ਨਿਭਾਏ ਜਾਂਦੇ ਹਨ। ਹੁਣ ਇੱਕ ਬੇਨਤੀ ਆ, ਜਿਸ ਤਰ੍ਹਾਂ ਬੱਚੇ ਥੱਲੇ ਕਾਫੀ ਰੋਲੀ ਪਾਉਂਦੇ ਆ ਅਤੇ ਸਾਰਿਆਂ ਨੂੰ ਸੁਣਦਾ ਵੀ ਸਾਰਿਆਂ ਨੂੰ, ਮੈਂ ਤਕਰੀਬਨ ਦੋ ਵਾਰੀ ਉੱਠ ਕੇ ਗਿਆ। ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ, ਦੋਨੇ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਆਪਣੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਆਪਾਂ ਜਦੋਂ ਵੀ ਕੋਈ ਬੱਚਾ ਉੱਚੀ ਆਵਾਜ਼ ਵਿੱਚ ਬੋਲਦਾ ਉਹਨੂੰ ਕਹੀਏ ਬੇਟੇ ਹੌਲੀ ਬੋਲੋ, ਪ੍ਰੇਮ ਨਾਲ ਪਿਆਰ ਨਾਲ ਹੱਥ ਜੋੜ ਕੇ ਬੇਨਤੀ ਕਰ ਲਓ, ਮੰਨਣਗੇ ਬੱਚੇ ਆਪਣੇ ਬਹੁਤ ਪਿਆਰੇ ਆ। ਜਿਸ ਤਰ੍ਹਾਂ ਪਿੱਛੇ ਆਪਣੀ ਬੱਚੀ ਨੂੰ ਗਿਆਨੀ ਜੀ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਬੱਚੇ ਜਿਨ੍ਹਾਂ ਦੇ ਹੈਗੇ ਆ ਉਹਨਾਂ ਨੇ ਕਿਰਨ ਆ ਸ਼ਾਇਦ ਮੇਰਾ ਬੱਚੀ, ਉਹ ਆਪਣੇ ਆਪ ਇੱਕ ਮਿੰਟ 'ਚ ਲੈ ਕੇ ਬੱਚੇ ਨੂੰ ਬਾਹਰ ਚਲੇ ਗਏ। ਇਸ ਤਰ੍ਹਾਂ ਮੰਨਣਾ ਆ, ਨਹੀਂ ਤਾਂ ਗੁੱਸਾ ਵੀ ਕਰ ਸਕਦੇ ਬੰਦੇ, ਕਿਉਂਕਿ ਸੱਚ ਤਾਂ ਸੱਚ ਹੀ ਰਹਿਣਾ ਆ। ਆਪਾਂ ਸਾਰਿਆਂ ਨੇ ਇਸ ਤਰ੍ਹਾਂ ਹੀ ਬੱਚਿਆਂ ਨੂੰ ਵੀ ਬੇਨਤੀ ਕਰਨਾ, ਮੈਂ ਵੱਡੇ ਬੱਚੇ ਆ ਹੁਣ ਸਾਰੇ ਥੱਲੇ ਪੌੜੀਆਂ ਨੂੰ ਉੱਪਰ ਚੜ੍ਹਦੇ ਦੌੜਦੇ ਉੱਚੀ ਉੱਚੀ ਬੋਲਦੇ ਆ, ਜਦੋਂ ਗਿਆਨੀ ਜੀ ਹੋਣੀ ਡਿਸਟਰਬ ਹੁੰਦੇ ਆ ਉੱਪਰ, ਕਿਉਂਕਿ ਉਹਨਾਂ ਦੀ ਜਿਹੜੀ ਆ ਲਿਵ ਟੁੱਟਦੀ ਆ। ਇਸ ਕਰਕੇ ਆਪਾਂ ਸਾਰੇ ਕੋਸ਼ਿਸ਼ ਕਰਿਆ ਕਰੀਏ, ਜੇ ਕਿਸੇ ਨੂੰ ਆਵਾਜ਼ ਸੁਣਦੀ ਆ ਨਾ, ਜਿਹੜੇ ਵੀ ਲਾਗੇ ਬੈਠਦੇ ਆ ਉਹਨਾਂ ਨੂੰ ਬੱਚਿਆਂ ਨੂੰ ਬੇਨਤੀ ਕਰੋ, ਪਿਆਰ ਨਾਲ ਸਮਝਾਓ, ਪੱਕਾ ਸਮਝਣਗੇ, ਕਿਉਂ ਨਹੀਂ ਸਮਝਣਗੇ। ਅਗਲੇ ਹਫ਼ਤੇ ਆਸਾ ਕੀ ਵਾਰ ਦੇ ਨਾਲ ਕੀਰਤਨ ਆਰੰਭ ਹੋਣਗੇ ਅਤੇ ਸਹਿਜ ਪਾਠ ਦਾ ਭੋਗ ਪਾਇਆ ਜਾਏਗਾ, ਹੋਈਆਂ ਭੁੱਲਾਂ ਦੀ ਖਿਮਾ। ਹੁਣ ਬੱਚੇ ਆਪਣੇ ਕੁਛ ਬੋਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾ ਦੇ ਨਾਮ, ਰਾਗ ਸ੍ਰੀ ਰਾਗ, ਰਾਗ ਨਾਗ, ਰਾਗ ਗੌੜੀ, ਰਾਗ ਆਸਾ, ਰਾਗ ਗੁਜਰੀ, ਰਾਗ ਦੇ ਭੰਡਾਰੀ, ਰਾਗ ਬਿਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬੱਚੇ ਸ਼ਨੀਵਾਰ ਐਤਵਾਰ ਨੂੰ ਕਲਾਸ ਦੇ ਵਿੱਚ ਆਉਂਦੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 31 ਰਾਗ ਹੈ, ਥੋੜ੍ਹੇ ਥੋੜ੍ਹੇ ਕਰਕੇ ਬੱਚਿਆਂ ਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਾਲ ਨਾਲ ਬੱਚੇ ਸੰਗਤਾਂ ਨਾਲ ਸਾਂਝ ਪਾਉਂਦੇ ਆ ਤਾਂ ਕਿ ਬੱਚਿਆਂ ਦਾ ਜਿਹੜਾ ਬੋਲਣ ਦਾ ਅਭਿਆਸ ਵੀ ਹੁੰਦਾ ਰਹੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਬੱਚਿਆਂ ਦੇ ਮਾਪਿਆਂ ਦਾ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੀ। ਆਓ ਕੜਾਹ ਪ੍ਰਸ਼ਾਦ ਦੀ ਦੇਖ ਵਰਤ ਰਹੀ ਹੈ, ਨਾਲ ਸਿਮਰਨ ਕਰੀਏ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਿਰਫ ਗੱਲ ਏ ਮਨ ਨੂੰ ਸੰਭਵ ਵਿੱਚ ਜੋੜਨ ਦੀ। ਜਦੋਂ ਅਸੀਂ ਆਪਣਾ ਮਨ ਸਤਿਗੁਰੂ ਦੇ ਅੱਗੇ ਰੱਖ ਦਈਏ ਫਿਰ ਸਾਡਾ ਮਨ ਉਹਦੇ ਚਰਨਾਂ ਵਿੱਚ ਜੁੜ ਕੇ ਉਸਦੀ ਯਾਦ ਵਿੱਚ ਸਿਮਰਨ ਕਰੇ ਨਾ, ਫਿਰ ਇਸ ਲੋਕ ਦੇ ਸੁੱਖ ਵੀ ਉਸ ਪਰਲੋਕ ਦੇ ਸੁੱਖ ਵੀ ਝੋਲੇ ਚ ਪੈ ਜਾਂਦੇ ਆ। ਕੋ ਸਤਨਾਮ ਗੱਲ ਮਨ ਨੂੰ ਜੋੜਨ ਸੰਗਤ ਵਿੱਚ ਬੈਠ ਕੇ ਨਾਮ ਜਪਣਾ ਉਸਦੀ ਆਰਾਧਨਾ ਕਰਨੀ ਬੜੇ ਵੱਡੇ ਭਾਗ ਹੋਣ ਤਾਂ ਸਤਸੰਗਤ ਪ੍ਰਾਪਤ ਹੁੰਦੀ। ਆਓ ਕੁਛ ਘੜੀਆਂ ਹਨ ਅਸੀਂ ਸਫਲ ਕਰਦੇ ਹੋਏ ਸਿਮਰਨ ਵਿੱਚ ਜੁੜੀਏ। ਸਾਰੇ ਕਿਰਪਾ ਕਰਿਓ ਜੇ ਵਸਤ ਮੰਗੀ ਹੈ ਸਾਰੀ ਪਾਈ ਹੈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

مان بسنتا تیج اپنا آپ جب سرد فلا پر تور جسے جت کتا نان

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISD 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਅੰਮ੍ਰਿਤ ਬਾਣੀ ਦੀ ਜਿੱਥੇ ਨਾ ਹੋਏ ਵਰਖਾ, ਅੰਮ੍ਰਿਤ ਬਾਣੀ ਦੀ ਜਿੱਥੇ ਨਾ ਹੋਏ ਵਰਖਾ, ਸੁੱਕੇ ਸੜੇ ਹਿਰਦੇ ਬੀਆ ਬਾਣ ਲੈਂਦੀ। ਜਿੱਥੇ ਰੁੱਤ ਬਸੰਤ ਨਾ ਪਾਏ ਫੇਰਾ, ਨਾ ਉਹ ਗੁੱਲ ਨਾ ਗੁੱਲ ਸਥਾਨ ਲੈਂਦੀ। ਜਿਹੜੇ ਤਲਾਬ ਵਿੱਚੋਂ ਮੁੱਕ ਜਾਏ ਪਾਣੀ, ਉਹਨਾਂ ਮੱਛੀਆਂ ਦੇ ਨਹੀਂ ਪ੍ਰਾਣ ਰਹਿੰਦੇ। ਜਿਹੜੇ ਨਾਮ ਨਾ ਜਪਦੇ ਖਾਲਸਾ ਦੀ, ਉਹ ਤੇ ਮੋਇਆ ਜਿਉਂਦੇ ਹੀ ਮੋਇਆ ਸਮਾਨ ਲਈ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਓ। ਹਾਜ਼ਰਾ ਹਜ਼ੂਰ ਜਾਹਰਾ ਜਹੂਰ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ, ਮਨੁੱਖਤਾ ਦੇ ਸਾਂਝੇ ਗੁਰੂ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵਕਤ ਦੇ ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਮਾਈ ਭਾਈ ਦੇਵਤਿਆਂ ਵਾਂਗ ਸਮਾਧੇ ਲਾ ਕੇ ਜੁੜ ਬੈਠੇ ਹੋ। ਸਤਿਗੁਰਾਂ ਦੇ ਇਤਿਹਾਸ ਦੀ ਪਾਵਨ ਵਿਚਾਰ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਢਾਡੀ ਵਾਰਾਂ ਰਾਹੀਂ ਸਿੱਖ ਸੰਗਤਾਂ ਦੇ ਦਰਸ਼ਨ ਦਾਰਿਆਂ ਵਾਸਤੇ ਕੁਝ ਸਮਾਂ ਨਸੀਬ ਹੋਇਆ ਹੈ। ਸਭ ਤੋਂ ਪਹਿਲਾਂ ਗੁਰਦੇਵ ਕਲਗੀਧਰ ਦਾਤਾਰ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਦੇ ਸਿਮਰਨ ਦੇ ਨਾਲ ਹਾਜ਼ਰੀ ਲਵਾਈਏ। ਸਰਬੱਤ ਸੰਗਤ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਮਤ 1620 ਵਿੱਚ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਧੰਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੇ ਉਦਰ ਤੋਂ ਜਨਮ ਲੈ ਕੇ ਸੰਸਾਰ ਦੀ ਕਲਿਆਣਤਾ ਕਰਨ ਵਾਲੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਅੱਜ ਆਗਮਨ ਪਰਵ ਸਿੱਖ ਸੰਗਤਾਂ ਮਨਾ ਰਹੀਆਂ ਨੇ, ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਨੇ। ਪਿਆਰੇ ਗੁਰਸਿੱਖੋ, ਜਿਨ੍ਹਾਂ ਦੀ ਬਾਬਤ ਆਪ ਜੀ ਨੇ ਸਤਿਕਾਰਯੋਗ ਮਹਾਂਪੁਰਖਾਂ ਦੇ ਪਾਸੋਂ ਬੇਅੰਤ ਉਦਾਹਰਨਾਂ, ਉਹਨਾਂ ਦੇ ਜੀਵਨ ਸੰਬੰਧੀ ਵਿਚਾਰਾਂ ਸਰਵਣ ਕੀਤੀਆਂ ਨੇ। ਆਇਆ ਕਿਹੜਾ ਵੱਡਾ ਪੁਰਖ ਹੈ, ਭਾਰੀ ਜਨ ਮੰਜੀ ਹਲਾਈ ਸਾਡੀ ਸਾਰੀ, ਇਹ ਬਚਨ ਮੇਰੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ। ਉਠਾਉਂਦਿਆਂ ਹੋਇਆਂ ਸੱਚਮੁੱਚੀ ਆਵਾਜ਼ ਦੇ ਕੇ ਮੇਰੇ ਸਾਹਿਬ ਨੇ ਆਖਿਆ, ਧਾਨੀ ਵਾਕਿਆ ਇਹ ਭਾਰੀ ਪੁਰਸ਼ ਹੋਵੇਗਾ। ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਇਹ ਆਵਾਜ਼ ਦਿੱਤੀ ਸੀ ਨਾ, ਉਸ ਵੇਲੇ ਬੀਬੀ ਭਾਨੀ ਜੀ ਨੇ ਅਦਬ ਦੇ ਨਾਲ ਹੱਥ ਜੋੜ ਕੇ ਆਖਿਆ, ਗੁਰਦੇਵ ਪਿਤਾ ਜੀ, ਇਹ ਕੋਈ ਹੋਰ ਨਹੀਂ, ਇਹ ਕੋਈ ਬਗਾਨਾ ਨਹੀਂ, ਤੁਹਾਡਾ ਦੋਹਤਾ ਹੈ ਦੋਹਤਾ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਐਸਾ ਪਿਆਰ ਭਰਿਆ ਇਹ ਬਚਨ ਕੀਤਾ, ਕਹਿੰਦੇ ਦੋਹਤਾ ਬਾਣੀ ਕਾ ਬੋਹਿਤਾ। ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਸਵਾਇਮਾਨ ਸਨ, ਜਿਨ੍ਹਾਂ ਨੇ ਪਿਆਰ ਦੇ ਨਾਲ ਇਹ ਬਚਨ ਕੀਤੇ। ਆਉਣ ਵਾਲੇ ਸਮੇਂ ਦੇ ਅੰਦਰ ਉਹਨਾਂ ਦਾ ਬਚਨ ਤਾਂ ਸੱਤ ਹੈ ਨਾ, ਵਿਚਾਰ ਚੱਲਦੀ ਹੋਈ ਅਗੇਰੇ ਪਹੁੰਚੀ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਜੀਵਨ ਦੇ, ਆਪਣੀ ਜ਼ਿੰਦਗੀ ਦੇ ਇਸ ਸੰਸਾਰ ਦੇ ਕੁਝ ਸਾਲ, ਆਪਣੀ ਜ਼ਿੰਦਗੀ ਦੇ ਆਪਣੇ ਦਮਾਨ ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੇ। ਗੁਰਤਾ ਗੱਦੀ ਤੇ ਸੁਭਾਇਮਾਨ ਹੋ ਕੇ ਅੰਮ੍ਰਿਤਸਰ ਸਾਹਿਬ, ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਦੇ ਹਾਂ, ਉਸ ਸ਼ਹਿਰ ਨੂੰ ਵਸਾਉਣਾ ਕੀਤਾ ਔਰ ਪਾਵਨ ਸਰੋਵਰ ਦੀ ਸੇਵਾ ਨੂੰ ਆਰੰਭ ਕਰ ਦਿੱਤਾ, ਜਿੱਥੇ 52 ਕਿੱਤਿਆਂ ਦੇ ਲੋਕਾਂ ਨੂੰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਵਸਾਉਣਾ ਕੀਤਾ ਔਰ ਆਪਸ ਵਿੱਚ ਐਸਾ ਮਿਲਵਰਤਨ ਤੇ ਐਸਾ ਪਿਆਰ ਬਖਸ਼ਿਸ਼ ਕੀਤਾ। ਪਿਆਰੇ ਗੁਰਸਿੱਖੋ, ਅੱਜ ਉਸ ਅਸਥਾਨ ਦੇ ਅਸੀਂ ਦਰਸ਼ਨ ਦਾਰੇ ਕਰਦੇ ਹਾਂ, ਜਿੱਥੇ ਸਤਿਗੁਰਾਂ ਦੀ ਬੜੀ ਵੱਡੀ ਮਹਾਨ ਰਹਿਮਤ ਵਰਸੀ ਹੈ। ਤਿੰਨ ਸਾਹਿਬਜ਼ਾਦਿਆਂ ਦਾ ਜ਼ਿਕਰ ਹੋਇਆ, ਸਾਰਿਆਂ ਤੋਂ ਵੱਡੇ ਬਾਬਾ ਪ੍ਰਿਥੀ ਚੰਦ ਜੀ, ਉਹਨਾਂ ਤੋਂ ਛੋਟੇ ਮਹਾਦੇਵ ਜੀ, ਸਾਰਿਆਂ ਤੋਂ ਛੋਟੇ ਸਨ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ। ਪਿਆਰੇ ਗੁਰਸਿੱਖੋ, ਜ਼ਮੀਰ ਵੱਖੋ ਵੱਖਰੀ ਹੁੰਦੀ ਹੈ। ਬਾਬਾ ਪ੍ਰਿਥੀ ਚੰਦ ਵੱਡੇ ਸਨ, ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਸੇਵਾ ਵਿੱਚ ਹੱਥ ਬਿਠਾਉਂਦੇ, ਆਈ ਗਈ ਸੰਗਤ ਦੀ ਦੇਖਭਾਲ ਸਾਰਾ ਕੁਝ ਕਰਦੇ, ਬਾਖੂਬੀ ਬੜੇ ਪਿਆਰ ਦੇ ਨਾਲ ਸੇਵਾ ਕਰਦੇ ਸਨ, ਕੋਈ ਇਹਦੇ ਵਿੱਚ ਦੋ ਰਾਏ ਨਹੀਂ। ਪਰ ਸੇਵਾ ਕਰਨ ਦੇ ਨਾਲ ਨਾਲ ਮਨ ਦੇ ਅੰਦਰ ਇੱਕ ਬਹੁਤ ਵੱਡੀ ਲਾਲਸਾ ਹੈ, ਬਸ ਉਹ ਲਾਲਸਾ ਜਿਹੜੀ ਹੈ ਪਿਆਰੇ ਗੁਰਸਿੱਖੋ, ਕਿਸੇ ਵੀ ਮਨੁੱਖ ਦੇ ਦਿਲ ਵਿੱਚ ਆ ਜਾਏ, ਭਗਤੀ ਮਾਰਗ ਸੇਵਾ ਦੇ ਮਾਰਗ ਦੇ ਵਿੱਚ ਫਿਰ ਉਹ ਵਾਧਾ ਬਣ ਜਾਂਦੀ ਹੈ। ਬਾਬਾ ਪ੍ਰਿਥੀ ਚੰਦ ਦਾ ਜਿਹੜਾ ਮੇਨ ਨਿਸ਼ਾਨਾ ਮਕਸਦ ਮਿੱਥਿਆ ਹੋਇਆ, ਇਸ ਸੇਵਾ ਨੂੰ ਕਰਨਾ, ਅੱਗੇ ਹੋ ਕੇ ਸਾਰੇ ਕੰਮ ਕਾਰ ਨੂੰ ਸੰਭਾਲਣਾ, ਦੇਖ ਰੇਖ ਕਰਨੀ, ਪਰ ਮਗਰ ਜਿਹੜੀ ਲਾਲਸਾ ਹੈ ਉਹ ਹੈ ਕਿ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਬਾਅਦ ਗੁਰਤਾ ਗੱਦੀ ਤੇ ਮੈਂ ਬੈਠਣਾ ਨਾ, ਗੁਰਤਾ ਗੱਦੀ ਦਾ ਹੱਕ ਮੇਰਾ ਬਣਦਾ ਨਾ, ਵੱਡਾ ਵੀ ਮੈਂ ਹਾਂ। ਪਿਆਰੇ ਗੁਰਸਿੱਖੋ, ਸਮੇਂ ਸਮੇਂ ਸਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਵਰਜਦੇ ਰਹੇ, ਕਹਿੰਦੇ ਰਹੇ, ਕਿਉਂਕਿ ਸਤਿਗੁਰੂ ਦਾ ਸਮਰੱਥ ਨੇ ਨਾ, ਉਹ ਜਾਣਦੇ ਨੇ ਸਾਰਾ ਕੁਝ। ਪਿਆਰੇ ਗੁਰਸਿੱਖੋ, ਲਾਹੌਰ ਤੋਂ ਚੱਲ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਿਗਦੇ ਰਿਸ਼ਤੇਦਾਰਾਂ ਵਿੱਚੋਂ, ਕਿਉਂਕਿ ਜਨਮ ਹੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਲਾਹੌਰ ਸ਼ਹਿਰ ਚੂਨਾ ਮੰਡੀ ਮੁਹੱਲੇ ਵਿੱਚ ਹੋਇਆ,
ਸਿਹਾਰੀ ਮੱਲ ਜੀ ਦਾ ਜ਼ਿਕਰ ਆਉਂਦਾ, ਜਿਨ੍ਹਾਂ ਨੇ ਆਣ ਕੇ ਬੇਨਤੀ ਕੀਤੀ ਸੀ, ਦਾਤਾ ਬੇਟੇ ਦੀ ਸ਼ਾਦੀ ਹੈ, ਤੁਸੀਂ ਕਿਰਪਾ ਕਰਕੇ ਦਰਸ਼ਨ ਦਾਰੇ ਬਖਸ਼ੋ। ਗੁਰੂ ਰਾਮਦਾਸ ਮਹਾਰਾਜ ਜੀ ਤਾਂ ਸੇਵਾ ਕਰਵਾ ਰਹੇ ਨੇ, ਹਜ਼ਾਰਾਂ ਸੰਗਤਾਂ ਦਾ ਆਉਣਾ ਜਾਣਾ। ਉਹਨਾਂ ਕਿਹਾ ਕੋਈ ਗੱਲ ਨਹੀਂ ਭਾਈ ਸਾਹਿਬ, ਜ਼ਰੂਰ ਆਵਾਂਗੇ, ਇਹਨਾਂ ਖੁਸ਼ੀਆਂ ਦੇ ਸਮਾਗਮਾਂ ਅੰਦਰ ਸਾਡੇ ਪਰਿਵਾਰ ਵਿੱਚੋਂ ਜ਼ਰੂਰ ਕੋਈ ਪਹੁੰਚੇਗਾ। ਵੱਡੇ ਸਾਹਿਬਜ਼ਾਦੇ ਪ੍ਰਿਥੀ ਚੰਦ ਨੂੰ ਆਵਾਜ਼ ਮਾਰ ਕੇ ਭੇਜਿਆ, ਭੇਜਣ ਵਾਸਤੇ ਕਿਹਾ, ਨਾਲ ਜਾਣ ਵਾਸਤੇ ਕਿਹਾ, ਪਰ ਬਾਬਾ ਪ੍ਰਿਥੀ ਚੰਦ ਕਹਿੰਦੇ, ਪਾਸਾ ਵੱਟਦੇ ਹੋਏ ਗੱਲਾਂ ਨੂੰ ਆਲੇ ਟਾਲੇ ਪਾਉਂਦੇ, ਪਿਤਾ ਜੀ ਮੈਂ ਚਲਾ ਗਿਆ ਤੇ ਤੁਹਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਕਿ ਜਿੰਨੀ ਸੰਗਤ ਆਉਂਦੀ ਹੈ, ਥਾਂ ਪਰ ਥਾਂ ਸੰਗਤਾਂ ਨੂੰ ਟਿਕਾਉਣਾ, ਥਾਂ ਪਰ ਥਾਂ ਸੇਵਾ ਸੰਭਾਲ ਕਰਨੀ, ਸਾਰੀ ਜ਼ਿੰਮੇਵਾਰੀ ਤੁਹਾਨੂੰ ਪਤਾ ਕਿੰਨੀ ਵੱਡੀ ਹੈ, ਪਰ ਅਜੇ ਮੈਂ ਚਲਾ ਗਿਆ ਤੇ ਕੰਮ ਨਹੀਂ ਚੱਲਣਾ। ਗੁਰੂ ਮਹਾਰਾਜ ਜੀ ਨੇ ਸਮਝਾਇਆ, ਕੋਈ ਗੱਲ ਨਹੀਂ, ਕੰਮ ਤਾਂ ਚੱਲਦੇ ਰਹਿਣਗੇ। ਪਰ ਪ੍ਰਿਥੀ ਚੰਦ ਨੇ ਇਹਨਾਂ ਗੱਲਾਂ ਨੂੰ ਅਣਸੁਣੀਆਂ ਕਰ ਦਿੱਤਾ ਤੇ ਉੱਠ ਕੇ ਚਲਾ ਗਿਆ। ਮਹਾਦੇਵ ਜੀ ਨੂੰ ਨਾਲ ਜਾਣ ਵਾਸਤੇ ਕਿਹਾ, ਕਹਿੰਦੇ ਪਿਤਾ ਜੀ ਨਾ ਸੰਸਾਰ ਦੇ ਨਾਲ ਕੋਈ ਲਗਾਓ ਰੱਖਿਆ ਤੇ ਨਾ ਮੈਨੂੰ ਕਿਤੇ ਜਾਣ ਦੀ ਲੋੜ ਹੈ, ਬਸ ਇੰਨਾ ਕੁਝ ਕਹਿ ਕੇ ਆਪਣਾ ਖੇੜਾ ਛਡਾ ਗਏ। ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਹਮੇਸ਼ਾ ਬਚਪਨ ਤੋਂ ਲੈ ਕੇ ਅਦਬ ਤੇ ਪਿਆਰ ਦੇ ਨਾਲ ਸੰਗਤਾਂ ਵਿੱਚ ਵਿਚਰਨ ਵਾਲੇ, ਜਿੱਥੇ ਗੁਰਦੇਵ ਦਾ ਹੁਕਮ ਹੈ, ਜਿੱਥੇ ਸੇਵਾ ਦੀ ਲੋੜ ਹੈ, ਉਸ ਥਾਂ ਤੇ ਟਿਕ ਕੇ ਸੇਵਾ ਨਿਭਾਉਂਦੇ ਨੇ। ਆਪਣੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੁਲਾ ਕੇ ਆਖਿਆ, ਬੇਟਾ ਤੁਸੀਂ ਲਾਹੌਰ ਜਾਓ, ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਕੇ ਕਹਿੰਦੇ, ਗੁਰਦੇਵ ਪਿਤਾ ਜੀ ਲਾਹੌਰ ਤਾਂ ਸ਼ਾਦੀ ਦੇ ਸ਼ੁਭ ਅਵਸਰ ਤੇ ਜਾਣ ਵਾਸਤੇ ਤੁਸੀਂ ਕਹਿ ਰਹੇ ਹੋ, ਨਾ ਖੁਸ਼ੀ ਦੇ ਸਮਾਗਮਾਂ ਵਿੱਚ ਜਾਣ ਵਾਸਤੇ। ਮਹਾਰਾਜ ਸਿਰ ਮੱਥੇ ਪ੍ਰਵਾਨ, ਮੈਨੂੰ ਤਾਂ ਕਿਸੇ ਮੁਸ਼ਕਲ ਦਾ ਸਾਹਮਣਾ ਕਰਨ ਵਾਸਤੇ ਵੀ ਜਾਣਾ ਪਵੇ ਤੇ ਮੈਂ ਆਪ ਜੀ ਦੇ ਹੁਕਮ ਅੱਗੇ ਸਿਰ ਨਵਾਉਂਦਾ ਹਾਂ। ਪਿਆਰੇ ਗੁਰਸਿੱਖੋ, ਗੁਰੂ ਅਰਜਨ ਸਾਹਿਬ ਮਹਾਰਾਜ ਤੁਰੇ ਨੇ, ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਜਦੋਂ ਸੁਨੇਹਾ ਭੇਜਾਂਗੇ ਉਦੋਂ ਆਉਣਾ, ਉਹਨਾਂ ਚਿਰ ਉੱਥੇ ਰਹਿ ਕੇ ਤੁਸਾਂ ਨੇ ਸੇਵਾ ਕਰਨੀ ਹੈ, ਸੰਗਤਾਂ ਵਿੱਚ ਸੱਚ ਦਾ ਸੰਦੇਸ਼ ਦੇਣਾ। ਕਿੰਨਾ ਹੀ ਸਮਾਂ ਲੰਘ ਗਿਆ, ਇਤਿਹਾਸ ਕਹਿੰਦਾ, ਮੈਂ ਗੱਲ ਨੂੰ ਸੰਖੇਪ ਕਹਿ ਕੇ ਇੱਕ ਰਚਨਾ ਆਪਣੇ ਸਾਥੀ ਵੀਰਾਂ ਤੋਂ, ਜੋ ਇਤਿਹਾਸਕ ਵਿਚਾਰ ਲਗਾਤਾਰ ਚੱਲ ਰਹੀ ਹੈ, ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ। ਬੇਨਤੀ ਕਰਨ ਲੱਗਾ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਿੰਨਾ ਸਮਾਂ ਟਿਕੇ ਰਹੇ। ਇਤਿਹਾਸ ਕਹਿੰਦਾ ਚਿੱਠੀ ਭੇਜੀ, ਇੱਕ ਨਹੀਂ ਦੋ ਤਿੰਨ ਨੰਬਰ। ਪਿਆਰੇ ਗੁਰਸਿੱਖੋ, ਪਰ ਪ੍ਰਿਥੀ ਚੰਦ ਦੇ ਹੱਥ ਲੱਗਣ ਦਾ ਕਾਰਨ ਗੁਰੂ ਰਾਮਦਾਸ ਮਹਾਰਾਜ ਤੱਕ ਨਹੀਂ ਪਹੁੰਚੀਆਂ। ਅਖੀਰ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਅਜੇ ਗੁਰਤਾ ਕਰਦੇ ਤੇ ਨਹੀਂ, ਅਦਬ ਦੇ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿਣਾ ਬਣਦਾ ਹੈ। ਪਿਆਰੇ ਗੁਰਸਿੱਖੋ, ਇੱਕ ਸੁਨੇਹਾ ਭੇਜਦੇ ਨੇ, ਚਿੱਠੀ ਭੇਜਦੇ ਨੇ ਸਿੱਖ ਨੂੰ ਪੱਕਾ ਕਰਕੇ ਕਿ ਇਹ ਚਿੱਠੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਪਹੁੰਚਾਉਣੀ ਹੈ, ਕਿਸੇ ਨੂੰ ਰਸਤੇ ਵਿੱਚ ਨਹੀਂ ਦੇਣੀ। ਜਦੋਂ ਚਿੱਠੀ ਪੜ੍ਹੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਿਆਰ ਦੇ ਨਾਲ ਤੱਕਿਆ, ਅੰਕ ਨੰਬਰ ਪਿਆ ਹੋਇਆ 3। ਪਿਆਰੇ ਗੁਰਸਿੱਖੋ, ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਰਾ ਕੁਝ ਜਾਣ ਲਿਆ। ਇਤਿਹਾਸ ਇਸ ਗੱਲ ਦੀ ਵੀ ਗਵਾਹੀ ਭਰਦਾ ਵੀ ਪ੍ਰਿਥੀ ਚੰਦ ਦੇ ਪਹਿਨਣ ਵਾਲੇ ਉਸ ਕੋਟ ਦੇ ਵਿੱਚੋਂ ਉਹ ਚਿੱਠੀਆਂ ਵੀ ਮਿਲ ਗਈਆਂ। ਸਮਾਂ ਹੋਇਆ ਪ੍ਰਿਥੀ ਚੰਦ, ਸਮਾਂ ਤੜ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਭੇਜ ਕੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਬੁਲਾ ਲਿਆ ਵਾਪਸ, ਘੁੱਟ ਕੇ ਗੱਲ ਵੱਕੜੀ ਵਿੱਚ ਲਿਆ। ਮਹਾਰਾਜ ਜੀ ਨੇ ਫਰਮਾਨ ਤਾਂ ਉਦੋਂ ਹੀ ਕਰ ਦਿੱਤਾ, ਕਹਿਣ ਲੱਗੇ ਜਿਹੜਾ ਪ੍ਰਿਥੀ ਚੰਦ ਅੱਜ ਲਾਹੌਰ ਜਾਣ ਵਾਸਤੇ, ਸ਼ਾਦੀ ਦੇ ਸਮੇਂ ਜਾਣ ਵਾਸਤੇ ਤਿਆਰ ਨਹੀਂ ਹੋਇਆ, ਖੁਸ਼ੀ ਦੇ ਸਮੇਂ ਜਾਣ ਵਾਸਤੇ ਤਿਆਰ ਨਹੀਂ ਹੋਇਆ, ਤੇ ਜਦੋਂ ਤੱਤੀਆਂ ਲੋਹਾਂ ਤੇ ਬਹਿਣ ਦਾ ਵਕਤ ਆਇਆ, ਉਦੋਂ ਕਦੋਂ ਉਸ ਪਾਸੇ ਜਾਣ ਵਾਸਤੇ ਤਿਆਰ ਹੋਵੇ। ਪਿਆਰੇ ਗੁਰਸਿੱਖੋ, ਸਮਾਂ ਆਉਣ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗੁਰੂ ਰਾਮਦਾਸ ਮਹਾਰਾਜ ਜੀ ਨੇ, ਤੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਵਾਸਤੇ ਗੁਰਬਾਣੀ ਦਾ ਇਸ ਸੰਸਾਰ ਦੇ ਵਿੱਚੋਂ ਭਵਜਲ ਤੋਂ ਪਾਰ ਉਤਾਰਾ ਕਰਨ ਵਾਸਤੇ ਨਾਮ ਬਾਣੀ ਦਾ ਜਹਾਜ਼ ਮਨੁੱਖਤਾ ਨੂੰ ਬਖਸ਼ਿਸ਼ ਕਰ ਦਿੱਤਾ, ਸਰਬ ਸਾਂਝਿਆਂ ਵਾਸਤੇ, ਸਾਰੀ ਮਨੁੱਖਤਾ ਦੇ ਵਾਸਤੇ ਹੈ। ਇੱਕ ਸ਼ਹਿਰ ਬੜਾ ਸੋਹਣਾ ਲਿਖਦਾ, ਉਹ ਕਹਿੰਦਾ, ਗੁਰੂ ਅਰਜਨ ਪੰਜਵੇਂ ਪਾਤਸ਼ਾਹ ਸੰਗਤੇ ਜਾਣੋ ਰਚਤਾ ਇਹ ਦਰਬਾਰ, ਉਹਨਾਂ ਕਲਯੁਗੀ ਜੀਵਾਂ ਵਾਸਤੇ ਕੀਤਾ ਬੇੜਾ ਇਹ ਤਿਆਰ, ਜੋ ਪੜ੍ਹੇ ਸੁਣੇ ਮਨ ਲਾ ਕੇ, ਨਾ ਉਹ ਖਾਊ ਜਮਾਂ ਬਿਮਾਰ, ਤੇ ਜੋ ਪਾਠ ਕਰਾਵੇ ਇਸ ਦਾ ਸ਼ਰਧਾ ਆਪਣੇ ਮਨ ਵਿੱਚ ਧਾਰ, ਟੋਟ ਰਹਿੰਦੀ ਕਿਸੇ ਨਾ ਗੱਲ ਦੀ ਅਟੁੱਟ ਭਰੇ ਭੰਡਾਰ, ਇਸ ਬਾਣੀ ਨੂੰ ਜੇ ਖੋਦੀਏ ਲੱਭਣ ਦਾਤਾ ਕਈ ਹਜ਼ਾਰ, ਇਹ ਬਾਣੀ ਪੜ ਪੜ ਛੱਡ ਗਏ ਚੋਰੀ ਕਈ ਨੇ ਚੋਰ ਹਜ਼ਾਰ, ਇਹ ਦਿੱਤਾ ਖਜ਼ਾਨਾ ਸ਼ਹਿਨਸ਼ਾਹ ਆਪਣੀ ਦੇਹ ਤੇ ਕਸ਼ਟ ਸਹਾਰ, ਇਹ ਵਾਹਿਗੁਰੂ ਨਾਮ ਜਹਾਜ਼ ਹੈ ਜੋ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰਕੇ ਸੇਵਦੇ ਸਤਿਗੁਰੂ ਪਾਰ ਉਤਾਰਨ ਹਾਰ। ਪਿਆਰੇ ਗੁਰਸਿੱਖੋ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਮਨੁੱਖਤਾ ਦੇ ਉੱਪਰ ਇੱਕ ਪਰਉਪਕਾਰ ਹੈ। ਖੈਰ, ਇਸ ਦੇ ਨਾਲ ਜੋ ਲੜੀਵਾਰ ਇਤਿਹਾਸ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਜੀਵਨ ਵਿੱਚ ਤੁਹਾਡੇ ਨਾਲ ਸਾਂਝਾ ਕਰ ਰਿਹਾ, ਉਸੇ ਲੜੀ ਦੇ ਤਹਿਤ ਆਪ ਸੰਗਤ ਦੀ ਸੇਵਾ ਅੰਦਰ ਆਪਣੇ ਸਾਥੀ ਵੀਰਾਂ ਨੂੰ ਤੁਹਾਡੇ ਸਨਮੁਖ ਲਿਆ ਕੇ ਇੱਕ ਰਚਨਾ ਬੇਨਤੀ ਕਰ ਰਿਹਾ ਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਅੰਦਰ
ਗੁਰੂ ਦੀ ਰਹਿਮਤ ਪ੍ਰਾਪਤ ਕਰਨ ਵਾਲੇ ਬ੍ਰਹਮ ਗਿਆਨਤਾ ਦੀ ਅਵਸਥਾ ਤੱਕ ਪਹੁੰਚੇ ਹੋਏ ਗੁਰਸਿੱਖ ਜਿਹੜੇ ਸੇਵਾ ਤੇ ਸਿਮਰਨ ਦੇ ਨਾਲ ਇੱਕਮਿਕ ਹੋ ਕੇ ਗੁਰੂ ਚਰਨਾਂ ਵਿੱਚ ਰਹਿ ਕੇ ਸੇਵਾ ਕਰਦੇ ਨੇ, ਉਹ ਕਿਤੇ ਪਰਿਵਾਰ ਨੂੰ ਤੱਜ ਕੇ ਸੰਸਾਰ ਦੇ ਨਾਲੋਂ ਵੱਖਰੇ ਹੋ ਕੇ ਪਹਾੜਾਂ ਦੀਆਂ ਚੋਟੀਆਂ ਤੇ ਜਾ ਕੇ ਨਹੀਂ, ਉਹ ਮਨੁੱਖਤਾ ਦੇ ਅੰਦਰ ਹੀ ਸੰਸਾਰ ਦੇ ਅੰਦਰ ਹੀ ਨਿਰੰਕਾਰ ਨੂੰ ਵੇਖ ਕੇ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਸਨ। ਪਿਆਰੇ ਗੁਰਸਿੱਖੋ, ਜਦੋਂ ਮੈਦਾਨੇ ਜੰਗ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਹੋਏ ਦੁਸ਼ਮਣ ਦਾ ਟਾਕਰਾ ਗੁਰਸਿੱਖ ਕਰਦੇ ਨੇ ਸ਼ਸਤਰ ਆਪਣੇ ਹੱਥਾਂ ਵਿੱਚ ਉਠਾ ਕੇ, ਤੇ ਇਹਨਾਂ ਦੇ ਗੁਰੂ ਦੇ ਹਜ਼ੂਰੀ ਅੰਦਰ ਰਹਿ ਕੇ ਸੇਵਾ ਨਿਭਾਉਣ ਵਾਲਾ ਗੁਰਸਿੱਖ ਭਾਈ ਕਨਹੱਈਆ ਜੀ, ਜਿਨ੍ਹਾਂ ਦਾ ਜ਼ਿਕਰ ਚੱਲ ਰਿਹਾ ਸੀ, ਗੁਰਸਿੱਖੋ ਆਪਣੇ ਮੋਢੇ ਤੇ ਭਰੀ ਹੋਈ ਪਾਣੀ ਦੀ ਮਛਕ ਚੁੱਕ ਕੇ ਚਿੱਟੇ ਪਾਏ ਹੋਏ ਵਸਤਰ ਪਹਿਨੇ ਹੋਏ, ਸਤਨਾਮ ਵਾਹਿਗੁਰੂ ਦਾ ਸਿਮਰਨ ਰਸਨਾ ਤੋਂ ਚੱਲਦਾ, ਹਿਰਦੇ ਤੋਂ ਚੱਲਦਾ ਹੈ, ਸਭ ਬਿਰਤੀ ਦੇ ਮਾਲਕ ਮੈਦਾਨੇ ਜੰਗ ਵਿੱਚ ਦੂਰ ਦੂਰ ਤੱਕ ਜਾ ਕੇ ਜਿਸ ਨੂੰ ਵੀ ਲੋੜ ਹੁੰਦੀ ਹੈ ਪਾਣੀ ਦੀ ਆਵਾਜ਼ ਦਿੰਦਾ ਹੈ, ਭਾਈ ਕਨਹੱਈਆ ਜੀ ਉਹਦੇ ਮੂੰਹ ਵਿੱਚ ਪਾਣੀ ਪਾਉਂਦੇ ਨੇ। ਇਸ ਗੱਲ ਨੂੰ ਵੇਖ ਕੇ ਸਿੱਖਾਂ ਨੇ ਰੋਸ ਪ੍ਰਗਟ ਕਰਕੇ ਗੁਰੂ ਕਲਗੀਧਰ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਆਖਿਆ, ਦਾਤਾ ਅੱਜ ਆਪਣੇ ਬਗਾਨਿਆਂ ਨਾਲ ਮਿਲ ਕੇ ਜਪਦੇ ਨੇ, ਸਾਡੇ ਨਾਲ ਰਹਿੰਦੇ ਜ਼ਰੂਰ ਨੇ, ਪਰ ਮਹਾਰਾਜ ਉਹ ਦੁਸ਼ਮਣ ਦਲਾਂ ਦਾ ਸਾਥ ਦਿੰਦੇ ਨੇ ਜਿਨ੍ਹਾਂ ਨੂੰ ਮਾਰ ਕੇ ਅਸੀਂ ਧਰਤੀ ਤੇ ਸੁੱਟਦੇ ਹਾਂ, ਉਹਨਾਂ ਨੂੰ ਪਾਣੀ ਪਾਈ ਜਾ ਰਿਹਾ। ਭਾਈ ਕਨਹੱਈਆ ਜੀ, ਅਸੀਂ ਸਮਝਾਉਣ ਦਾ ਵੀ ਯਤਨ ਕੀਤਾ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਕਨਹੱਈਆ ਜੀ ਦੁਸ਼ਮਣ ਨੂੰ ਪਾਣੀ ਪਿਆਉਂਦੇ ਨੇ, ਜਾਂ ਉਹਨਾਂ ਨੂੰ ਬੁਲਾ ਕੇ ਲਿਆਓ ਇੱਥੇ ਸਾਡੇ ਕੋਲ, ਪਰ ਯਾਦ ਰੱਖਣਾ ਸਿੱਖ ਦੀ ਨਰਾਦਰੀ ਨਾ ਕਿਤੇ ਹੋਵੇ। ਗੁਰਸਿੱਖੋ, ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤਾਂ ਜਾਣਦੇ ਨੇ ਨਾ ਭਾਈ ਕਨਹੱਈਆ ਜੀ ਕਿਸ ਅਵਸਥਾ ਦੇ ਮਾਲਕ ਪਹੁੰਚ ਚੁੱਕੇ ਨੇ, ਬਣ ਚੁੱਕੇ ਨੇ। ਸਤਿਗੁਰਾਂ ਨੇ ਹਦਾਇਤ ਕੀਤੀ, ਗਏ ਸਿੱਖ ਭਾਈ ਕਨਹੱਈਆ ਜੀ ਨੂੰ ਕਹਿੰਦੇ ਭਾਈ ਕਨਹੱਈਆ ਤੈਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸੱਦਿਆ। ਉਸੇ ਵਕਤ ਭਾਈ ਕਨਹੱਈਆ ਜੀ ਆ ਗਏ ਗੁਰੂ ਕਲਗੀਧਰ ਦਾਤਾਰ ਜੀ ਦੇ ਚਰਨਾਂ ਵਿੱਚ, ਆਣ ਕੇ ਟੇਕਿਆ ਮੱਥਾ, ਅਦਬ ਦੇ ਨਾਲ ਸਤਿਕਾਰ ਸਹਿਤ ਹੱਥ ਜੋੜ ਕੇ ਖਲੋ ਗਏ। ਮਹਾਰਾਜ ਤੁਸਾਂ ਨੇ ਹੁਕਮ ਲਾ ਕੇ ਸੱਦਿਆ, ਕੀ ਹੁਕਮ ਹੈ ਗੁਰਦੇਵ ਸਤਿਗੁਰੂ ਜੀ? ਮੇਰੇ ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਕਨਹੱਈਆ ਤੇਰੇ ਵਿਰੁੱਧ ਸ਼ਿਕਾਇਤ ਆਈ ਹੈ। ਮਹਾਰਾਜ ਅਣਜਾਣੇ ਵਿੱਚ ਨਾ ਜਾਣਾ ਕਿੰਨੀਆਂ ਭੁੱਲਾਂ ਹੋ ਜਾਂਦੀਆਂ ਨੇ। ਸੱਚੇ ਪਾਤਸ਼ਾਹ ਤੁਸੀਂ ਤਾਂ ਬਖਸ਼ਿੰਦ ਹੋ, ਭੁੱਲਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਸਮਰੱਥ ਮੇਰੇ ਸਤਿਗੁਰੂ, ਕਿਰਪਾ ਕਰਕੇ ਦੱਸਣਾ ਕਰੋ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਕਨਹੱਈਆ ਉਹ ਜਿੱਥੇ ਆਪਣੇ ਸੰਗੀ ਸਾਥੀਆਂ ਦਾ ਸਾਥ ਦੇਣਾ ਇਹਨਾਂ ਦੇ ਨਾਲ ਰਹਿ ਕੇ ਸੇਵਾ ਕਰਨੀ ਹੈ, ਉੱਥੇ ਸ਼ਿਕਾਇਤ ਹੈ ਤੂੰ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਣਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਭਾਈ ਕਨਹੱਈਆ ਜੀ ਨੂੰ ਕੀ ਕਹਿ ਰਹੇ ਨੇ? ਤੇ ਅੱਗੋਂ ਗੁਰਸਿੱਖ ਭਾਈ ਕਨਹੱਈਆ ਜੀ ਸਤਿਗੁਰਾਂ ਦੇ ਚਰਨਾਂ ਤੇ ਚੁੱਕੇ ਅਦਬ ਦੇ ਨਾਲ ਕੀ ਜਵਾਬ ਦਿੰਦੇ ਨੇ? ਪ੍ਰਸ਼ਨ ਤੇ ਉੱਤਰ, ਸਵਾਲ ਤੇ ਜਵਾਬ ਇਸ ਰਚਨਾ ਵਿੱਚ। ਆਪ ਸੰਗਤ ਦੀ ਸੇਵਾ ਅੰਦਰ ਸਾਰੰਗੀ ਵਾਦਕ ਹਰਦੇਵ ਸਿੰਘ ਗਿੱਲ ਸੰਧਵਾ, ਢਾਡੀ ਭਗਵੰਤ ਸਿੰਘ ਸਾਂਗਣਾ ਬਾੜੋਵਾਲ, ਅਮਰਜੀਤ ਸਿੰਘ ਤਲਵੰਡੀ ਸੰਘੇੜਾ, ਸੁਖਵਿੰਦਰ ਸਿੰਘ ਅਨਮੋਲ ਮਕਸੂਦਪੁਰ ਟੂਨ ਨਵਾਂ ਸ਼ਹਿਰ ਵਾਲਿਆਂ ਦਾ ਢਾਡੀ ਜੱਥਾ ਹੈ।

ਮੈਂ ਜਿਸ ਪਾਸੇ ਨਜ਼ਰ ਚੜਾਉਂਦਾ ਹਰ ਥਾਂ ਤੂੰ ਹੀ ਨਜ਼ਰੀ ਆਉਂਦਾ ਮੈਂ ਤਾਂ ਸਭ ਨੂੰ ਪਾਣੀ ਪਿਆਉਂਦਾ ਵਿੱਚ ਵਿਤਕਰਾ ਪਾਉਂਦਾ ਨਹੀਂ ਸਭ ਵਿੱਚ ਤੂੰ ਹੀ ਜਿਸਦਾ ਦੁਸ਼ਮਣ ਨਜ਼ਰੀ ਆਉਂਦਾ ਨਹੀਂ ਮੈਨੂੰ ਸਭ

0: ਤੱਕ ਨਹੀਂ ਜਗ ਦੀ ਵੇਖਣ ਵਾਲੀ ਅੱਖ ਨਹੀਂ ਥੱਕਦੇ ਭੇਦ ਕਵੀ ਜਨ ਰੱਖਣੀ ਝੂਠ ਦੇ ਨਗਮੇ ਗਾਉਂਦਾ ਨਹੀਂ ਸਭ ਚ ਤੂੰ ਹੀ ਦਿਸਦਾ ਦੁਸ਼ਮਣ ਨਜ਼ਰੀ ਆਉਂਦਾ ਨਹੀਂ ਮੈਨੂੰ ਸਭ ਚ ਤੂੰ ਹੀ ਦਿਸਦਾ ਦੁਸ਼ਮਣ ਨਜ਼ਰੀ ਆਉਂਦਾ ਨਹੀਂ ਉਹ ਭਾਈ
1: ਨਹੀਂ ਆ ਦੁਸ਼ਮਣ ਨੂੰ ਕਿਉਂ ਪਾਣੀ ਪਿਆਉਣਾ ਏ
0: ਹੋ ਸਭ ਚ ਤੂੰ ਹੀ ਦਿਸਦਾ ਦੁਸ਼ਮਣ

ਵਾਰ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਗੱਦ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਬੇਅੰਤ ਸੰਗਤ ਹਾਜ਼ਰੀ ਭਰ ਰਹੀ ਹੈ। ਇਤਿਹਾਸਿਕ ਕਦਰਦਾਨੀ ਕਰਦਿਆਂ ਆਪ ਜੀ ਵੱਲੋਂ ਬੇਅੰਤ ਮਾਣ ਭੇਜਿਆ ਗਿਆ ਹੈ। ਹਮੇਸ਼ਾ ਦੀ ਤਰ੍ਹਾਂ ਧੰਨਵਾਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸਿੰਘ ਕੌਮ ਦੇ ਮਹਾਨ ਵਿਦਵਾਨ ਮੇਰੇ ਸਤਿਕਾਰਯੋਗ ਵੀਰ ਗਿਆਨੀ ਸੁਰਜੀਤ ਸਿੰਘ ਦੀ ਵਾਰਸ

ਆਪਣੀ ਮਿਸਾਲ ਆਪਣੇ ਉਹ ਵੀ ਪਹੁੰਚੇ ਨੇ ਜੀ ਆਇਆਂ ਕਹਿੰਦੇ ਤੇ ਧੰਨਵਾਦ ਕਰਦਾ ਆਪ ਜੀ ਦੇ ਦਿੱਤੇ ਹੋਏ ਮਾਣ ਦਾ। ਵਾਹਿਗੁਰੂ ਕਿਰਪਾ ਕਰੇ ਹਾਜ਼ਰੀ ਸਾਰਿਆਂ ਦੀ ਦਰ ਤੇ ਪ੍ਰਵਾਨ ਹੋਵੇ। ਤਵੱਜੋ ਦਿਓ ਜੇ ਇਹੋ ਜਿਹੀ ਬਿਰਤੀ ਦਾ ਮਾਲਕ ਉਹੀ ਹੋ ਸਕਦਾ ਜਿਹਦੇ ਉੱਤੇ ਉਸ ਵਾਹਿਗੁਰੂ ਦੀ ਮਹਾਨ ਰਹਿਮਤ ਹੋਵੇ। ਜਿਹੜਾ ਸਮਦ੍ਰਿਸ਼ਟੀ ਦਾ ਮਾਲਕ ਨਾ ਕੋ ਵੈਰੀ ਨਾ ਹੀ ਬੇਗਾਨਾ ਸਗਲ ਸੰਗ ਹਮਕੋ ਬਣਾਈ। ਮੇਰੇ ਦਾਤਾਰ ਕਹਿੰਦੇ ਭਾਈ ਕਨਈਆ ਸ਼ਿਕਾਇਤ ਆਈ ਹੈ ਤੂੰ ਦੁਸ਼ਮਣਾਂ ਨੂੰ ਪਾਣੀ ਪਿਆਉਣਾ। ਬੜੇ ਅਦਬ ਦੇ ਨਾਲ ਸਤਿਗੁਰਾਂ ਦੇ ਚਰਨਾਂ ਤੇ ਝੁਕ ਕੇ ਬੇਨਤੀ ਕਰਕੇ ਭਾਈ ਕਨਈਆ ਜੀ ਕਹਿੰਦੇ ਸੱਚੇ ਪਾਤਸ਼ਾਹ ਇਸ ਸੰਸਾਰ ਦੇ ਅੰਦਰ ਦੁਨੀਆਂ ਦੇ ਵੱਖ ਵੱਖ ਧਰਮਾਂ ਦੇ ਬਣੇ ਹੋਏ ਆਗੂ ਤੇ ਠੇਕੇਦਾਰ ਕਹਾਉਣ ਵਾਲੇ ਦਾਤਾਰ ਜੀ ਉਹ ਇਸ ਸੰਸਾਰ ਦੇ ਅੰਦਰ ਦੂਜੇ ਦੇ ਧਰਮ ਨੂੰ ਹੜੱਪ ਲੈਣਾ ਚਾਹੁੰਦੇ ਨੇ। ਉਹ ਹਮੇਸ਼ਾ ਇਸ ਗੱਲ ਵਾਸਤੇ ਯਤਨਸ਼ੀਲ ਨੇ ਸਾਡੇ ਧਰਮ ਦਾ ਫਾਇਦਾ ਬਣ ਜਾਏ ਦੂਜਾ ਭਾਵੇਂ ਖਤਮ ਹੋ ਜਾਏ। ਪਰ ਦਾਤਾਰ ਜੀ ਆਪ ਜੀ ਦੇ ਹਜ਼ੂਰ ਰਹਿ ਕੇ ਆਪ ਜੀ ਦੇ ਚਰਨਾਂ ਵਿੱਚ ਰਹਿ ਕੇ ਰੋਜ਼ਾਨਾ ਸਿੱਖ ਜਦੋਂ ਅਰਦਾਸ ਕਰਦਾ ਕਿਤੇ ਵੀ ਬੈਠਾ ਹੋਵੇ ਉਸ ਵੇਲੇ ਅਰਦਾਸ ਦੇ ਅੰਤਲੇ ਸ਼ਬਦਾਂ ਵਿੱਚ ਉਹ ਜ਼ਰੂਰ ਬੇਨਤੀ ਕਰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਕਲਾ। ਦਾਤਾਰ ਜੀ ਇਸੇ ਦਰਬਾਰ ਵਿੱਚੋਂ ਆਵਾਜ਼ ਆਉਂਦੀ ਏ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਸੋ ਮੰਦੇ। ਸੱਚੇ ਪਾਤਸ਼ਾਹ ਇਹ ਸਾਰੇ ਸੰਸਾਰ ਦੇ ਵਿੱਚ ਇੱਕੋ ਹੀ ਪਰਮੇਸ਼ਵਰ ਪ੍ਰਭੂ ਵਸਦਾ ਹੈ। ਦਾਤਾਰ ਜੋ ਕੁਝ ਮੈਨੂੰ ਤੁਹਾਡੇ ਚਰਨਾਂ ਵਿੱਚੋਂ ਪ੍ਰਾਪਤ ਹੋਇਆ ਤੁਹਾਡੀ ਰਹਿਮਤ ਵਿੱਚੋਂ ਪ੍ਰਾਪਤ ਹੋਇਆ ਸੱਚਾਈ ਹੈ ਮੈਨੂੰ ਦੂਜਾ ਕੋਈ ਦਿਸਦਾ ਹੀ ਨਹੀਂ। ਜਿਹਨੂੰ ਮੈਂ ਪਾਣੀ ਪਿਆਉਣਾ ਮੈਨੂੰ ਤੇ ਉਹਦੇ ਵਿੱਚੋਂ ਤੁਹਾਡਾ ਹੀ ਰੂਪ ਨਜ਼ਰੀ ਆਉਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰ ਸਿੱਖੋ ਸਾਧਨਾ ਸਾਧਨ ਵਾਲੇ ਤੇ ਸੰਸਾਰ ਦੇ ਅੰਦਰ ਬੜੇ ਯਤਨਸ਼ੀਲ ਵੱਖੋ ਵੱਖਰੇ ਢੰਗ ਤਰੀਕਿਆਂ ਦੇ ਨਾਲ ਆਪਣੇ ਤਨ ਦੇ ਉੱਤੇ ਸੁਆਹ ਮਲ ਕੇ ਬਸੂਤੀ ਮਲ ਕੇ ਲੰਗੋਟੀਆਂ ਲਾ ਕੇ ਪੁੱਠੇ ਲੱਗ ਕੇ ਪਹਾੜਾਂ ਦੀਆਂ ਚੋਟੀਆਂ ਤੇ ਚੜ੍ਹ ਕੇ ਪਰ ਜਿੰਨਾ ਚਿਰ ਦਿਲ ਦੇ ਵਿੱਚ ਹੋਮੇ ਨਹੀਂ ਜਾਂਦੀ ਦੁਨੀਆਂ ਦੀ ਵਾਹਵਾ ਨਹੀਂ ਛੱਡਦੀ ਉਹਨਾਂ ਚਿਰ ਉਸ ਮਾਲਕ ਦੇ ਦਰ ਤੱਕ ਪਹੁੰਚਣਾ ਬੜੀ ਔਖੇਰੀ ਬਾਤ ਹੈ। ਬਾਬਾ ਫਰੀਦ ਜੀ ਦਾ ਪਾਵਨ ਬੋਲ ਫਰੀਦਾ ਜੰਗਲ ਜੰਗਲ ਕਿਆ ਭਵੇਂ ਬਣ ਕੰਡਾ ਮੋੜੇ ਵਸੀ ਰੱਬ ਹਿਆਲੀਏ ਬਾਹਰ ਕਿਆ ਢੂੰਡੇ ਉਹ ਬਾਹਰ ਕਿੱਥੇ ਜਾ ਕੇ ਲੱਭਦਾ ਫਿਰਦਾ ਸੰਸਾਰ ਦੇ ਵਿੱਚੋਂ ਨਿਰੰਕਾਰ ਨੂੰ ਲੱਭ। ਮੇਰੇ ਸਾਹਿਬ ਦਾ ਫਰਮਾਨ ਇਹੋ ਵਿਸ ਸੰਸਾਰ ਤੁਮ ਦੇਖਦੇ ਇਹ ਹਰਕਾ ਰੂਪ ਹੈ ਪਰ ਰੂਪ ਨਦਰੀ ਆਇਆ। ਪਿਆਰੇ ਗੁਰਸਿੱਖੋ ਇੱਕ ਸਾਧਨਾ ਸਾਧਨ ਵਾਲਾ ਮੈਂ ਗੱਲ ਕਰਨ ਲੱਗਾ ਵੀ ਹੋਮੇ ਨੂੰ ਮਾਰਨਾ ਬੜਾ ਔਖਾ ਤਨ ਨੰਗਾ ਗਰਮੀਆਂ ਦੇ ਦਿਨ ਚਾਰ ਚੁਫੇਰੇ ਆਪਣੇ ਅੱਗ ਦੇ ਭਾਂਬਰ ਬਾਲ ਕੇ ਤੇ ਵਿਚਕਾਏ ਆਪ ਬੈਠਾ ਹੈ। ਪਿੰਡ ਵਾਲੇ ਲੋਕ ਆਲੇ ਦੁਆਲੇ ਦੇ ਲੋਕ ਵੇਖਣ ਵਾਸਤੇ ਪਹੁੰਚੇ ਹੋਏ ਨੇ। ਬੜਾ ਜਪ ਤਪ ਕਰਨ ਵਾਲਾ ਸਾਧੂ ਮਹਾਤਮਾ ਉਹਦੇ ਚਾਰ ਚੁਫੇਰੇ ਅੱਗ ਬਾਲ ਕੇ ਉਸ ਅੱਗ ਦੀ ਵੀ ਉਹਨੂੰ ਪਰਵਾਹ ਨਹੀਂ। ਪਿਆਰੇ ਗੁਰਸਿੱਖੋ ਬੜੇ ਲੋਕ ਇਕੱਠੇ ਹੋ ਗਏ ਚਾਰ ਚੁਫੇਰੇ ਦਰਸ਼ਨ ਕਰਨ ਵਾਸਤੇ। ਵਾਹ ਵਾਹ ਇਹ ਸਾਧੂ ਆਏ ਨੇ ਇਹ ਮਹਾਤਮਾ ਆਏ ਨੇ ਇਹਨਾਂ ਦਾ ਜਪ ਤਪ ਬੜਾ ਬੜੇ ਕਰਨੀ ਕਮਾਈ ਵਾਲੇ ਨੇ। ਬੜੇ ਲੋਕ ਇਕੱਠੇ ਹੋ ਗਏ ਜਦੋਂ ਸਾਰੇ ਲੋਕ ਇਕੱਤਰ ਨੇ ਇਹਨਾਂ ਵਿੱਚ ਇੱਕ ਕਰਨੀ ਵਾਲਾ ਕੋਈ ਪੈ ਭਾਵਨੀ ਵਾਲਾ ਤੇ ਪਿਆਰ ਵਾਲਾ ਵੀ ਆਣ ਪਹੁੰਚ ਉਹਨੇ ਵੀ ਆਣ ਕੇ ਵਾਹ ਵਾਹ ਕੀਤੀ ਕਿਆ ਬਾਤ ਹੈ ਬੜੇ ਸਾਧੂ ਮਹਾਤਮਾ ਨੇ ਲੋਕ ਵੀ ਸੋਭਾ ਕਰ ਰਹੇ ਸਨ। ਪਰ ਇਸ ਗੁਰਸਿੱਖ ਨੇ ਵੀ ਇਸ ਗੱਲ ਵਾਸਤੇ ਇਹਨੂੰ ਪਰਖ ਕੇ ਲੈਣਾ ਚਾਹੀਦਾ ਵੇਖਣਾ ਚਾਹੀਦਾ ਨੇੜੇ ਦੇ ਹੋ ਕੇ ਨਾ ਉੱਚੀ ਸਾਰੀ ਆਵਾਜ਼ ਦੇ ਨਾਲ ਕਹਿੰਦੇ ਵਾਹ ਬਈ ਵਾਹ ਕਿਆ ਬਾਤ ਹੈ ਬੜੇ ਮਹਾਤਮਾ ਕਰਨੀ ਵਾਲੇ ਨੇ ਜੇ ਕਿਤੇ ਇੱਕ ਕਮੀ ਨਾ ਹੁੰਦੀ। ਪਰ ਜਦੋਂ ਗੁਰਸਿੱਖ ਨੇ ਇਹ ਗੱਲ ਕਹੀ ਤੇ ਇੱਕ ਕਮੀ ਨਾ ਹੁੰਦੀ ਮਾੜੀਆਂ ਦੀ ਅੱਖਾਂ ਉਘਾੜ ਕੇ ਸਾਧੂ ਨੇ ਵੇਖਿਆ ਵੀ ਕਿਹੜਾ ਆ ਗਿਆ ਜਿਹੜਾ ਮੇਰੇ ਵਿੱਚ ਕਮੀ ਦੱਸਦਾ। ਬਸ ਥੋੜਾ ਸਮਾਂ ਲੰਘਿਆ ਇਸ ਸਿੱਖ ਨੇ ਇੱਕ ਵਾਰੀ ਫੇਰ ਦੁਬਾਰੇ ਇਹੋ ਬਾਤ ਦੁਹਰਾ ਕੇ ਆਖਿਆ ਬੜੀ ਕਰਨੀ ਕਮਾਈ ਵਾਲੇ ਸਾਧੂ ਮਹਾਤਮਾ ਨੇ ਜਪ ਤਪ ਕਰ ਰਹੇ ਨੇ ਅੱਗ ਦੇ ਭਾਂਬੜ ਬਾਲ ਬਲ ਰਹੇ ਨੇ ਇਹਨਾਂ ਨੂੰ ਤਾਂ ਵੀ ਪਰਵਾਹ ਨਹੀਂ ਪਰ ਜੇ ਕਿਤੇ ਇੱਕ ਕਮੀ ਨਾ ਹੁੰਦੀ ਤੇ। ਬਸ ਫਿਰ ਅੰਦਰ ਦਾ ਉਬਾਲ ਹਉਮੈ ਨੇ ਮਾਰਿਆ ਉਛਾਲਾ ਅੱਖਾਂ ਖੋਲ ਕੇ ਆਪਣੀ ਜ਼ੁਬਾਨ ਨੂੰ ਖੋਲਦਾ ਹੋਇਆ ਕਹਿੰਦਾ ਉਹ ਕਿਹੜੀ ਕਮੀ। ਬਸ ਸਿੱਖ ਚੁੱਪ ਰਿਹਾ ਜਦੋਂ ਤੀਜੀ ਕਵਾਰੇ ਗੱਲ ਦੁਹਰਾਈ ਨਾ ਜੇ ਕਿਤੇ ਇੱਕ ਕਮੀ ਨਾ ਹੁੰਦੀ। ਬਸ ਜਿਹੜਾ ਤਪ ਸਾਧਨਾ ਕਰ ਰਿਹਾ ਸੀ ਉਹਨੇ ਬਲਦੀ ਅੱਗ ਦੇ ਵਿੱਚੋਂ ਫੜਿਆ ਇੱਕ ਚੋ ਅੱਗੇ ਅੱਗੇ ਸਿੱਖ ਤੇ ਮਗਰ ਮਗਰ ਇਹ ਸਾਧੂ ਕਹਿੰਦਾ ਦੱਸਦਾ ਨੀ ਮੇਰੇ ਚ ਕਮੀ ਕੀ ਹੈ। ਸਿੱਖ ਕਹਿੰਦਾ ਬਸ ਇਹੋ ਹੀ ਆ ਜਿਹੜੀ ਤੂੰ ਕਰ ਰਿਹਾ ਹੋਰ ਤੇ ਕੋਈ ਕਮੀ ਨੀ। ਗੁਰਸਿੱਖੋ ਹੋਮਿਆਂ ਨੂੰ ਛੱਡਣਾ ਬੜਾ ਔਖਾ ਸੰਸਾਰ ਦੇ ਵਿਖਾਵੇ ਵਾਸਤੇ ਤੇ ਬੜਾ ਕੁਝ ਕੋਈ ਕਰਦਾ ਪਰ ਭਾਈ ਕਨਈਆ ਦੀ ਵਰਗਾ ਕੋਈ ਵਿਰਲਾ ਹੀ ਸੇਵਕ ਹੈ ਜਿਹਨੇ ਉਸ ਪਰਮੇਸ਼ਰ ਦੇ ਰੰਗਣ ਵਿੱਚ ਰੰਗਿਆ ਹੋਇਆ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀ ਅਤ ਹੈ ਸੂਰਾ। ਉਹ ਪ੍ਰਭੂ ਪਰਮੇਸ਼ਰ ਦੇ ਨਾਮ ਦੀ ਰੰਗਣ ਵਿੱਚ ਰੰਗ ਕੇ ਉਹਦੀ ਪੈ ਭਾਵਨੀ ਦੇ ਵਿੱਚ ਜਿਹੜਾ ਮਨੁੱਖ ਚੱਲਦਾ ਹੈ ਪਿਆਰੇ ਗੁਰਸਿੱਖੋ ਭਾਈ ਕਨਈਆ ਦੀ ਵਰਗਾ ਕੋਈ ਵਿਰਲਾ ਹੀ ਸੇਵਕ ਹੈ। ਜਦੋਂ ਮੇਰੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਖਲੋ ਕੇ ਭਾਈ ਕਨਈਆ ਜੀ ਨੇ ਬੇਨਤੀ ਕਰਕੇ ਆਖਿਆ ਦਾਤਾ
ਮੈਂ ਜਿਹਨੂੰ ਵੀ ਜਲ ਛਕਾਉਣਾ ਮੈਨੂੰ ਤੁਹਾਡੇ ਤੋਂ ਇਲਾਵਾ ਹੋਰ ਕੋਈ ਦਿਸਦਾ ਹੀ ਨਹੀਂ, ਮੈਂ ਤੇ ਤੁਹਾਡੇ ਮੁੱਖ ਵਿੱਚ ਪਾਣੀ ਪਾਉਣਾ ਸੇਵਾ ਕਰਦਾ। ਪਿਆਰੇ ਗੁਰਸਿੱਖੋ, ਮੇਰੇ ਕਲਗੀ ਪਰਦਾਤਾ ਜੀ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ ਤੇ ਸਾਰੇ ਗੁਰਸਿੱਖਾਂ ਨੂੰ ਸੰਬੋਧਿਤ ਹੋ ਕੇ ਪਿਆਰ ਦੇ ਨਾਲ ਜੋ ਸ਼ਬਦ ਕਹਿ ਰਹੇ ਨੇ ਉਹਨਾਂ ਸ਼ਬਦਾਂ ਦਾ ਵੇਰਵਾ ਆਪ ਸੰਗਤ ਦੀ ਸੇਵਾ ਅੰਦਰ ਢਾਡੀ ਜੱਥਾ ਹੈ।

ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਸਿੱਖੋ ਮਤ ਜਾਣੋ ਵੀ ਭਾਈ ਘਨੱਈਆ ਤੁਹਾਡਾ ਦੁਸ਼ਮਣ ਹੈ। ਭਾਈ ਘਨੱਈਆ ਜਿਸ ਅਵਸਥਾ ਤੱਕ ਪਹੁੰਚ ਗਿਆ, ਕੋਈ ਵਿਰਲਾ ਪਹੁੰਚ ਸਕਦਾ ਹੈ, ਇਹਨਾਂ ਦੇ ਨਜ਼ਰ ਅੰਦਰ, ਇਹਨਾਂ ਦੇ ਧਿਆਨ ਅੰਦਰ ਨਾ ਕੋ ਵੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਣਾਈ, ਹਾਲਕ ਸਲਕ ਖਲਕ ਮੈਂ ਖਾਲਕ। ਇਸ ਸੰਸਾਰ ਦੇ ਅੰਦਰ ਉਸ ਮਾਲਕ ਦੀ ਬਣਾਈ ਹੋਈ ਖਲਕਾਂ ਦੇ ਵਿੱਚ ਉਸ ਪ੍ਰਭੂ ਪਰਮੇਸ਼ਵਰ ਨੂੰ ਤੱਕਦਾ ਹੈ, ਉਸ ਅਕਾਲ ਨੂੰ ਤੱਕਦਾ ਜਿਹੜਾ ਕਾਲ ਤੋਂ ਰਹਿਤ ਹੈ, ਜਿਹੜਾ ਵਿਨਾਸ਼ ਤੋਂ ਰਹਿਤ ਹੈ। ਪਿਆਰੇ ਗੁਰਸਿੱਖੋ, ਭਾਈ ਘਨੱਈਆ ਜੀ ਨੂੰ ਘੁੱਟ ਕੇ ਮੇਰੇ ਸਤਿਗੁਰਾਂ ਨੇ ਗੱਲ ਵੱਕੜੀ ਵਿੱਚ ਲਿਆ। ਐਸੇ ਪਿਆਰ ਭਰੇ ਚੋਜ ਜਿਹੜਾ ਭਾਈ ਘਨੱਈਆ ਬਚਪਨ ਦੇ ਵਿੱਚ ਜਿਨ੍ਹਾਂ ਦੇ ਬੇਅੰਤ ਸਾਰੇ ਐਸੇ ਜੀਵਨ ਦੇ ਉਦਾਹਰਣ ਮਿਲਦੇ ਨੇ, ਕਿਉਂਕਿ ਇਹ ਪਰਿਵਾਰ ਨੱਥੂ ਰਾਮ ਜੀ ਜਿਨ੍ਹਾਂ ਦੇ ਘਰ ਦੇ ਵਿੱਚ ਜਨਮ ਲਿਆ, ਮਾਤਾ ਸੁੰਦਰੀ ਜੀ ਦੀ ਕੁੱਖ ਤੋਂ, ਪਿੰਡ ਸੋਧਰੇ ਦੇ ਅੰਦਰ ਧਨਾਵ ਦੇ ਨਜ਼ਦੀਕ। ਪਿਆਰੇ ਗੁਰਸਿੱਖੋ, ਇਤਿਹਾਸ ਕਹਿੰਦਾ ਹੈ ਅਜੇ ਬਾਲ ਅਵਸਥਾ ਹੈ, ਛੋਟੀ ਅਵਸਥਾ ਦੇ ਵਿੱਚ ਹੀ ਆਪਣੇ ਪਰਿਵਾਰ ਆਪਣੇ ਘਰ ਦੇ ਵਿੱਚੋਂ ਕੁਝ ਧਨ ਆਪਣੀਆਂ ਜੇਬਾਂ ਵਿੱਚ ਪਾ ਕੇ ਚਲੇ ਜਾਣਾ ਤੇ ਬਾਹਰ ਗਰੀਬਾਂ ਦੇ ਵਿੱਚ ਉਹਨਾਂ ਕੋਲ ਵੰਡ ਆਉਣਾ ਜਿਨ੍ਹਾਂ ਨੂੰ ਲੋੜ ਹੈ। ਰਸਤੇ ਦੇ ਕਿਨਾਰੇ ਤੇ ਬੈਠਿਆ ਹੋਇਆ ਮਨੁੱਖਤਾ ਦੀ ਹਾਲਤ ਨੂੰ ਵੇਖਣਾ, ਰਸਤੇ ਦੇ ਕਿਨਾਰੇ ਤੇ ਜਾਂਦਿਆਂ ਉਸ ਵਕਤ ਦੇ ਆਪਣੇ ਆਪ ਨੂੰ ਹਾਕਮ ਕਹਾਉਣ ਵਾਲੇ, ਪਠਾਣ ਮੁਗਲ ਕਹਾਉਣ ਵਾਲੇ ਜਿਨ੍ਹਾਂ ਨੇ ਵਿਗਾਰੀ ਫੜ ਲੈਣੇ ਤੇ ਆਪਣਾ ਬੋਝ ਆਪਣਾ ਭਾਰ ਦੂਜਿਆਂ ਦੇ ਸਿਰ ਉੱਤੇ ਚੁਕਾ ਕੇ ਕਈ ਕਈ ਮੀਲ ਤੱਕ ਲੈ ਕੇ ਜਾਣਾ, ਭੁੱਖੇ ਪਿਆਸਿਆਂ ਨੂੰ ਰੱਖਣਾ, ਪਾਣੀ ਦਾ ਘੁੱਟ ਤੱਕ ਨਾ ਦੇਣਾ, ਉਹਨਾਂ ਦਾ ਇਵਜਾਨਾ, ਉਹਨਾਂ ਦੀ ਮਾਇਆ ਤਾਂ ਕੀ ਦੇਣੀ, ਉਹਨਾਂ ਨੂੰ ਬਣਦੀ ਮਿਹਨਤ ਤਾਂ ਕੀ ਦੇਣੀ ਹੈ, ਪਾਣੀ ਦਾ ਘੁੱਟ ਤੱਕ ਨਾ ਪਿਆਇਆ ਜਾਣਾ। ਇਹੋ ਜਿਹੇ ਹਾਲਾਤ ਭਾਈ ਘਨੱਈਆ ਜੀ ਜਦੋਂ ਤੱਕ ਦੇ ਹਿਰਦਾ ਕੁਰਲਾ ਉੱਠਦਾ, ਇਹ ਅਕਾਲ ਪੁਰਖ ਵਾਹਿਗੁਰੂ ਇਸ ਸੰਸਾਰ ਦੇ ਅੰਦਰ ਬਣਾਏ ਹੋਏ ਸਾਰੇ ਇਨਸਾਨ ਤੇਰੇ ਇੱਕੋ ਜਿਹੇ ਨੇ, ਫਿਰ ਇਨਸਾਨ ਦੇ ਨਾਲ ਇਨਸਾਨ ਇੰਨਾ ਧੱਕਾ ਕਰਦਾ ਹੈ, ਦਾਤਾਰ ਇਹ ਤੇਰੀ ਕੈਸੀ ਰਚਨਾ ਹੈ, ਇਹ ਸਮਝਣ ਤੋਂ ਬਾਹਰ ਹੀ ਹੈ। ਕਹਿੰਦੇ ਨੇ ਭਾਈ ਘਨੱਈਆ ਜੀ ਕਈਆਂ ਦਾ ਭਾਰ ਤਾਂ ਆਪਣੇ ਸਿਰ ਉੱਤੇ ਚੁੱਕ ਕੇ ਕਈ ਕਈ ਮੀਲ ਤੱਕ ਤੁਰ ਜਾਂਦੇ, ਉਹਨਾਂ ਦੇ ਦੁੱਖ ਵਿੱਚ ਸਾਂਝੀ ਬਣ ਜਾਂਦੇ, ਹਮਾਇਤੀ ਬਣ ਜਾਂਦੇ ਅਗਲੇ ਨੂੰ ਸੁੱਖ ਦੇਣ ਵਾਸਤੇ। ਐਸਾ ਸੁਭਾਅ ਭਾਈ ਘਨੱਈਆ ਜੀ ਦਾ ਸੀ। ਪਿਆਰੇ ਗੁਰਸਿੱਖੋ, ਜਦੋਂ ਫਿਰ ਦਿੱਲੀ ਵਿਖੇ ਆਏ ਹੋਏ ਇੱਕ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ, ਜਿਨ੍ਹਾਂ ਦਾ ਨਾਂ ਭਾਈ ਨਨੂਆ ਜੀ ਆ ਇਤਿਹਾਸ ਦੇ ਅੰਦਰ, ਉਹਨਾਂ ਦੇ ਨਾਲ ਮੇਲ ਹੋਇਆ, ਸੰਗਤ ਹੋਈ, ਭਾਈ ਨਨੂਆ ਜੀ ਦੇ ਕੋਲੋਂ ਗੁਰੂ ਦੀ ਬਾਣੀ ਸਰਵਣ ਕੀਤੀ, ਮਨ ਅੰਦਰ ਐਸਾ ਭਾਉ ਉਪਜਿਆ, ਐਸਾ ਪਿਆਰ ਉੱਠਿਆ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਆਣ ਕੇ ਮੱਥਾ ਟੇਕਿਆ। ਸਤਿਗੁਰਾਂ ਤੋਂ ਖੁਸ਼ੀ ਲੈ ਕੇ ਦਾਤਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੁਕਮ ਦੇ ਨਾਲ ਜੇਲ੍ਹ ਜਾ ਕੇ ਇਹਨਾਂ ਨੇ ਇੱਕ ਆਪਣਾ ਅਸਥਾਨ ਬਣਾ ਲਿਆ, ਜਿੱਥੇ ਆਏ ਗਏ ਮਨੁੱਖਾਂ ਦੀ ਸੇਵਾ ਕਰਨੀ, ਇਲਾਕੇ ਦੇ ਅੰਦਰ ਜਿੱਥੇ ਲੋੜ ਹੈ ਉੱਥੇ ਖੂਹ ਉਸਾਰਨੇ, ਖੂਹ ਬਣਾਉਣੇ, ਤਾਂ ਕਿ ਮਨੁੱਖਤਾ ਦਾ ਭਲਾ ਕਿਸੇ ਢੰਗ ਦੇ ਨਾਲ ਕੀਤਾ ਜਾ ਸਕੇ। ਐਸਾ ਦਰਦ ਰੱਖਣ ਵਾਲੇ ਭਾਈ ਘਨੱਈਆ ਜੀ ਸਨ ਬਚਪਨ ਤੋਂ ਲੈ ਕੇ। ਅੱਜ ਜਦੋਂ ਕਲਗੀਧਰ ਦਾਤਾਰ ਜੀ ਨੇ ਘੁੱਟ ਕੇ ਛਾਤੀ ਨਾਲ ਲਾ ਕੇ ਗੁਰਸਿੱਖਾਂ ਨੂੰ ਇਹ ਉਪਦੇਸ਼ ਦਿੰਦਾ, ਆਖਿਆ ਗੁਰਸਿੱਖੋ ਭਾਈ ਘਨੱਈਆ ਤੁਹਾਡਾ ਦੁਸ਼ਮਣ ਨਹੀਂ, ਉਹ ਤਾਂ ਕਿਸੇ ਦਾ ਵੀ ਦੁਸ਼ਮਣ ਨਹੀਂ, ਉਹ ਤਾਂ ਸਾਰਿਆਂ ਦਾ ਸੱਜਣ ਹੈ। ਇਹਨਾਂ ਦੇ ਸਾਹਮਣੇ ਨਾ ਕੋਈ ਆਪਣਾ, ਨਾ ਕੋਈ ਪਰਾਇਆ, ਨਾ ਕੋਈ ਬਗਾਨਾ ਹੈ। ਇਸ ਕਰਕੇ ਇਹਨਾਂ ਦੀ ਦ੍ਰਿਸ਼ਟੀ ਤਾਂ ਬਹੁਤ ਉਚੇਰੀ ਹੋ ਚੁੱਕੀ ਹੈ। ਮੇਰੇ ਸਾਹਿਬ ਨੇ ਭਾਈ ਘਨੱਈਆ ਜੀ ਨੂੰ ਆਖਿਆ, ਘਨੱਈਆ ਜਲ ਛਕਾਉਣ ਦੀ ਸੇਵਾ ਕਰਦੇ ਨਾ, ਕੱਲੇ ਜਲ ਛਕਾਉਣ ਦੀ ਨਹੀਂ, ਆ ਨਾਲ ਇੱਕ ਹੋਰ ਵੀ ਸੇਵਾ ਕਰਨੀ ਤੇਰੇ ਜੁੰਮੇ ਆ। ਮਹਾਰਾਜ ਉਹ ਕਿਹੜੀ? ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਮੈਦਾਨੇ ਜੰਗ ਵਿੱਚ ਡਿੱਗਿਆ ਹੋਇਆ ਦੀ ਪਾਣੀ ਪਿਆ ਕੇ ਸੇਵਾ ਕਰਦੇ ਨਾ, ਉੱਥੇ ਨਾਲ ਜਿਨ੍ਹਾਂ ਨੂੰ ਕੋਈ ਜ਼ਖਮ ਲੱਗੇ ਹੋਣ, ਫੱਟ ਲੱਗੇ ਹੋਣ, ਉਹਨਾਂ ਦੀ ਮਲਮ ਪੱਟੀ ਵੀ ਨਾਲ ਕਰਿਆ ਕਰ। ਮੇਰੇ ਕਲਗੀਧਰ ਦਾ ਤਾਰ ਭਾਈ ਘਨੱਈਆ ਜੀ ਨੂੰ ਕੀ ਬਖਸ਼ਿਸ਼ਾਂ ਕਰਦੇ ਨੇ, ਸ਼ਰਮਣ ਕਰੋ ਇਹਨਾਂ ਅੱਖਰਾਂ ਦੇ ਅੰਦਰ ਆਪ।

0: ਦਰਬਾਰ ਹੈ
1: ਉਹ ਸਾਂਝ ਸਾਰਿਆਂ ਦਾ ਗੁਰੂ ਦਰਬਾਰ ਹੈ ਇੱਥੇ ਸਾਰਿਆਂ ਦਾ ਸਾਵਾਂ ਸਤਿਕਾਰ ਹੈ
0: ਬਾਕੀ ਦੁਨੀਆਂ ਦੇ ਕੰਨੀ ਗੱਲ ਕਹਿ ਜਾ
1: ਗੁਰੂ ਸਾਹਿਬ ਬੋਲੇ ਹੱਸ ਕੇ

0: ਜਿੰਨੇ ਹੋਮੇ ਤੇ ਹੰਕਾਰ ਬੈਰੀ ਰਾਣਿਆ
1: ਤੂੰ ਇਹ ਸੱਚ ਸਿੱਖਾ ਸਿੱਖੀ ਨੂੰ ਪਛਾਣਿਆ ਤੂੰ ਤੇ ਨਾਨਕ ਗੁਰੂ ਦਾ ਭੇਦ ਜਾਣਿਆ
0: ਤੂੰ ਤੇ ਨਾਨਕ ਗੁਰੂ ਦਾ ਭੇਦ ਜਾਣਿਆ ਜਿੰਨੇ ਹੋਮੇ ਤੇ ਹੰਕਾਰ।

0: ਪੱਟੀ ਸਾਰਿਆਂ ਦੇ ਮਲ ਮਲ ਗਾਈ ਜਾ
1: ਲੋਕ ਤਾਰਿਆਂ ਦੇ ਵਿੱਚ ਜਲ ਪਾਈ ਜਾ ਗੁਰੂ ਨਾਨਕ ਦਰਸ ਤਬ ਖਾਈ ਜਾ
0: ਓ ਗੁਰੂ ਨਾਨਕ ਦਰਸ ਤਬ ਖਾਈ ਜਾ ਫਤਿਹ ਸਾਰਿਆਂ ਦੇ ਮਲ ਮਲ ਲਗਾਈ ਜਾ
1: ਗੁਰੂ ਨਾਨਕ ਦੇ ਘਰੋਂ ਫਲ ਲੈ ਜਾ
0: ਗੁਰੂ ਸਾਹਿਬ ਬੋਲੇ ਹੱਸ ਕੇ

ਪਵਿੱਤਰ ਪਾਤਸ਼ਾਹ ਜੀ ਕਹਿੰਦੇ ਭਾਈ ਕਨਈਆ ਜਿੱਥੇ ਜਲ ਛਕਾਉਣ ਦੀ ਸੇਵਾ ਕਰਕੇ ਜੀਵਨ ਦਾਨ ਦੇ ਰਿਹਾ, ਹਰ ਇੱਕ ਨੂੰ ਤ੍ਰਿਪਤ ਕਰ ਰਿਹਾ, ਇਸ ਤਰ੍ਹਾਂ ਕਰ, ਆ ਮਲਮ ਤੇ ਪੱਟੀ ਵੀ ਨਾਲ ਲੈ ਜਾ। ਜੇ ਕਿਤੇ ਮੈਦਾਨੇ ਜੰਗ ਵਿੱਚ ਲੱਗੇ ਹੋਏ ਗਹਿਰੇ ਫੱਟ ਤੈਨੂੰ ਕਿਸੇ ਦੇ ਜਾਪਦੇ ਨੇ ਨਾ, ਨਾਲ ਜਲ ਵੀ ਛਕਾ ਤੇ ਉਹਨਾਂ ਦੀ ਮਲਮ ਪੱਟੀ ਵੀ ਨਾਲ ਕਰੀ ਜਾ। ਪਿਆਰੇ ਗੁਰਸਿੱਖੋ, ਐਸੀ ਦਇਆਲਤਾ ਮੇਰੇ ਕਲਗੀਧਰ ਪਾਤਸ਼ਾਹ ਜੀ, ਭਾਈ ਕਨਈਆ ਦੀ ਜਲ ਛਕਾਉਣ ਦੀ ਸੇਵਾ ਕਰਦੇ ਨਾਲ ਫੱਟੜਾਂ ਦੇ ਫੱਟ ਵੀ ਬੰਨਦੇ, ਪੱਟੀ ਕਰਦੇ ਨੇ, ਉਹਨਾਂ ਤੇ ਮਲਮ ਲਾਉਂਦੇ ਨੇ, ਉਹਨਾਂ ਨੂੰ ਸੁੱਖ ਦਿੰਦੇ, ਆਰਾਮ ਦਿੰਦੇ, ਨਹੀਂ ਕੋਈ ਆਪਣਾ ਤੇ ਨਹੀਂ ਕੋਈ ਪਰਾਇਆ, ਸਾਰਿਆਂ ਨੂੰ ਇੱਕ ਸਮਾਨ ਸਮਝਦੇ ਨੇ। ਪਿਆਰੇ ਗੁਰਸਿੱਖੋ, ਇੱਥੋਂ ਤੱਕ ਪਿਆਰ। ਕਹਿੰਦੇ ਨੇ ਕਿਰਪਾਨ ਪਹਿਨੀ ਹੋਈ, ਸ੍ਰੀ ਸਾਹਿਬ ਪਹਿਨੀ ਹੋਈ, ਤੇ ਕਿਸੇ ਸਿੱਖ ਨੇ ਆਖਿਆ ਭਾਈ ਕਨਈਆ ਤੂੰ ਤੇ ਦੂਜਿਆਂ ਨੂੰ ਵੀ ਜਲ ਛਕਾ ਕੇ ਦੁਸ਼ਮਣਾਂ ਨੂੰ ਵੀ ਉਹਨਾਂ ਦਾ ਸਾਥ ਦਿੰਦਾ, ਆ ਕਿਰਪਾਨ ਕਾਹਦੇ ਵਾਸਤੇ ਪਾਈ ਹੈ? ਕਹਿੰਦਾ ਇਸ ਕਰਕੇ ਪਾਈ ਆ ਵੀ ਜੇ ਕੋਈ ਦੁਸ਼ਮਣ ਮਾਰਨ ਵਾਸਤੇ ਆਵਾ, ਤੁਹਾਨੂੰ ਇਹ ਗੱਲ ਕਹਿ ਸਕਾਂ, ਕੋਈ ਆਪਣੀ ਕਿਰਪਾਨ ਨਾਲ ਨਹੀਂ, ਆ ਮੇਰੇ ਸਤਿਗੁਰਾਂ ਨੇ ਮੈਨੂੰ ਜੋ ਕਿਰਪਾਨ ਬਖਸ਼ਿਸ਼ ਕੀਤੀ ਆ ਨਾ, ਮੇਰੇ ਗੁਰੂ ਦੀ ਕਿਰਪਾਨ ਦੇ ਨਾਲ ਮੈਨੂੰ ਮਾਰ। ਪਿਆਰੇ ਗੁਰਸਿੱਖੋ, ਭਾਈ ਕਨਈਆ ਜੀ ਐਸੀ ਸੇਵਾ ਕਰਕੇ ਪਰਮ ਪਦ ਨੂੰ ਪ੍ਰਾਪਤ ਹੋ ਗਏ, ਮੇਰੇ ਕਲਗੀਧਰ ਪਾਤਸ਼ਾਹ ਜੀ ਦੀ ਉਹਨਾਂ ਦੇ ਰਹਿਮਤ ਹੋਈ। ਸੇਵਾ ਪੰਥੀ ਇੱਕ ਜੋ ਸੱਚ ਚੱਲਦੀ ਹੈ, ਉਹਦੇ ਵਿੱਚ ਬੜੇ ਬੜੇ ਕਰਮੀ ਕਮਾਈ ਵਾਲੇ ਗੁਰਸਿੱਖ ਨੇ ਤੇ ਭਾਈ ਕਨਈਆ ਜੀ ਤੋਂ ਅਗੇਰੇ ਚੱਲੇ ਨੇ। ਪਿਆਰੇ ਗੁਰਸਿੱਖੋ, ਭਾਈ ਕਨਈਆ ਜੀ ਨੇ ਇਹ ਗੁਰੂ ਦੀ ਖੁਸ਼ੀ ਨੂੰ ਪ੍ਰਾਪਤ ਕੀਤਾ ਹੈ। ਆਓ ਅਰਦਾਸ ਕਰੀਏ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੇ ਹਿਰਦੇ ਵਿੱਚ ਵੀ ਵੱਸ ਜਾਓ, ਕਿਣਕਾ ਰਹਿਮਤ ਦਾ ਦਿਆਲਤਾ ਦਾ ਸਾਡੇ ਹਿਰਦੇ ਵਿੱਚ ਵੀ ਤੁਹਾਡੇ ਚਰਨਾਂ ਵਿੱਚੋਂ ਪ੍ਰਾਪਤ ਹੋ ਜਾਏ, ਤਾਂ ਕਿ ਇਸ ਜੀਵਨ ਦੇ ਅੰਦਰ ਜਿਹੜਾ ਸਾਨੂੰ ਮਿਲਿਆ ਸਬੱਬ ਦੇ ਨਾਲ, ਵੱਡਿਆਂ ਭਾਗਾਂ ਦੇ ਨਾਲ, ਜਿੱਥੇ ਅਸੀਂ ਹਰ ਬੰਦਾ ਆਪਣੇ ਭਲੇ ਵਾਸਤੇ ਯਤਨਸ਼ੀਲ ਹੈ, ਮਹਾਰਾਜ ਕਿਰਪਾ ਕਰੋ ਸਾਡੇ ਜੀਵਨ ਵਿੱਚ ਸਾਡੇ ਕੋਲੋਂ ਕਿਸੇ ਦੂਜੇ ਦਾ ਵੀ ਭਲਾ ਹੋ ਸਕੇ, ਕਿਸੇ ਦੇ ਅਸੀਂ ਕੰਮ ਆ ਸਕੀਏ, ਤਾਂ ਕਿ ਸਾਡਾ ਆਉਣਾ ਇੱਥੇ ਸਫਲਾ ਹੋ ਜਾਏ। ਐਸੀ ਦਾਤ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਪਾਂ ਸਾਰੇ ਮੰਗੀਏ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ, ਸਮੂਹ ਪ੍ਰਬੰਧਕਾਂ ਦਾ ਧੰਨਵਾਦ, ਆਪ ਜੀ ਵੱਲੋਂ ਇਤਿਹਾਸ ਦੀ ਕਦਰਦਾਨੀ ਕਰਦਿਆਂ ਬਹੁਤ ਸਾਰੀ ਮਾਇਆ ਨਾਲ ਮਾਨ ਭੇਜਿਆ ਗਿਆ ਸਤਿਗੁਰਾਂ ਦੇ ਚਰਨਾਂ ਦੀ ਚੜ੍ਹਦੀ ਕਲਾ ਲਈ, ਅਰਦਾਸ ਹੈ ਵਾਹਿਗੁਰੂ ਹਾਜ਼ਰੀ ਕਰ ਤੇ ਪ੍ਰਵਾਨ ਕਰਨ ਦੀ। ਆਓ ਹੁਣ ਆਪਾਂ ਸਾਰੇ ਮਿਲ ਕੇ, ਸਮਾਪਤੀ ਦਾ ਸਮਾਂ ਹੋ ਗਿਆ, ਸਤਿਗੁਰਾਂ ਦੀ ਪਵਿੱਤਰ ਇਲਾਹੀ ਗੁਰਬਾਣੀ ਆਨੰਦ ਸਾਹਿਬ ਜੀ ਦੇ ਜਾਪ ਕਰਨ ਕਰੀਏ। ਪਿਆਰ ਦੇ ਨਾਲ ਆਪਾਂ ਸਾਰਿਆਂ ਨੇ ਮਿਲ ਕੇ ਕਰਨੇ ਨੇ ਆਨੰਦ ਸਾਹਿਬ ਜੀ ਦੀ ਬਾਣੀ, ਪਿਆਰ ਤੇ ਸਤਿਕਾਰ ਸਾਹਿਬ ਆਪਾਂ ਜਾਪ ਕਰੀਏ।

¿Tú qué tienes? Tira por tu cara. ¿Qué carne, vale? ¿Para qué te tuviste que ir a mi vida? ਆਪਣੀ ਕਲਪਨਾ ਨਾਲ ਕੋਈ ਟਿਕਾਣਾ ਬਣਾ ਲਿਆ ਤੇ ਉਹਨੂੰ ਤੇਰਾ ਟਿਕਾਣਾ ਆਖੀ ਜਾਂਦਾ ਤੇ ਮੈਂ ਉਸ ਹਰ ਟਿਕਾਣੇ ਤੇ ਪੁੱਜ ਕੇ ਤੈਨੂੰ ਮਿਲਣਾ ਚਾਹਿਆ ਪਰ ਅਕਸਰ ਨਿਰਾਸ਼ ਹੋਇਆ ਤੇ ਤੇਰੇ ਕੋਲੋਂ ਪੁੱਛਦਾ ਜਿਹੜਾ ਤੈਨੂੰ ਮਿਲਿਆ ਜਿਸ ਨਾਨਕ ਨੇ ਤੇਰਾ ਘਰ ਦੇਖਿਆ ਮੈਂ ਉਹਦੇ ਕੋਲੋਂ ਪੁੱਛਦਾ ਪਤਾ ਲੱਗਿਆ

I left it. My first decision. Sathi Kara Nidhi. Guru Nanak de Naal, Naam Naal, Itihas Naal, Kunj Sathiyan Jodiyan. Te Guru Nanak nu, kise akash diyan uchaiyan vich bane hoye, tasavvur kite hoye sat khand vich pahunchaya. ਗੁਰੂ ਨਾਨਕ ਦੇ ਜੀਵਨ ਨਾਲ ਦੋ ਸਾਖੀਆਂ ਐਸੀਆਂ ਬੜੀਆਂ ਪ੍ਰਚਲਿਤ ਇਹ ਗੱਲ ਠੀਕ ਹੈ ਰੱਬ ਸੱਚਖੰਡ ਵਿੱਚ ਹੀ ਰਹਿੰਦਾ ਇਸ ਵਿੱਚ ਕੋਈ ਦੋ ਰਹਿ ਫੈਸਲਾ ਗੁਰੂ ਨਾਨਕ ਦਾ ਸੱਚਖੰਡ ਵਸੈ ਨਿਰੰਕਾਰ ਇੰਜ ਤੇ ਸ਼ੱਕ ਨਹੀਂ ਕੀਤਾ ਗਿਆ ਗੁਰੂ ਨਾਨਕ ਪਿਆਰ ਦਾ ਨਿਰੰਕਾਰ ਸੱਚਖੰਡ ਵਿੱਚ ਰਹਿੰਦੇ ਪਰ ਮਸਲਾ ਇਹ ਹੈ ਕਿ ਉਹ ਸੱਚਖੰਡ ਹੈ ਕਿੱਥੇ ਤੇ ਮੇਰੇ ਕੋਲ ਸਥਿਤੀ ਸੀ ਦੋ ਸਾਥੀਆਂ ਅਕਸਰ ਨਾਲ ਪ੍ਰਚਲਿਤ ਕਰ ਦਿੱਤੀਆਂ ਮਿਲੀਆਂ ਇੱਕ ਵਾਰ ਤੇ ਜਦੋਂ ਵੇਈ ਨਦੀ ਵਿੱਚ ਕੁੰਬੀ ਲਾਈ ਉਦੋਂ ਥੱਲਿਓ ਸੱਚਖੰਡ ਨੂੰ ਚਲੇ ਗਏ ਤੇ ਦੂਜੀ ਵਾਰ ਪਹਾੜਾਂ ਦੀਆਂ ਟੋਟੀਆਂ ਸਰ ਕਰਦੇ ਕਰਦੇ ਪਹਾੜਾਂ ਦੀਆਂ ਚੋਟੀਆਂ ਤੋਂ ਲੰਘਦੇ ਲੰਘਦੇ ਭਗਤਾਂ ਦੇ ਤਪਸ਼ਵੀਆਂ ਦੇ ਮੰਡਲਾਂ ਦੇ ਕੋਲੋਂ ਲੰਘਦੇ ਲੰਘਦੇ ਧੂ ਮੰਡਲ ਤੇ ਜਾ ਕੇ ਮਰਦਾਨੇ ਨੂੰ ਵੀ ਛੱਡ ਦਿੱਤਾ ਤੇ ਆਖਿਆ ਮਰਦਾਨੇ ਤੂੰ ਅੱਗੇ ਜਾਣ ਦੇ ਯੋਗ ਨਹੀਂ ਤੇਰੀ ਅਜੇ ਅਵਸਥਾ ਉਸ ਲਾਇਕ ਨਹੀਂ ਤੂੰ ਸੱਚਖੰਡ ਪੁੱਜ ਸਕੇ ਤੇ ਬਾਲੇ ਨੂੰ ਨਾਲ ਲੈ ਕੇ ਸੱਚਖੰਡ ਚਲੇ ਅੱਗੂ ਦੀ ਸਾਥੀ ਵੀ ਖੈਰ ਮੈਂ ਅੱਜ ਉਹਨਾਂ ਸਾਥੀਆਂ ਦੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਪਿਛਲੇ ਦਿਹਾੜਿਆਂ ਵਿੱਚ ਅਸੀਂ ਕੀਤੀ ਸੀ ਸਾਖੀ ਤੇ ਸਿੱਖਿਆ ਵਿੱਚ ਇੱਕ ਅੰਤਰ ਹੁੰਦਾ ਸਿੱਖਿਆ ਉਹ ਹੁੰਦੀ ਹੈ ਜੋ ਗੁਰੂ ਆਪਣੀ ਰਚਨਾ ਤੋਂ ਕਹਿੰਦਾ ਜੋ ਗੁਰੂ ਕਹਿੰਦਾ ਉਹਨੂੰ ਸਿੱਖਿਆ ਆਪਣੀ ਤੇ ਸਾਖੀ ਉਹ ਹੁੰਦੀ ਹੈ ਜਿਸ ਨੂੰ ਗੁਰੂ ਦੇ ਜੀਵਨ ਨਾਲ ਜੀਵਨ ਜੁਗਤ ਨਾਲ ਸੰਬੰਧਿਤ ਕੀਤਾ ਜਾਂਦਾ ਹੈ ਪਰ ਦੋਹਾਂ ਵਿੱਚ ਇੱਕ ਅੰਤਰ ਹੁੰਦਾ ਸਿੱਖਿਆ ਗੁਰੂ ਆਪ ਕਹਿੰਦੇ ਤੇ ਆਪ ਲਿਖਦਾ ਸਾਖੀ ਜਿਹੜੀ ਹੈ ਉਹ ਕੋਈ ਹੋਰ ਲਿਖਦਾ ਇਹੋ ਕਾਰਨ ਹੈ ਇਤਿਹਾਸ ਲਿਖਦਾ ਕਿਸੇ ਨਾ ਕਿਸੇ ਇਤਿਹਾਸਕਾਰ ਨੇ ਲਿਖਿਆ ਤੇ ਬੀਤੇ ਹੋਏ ਵਕਤ ਦਾ ਇਤਿਹਾਸ ਬਾਅਦ ਵਿੱਚ ਲਿਖਿਆ ਗਿਆ ਫਿਰ ਇਤਿਹਾਸਕਾਰ ਬਹੁਤੇ ਕੋਈ ਇੱਕ ਨਹੀਂ ਆਏ ਦਿਨ ਕੋਈ ਨਵਾਂ ਇਤਿਹਾਸਕਾਰ ਪੈਦਾ ਹੋ ਸਕਦਾ ਕੋਈ ਰਾਈਟਰ ਕੋਈ ਹਿਸਟੋਰੀਅਨ ਪੈਦਾ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਵੀ ਹੋ ਸਕਦਾ ਤੇ ਜਿੰਨੇ ਇਤਿਹਾਸਕਾਰ ਨੇ ਸਭ ਨੇ ਆਪਣੀ ਆਪਣੀ ਰਾਏ ਨਾਲ ਵੱਖ ਵੱਖ ਸਾਥੀਆਂ ਦੇ ਰੂਪ ਲਿਖੇ ਕਿ ਕਈ ਵਾਰ ਤਾਂ ਇੱਕੋ ਇੱਕੋ ਸਾਥੀ ਦੇ ਕਈ ਕਈ ਰੂਪ ਵੱਧ ਜਾਂਦੇ ਕਿਉਂਕਿ ਸਾਥੀਕਾਰ ਬਹੁਤ ਹੈ ਪਰ ਖਿਆਲ ਕਰਿਓ ਸਿੱਖਿਆ ਕਰ ਬਹੁਤ ਨਹੀਂ ਸਿੱਖਿਆ ਉਹ ਹੈ ਜੋ ਗੁਰੂ ਕਹਿੰਦਾ ਉਹਦੇ ਪ੍ਰਤੀ ਫੈਸਲਾ ਦੇ ਉੱਤਰ ਗਿਆ ਇੱਕੋ ਬਾਣੀ ਇੱਕੋ ਸ਼ਬਦ ਵਿਚਾਰ ਗੁਰੂ ਇੱਕੋ ਹੈ ਬਾਣੀ ਇੱਕੋ ਹੈ ਕਿਉਂਕਿ ਉਹਦਾ ਕਰਤਾ ਇੱਕੋ ਹੈ ਉਹ ਉਸੇ ਢੰਗ ਸਿੱਖਿਆ ਦੇ ਬਹੁਤੇ ਕਰਤਾ ਨਹੀਂ ਹੁੰਦੇ ਸਾਥੀਆਂ ਦੇ ਬਹੁਤੇ ਕਰਤਾ ਹੁੰਦੇ ਇਸ ਲਈ ਕੋਈ ਜਪਜੀ ਸਾਹਿਬ ਦੇ ਰੂਪ ਨਹੀਂ ਵਿਗਾੜ ਸਕਦਾ ਵੀ ਐਸ ਸ੍ਰੀ ਗੁਰੂ ਗ੍ਰੰਥ ਸਾਹਿਬ ਜਪਜੀ ਹਾਂ ਸਾਥੀਆਂ ਵੱਖ ਵੱਖ ਹੋ ਸਕਦੀਆਂ ਇੱਕੋ ਹੀ ਸਾਥੀ ਦੇ ਕਈ ਰੂਪ ਹੋ ਸਕਦੇ ਸਾਥੀ ਤੇ ਸਿੱਖਿਆ ਵਿੱਚ ਇਹ ਅੰਤਰ

ਸਿੱਖ ਦਾ ਜੀਵਨ ਸਾਥੀ ਤੋਂ ਆਧਾਰ ਲੈਂਦਾ ਪਰ ਜੀਵਨ ਦੀ ਸੇਧ ਸਿੱਖਿਆ ਤੇ ਰੱਖਦਾ। ਸਿੱਖ ਦੇ ਜੀਵਨ ਦੀ ਜ਼ਿੰਦਗੀ ਦੀ ਸੇਧ ਜਿਹੜੀ ਉਹ ਸਿੱਖਿਆ ਤੇ ਖਲੋਤੀ ਹੈ। ਇਸ ਲਈ ਕਿਤੇ ਸਿੱਖੀ ਸਿੱਖਿਆ ਗੁਰ ਵਿਚਾਰ ਸਿੱਖਿਆ ਤੇ ਸਿੱਖਿਆ ਹੈ ਬਾਣੀ ਉਹ ਕਿਉਂ ਗੁਰੂ ਨਾਨਕ ਭਲਾ ਰੱਬ ਨੂੰ ਦੇਖਣ ਲਈ ਰੱਬ ਨੂੰ ਮਿਲਣ ਲਈ ਕਿਸੇ ਸੱਚਖੰਡ ਵਿੱਚ ਜਾਵੇ ਤੇ ਵੱਖਰੇ ਕਿਸੇ ਆਕਾਸ਼ ਦੇ ਸੱਚਖੰਡ ਵਿੱਚ ਜਾਵੇ ਜਾਂ ਵੇਈ ਨਦੀ ਵਿੱਚ ਟੁੱਪੀ ਲਾ ਕੇ ਕਿਸੇ ਪਤਾਲ ਦੇ ਸੱਚਖੰਡ ਵਿੱਚ ਜਾਵੇ ਤੇ ਦੁਨੀਆਂ ਨੂੰ ਆਇਆ ਹੋਵੇ ਰੱਬ ਨਾਲ ਜੋੜਨ ਲਈ ਤੇ ਇੰਨੀਆਂ ਗੱਲਾਂ ਰੱਬ ਪ੍ਰਤੀ ਰੱਬ ਦੇ ਰਾਹ ਪ੍ਰਤੀ ਗੁਰੂ ਨਾਨਕ ਆਖੇ 1430 ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸੰਸਾਰ ਨੂੰ ਰੱਬ ਨਾਲ ਜੋੜਨ ਲਈ ਤੇ ਰੱਬ ਦਾ ਆਦਰਸ਼ ਸਮਝਾਉਣ ਲਈ ਲਿਖਿਆ ਗਿਆ ਹੋਵੇ ਤੇ ਉਹਦੇ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਲਾਈਨ ਵਿੱਚ ਆਕਾਸ਼ ਦੇ ਉਸ ਸੱਚਖੰਡ ਦਾ ਕੋਈ ਐਡਰੈਸ ਨਾ ਲਿਖੇ। ਪਤਾਲ ਦੇ ਕਿਸੇ ਸੱਚਖੰਡ ਦਾ ਕੋਈ ਐਡਰੈਸ ਨਾ ਲਿਖੇ ਤੇ ਜੇ ਗੁਰੂ ਨਾਨਕ ਕੋਲੋਂ ਕੋਈ ਪੁੱਛੇ ਵੀ ਰੱਬ ਕਿੱਥੇ ਰਹਿੰਦੇ ਰੱਬ ਦਾ ਸੱਚਖੰਡ ਕੀ ਹੈ ਉਹਦਾ ਸਥਾਨ ਕੀ ਹੈ ਉਹਦਾ ਟਿਕਾਣਾ ਕੀ ਹੈ ਮੇਰੀ ਪੁੱਛ ਕੇ ਤੁਸੀਂ ਇੱਕ ਗੱਲ ਸਮਝ ਲਿਓ। ਆਹ ਜਿਹੜੇ ਅਸੀਂ ਇੱਟਾਂ ਪੱਥਰਾਂ ਦੀਆਂ ਇਮਾਰਤਾਂ ਖੂਬਸੂਰਤ ਮਾਰਬਲ ਤੇ ਸੋਨਾ ਲਗਾ ਲਗਾ ਬਣਾਉਂਦੇ ਹਾਂ ਇਹਦੇ ਵਿੱਚ ਉਹ ਮਨ ਬਣਾਉਣਾ ਪੈਂਦਾ ਜਿਹਦੇ ਵਿੱਚ ਰੱਬ ਰਹਿੰਦਾ ਕੇਵਲ ਇਸ ਲਈ ਬਣ ਇਹ ਆਪਣੇ ਆਪ ਵਿੱਚ ਰੱਬ ਦਾ ਘਰ ਨਹੀਂ ਇੱਥੇ ਬੈਠ ਕੇ ਕੋਈ ਰੱਬ ਦਾ ਘਰ ਬਣਾਇਆ ਜਾਵੇ ਔਰ ਇਸ ਗੱਲ ਦਾ ਜ਼ਿਕਰ ਇਸ ਸ਼ਬਦ ਨੂੰ ਦੂਸ ਕੀਤਾ ਜਦੋਂ ਸਵਾਲ ਹੋਇਆ ਨਾ ਕਿ ਰੱਬ ਦਾ ਘਰ ਕੀ ਹੈ ਰੱਬ ਕਿੱਥੇ ਰਹਿੰਦੇ ਗੁਰੂ ਨੇ ਆਖਿਆ ਉਹ ਭੁੱਲਿਆ ਕਾਹੂ ਲੱਪਾਂ ਹਨ ਪੂਜ ਧਰਿਓ ਸਿੱਖ ਕਾਹੂ ਜਾਂ ਲਿੰਗ ਗਰੇ ਲਟਕਾ ਕਾਹੂ ਲੱਖਿਓ ਹਰ ਆਵਾਜੀ ਦਿਸ਼ਾ ਦੀ ਕਾਹੂ ਪਛਾ ਤੋਂ ਸੀਸ ਨਿਵਾਰੇ ਭਾਲਦਾ ਫਿਰਦਾ ਕੋਈ ਉਹਨੂੰ ਪੱਛੋਂ ਵਿੱਚ ਢੂੰਡਦਾ ਫਿਰਦਾ ਕੋਈ ਜੰਗਲਾਂ ਵਿੱਚ ਕਿਆ ਫਿਰਦਾ ਉਹਨੂੰ ਢੂੰਡਣ ਲਈ ਬਲਕਿ ਇੱਕ ਵਾਰ ਸਵਾਲ ਕੀਤਾ ਬਾਣੀ ਵਿੱਚ ਕਹਿਣ ਲੱਗੇ ਜੀ ਮੇਰੇ ਮਾਲਕ ਮੈਂ ਬੜਾ ਹੈਰਾਨ ਹੋ ਗਿਆ ਜਦੋਂ ਦੋ ਰਾਈਆਂ ਮੇਰੇ ਸਾਹਮਣੇ ਆਈਆਂ ਕਹਿਣ ਲੱਗੇ ਕੋ ਕਹਿ ਤੋਂ ਸਭ ਬਾਹਰ ਬਾਹਰ ਕੋ ਕਹਿ ਤੋ ਸਭ ਨਹੀਂ ਹੋ ਬਰਨ ਨਾ ਦਿਸਾ ਚੇਨ ਨਾ ਲਖੀਏ ਸੁਹਾਗਣ ਸ਼ਾਂਤ ਬੁਝਾਈਓ ਤੇ ਆਖਰੀ ਲਾਈਨ ਅੰਦਰ ਗੁਰੂ ਨੇ ਆਖਿਆ ਨਾਨਕ ਕਹਿਤ ਸੁਣੋ ਰੇ ਲੋਗਾ ਸੰਤ ਰਸਨ ਕੋ ਬਸ ਹੀਓ ਰੱਬ ਕਿਸੇ ਸੱਤਵੇਂ ਆਕਾਸ਼ ਵਿੱਚ ਨਹੀਂ ਰਹਿੰਦਾ ਰੱਬ ਕਿਸੇ ਪਤਾਲ ਵਿੱਚ ਆਪਣਾ ਸੱਚਖੰਡ ਬਣਾ ਕੇ ਨਹੀਂ ਟਿਕਦਾ ਕਿਸੇ ਨਦੀ ਦੇ ਕਿਨਾਰੇ ਕਿਸੇ ਕੰਢੇ ਤੇ ਬਣੇ ਹੋਏ ਤੀਰਥ ਵਿੱਚ ਰੱਬ ਦਾ ਨਿਵਾਸ ਨਹੀਂ ਕਹਿਣ ਲੱਗੇ ਮੈਂ ਦੇਖਦਾ ਕੀ ਹਾਂ ਜਿਹੜਾ ਰੱਬ ਦਾ ਘਰ ਹੈ ਉੱਥੇ ਤਾਂ ਤੂੰ ਕਦੀ ਝਾੜੂ ਨਹੀਂ ਦਿੱਤਾ ਹਾਂ ਜਿੱਥੇ ਰੱਬ ਦੇ ਘਰ ਬਣਾਏ ਜਾਂਦੇ ਨੇ ਉੱਥੇ ਝਾੜੂ ਬੜੇ ਦਿੰਦੇ ਨੇ ਉੱਥੇ ਤਾਂ ਕਲੀ ਕੁਚੀ ਕਰਾਉਣੀ ਰੰਗ ਰੋਗਨ ਕਰਾਉਣਾ ਕਿੱਥੇ ਰਹਿ ਗਿਆ ਉੱਥੇ ਮਾਰਬਲ ਲਗਾਉਣੇ ਉੱਥੇ ਸੋਨੇ ਦੇ ਸ਼ਤਰ ਚਲਾਉਣੇ ਸੋਨੇ ਦੀਆਂ ਪਾਲਕੀਆਂ ਰੱਖਣੇ ਪਰ ਜਿੱਥੇ ਰੱਬ ਰਹਿੰਦਾ ਉੱਥੇ ਤੂੰ ਕਦੀ ਝਾੜੂ ਵੀ ਨਹੀਂ ਫੇਰਿਆ ਜਿੱਥੇ ਰੱਬ ਨੇ ਆ ਕੇ ਵਸਣੇ ਉਹਦਾ ਫਰਸ਼ ਕਦੀ ਤੂੰ ਧੋਤਾ ਹੀ ਨਹੀਂ ਦੂ ਕਹਿੰਦੇ ਬਾਹਰ ਦੇਹ ਪਖਾਲੀ ਹੈ ਮਾਂ ਪੱਥਰ ਦੀਆਂ ਮੂਰਤੀਆਂ ਨੂੰ ਰੋਜ਼ ਇਸ਼ਨਾਨ ਕਰਾਉਣਾ ਜੇ ਮਨ ਧੋਵੇ ਕੋਈ ਜਿਹਦੇ ਅੰਦਰ
ਰੱਬ ਦੇ ਵਸਣੇ, ਜਿਹੜਾ ਰੱਬ ਦਾ ਅਸਲ ਟਿਕਾਣਾ ਹੈ ਜਿੱਥੇ ਪ੍ਰਭੂ ਵਸਦਾ ਹੈ। ਗੁਰੂ ਕਹਿੰਦੇ ਉੱਥੇ ਤੂੰ ਕਦੀ ਝਾੜੂ ਨਹੀਂ ਫੇਰਿਆ। ਨਤੀਜਾ ਇਹ ਨਿਕਲਿਆ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਗਾ ਸਿਆ। ਦਿਨ ਰਾਤ ਮੈਲ ਚੜ ਰਹੀ ਹੈ ਰੱਬ ਦੇ ਘਰ ਤੇ, ਹੁਣ ਰੱਬ ਵਿੱਚ ਵਸੇਗਾ? ਗੁਰੂ ਸਾਹਿਬ ਨੇ ਕਿਲ ਕੇ ਵਿਸ਼ਵਾਸ ਕਰੀ ਅਗਮ ਰੂਪ ਕਾ ਮਨ ਮੈਂ ਸਾਡਾ ਕਿਸੇ ਆਕਾਸ਼ ਵਿੱਚ ਨਹੀਂ, ਕਿਸੇ ਪਤਾਲ ਵਿੱਚ ਨਹੀਂ। ਮਨ ਮੰਦਰ ਪਰਵੇਸ਼ ਕਲੰਦਰ ਕਾ ਹੀ ਕੀ ਸੁਣਾਵਾ, ਇੱਕ ਸ਼ਬਦ ਮੇਰੇ ਪ੍ਰਾਣ ਮਸਤ ਹੈ ਜਿਹੜਾ ਅੰਦਰ ਦੀ ਸਫਾਈ ਕਰੇ, ਜਿਹੜਾ ਰੱਬ ਦੇ ਇਸ ਘਰ ਨੂੰ ਚਮਕਾ ਦੇਵੇ, ਰੱਬ ਦੇ ਇਸ ਘਰ ਵਿੱਚ ਰੋਸ਼ਨੀ ਚਲਾ ਦੇਵੇ। ਗੁਰੂ ਹੈ, ਗੁਰੂ ਦਾ ਕੰਮ ਕੇਵਲ ਹੈ ਕਿ ਰੱਬ ਦੇ ਘਰ ਨੂੰ ਉਹਦੇ ਆਉਣ ਤੇ ਵਸਣ ਯੋਗ ਬਣਾ ਦੇਣਾ, ਪਰ ਤਾਂ ਹੀ ਬਣਾਵੇ ਜੇ ਤੂੰ ਗੁਰੂ ਦੇ ਹਵਾਲੇ ਇਹ ਮਨ ਕਰੇ। ਜੇ ਕਿਸੇ ਕੋਲ ਸਫਾਈ ਕਰਾਉਣੀ ਹੋਵੇ, ਇੱਕ ਵਾਰ ਸ਼ਬਦ ਆਇਆ ਸੀ ਕਿ ਧੋਬੀ ਧੋਵੇ ਮੇਰਾ ਦਰਾਥਾ। ਜੇ ਕਿਸੇ ਕੋਲੋਂ ਸਫਾਈ ਕਰ ਕੱਪੜਾ ਧੋਣਾ ਹੋਵੇ ਉਹਦੇ ਹਵਾਲੇ ਕਰਨਾ ਪਏਗਾ, ਧੋਬੀ ਕੋਲੋਂ ਕੱਪੜਾ ਧੁਲਾਉਣਾ ਹੋਵੇ ਤੇ ਉਹਦੇ ਹਵਾਲੇ ਕਰਨਾ ਪਏਗਾ। ਜੇ ਤੁਸੀਂ ਆਖੋ ਪਹਿਨੀ ਮੈਂ ਰੱਖਾਂ ਤੇ ਧੋਬੀ ਧੋਵੇ, ਇਹ ਗੱਲ ਮੈਂ ਮੁੱਕ ਕਰਦਾ। ਜੇ ਘਰ ਦੀ ਸਫਾਈ ਕਰਾਉਣੀ ਹੋਵੇ ਚਾਬੀ ਉਹਨੂੰ ਦੇਣੀ ਪਏਗੀ, ਘਰ ਦੇ ਸਾਜੋ ਸਮਾਨ ਦਾ ਵਿਸ਼ਵਾਸ ਵੀ ਉਹਦੇ ਤੇ ਰੱਖਣਾ ਪਏਗਾ। ਘਰ ਦੀ ਸਫਾਈ ਉਹੀ ਕਰਦੇ ਨੇ ਜਿਹਨਾਂ ਤੇ ਵਿਸ਼ਵਾਸ ਹੋਵੇ। ਗੁਰੂ ਕਹਿੰਦੇ ਨੇ ਮਨ ਮੈਲਾ ਹੈ ਤੇ ਇਸ ਮੈਲੇ ਮਨ ਨੂੰ ਸਾਫ ਕਰਨ ਲਈ ਰੱਬ ਦੇ ਵਸਣ ਦੇ ਯੋਗ ਬਣਾਉਣ ਲਈ ਰੱਬ ਦਾ ਘਰ ਹੈ। ਤੇ ਗੁਰੂ ਦਾ ਕੰਮ ਕੀ ਹੈ? ਉਸ ਮਨ ਨੂੰ ਸਾਫ ਕਰਕੇ ਪਵਿੱਤਰ ਕਰਕੇ ਚਮਕਾ ਕੇ ਰੱਬ ਦੇ ਵਸਣ ਦੇ ਲਾਇਕ ਕਰ ਯੋਗ ਕਰ। ਪਰ ਤਾਂ ਕਰੇ ਜੇ ਤੂੰ ਮਨ ਗੁਰੂ ਦੇ ਹਵਾਲੇ ਕਰੇ। ਤੂੰ ਤੇ ਮਨ ਗੁਰੂ ਦੇ ਹਵਾਲੇ ਕਰਦਾ ਹੀ, ਕਲਪਨਾ ਤੇਰੀਆਂ ਆਪਣੀਆਂ ਨੇ, ਵਿਚਾਰ ਤੇਰੇ ਆਪਣੇ ਨੇ, ਸੋਚਾਂ ਤੇਰੀਆਂ ਆਪਣੀਆਂ ਨੇ, ਮਰਜ਼ੀ ਤੇਰੀ ਆਪਣੀ, ਕਿਉਂਕਿ ਇਹ ਸਾਰੀਆਂ ਚੀਜ਼ਾਂ ਦਾ ਜਨਮਦਾਤਾ ਮਨ ਹੈ। ਗੁਰੂ ਕਹਿੰਦੇ ਮਨ ਗੁਰੂ ਦੇ ਹਵਾਲੇ ਕਰਕੇ ਵੇਖ, ਮਨ ਚਮਕੇਗਾ, ਮਨ ਸਾਫ਼ ਹੋਵੇਗਾ, ਲਾਇਕ ਹੋਵੇਗਾ, ਫਿਰ ਗੁਰੂ ਦੇ ਸਾਫ ਕਰਨ ਤੋਂ ਬਾਅਦ ਰੱਬ ਵਸੇਗਾ। ਅਗਮ ਰੂਪ ਦਾ ਮਨ ਮੈਂ ਸਾਡਾ। ਅਗਲੇ ਪਾਸੇ ਕਹਿਣ ਲੱਗੇ, ਖਿਆਲ ਕਰੀ ਗੁਰਪ੍ਰਸਾਦ ਕਿਵੇਂ ਵਿਰਲੇ ਜਾਣੇ, ਗੁਰੂ ਦੀ ਕਿਰਪਾ ਸਦਕਾ ਹੀ ਕਿਸੇ ਨੇ ਜਾਣੇ ਕਿ ਰੱਬ ਮਨ ਵਿੱਚ ਵਸਦਾ। ਨਹੀਂ ਤੇ ਜਿਹੜਾ ਗੁਰੂ ਨਾਲ ਵੀ ਜੁੜਦਾ ਨਾ, ਉਹ ਮਨੁੱਖ ਤੀਰਥਾਂ ਤੇ ਪਿਆ ਪੁੱਛਦਾ, ਉਹ ਸਾਰਾ ਸੰਤਾਂ ਦੇ ਡੇਰਿਆਂ ਤੇ ਪਿਆ ਫਿਰਦਾ, ਪਰ ਰੱਬ ਉੱਥੇ ਵਸਦਾ। ਗੁਰੂ ਨੇ ਇਸ ਵਾਰੀ ਬਾਣੀ ਵੀ ਤੱਕ ਗੁਰੂ ਨੇ ਇਸ ਲਈ ਕਿਹਾ, ਕਹਿਣ ਲੱਗੇ ਇਹ ਗੱਲ ਜਾਣਨ ਲਈ ਵੀ ਗੁਰੂ ਕੋਲ ਜਾਣਾ ਪਏਗਾ। ਅਗਮ ਰੂਪ ਦਾ ਮਨ ਮੈਂ ਠਾਣਾ, ਗੁਰਪ੍ਰਸਾਦ ਕਿਵੇਂ ਵਿਰਲੇ ਜਾਣਾ। ਤੇ ਅਗਲੇ ਪਾਸੇ ਕਹਿਣ ਲੱਗੇ, ਭਲਾ ਇਹ ਮਨ ਦਾ ਥਾਨ ਰੱਬ ਦੇ ਵਸਣ ਦੇ ਲਾਇਕ ਕਿਵੇਂ ਹੁੰਦਾ, ਕਿਹਦਾ ਕਿਹਦਾ ਸਮਾਨ ਚਾਹੀਦਾ, ਇਸ ਮਨ ਦੇ ਘਰ ਵਿੱਚ ਕੀ ਕੁਝ ਚਾਹੀਦਾ ਹੈ ਕਿ ਰੱਬ ਆ ਕੇ ਵਸੇ। ਅਗਲੀਆਂ ਲਾਈਨਾਂ ਇਸ ਗੱਲ ਦਾ ਪ੍ਰਤੀਕ। ਕਹਿਣ ਲੱਗੇ, ਇੱਕ ਤਾਂ ਜਿੱਥੇ ਰੱਬ ਨੇ ਵਸਿਆ ਨਾ ਉਹਦੇ ਘਰ ਵਿੱਚ ਅੰਮ੍ਰਿਤ ਦਾ ਕੁੰਟ ਹੋਣਾ ਚਾਹੀਦਾ। ਅਸੀਂ ਤਾਂ ਪਾਣੀ ਦਾ ਇੰਤਜ਼ਾਮ ਪਹਿਲਾਂ ਕਰਦੇ ਹਾਂ। ਗੁਰੂ ਕਹਿੰਦੇ ਜਿੱਥੇ ਰੱਬ ਨੇ ਆ ਕੇ ਵਸਣਾ ਉੱਥੇ ਅੰਮ੍ਰਿਤ ਦਾ ਕੁੰਟ ਹੋਣਾ ਚਾਹੀਦਾ। ਤੇ ਅੰਮ੍ਰਿਤ ਦਾ ਕੁੰਟ ਕੀ ਹੈ? ਸਹਿਜ ਕਥਾ ਕੇ ਅੰਮ੍ਰਿਤ ਕੁੰਟਾ, ਕੇਵਲ ਰੱਬ ਦੀਆਂ ਗੱਲਾਂ, ਕੇਵਲ ਰੱਬ ਦੇ ਗੁਣ। ਜਦੋਂ ਤੂੰ ਪ੍ਰਭੂ ਦੇ ਗੁਣ ਅੰਦਰ ਧਾਰਨ ਕਰੇਗਾ, ਉਹਦੀਆਂ ਕਥਾਵਾਂ ਉਹਦੇ ਗੁਣਾਂ ਨੂੰ ਧਾਰਨ ਕਰੇਗਾ, ਵਿਸ਼ਵਾਸ ਕਰ, ਅੰਦਰ ਇੱਕ ਅੰਮ੍ਰਿਤ ਦਾ ਕੁੰਟ ਜਾਗਦਾ ਹੈ। ਮਨ ਕੇਵਲ
ਆਖਣ ਨਾਲ ਹੀ ਰੱਬ ਦਾ ਘਰ ਨਹੀਂ ਬਣ ਜਾਣਾ। ਕਹਿਣ ਲੱਗੇ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ, ਉਸ ਘਰ ਵਿੱਚ ਅੰਮ੍ਰਿਤ ਕੁੰਟ ਦੀ ਲੋੜ ਹੈ ਤੇ ਉਹ ਬਣਨਾ ਸਹਿਜ ਕਥਾ ਨਾਲ। ਕਹਿਣ ਲੱਗੇ ਜਿਸੇ ਪ੍ਰਾਪਤ ਜਿਸ ਲੈ ਪੁੱਜਾ। ਫਿਰ ਕਹਿਣ ਲੱਗੇ ਅਨਹਤ ਬਾਣੀ ਥਾਨ ਨਿਰਾਲਾ, ਰੱਬ ਦੀ ਗੁਰੂ ਦੀ ਬਾਣੀ ਰੂਪ ਜਿਹੜੀ ਧੁਨੀ ਹੈ ਨਾ ਉਹ ਅੰਦਰ ਅਣਹਤ ਹੋ ਜਾਏ, ਭਾਵ ਤੇਰੇ ਜੀਵਨ ਵਿੱਚ ਕਦੀ ਬਾਣੀ ਦਾ ਵਿਛੋੜਾ ਨਾ ਹੋਵੇ। ਅਣਹਤ ਤੋਂ ਭਾਵ ਜੋਗੀਆਂ ਵਾਲਾ ਕੋਈ ਕਿਸੇ ਦਸਵੇਂ ਦੁਆਰ ਵਿੱਚ ਵੱਜਣ ਵਾਲਾ ਅਣਹਤ ਧੁਨੀ ਬਾਜਾ ਨਹੀਂ, ਗੁਰਮਤਿ ਦੀ ਉੱਤੇ ਗੱਲ ਨਹੀਂ। ਗੁਰੂ ਕਹਿੰਦੇ ਤੇਰੇ ਜੀਵਨ ਵਿੱਚ ਬਾਣੀ ਜਿਹੜੀ ਹੈ ਉਹ ਇਕਸਾਰ ਹੋ ਜਾਏ, ਕੋਈ ਪਾਲ ਜ਼ਿੰਦਗੀ ਦਾ ਐਸਾ ਨਾ ਬੀਤੇ ਜਿਹੜਾ ਬਾਣੀ ਦੀ ਅਗਵਾਈ ਤੋਂ ਵੱਖ ਹੋ ਕੇ ਬੀਤੇ। ਇਸ ਲਈ ਗੁਰੂ ਨੇ ਆਖਿਆ ਨਾ, ਕਹਿਣ ਲੱਗੇ ਜੇ ਤੂੰ ਅੱਖਾਂ ਨਾਲ ਤੱਕੇ ਤਾਂ ਉਹ ਤੱਕੇ ਜੋ ਤੈਨੂੰ ਗੁਰੂ ਆਖ ਜਾਏ, ਜੋ ਤੂੰ ਕੰਨਾਂ ਨਾਲ ਸੁਣੇ ਤਾਂ ਉਹ ਸੁਣੇ ਜੋ ਤੈਨੂੰ ਗੁਰੂ ਆਖ ਜਾਏ, ਜੇ ਜ਼ਬਾਨ ਨਾਲ ਬੋਲੇ ਤਾਂ ਉਹ ਬੋਲੇ ਜੋ ਤੈਨੂੰ ਗੁਰੂ ਆਖਦਾ। ਮੈਂ ਇੱਕ ਵਾਰ ਕੀਤੀ ਸੀ, ਇਹੋ ਕਾਰਨ ਹੈ ਸਤਿਗੁਰ ਨੇ ਕਿਹੜੀ ਖੂਬਸੂਰਤ ਗੱਲ ਆਖੀ। ਕਹਿ ਲੱਗੇ ਗੁਰੂ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਰਕੇ ਉਠਾ ਨਾਮ ਦਿਆਵੇ, ਉੱਦਮ ਕਰੇ ਭਰਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲਮਿਤ ਪਾਪ ਦੋਖ ਲੈ ਜਾਵੇ। ਤੇ ਮੈਂ ਹੈਰਾਨ ਹੋਇਆ ਅਗਲੀ ਤੁਕ ਨੂੰ ਆਈ ਚੜੇ ਦਿਨ ਉਸ ਗੁਰਬਾਣੀ ਦਾ, ਇਹਦਾ ਮਤਲਬ ਅੰਮ੍ਰਿਤ ਵੇਲੇ ਨਹੀਂ, ਗੁਰਬਾਣੀ ਦਾ ਸੰਬੰਧ ਅੰਮ੍ਰਿਤ ਵੇਲੇ ਨਾਲ ਨਹੀਂ। ਇਹ ਚੜੇ ਦਿਨ ਕਿਉਂ ਆ ਗਿਆ? ਕਿਉਂਕਿ ਬਾਣੀ ਦਾ ਸੰਬੰਧ ਜੀਵਨ ਯੁਕਤੀ ਨਾਲ ਹੈ। ਸਾਰਾ ਜੀਵਨ ਜ਼ਿੰਦਗੀ ਦਾ ਸਾਰਾ ਦਿਹਾੜਾ ਜਦੋਂ ਤੂੰ ਘਰੋਂ ਨਿਕਲਦਾ ਉਦੋਂ ਹੀ ਤਾਂ ਤੈਨੂੰ ਬਾਣੀ ਦੀ ਸਿਹਤ ਦੀ ਲੋੜ ਹੈ। ਜਦੋਂ ਤੂੰ ਕਿਸੇ ਗ੍ਰਾਹਕ ਨਾਲ ਗੱਲ ਕਰਨੀ ਉਦੋਂ ਹੀ ਤੈਨੂੰ ਬਾਣੀ ਦੀ ਸਿਹਤ ਦੀ ਲੋੜ ਹੈ, ਵੀ ਝੂਠ ਨਾ ਬੋਲਣੀ, ਧੋਖਾ ਨਾ ਕਰੀ, ਪਰਾਇਆ ਹੱਕ ਨਾ ਖਾਈ, ਕਿਸੇ ਨਾਲ ਕੌੜਾ ਬਚਨ ਨਾ ਬੋਲਣੀ। ਜਦੋਂ ਤੂੰ ਘਰੋਂ ਨਿਕਲਦਾ ਦਰਵਾਜ਼ਿਓਂ ਨਿਕਲਦਾ ਮੁੜ ਦਰਵਾਜ਼ੇ ਬਣ ਗਏ, ਉਨੀ ਦੇਰ ਤੇਰੀ ਸੰਸਾਰ ਵਿੱਚ ਵਿਚਰਨ ਦੀ ਸਾਂਝ ਹੈ ਤੇ ਉੱਥੇ ਤੈਨੂੰ ਬਾਣੀ ਦੀ ਅਗਵਾਈ ਦੀ ਲੋੜ ਹੈ। ਗੁਰੂ ਨੇ ਐਵੇਂ ਨਹੀਂ ਬਾਣੀ ਵਿੱਚ ਆਖਿਆ। ਕਹਿਣ ਲੱਗੇ ਜੀ ਜੰਤ ਤੇਰੇ ਧਾਰੇ, ਪ੍ਰਭ ਦੋਰੀ ਹਾਥ ਤੁਮਾਰੇ, ਜੇ ਕਰਾਵੇ ਸੋ ਕਰ ਲਓ। ਬਾਣੀ ਜਿਹੜੀ ਹੈ ਤੇਰੇ ਜੀਵਨ ਵਿੱਚ ਅਣਹਤ ਧੁਨੀ ਹੋ ਜਾਏ, ਭਾਵ ਬਾਣੀ ਦੇ ਅਨੁਕੂਲ ਤੂੰ ਜੀਵਨ ਗੁਜ਼ਾਰੇ। ਅਨਹਤ ਬਾਣੀ ਥਾਨ ਨਿਰਾਲਾ, ਕਹਿਣ ਲੱਗੇ ਜਿਸ ਦਿਨ ਤੇਰੇ ਜੀਵਨ ਅੰਦਰ ਬਾਣੀ ਅਨਹਤ ਧੁਨ ਬਣ ਕੇ ਵਿਚਰਨ ਲੱਗ ਪੈਗੀ, ਵੱਜਣ ਲੱਗ ਪੈਗੀ, ਫਿਰ ਵੇਖੀ ਤੂੰ ਇਸ ਘਰ ਦੀ ਇਸ ਧੁਨੀ ਤੇ ਰੱਬ ਦੀ ਰੀਤ ਪੈਗਾ। ਤਾਂ ਕਿ ਧੁਨ ਬੋਹੇ ਗੋਪਾਲਾ, ਜਿਸ ਦੇ ਅੰਦਰ ਬਾਣੀ ਨਹੀਂ ਵਸੀ ਵਿਸ਼ਵਾਸ ਕਰੋ ਉੱਥੇ ਰੱਬ ਵੀ ਨਹੀਂ ਵਸਦਾ। ਪਹਿਲਾਂ ਗੁਰੂ ਵਸਦਾ, ਬਾਣੀ ਗੁਰੂ ਹੈ। ਬਾਰ ਬਾਰ ਇਹ ਗੱਲ ਕਿਉਂ ਦੁਹਰਾਈ ਗਈ ਕਿ ਸਿੱਖ ਨੂੰ ਬਾਣੀ ਦੀ ਜ਼ਰੂਰਤ ਹੈ, ਬਾਣੀ ਨਾਲ ਜੁੜਨ ਦੀ ਲੋੜ ਹੈ। ਕਿਸੇ ਵੀ ਬਾਣੀ ਨਾਲ ਜੁੜਨ ਦੀ ਲੋੜ ਹੈ, ਜਿੱਥੇ ਬਾਣੀ ਵਸਦੀ ਹੈ ਉੱਥੇ ਹੀ ਰੱਬ ਵਸਦਾ ਹੈ, ਜਿੱਥੇ ਬਾਣੀ ਨਹੀਂ ਵਸਦੀ ਉੱਥੇ ਰੱਬ ਵੀ ਨਹੀਂ ਵਸਦਾ। ਬਾਣੀ ਦੀ ਧੁਨ ਜੀਵਨ ਜੁਗਤ ਬਣ ਜਾਏ, ਹਰ ਵਕਤ ਤੇਰੀ ਜ਼ਿੰਦਗੀ ਦੇ ਹਰ ਪਲ ਵਿੱਚ ਬਾਣੀ ਤੇਰੇ ਨਾਲੋਂ ਵਿਸਰੇ ਨਾ, ਬਾਣੀ ਕੋਈ ਆਵਾਜ਼ ਦੇ ਕੇ ਸਮਝਾਉਂਦੀ ਰਹੇ ਤੂੰ ਕਿੱਧਰ ਜਾ ਰਿਹਾ, ਕੀ ਬੋਲ ਰਿਹਾ, ਕੀ ਕਰ ਰਿਹਾ, ਕੀ ਖਾ ਰਹੇ, ਕੀ ਪਹਿਣ ਰਿਹਾ, ਇਹ ਬਾਣੀ ਵੀ ਤਾਂ ਨਾਲ ਦੱਸਣਾ। ਭਾਵ ਜੀਵਨ ਦੇ ਅੰਦਰ ਬਾਣੀ ਇੱਕ ਅਣਹੱਤ ਧੁਨੀ ਬਣ ਜਾਏ, ਅਣਹੱਤ ਦਾ ਅਰਥ ਹੁੰਦਾ ਜਿਹਦੀ ਕਦੀ ਹੱਤਿਆ ਨਾ ਹੋਵੇ। ਅਣਹੱਤ ਦਾ ਅਰਥ ਹੀ ਅਰਥ ਹੈ ਜਿਹਦੀ ਕਦੀ ਹੱਤਿਆ ਨਾ ਹੋਵੇ, ਹੱਤਿਆ ਤੋਂ ਭਾਵ ਤਾਂ ਮੌਤ। ਭਾਵ ਜਿਹੜੀ ਧੁਨੀ ਕਦੇ ਮਰੇ ਨਾ, ਜਿਹੜੀ ਧੁਨੀ ਕਦੇ ਟੁੱਟੇ ਨਾ, ਤੇਰੇ ਅੰਦਰ ਬਾਣੀ ਇਹੋ ਇੱਕ ਰਸ ਚੱਲ ਪਏ ਜੀਵਨ ਦੀ ਹਰ ਜੁਗਤ ਵਿੱਚ ਕਿ ਤੇਰੇ ਕੋਲੋਂ ਬਾਣੀ ਵਿਸਰੇ ਨਾ, ਕੋਈ ਪਲ ਐਸਾ ਨਾ ਆਵੇ ਕਿ ਤੇਰੇ ਅੰਦਰ ਬਾਣੀ ਦੀ ਧੁਨ ਖਤਮ ਹੋ ਜਾਏ, ਬਾਣੀ ਦੀ ਅਗਵਾਈ ਤੋਂ ਬਿਨਾਂ ਵੀ ਤੂੰ ਜੀਵ ਸਕੇ। ਤੇ ਜਿਸ ਦਿਨ ਕਹਿਣ ਲੱਗੇ ਤੇਰੇ ਜੀਵਨ ਦਾ ਇਹ ਆਸਾਰ ਬਣ ਜਾਏਗਾ,
उस दिन तेरी जिंदगी के तेरे जीवन के राबरी प्रेगो आखेगा मैं यो जे जीवन विच वसना चाहना मैं यो जे मन विच रहना चाहना कहन लगे अनहत बाणी खान निराला तांकी धुन मोहे गोपाला पर कहन लगे ये सारा कुछ किथे हुंदा है इत्थे हुण पहुंचना चाहना मन यो जे किवें बणी ਉਹ ਸਹਿਜ ਕੁੱਟ ਕਥਾ ਤੇ ਅੰਮ੍ਰਿਤ ਕੁੰਡ ਕਿਵੇਂ ਪੈਦਾ ਹੋਣਾ ਆਖਿਰ ਸਹਿਜ ਕਥਾ ਕਿਤੇ ਜਾ ਕੇ ਸੁਣਨੀ ਸਹਿਜ ਕਥਾ ਨਾਲ ਕਿਤੇ ਜੁੜਨ ਦਾ ਕੋਈ ਸਥਾਨ ਹੋਣਾ ਚਾਹੀਦਾ ਉਹ ਅਨਹਤ ਬਾਣੀ ਖਾਨ ਨਿਰਾਲਾ ਦੀ ਜਿਹੜੀ ਹਾਲਤ ਹੈ ਉਹ ਕਿੱਥੇ ਜਾ ਕੇ ਪੈਦਾ ਹੋਵੇ ਲੋਕ ਐਸ ਲਈ ਗੁਰਦੁਆਰਿਆਂ ਦੀ ਲੋੜ ਗੁਰਦੁਆਰੇ ਆਪਣੇ ਆਪ ਵਿੱਚ ਰੱਬ ਦਾ ਘਰ ਨਹੀਂ ਜੇ ਆਪਣੇ ਆਪ ਵਿੱਚ ਰੱਬ ਦਾ ਘਰ ਹੋਣ ਤਾਂ ਇਹ ਪ੍ਰਧਾਨ ਸਕੱਤਰਾਂ ਦੇ ਘਰ ਨਾ ਬਣ ਸਕਣ ਇੱਥੇ ਗੋਲਕਾਂ ਲਈ ਕਦੀ ਟਕਰਾਓ ਨਾ ਪੈਦਾ ਹੋਵੇ ਇਹ ਆਪਣੇ ਆਪ ਵਿੱਚ ਰੱਬ ਦਾ ਘਰ ਨਹੀਂ ਹੈ ਰੱਬ ਦਾ ਘਰ ਇੱਥੇ ਆ ਕੇ ਬਣਾਇਆ ਜਾ ਸਕਦਾ ਰੱਬ ਦਾ ਘਰ ਹੈ ਤੇਰਾ ਮਨ ਕਿ ਤੂੰ ਗੁਰਦੁਆਰੇ ਇਸ ਲਈ ਬਣਾਏ ਨੇ ਤਾਂ ਕਿ ਇੱਥੇ ਆ ਕੇ ਮੈਨੂੰ ਸਹਿਜ ਕਥਾ ਮਿਲੇ ਇੱਥੇ ਆ ਕੇ ਮੈਨੂੰ ਬਾਣੀ ਨਾਲ ਜੁੜਨ ਦਾ ਸਮਾਂ ਮਿਲੇ ਇੱਥੇ ਆ ਕੇ ਮੇਰੀ ਜ਼ਿੰਦਗੀ ਬਾਣੀ ਦੀ ਸੇਧ ਨਾਲ ਜੁੜ ਜਾਏ ਉਹ ਅੰਦਰ ਬਾਣੀ ਜਿਹੜੀ ਹੈ ਅਨਹਦ ਧੁਨ ਬਣ ਜਾਏ ਇਸ ਥਾਂ ਤੇ ਕੋਈ ਅੰਮ੍ਰਿਤ ਕੁੰਟ ਸਹਿਜ ਕਥਾ ਦੇ ਪੈਦਾ ਹੋ ਜਾਣ ਉਹ ਕੇਵਲ ਮਨ ਦੇ ਅੰਦਰ ਪੈਦਾ ਹੋਣੇ ਨੇ ਤੇ ਜੇ ਇੱਥੇ ਆ ਕੇ ਵੀ ਤੂੰ ਸਹਿਜ ਕਥਾ ਨਾ ਸੁਣੀ ਜੇ ਇੱਥੇ ਆ ਕੇ ਵੀ ਤੇਰੇ ਅੰਦਰ ਸਹਿਜ ਕਥਾ ਦੇ ਅੰਮ੍ਰਿਤ ਕੁੰਟ ਨਾ ਪ੍ਰਬਲ ਹੋਏ ਜੇ ਇੱਥੇ ਆ ਕੇ ਸੁਣ ਕੇ ਵੀ ਬਾਣੀ ਉਹ ਬਾਣੀ ਜੀਵਨ ਜੁਗਤ ਬਣ ਕੇ ਅੰਦਰ ਇੱਕ ਅਨਹਦ ਤੁਹੀਨ ਨਾ ਬਣੀ ਤੇ ਫਿਰ ਵਿਸ਼ਵਾਸ ਕਰੀ ਤੂੰ ਗੁਰਦੁਆਰੇ ਇਸ ਇਮਾਰਤ ਦੇ ਗੁਰਦੁਆਰੇ ਜ਼ਰੂਰ ਆਏ ਪਰ ਰੱਬ ਦਾ ਘਰ ਨਹੀਂ ਬਣਾ ਸਕਿਆ ਰੱਬ ਦਾ ਘਰ ਤਾਂ ਜਦੋਂ ਬਣਨਾ ਤੇਰਾ ਮਨ ਹੀ ਬਣਨਾ ਹਾਂ ਇਹ ਟਿਕਾਣੇ ਇਸ ਲਈ ਪਵਿੱਤਰ ਨੇ ਇਹਨਾਂ ਸਥਾਨਾਂ ਨੂੰ ਇਸ ਲਈ ਸੰਭਾਲਣਾ ਹੈ ਕਿ ਇੱਥੇ ਆ ਕੇ ਅਸੀਂ ਮਨ ਨੂੰ ਰੱਬ ਦਾ ਘਰ ਬਣਾ ਸਕੀਏ ਤੇ ਫਿਰ ਗੁਰੂ ਨੇ ਇਸੇ ਲਈ ਅਪੀਲ ਵੀ ਲੈਣੀ ਚਾਹਿਆ ਕਹਿਣ ਲੱਗੇ ਇੱਥੇ ਆ ਕੇ ਰੱਬ ਦਾ ਘਰ ਕਿਵੇਂ ਬਣਦਾ ਹੈ ਕਿਉਂਕਿ ਤੈਂ ਸਹਿਜ ਅਖਾੜੇ ਅਨੇਕ ਅਨੰਤਾ ਇੱਥੇ ਅਖਾੜੇ ਲੱਗਦੇ ਸਹਿਜ ਅਖਾੜੇ ਅਨੇਕ ਅਨੰਤਾ ਇੱਥੇ ਆ ਕੇ ਅਖਾੜੇ ਲੱਗਦੇ ਨੇ ਅਖਾੜੇ ਨੂੰ ਸਮਝਦੇ ਜਿੱਥੇ ਇਕੱਠ ਹੁੰਦਾ ਹੋਏ ਅਖਾੜਾ ਉਸ ਨੂੰ ਆਖਦੇ ਜਿਹਦੇ ਕਾਠ ਫਿਰ ਦੁਨੀਆਂ ਬੈਠੀ ਹੋਵੇ ਜੇ ਉੱਥੇ ਦਰਮਿਆਨ ਵਿੱਚ ਕੋਈ ਆਪਣਾ ਐਪ ਸ਼ੋਅ ਕਰ ਰਿਹਾ ਹੋਵੇ ਇੱਕ ਦੂਜੇ ਨੂੰ ਸਾਂਝਾ ਕਰ ਰਿਹਾ ਹੋਵੇ ਜਿਹਨੂੰ ਆਪਾਂ ਦੂਜੇ ਰੱਖਣਾ ਸ਼ੋਅ ਆਪਣੀ ਅੱਜ ਦੀ ਬੋਲੀ ਵਿੱਚ ਮੇਲਾ ਆਪਣੇ ਸਨ ਦਰਮਿਆਨ ਦੀ ਬੋਲੀ ਵਿੱਚ ਤੇ ਗੁਰੂ ਨੇ ਆਖਿਆ ਅਖਾੜੇ ਲੱਗਦੇ ਨੇ ਇਹ ਸਾਧ ਸੰਗਤ ਇੱਕ ਅਖਾੜਾ ਹੈ ਜਿੱਥੇ ਗੁਰਮੁਖ ਜਨ ਜਿਹੜੇ ਨੇ ਆਪਣੇ ਅੰਦਰ ਬੈਠੇ ਹੋਏ ਗੁਣ ਇੱਕ ਦੂਜੇ ਨਾਲ ਸਾਂਝੇ ਕਰਦੇ ਸਾਧ ਸੰਗਤ ਕੀ ਹੈ ਇੱਕ ਅਖਾੜਾ ਇੱਕ ਐਸੀ ਇਕੱਤਰਤਾ ਜਿੱਥੇ ਗੁਰਮੁਖ ਇਕੱਠੇ ਹੁੰਦੇ ਨੇ ਜਿੱਥੇ ਸਤਸੰਗੀ ਇਕੱਠੇ ਹੁੰਦੇ ਨੇ ਤੇ ਗੁਣਾਂ ਦੀ ਸਾਂਝ ਕਰਦੇ ਨੇ ਗੁਣਾ ਤੇਰੀ ਛੋੜ ਅਰਜੁਨ ਚੱਲੀਏ ਇਸ ਟਿਕਾਣੇ ਤੇ ਆ ਕੇ ਸਿੱਖ ਸਿੱਖ ਨਾਲ ਗੁਰਮੁਖ ਗੁਰਮੁਖ ਨਾਲ ਸਤਸੰਗੀ ਸਤਸੰਗੀ ਨਾਲ ਬੈਠ ਕੇ ਗੁਣਾ ਦੀ ਸਾਂਝ ਕਰਦਾ ਹੈ ਤੇ ਉਸ ਗੁਣਾ ਦੀ ਸਾਂਝ ਵਿੱਚੋਂ ਹੀ ਅੰਮ੍ਰਿਤ ਕੁੰਟ ਪੈਦਾ ਹੁੰਦਾ ਉਸ ਗੁਣਾ ਦੀ ਸਾਂਝ ਵਿੱਚੋਂ ਹੀ ਅਨਹਦ ਧੁਨੀ ਬਾਣੀ ਵੀ ਨਿਕਲਦੀ ਹੈ ਤੇ ਜਦੋਂ ਬਾਣੀ ਦੀ ਅਨਹਦ ਧੁਨ ਤੇ ਅੰਮ੍ਰਿਤ ਦੇ ਕੁੰਟ ਪੈਦਾ ਹੁੰਦੇ ਨੇ ਇਸ ਮਨ ਦੇ ਘਰ ਵਿੱਚ ਬਸ ਰੱਬ ਦੇ ਵਸਣ ਦਾ ਸਾਰਾ ਸਮਾਨ ਮੌਜੂਦ ਹੋ ਜਾਂਦਾ ਰੱਬ ਆ ਕੇ ਫਿਰ ਕਿਸੇ ਹੋਰ ਸੱਚਖੰਡ ਨੂੰ ਭਾਲਣ ਦੀ ਲੋੜ ਨਹੀਂ ਪੈਂਦੀ ਨਾ ਕਿਸੇ ਸਤਵੇਂ ਆਕਾਸ਼ ਤੇ ਨਾ ਪਤਾਲ ਵਿੱਚ ਬਲਕਿ ਮੈਂ ਇੱਕ ਵਾਰ ਕੀਤੀ ਸੀ ਅੱਖੀ ਅਰਥਾਂ ਦੇ ਮੁਤਾਬਕ ਵੀ ਕਦੇ ਦੇਖਿਓ ਖੰਡ ਟੁਕੜੇ ਨੂੰ ਕਹਿੰਦੇ ਖੰਡ ਦਾ ਅਰਥ ਹੁੰਦਾ ਟੁਕੜਾ ਬਾਣੀ ਹੁੰਦਾ ਹੈ ਖੰਡ ਖੰਡ ਕਰ ਭੋਜਨ ਚੀਨੋ ਟੁਕੜੇ ਟੁਕੜੇ ਕਰ ਖੰਡ ਦਾ ਅਰਥ ਹੁੰਦਾ ਟੁਕੜਾ ਅਸੀਂ ਤੁਸੀਂ ਕੀ ਹਾਂ
ब्रह्मांड का एक खंड, ब्रह्मांड का एक खंड, पूरे ब्रह्मांड का हर एक जीव एक खंड है, एक टुकड़ा है। तो सचखंड की है, जिस जीव का अंदर मन सच नू ग्रहण कर ले, जिसके अंदर सच टिक जाए, सच तापर जाएंगे, जहां हृदय सच्चा होए, कूड़ की मल उतरे, तन करे हच्छा धोए, सच तापर जाएंगे, जा डुगत जाने जियो, सतकाया साध के विद दे करता दियो। विश्वास रखियो, जदो साडे किसे दे अंदर सच टिक बन जाता है ना, वो खंड सच हो जाता है, जो संपूर्ण नाम बन जाता है सच खंड। जिस खंड सच टिका वो भलिया, जिस सच के टिकाने आप सच नू अंदर धारण कर, फिर आके सच नू अंदर धारण कर। उस दिन भी एक लफज आए सन कि गुरुद्वारे आने का मकसद की है, देखन सुने सुनावन, ये तीन गलां ने गुरुद्वारे, गुरुद्वारे बने किस वास्ते, कितने भी गलां ने अखा नाल गुरु के दर्शन करने, देखना ते कन्ना नाल गुरु की बाणी सुननी, ते जबान नाल गुरु की बाणी गाउनी, कोई गा रहा तो सुन रहे, ते दर्शन से सारे कर रहे हैं, तीन चीजा कितने ना गुरुद्वारे तीन कम वास्ते बने ने, दर्शन करने लिए गुरु के दर्शन हो, कोई बाणी गाए कोई सुने, कोई सुनाए तो कोई सुने। तो गुरु ने बाणी भी काफी कहने लगे, मैं गुरुद्वारे आने के तिने काम तब सफल समझांगा, कहने लगे देखन सुनन सुनावनो, तीनों काम देखन सुनन सुनावनो, मन में विधिय साज। इन्हें तिने कामों एक सफलता मिले वो ये कि जे देखे सुने सुनाए उनके तू मन सच में फिर कर ले, तो जिस दिन मन में सच टिक गया उस दिन की बनेगा मन, सच खंड, खंड तो है ही ब्रह्मांड का, मन उस दिन सच खंड बन जाएगा। तो जिस दिन मन सच खंड बन गया, सच खंड वसै निरंकार, फिर रात में कितने बाहर ढूंढन नहीं जाना पड़ेगा, बाहर ढूंढन तो छूट पड़ी, गुरु का ही माय दिखाया था। बल्कि इतों तक लफज आप देते स्वामी रामानंद जी ने, सत जाइए रे घर लागो रंग, मेरा चित न चले मन भयो पंग, पंग दर तुंड जीवी लगता ना हो, कहने लगे मेरा मन से हूं पावो से पिंगल भया, पैर तो पिंगला हो गया, कहती तो दौड़ भाग ही खत्म हो, अगर रब न जब रात ढूंढता फिर दसी उन्होंने ढूंढने की लड़ ही नहीं पड़ी, बाहर ढूंढन तो छूट पड़ी। गुरु घर ही माए दिखाया था, गुरु कहते तेन गुरुद्वारे इसलिए दिते ने कि तू इत्थे बैठ के एक अपने जीवन रूपी खंड नू विच सच वसा के सच खंड बना लै, ते जे पेखण सुनन सुनावण ते रोज होवे, गुरुद्वारे आइए गुरु के दर्शन भी रोज करिए, कोई बाणी सुनाए भी रोज, असी सुनिए भी रोज, पर मन में दृढ़ विश्वास ना हो। अच्छा गल की है, देखण सुन सुनावण में कोई कमी नहीं, हर महल में गुरुद्वारे सुन सुनाने वाले भी बड़े संगतों की एकत्रता होती है, सुनाने वाले भी रोज आते कमरे आते, इन्ना कुछ होने के बावजूद अजे तक असी मन सच नहीं दे सके, अजे तो साड़ी हालत यह है कि साची दरगे बोले झूठ, हो तो सच दृढ़ करके संसारिक विचरना का कितने रह गया, उतों का झूठ असी सच्चे के दरबार में लाया उन्हें, ऐसे बोलो उन्होंने आख्या देखन सुनन सुनावनो, मन में दृढ़ी है साच, कहने लगे जिस दिन तू मन सच दृढ़ लाएगा उस दिन तू बन जाएगा सच खंड, तो फिर की होगा पूर रहो सर्वत्र में नानक हर रंगराज, फिर रब अंदर बचे, फिर तेरा अंदर सच खंड हो जाएगा, फिर तेन किसी शब्द में खास सच खंड के रस की लड़ नहीं पड़ेगी, इसलिए गुरु दिता
ਸ੍ਰੀ ਗੁਰੂ ਗ੍ਰੰਥ ਸਾਹਿਬ ਇਹਨਾਂ ਨੂੰ ਦਿੱਤਾ ਹੈ, ਪਰ ਕਿਸੇ ਆਕਾਸ਼ ਦੇ ਸੱਚਖੰਡ ਦਾ ਜ਼ਿਕਰ ਨਹੀਂ ਕੀਤਾ, ਕਿਸੇ ਪਟਾਲ ਦੇ ਸੱਚਖੰਡ ਦਾ ਐਡਰੈਸ ਨਹੀਂ ਦਿੱਤਾ, ਮੈਂ ਗੱਲ ਕੀਤੀ ਸੀ, ਬਲਕਿ ਜਦੋਂ ਵੀ ਐਡਰੈਸ ਦਿੱਤਾ ਉਹਨੇ ਆਖਿਆ ਆਹ ਸਾਧ ਸੰਗਤ ਵਿੱਚ ਇਹੋ ਹੀ ਸੱਚਖੰਡ ਹੈ, ਇੱਥੋਂ ਤੂੰ ਸੱਚ ਗ੍ਰਹਿਣ ਕਰਕੇ ਲੈ ਜਾ, ਫਿਰ ਵਿਸ਼ਵਾਸ ਕਰ, ਤੇਰਾ ਮਨ ਬਣ ਜਾਏਗਾ ਸੱਚਖੰਡ, ਤੇ ਰੱਬ ਤੇਰੇ ਅੰਦਰ ਵਸੇਗਾ। ਸਤਿਗੁਰੂ ਨੇ ਇਹੋ ਗੱਲ ਬਾਣੀ ਵਿੱਚ ਦੁਹਰਾ ਕੇ ਆਖੀ ਕਹਿਣ ਲੱਗੇ।

बुरे काम को उठ खलोया, नाम की बेला पै पै सोया।

0: हर जस सुनत आलस मन कीना, दृष्ट नाहीं रे देखत अंधे, छोड़ जाहे झूठे सब तंदे, रहा कहो नानक प्रभ बख्श करीजा, कर कृपा मोहे साध संग दीजा, तो किस पाई है जो होई है रेना, जिस है बुझाए किस नाम लेना, तो किस पाई है जो हुई है रेना, जिस है बुझाए किस नाम लेना, रहा वाहेगुरु जी का खालसा,
1: वाहेगुरु जी की फतेह। सतगुरां दी पावन पवित्र गोदे अंदर सबाए मान गुरु खालसा सत संगत जीओ, आओ सतगुरां दी महिमा करिए, अपने अपने घरां विच गुरुद्वारा श्री मंजी साहिब दीवान हाल विच, देश विदेश विच जिथे जिथे आप जी सजे हो, प्रभ की उस्तत करहो संत मीत, सावधान एकागर चीत, सावधान होके एकागर चीत होके आओ एक बार आखो जी सतनाम श्री वाहेगुरु। अज दे मुख वाक विच सतगुरां ने दस्या है कि वाहेगुरु वल्लों मनुख नूं कुछ हदायतां हन, ये कुछ करना है ये नहीं करना, क्योंकि ये अमृत है ये मिठा है, ये जड़ी विख्या है शराब ये कौड़ी है, ये बुरा कर्म है शराब, अमृत अच्छा कर्म है। पर मनुखी सभा है कि अमृत कौड़ा विख्या मीठी, एदा सभा बुरे कर्म वाल है, उल्टे विपरीत कर्म वाल है, इनू वाहगुरु का जड़ा अमृत है वह कौड़ा लगता है, जड़ी नशे हैं शराब है विख्या है ये कौड़ी लगती है। ताकत की बिद नैनो डीठी, सतगुरां ने इस नूं आख्या कि तू रतन है, वाहगुरु का नाम ओनू विहाजना है, ते बाकी संसार जेड़ा है वह कौड़ी है, पर मनुख का सुभा है रतन त्याग कौड़ी संग रचै, साच छोड़ झूठ संग मचै, ये सच्चे वाहगुरु के नाम नू छड़ के संसार झूठ दे नाल लग्या होया है। सतगुरां ने इस नू आख्या कि तू अमृत वेले की संभाल करनी है, पर मनुखी सभा है कि लाहे को तू ढीला ढूला, टोटे को बेग ताया, जिथे लाहा मिलना है, जिस जैसे कि आप जी लाहा लैण वास्ते पहुंचे हो, समय सिर पहुंचे हो, सचखंड श्री हरिमंदर साहब विखे कीर्तन सुन के आए हो, ये गुरु दियां हजातां मुताबक है। पर यह जिहड़ा मनुख है कई बार लाहा लैण दे समय ढीला हो जाता है, अमृत वेला उद्दम दा सी, सतगुरु जी ने आख्या उद्दम करेंद्या जियो तू, कमावदया सुख पुंच, ते आएंद्या तू प्रभु मिल, नानक उत्तरी चिंद, ये है। पर लाहे लैण वास्ते मनुख ढीला है, तोटे को बेग ताया, ते जिधर टोटा है घाटा है, घाटे वाल मनुख संसार वाल भजा जाता है, आओ सतगुरु सच्चे पातशाह जी ने चार रहाओ बख्शे मनुख की अवस्था दे आओ आपां नाल दी नाल शब्द लेके ते नाल सतगुरां दी विचार प्रारंभ करिए।
0: सतनाम वाहेगुरु साहिब जी सूही महला पंजवा। बुरे काम को ऊठ खलोया।
1: हां सतगुरु जी दा इनू आदेश है मनुख नू के तू उठना है। जिन्हें आप जी सजे हो सारियां नू सानू उठन दा उपदेश है कि उठ के की करना है। उठ के नाम जपना है। प्रभाते प्रभ नाम जप। प्रभाते उठना है। उठ के वाहिगुरु का नाम जपना है। सानू प्रभात वेले चा लांगे उठ नाम जप। निसबासर आराध कारा तुझे ना व्यापई नानक मिटे उपाध। पर पत्ते मनुख अमृत वेले दी थां ते बुरियां कर्मां नूं तां उठदा है पर सतगुरु ने सानू आख्या तू उठ। उठ के इनान कर। उठ के नाम जप। कबीर साहब जी फरमान कर दे कबीर सुता क्या करें उठ के ना जपै मुरार। एक दिन सोवन होए गो लांबे गोड पसार। ये है बुरा कर्म के अमृत वेले उठना सी पर ए मनुख सुता पिया है अमृत वेले। उठ के ना जपै मरार। उठ के वाहगुरु वाहगुरु करना सी परमात्मा दा नाम जपना सी पर तू ता सुता पिया है। ते सतगुरु जी फरमान कर दे ए भी अवस्था आ जानी है। एक दिन सोवन होएगो लांबे गोड पसार। तेरे गोडे कट्ठे नहीं होने। ये है बुरा कर्म। बाबा फरीद साहब जी वो भी सानू प्रेरणा देंदे हन चंगे कर्मां दी। उठ फरीदा उजू साज सुबह नवाज गुजार। उठ उठ के उजू कर इनान कर। अमृत वेले दी जड़ी नवाज है पंज नवाजा दे विचों वो उचारणी कर। पर मनुख नू इन्ने महापुरख इन्ने गुरु इन्ने सूफी संत प्रेरणा देंदे हन। उठ के ना जपै मरार। वो भी कह रहे हन फरीदा उठ फरीदा उजू साज सुबह नवाज गुजार। जो सिर साईं नानिवे सो सिर कप उतार। एडी वड्डी सजा है उस सिर नू जिहड़ा साईं नू खुदा नू चुके ना ते रब नू चुके ना। वो सो सिर कप उतार। वो सिर नू तां ताड़ तों वखरा कर दे। दूसरा श्लोक उहनां दा ही के जो सिर साईं नानिवे सो सिर कीजै काए कुन्नै हेठ जलाइए बालण संधै थाए। जिहड़ा साईं नू सिर नहीं न्यौंदा अमृत वेले नहीं उठदा उहनू तां कुन्नै हेठ जलाइए बालण संधै थाए। तो सतगुरु जी सानू धन गुरु अर्जन देव जी ये प्रेरणा देंदे हन कि मनुख दा सुभा है के बुरे कामां दे वास्ते तां उठ खलोंदा है। चंगियाईयां आलस करे। चंगे कर्मां नू आलस है। बुरियाईयां होए छेर। ते बुरे कर्मां दे वास्ते मनुख छेर है। कोई इहनू उहदे विच आलस नहीं। पर आप जी भागां वाले हो धनता दे योग हो जिहड़ा ने अमृत वेले दी संभाल कीती है। नाम की बेड़ा पै पै सोया। ए वाके ही जदों नाम दे जपण दा समय है वेला है। वेलिया दे विचों केड़ा वेला है अमृत वेला। हुण भावें मनुख विद्वानां दी अपनी अपनी राय है ते राय जिहड़ी है हुंदी है जां अपनी जिहड़ी विचार हुंदी आखरी फैसला नहीं हुंदा। अपनी अपनी राय राय है ਕਿ ਮਨੁੱਖਾ ਜਨਮ ਵੀ ਅੰਮ੍ਰਿਤ ਵੇਲਾ ਹੈ, ਠੀਕ ਹੈ ਉਹਨਾਂ ਦਾ। ਤੇ ਉਹ ਕਹਿਣ ਲੱਗੇ ਜਿਹੜੇ ਵੇਲੇ ਦੁਪਹਿਰੇ ਵੀ ਬੰਦਾ ਨਾਮ ਜਪੇ ਤੇ ਉਹ ਵੀ ਅੰਮ੍ਰਿਤ ਵੇਲਾ ਹੈ, ਇੱਕ ਰਾਏ ਹੈ। ਪਰ ਸਤਿਗੁਰੂ ਜੀ ਨੇ ਆਖਿਆ ਨਹੀਂ, ਵੇਲਿਆਂ ਦੇ ਵਿੱਚੋਂ ਵੇਲਾ ਅੰਮ੍ਰਿਤ ਵੇਲਾ ਹੈ ਤੇ ਉਹ ਹੈ ਨਾਮ ਜਪਣ ਦਾ ਵੇਲਾ, ਜਿਹੜਾ ਤਾਰਿਆਂ ਦੀ ਛਾਵਾਂ ਤੇ ਬੰਦਾ ਉੱਠੇ, ਇੱਕ ਪੈਰ ਰਾਤ ਰਹਿੰਦਿਆਂ ਉੱਠੇ, ਉਹਨੂੰ ਅੰਮ੍ਰਿਤ ਵੇਲਾ ਆਖਿਆ ਹੈ। ਜੈਸੇ ਕਿ ਆਪ ਜੀ ਸੰਭਾਲ ਕਰਕੇ ਆਏ ਹੋ ਤੇ ਇਹ ਹੈ ਉੱਠਣ ਦਾ ਵੇਲਾ, ਨਾਮ ਕੀ ਵੇਲਾ ਪੈ ਪੈ ਸੋਇਆ। ਪਰ ਮਨੁੱਖ ਦਾ ਸੁਭਾਅ ਹੈ ਜਦੋਂ ਅੰਮ੍ਰਿਤ ਵੇਲਾ ਹੈ, ਇਹ ਜਦੋਂ ਗਾੜੀ ਨੀਂਦ ਆਉਂਦੀ ਹੈ ਇਹਨੂੰ, ਫਿਰ ਸਗੋਂ ਜ਼ਿਆਦਾ ਸੌਂਦਾ ਹੈ। ਪਾਤਸ਼ਾਹ ਕਹਿੰਦੇ ਨਹੀਂ, ਜਿਹੜਾ ਅੰਮ੍ਰਿਤ ਵੇਲਾ ਹੈ ਉਹ ਮਨੁੱਖ ਉਹਦੀ ਸੰਭਾਲ ਕਰਦਾ ਹੈ, ਵੀ ਇਹ ਨਾਮ ਜਪਣ ਦਾ ਵੇਲਾ ਹੈ, ਇਹ ਸਤਿਗੁਰਾਂ ਨੇ ਮੈਨੂੰ ਫਰਮਾਨ ਕੀਤਾ ਹੈ ਅੰਮ੍ਰਿਤ। ਵਡਿਆਈ ਵਿਚਾਰ, ਇਹ ਵਡਿਆਈ ਕਰਨ ਦਾ, ਵਿਚਾਰਾਂ ਕਰਨ ਦਾ ਸਮਾਂ ਹੈ। ਪਰ ਨਾਮ ਕੀ ਵੇਲਾ ਪੈ ਪੈ ਸੋਇਆ, ਇਹ ਮਨੁੱਖ ਨਾਮ ਜਪਣ ਦੇ ਵੇਲੇ ਇਹ ਸੌਂ ਜਾਂਦਾ ਹੈ।
0: ਔਸਰ ਆਪਣਾ ਬੂਝੈ ਨਾ ਇਆਨਾ,
1: ਇਆਨਾ ਔਸਰ ਦਾ ਅਰਥ ਹੁੰਦਾ ਸਮਾਂ, ਹਰ ਇੱਕ ਚੀਜ਼ ਦਾ ਸਮਾਂ ਹੈ। ਪਰ ਇਹ ਮਨੁੱਖ ਆਪਣੇ ਮਨੁੱਖਾ ਜਨਮ ਦੇ ਸਮੇਂ ਨੂੰ ਪਛਾਣਦਾ ਨਹੀਂ ਕਿ ਇਹ ਸਮਾਂ ਵਾਹਿਗੁਰੂ ਨੇ ਮੈਨੂੰ ਬਖਸ਼ਿਆ ਹੈ। ਸਮੇਂ ਦਾ ਅਰਥ ਹੈ ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵਾਰੀ ਮਿਲੀ ਹੈ ਸਾਨੂੰ ਨਾਮ ਜਪਣ ਦੀ, ਇਹ ਸਾਨੂੰ ਅਵਸਰ ਦਿੱਤਾ ਹੈ ਸਤਿਗੁਰੂ ਜੀ ਨੇ। ਤੇ ਜੇ ਇਹ ਸਮਾਂ ਲੰਘ ਗਿਆ ਤੇ ਫਿਰ ਪਾਤਸ਼ਾਹ ਕਹਿੰਦੇ ਫਿਰ ਇਹ ਅਵਸਰ ਚੜ੍ਹੇ ਨਾ ਹੱਥਾ, ਹੇ ਮਨੁੱਖ ਫਿਰ ਇਹ ਦੁਬਾਰਾ ਸਮਾਂ ਤੈਨੂੰ ਨਹੀਂ ਮਿਲਣਾ ਮਨੁੱਖਾ ਜਨਮ ਦਾ। ਫਿਰ ਇੱਥੇ ਕਿਸ ਤਰ੍ਹਾਂ ਸੰਗਤ ਵਿੱਚ ਆਏਗਾ, ਕਿਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਰੇਗਾ, ਇਹ ਤੈਨੂੰ ਸਮਾਂ ਮਿਲਿਆ ਹੈ। ਤਾਂ ਹੀ ਭਗਤਾਂ ਦੇ ਸ਼ਬਦ ਆਪ ਜੀ ਸਰਵਣ ਕਰਦੇ ਰਹਿੰਦੇ ਹੋ ਤੇ ਉਹ ਸਾਨੂੰ ਪ੍ਰੇਰਣਾ ਹੀ ਦਿੰਦੇ ਹਨ ਕਿ ਬੰਦਾ ਕਿਆ ਤੂੰ ਸੋਇਆ, ਜਾਗ ਐਆਨਾ, ਤੈਂ ਜੀਵਨ ਜਾਗ ਸੱਚ ਕਰ ਜਾਣਾ। ਤੂੰ ਮੋਹ ਮਾਇਆ ਵਿੱਚ ਸੁੱਤਾ ਹੋਇਆ ਹੈ, ਇਹ ਜੱਗ ਨੂੰ ਸੱਚ ਕਰਕੇ ਜਾਣਿਆ ਹੋਇਆ ਹੈ। ਸੋ ਸਤਿਗੁਰੂ ਜੀ ਫਰਮਾਨ ਕਰਦੇ ਹੇ ਮਨੁੱਖ, ਤੂੰ ਆਪਣੇ ਸਮੇਂ ਨੂੰ ਪਛਾਣਦਾ ਨਹੀਂ।
0: ਮਾਇਆ ਮੋਹ ਰੰਗ ਲਪਟਾਨਾ,
1: ਮੋਹ ਮਾਇਆ ਦੇ ਰੰਗਾਂ ਦੇ ਵਿੱਚ ਤੂੰ ਲਪਟਿਆ ਹੋਇਆ ਹੈ, ਤੇਰਾ ਮਨ ਉਹਨਾਂ ਦੇ ਨਾਲ ਲਪਟਿਆ ਹੋਇਆ ਹੈ। ਵਾਕਈ ਹਰ ਇੱਕ ਮਨੁੱਖ ਦਾ ਮਨ ਮੋਹ ਮਾਇਆ ਵਿੱਚ ਲੱਗਿਆ ਹੋਇਆ, ਇਹ ਸੰਸਾਰ ਮੋਹ ਮਾਇਆ ਹੈ। ਤਾਂ ਹੀ ਪਾਤਸ਼ਾਹ ਜੀ ਨੇ ਬਾਣੀ ਵਿੱਚ ਕਈ ਪ੍ਰਮਾਣ ਦਿੱਤੇ ਕਿ ਜਿਹੜੇ ਨਾਮ ਤੋਂ ਸੱਖਣੇ ਮਨੁੱਖ ਹਨ ਉਹ ਕਰਮ ਕਰਦੇ ਹਨ, ਪਰ ਉਹ ਨਾਲ ਕਰਦੇ ਹਾਏ ਹਾਏ, ਉਹਨਾਂ ਦੇ ਮਨ ਤੱਕ ਮਾਇਆ ਪਹੁੰਚ ਗਈ ਤੇ ਮਾਇਆ ਮਨੋ ਨਾ ਵਿਸਰੈ, ਇਹ ਤਨ ਤੋਂ ਚਲਦੀ ਚਲਦੀ ਮਨ ਤੱਕ ਪਹੁੰਚ ਜਾਂਦੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਪੁੱਤਰਾਂ ਨੇ ਇੱਕ ਦਿਨ ਆਖਿਆ ਸੀ, ਪਾਤਸ਼ਾਹ ਜੀ ਲੋਕ ਸਾਨੂੰ ਮੱਥਾ ਟੇਕਦੇ ਨੇ, ਸਾਰੀ ਸੰਗਤ ਗੁਰੂ ਨਾਨਕ ਦੇ ਘਰ ਵਿੱਚ ਆਉਂਦੀ ਹੈ ਤੇ ਸਾਡੇ ਜਿਹੜੇ ਸਾਥੀ ਨੇ ਉਹ ਪੁੱਛਦੇ ਨੇ ਤੁਹਾਡੇ ਕੋਲ ਤੇ ਬੜੀ ਮਾਇਆ ਹੈ, ਬੜੇ ਤੁਹਾਡੇ ਬਾਦਸ਼ਾਹ ਵੀ ਤੁਹਾਡੇ ਘਰ ਆਉਂਦੇ ਆ ਅਕਬਰ ਵਰਗੇ। ਤੇ ਕਹਿਣ ਲੱਗੇ ਪਾਤਸ਼ਾਹ, ਅਸੀਂ ਆਖਿਆ ਨਹੀਂ ਸਾਡੇ ਘਰ ਤੇ ਕੁਝ ਹੈ ਹੀ ਨਹੀਂ ਕਿਸੇ ਨੇ ਵੀ, ਕਿਉਂਕਿ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਇੱਕ ਬੰਦਾਨ ਸੀ ਕਿ ਰਾਤ ਨੂੰ ਭਾਂਡੇ ਧੋ ਕੇ ਮੂਧੇ ਮਾਰ ਦਿੰਦੇ ਸੀ, ਪਾਤਸ਼ਾਹ ਦੇ ਲੂਣ ਵੀ ਨਹੀਂ ਰੱਖਣਾ ਘਰ ਦੇ ਵਿੱਚ, ਤੇ ਜਿੰਨੀ ਸੰਗਤ ਹੈ ਕਿੰਨੀ ਸੰਗਤ ਆਉਂਦੀ ਸੀ। ਪਰ ਪਾਤਸ਼ਾਹ ਨੇ ਆਖਿਆ ਨਹੀਂ, ਦਰਿਆ ਭੇਟਾ ਕਰ ਦਿਓ, ਮੱਛੀਆਂ ਨੂੰ ਪਾ ਦਿਓ ਤੇ ਕੋਈ ਚੀਜ਼ ਰੱਖਣੀ ਨਹੀਂ। ਤੇ ਉਹਨਾਂ ਨੇ ਆਖਿਆ ਪਾਤਸ਼ਾਹ ਸਾਨੂੰ ਦੱਸੋ, ਤੇ ਸੰਗਤ ਨੂੰ ਪਾਤਸ਼ਾਹ ਜੀ ਨੇ ਆਖਿਆ ਚੰਗਾ ਕੱਲ੍ਹ ਨੂੰ ਆਪਣੀ ਤਿਲ ਫੁੱਲ ਲੈ ਕੇ ਆਉਣਾ। ਜਦੋਂ ਸੰਗਤ ਨੇ ਮੱਥਾ ਟੇਕਿਆ ਤੇ ਸਤਿਗੁਰੂ ਕਹਿਣ ਲੱਗੇ ਪੁੱਤਰਾਂ ਨੂੰ, ਲਓ ਇਹਨੂੰ ਮਾਇਆ ਆਖਦੇ ਹਨ, ਆਖੋ ਸਤਨਾਮ। ਤੇ ਕਰ ਲਓ ਇਕੱਠੀ। ਤੇ ਅੱਜ ਤਾਂ ਨੋਟ ਹਨ, ਉਦੋਂ ਸਿੱਕੇ ਸੀ। ਸਿੱਕੇ ਜਦੋਂ ਉਹਨਾਂ ਨੇ ਇਕੱਠੇ ਕੀਤੇ ਤੇ ਕਰਦਿਆਂ ਕਰਦਿਆਂ ਹੱਥ ਕਾਲੇ ਹੋ ਗਏ। ਤੇ ਸਤਿਗੁਰੂ ਪਾਤਸ਼ਾਹ ਜੀ, ਗੁਰੂ ਅਮਰਦਾਸ ਸਾਹਿਬ ਜੀ, ਬਾਬਾ ਮੋਹਨ ਤੇ ਮੋਹਰੀ ਕਹਿਣ ਲੱਗੇ, ਸਤਿਗੁਰੂ ਇਹਨੂੰ ਮਾਇਆ ਆਖਦੇ ਨੇ? ਪਾਤਸ਼ਾਹ ਕਹਿੰਦੇ ਹਾਂ। ਕਹਿੰਦੇ ਤਾਂ ਹੱਥ ਕਾਲੇ ਕਰ ਦਿੱਤੇ, ਗਿਣ ਲੱਗਿਆ ਹੀ। ਪਾਤਸ਼ਾਹ ਕਹਿਣ ਲੱਗੇ, ਬਸ ਇਹੀ ਤੁਹਾਨੂੰ ਵਿਖਾਣੀ ਸੀ ਵੀ ਗਿਣ ਲੱਗਿਆ ਤੁਹਾਡੇ ਹੱਥ ਕਾਲੇ ਹੋ ਗਏ। ਜੇ ਰੋਜ਼ ਆਪਾਂ ਇਹਦੇ ਵਿੱਚ ਰਹਿਣ ਲੱਗ ਗਏ ਤੇ ਫਿਰ ਕਈ ਵਾਰੀ ਬੰਦਾ ਨਾਮ ਤੋਂ ਸੱਖਣਾ ਮਨੁੱਖ ਜਿਹੜਾ ਹੈ, ਇਹ ਮਾਇਆ ਮਨ ਤੱਕ ਪਹੁੰਚ ਜਾਂਦੀ ਹੈ। ਆਖੋ ਸਤਿਨਾਮ, ਮਨ ਨੂੰ ਕਾਲਾ ਕਰ ਦਿੰਦੀ ਹੈ। ਪਾਤਸ਼ਾਹ ਕਹਿਣ ਲੱਗੇ, ਤਾਂ ਕਰਕੇ ਅਸੀਂ ਇਹਦੇ 'ਤੇ ਰੋਕ ਹੀ ਲਾਈ ਹੋਈ ਹੈ ਵੀ ਆਵੇ ਗੁਰੂ ਕੇ ਸਿੱਖ ਆਣ, ਪਹਿਲੇ ਪੰਗਤ ਪਾਛੇ ਸੰਗਤ। ਤੇ ਰਾਤ ਨੂੰ ਸਤਿਗੁਰੂ ਸਾਰਾ ਕੁਝ ਦਰਿਆ ਦੀ ਭੇਟਾ ਕਿ ਜਿਹੜਾ ਸਵੇਰੇ ਕੱਲ੍ਹ ਨੂੰ ਜੀਵਨ ਮਹਿੰਗਾ ਹੈ, ਅੰਮ੍ਰਿਤ ਵੇਲੇ ਉੱਠਾਂਗੇ ਜੇ ਸਵਾਸ ਆਣਗੇ ਤੇ ਰੋਟੀ ਤਾਂ ਸਸਤੀ ਹੈ, ਜੇ ਸਵਾਸ ਮਨੁੱਖ ਨੂੰ ਜੀਵਨ ਮਿਲੇਗਾ ਤੇ ਕੱਪੜਾ ਤੇ ਆਪੇ ਮਿਲੇਗਾ। ਪਾਤਸ਼ਾਹ ਕਹਿਣ ਲੱਗੇ, ਤਾਂ ਕਰਕੇ ਅਸੀਂ ਇਹ ਆਪਣੇ ਦਰਬਾਰ ਦੇ ਵਿੱਚ ਇੱਕ ਮਰਿਆਦਾ ਬਣੀ ਹੋਈ ਹੈ। ਤੋ ਸਤਿਗੁਰੂ ਫਰਮਾਨ ਕਰਦੇ, ਜੇ ਮਾਇਆ ਮਨ ਤੱਕ ਪਹੁੰਚਦੇ, ਮੰਗੇ ਦਮਾ ਦਮ, ਫਿਰ ਬੰਦੇ ਦਾ ਸਾਹ ਸਾਹ ਉੱਧਰ ਹੀ ਲੱਗਾ ਰਹਿੰਦਾ ਹੈ। ਪਰ ਤੁਹਾਡੇ ਵਰਗੇ ਸਤਿਗੁਰੂ ਦੇ ਸਿੱਖ, ਉਹ ਮਹਾਰਾਜ ਨੇ ਆਖਿਆ ਠੀਕ ਹੈ, ਇਸ ਤਰ੍ਹਾਂ ਵੀ ਨਾਮ ਵੀ ਜਪੋ ਤੇ ਮਾਇਆ ਦੇ ਵਿੱਚ ਵੀ ਰਾਜੇ ਜਨਕ ਵਾਂਗੂ, ਭਗਤ ਵੱਡਾ ਰਾਜਾ ਸਿੱਖ ਹੈ ਗੁਰਮੁਖ ਮਾਇਆ ਵਿੱਚ ਉਦਾਸੀ। ਹੁਣ ਸਾਰੇ ਗੁਰੂ ਦੇ ਸਿੱਖ ਵੀ ਵੇਖੀ ਦੇ ਬੜੇ ਬੜੇ, ਰੱਬ ਨੇ ਸਾਰਾ ਕੁਝ ਤੁਹਾਨੂੰ ਬਖਸ਼ਿਆ ਹੈ, ਪਰ ਉਹ ਆਖਦੇ ਤੇ ਛੋਟੀਆਂ ਗੱਲਾਂ ਨੇ, ਧਨ ਪਦਾਰਥ ਛੋਟੀਆਂ ਗੱਲਾਂ, ਉਹ ਆਪਣੇ ਮਨ ਤੱਕ ਨਹੀਂ ਜਾਣ ਦਿੰਦੇ। ਮਨ ਵਿੱਚ ਵਾਹਿਗੁਰੂ ਦਾ ਨਾਮ ਹੀ ਵੀ ਨਹੀਂ। ਤੇ ਜਿਹੜੇ ਇਕੱਲੇ ਮੋਹ ਮਾਇਆ ਦੇ ਵਿੱਚ ਹਨ, ਪਾਤਸ਼ਾਹ ਕਹਿੰਦੇ ਉਹਨਾਂ ਦੇ ਮਨ ਤੱਕ ਮਾਇਆ ਪਹੁੰਚ ਜਾਂਦੀ ਹੈ, ਫਿਰ ਉਹ ਸਾਹ ਸਾਹ ਨਾਲ ਗਿਣਤੀਆਂ ਮਿਣਤੀਆਂ ਕਰਦੇ ਰਹਿੰਦੇ ਨੇ। ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ, ਸੋ ਪ੍ਰਭ ਚੇਤਨਾ ਆਵਈ ਨਾਨਕ ਨਹੀਂ ਕਰਮ। ਪਾਤਸ਼ਾਹ ਕਹਿੰਦੇ ਤੇਰਾ ਚੰਗਾ ਕਰਮ ਨਹੀਂ ਹੈਗਾ, ਤੇਰਾ ਕਰਮ ਤਾਂ ਹੈ ਵਾਹਿਗੁਰੂ ਨਾਲ ਜੁੜਨਾ, ਪਰਮਾਤਮਾ ਦੇ ਨਾਲ ਜੁੜਨਾ। ਤੋ ਮਨੁੱਖੀ ਸੁਭਾਅ ਹੈ ਮਾਇਆ ਮੋਹ ਰੰਗ ਲਪਟਾਨਾ, ਇਹ ਮਾਇਕੀ ਰੰਗਾਂ ਵਿੱਚ ਲਪਟ ਜਾਂਦਾ ਹੈ।
0: ਰਹਾਉ ਲੋਭ ਲਹਿਰ ਕਉ ਬਿਕਸ ਫੂਲ ਬੈਠਾ।
1: ਨਾਮ ਤੋਂ ਸੱਖਣਾ ਮਨੁੱਖ ਲੋਭ ਲਹਿਰ ਕੋ, ਹੁਣ ਲਹਿਰਾਂ ਬੜੀਆਂ ਆਉਂਦੀਆਂ ਹਨ, ਕਦੀ ਕਾਹਦੀ ਲਹਿਰ ਆ ਗਈ, ਹੰਕਾਰ ਦੀ ਲਹਿਰ ਆ ਗਈ, ਕਦੀ ਮੋਹ ਦੀ ਤੇ ਕਦੀ ਮਨੁੱਖ ਨੂੰ ਕਾਮ ਦੀ। ਪਾਤਸ਼ਾਹ ਕਹਿਣ ਲੱਗੇ ਬੜੀਆਂ ਲਹਿਰਾਂ ਹਨ। ਤਾਂ ਹੀ ਜਦੋਂ ਬਾਣੀ ਵਿੱਚ ਸ਼ਬਦ ਆਪ ਜੀ ਸੁਣਦੇ ਹੋ ਨਾ ਤੇ ਪੜ੍ਹਦੇ ਹਾਂ ਆਪਾਂ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ, ਤੇ ਉਹ ਆਵਾਜ਼ਾਂ ਮਾਰਦੇ ਨੇ ਭਗਤ ਵਾਹਿਗੁਰੂ ਤਾਰ ਲੈ ਸਾਨੂੰ ਤਾਰ ਲੈ, ਪਾਤਸ਼ਾਹ ਡੁੱਬਦਿਆਂ ਨੂੰ ਬਾਹਰ ਕੱਢ ਲੈ। ਸਤਿਗੁਰੂ ਫਰਮਾਨ ਕਰਦੇ ਸੰਸਾਰ ਦੇ ਅੰਦਰ ਮਨੁੱਖ ਨੂੰ ਬੜੀਆਂ ਲਹਿਰਾਂ ਨੇ, ਕਦੀ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਹੁਣ ਕਦੀ ਕਾਹਦੀ ਵਾਸਨਾ ਦੀ ਲਹਿਰ ਆ ਜਾਂਦੀ ਹੈ, ਕਦੀ ਮੋਹ ਦੀ ਲਹਿਰ, ਪਰਿਵਾਰ ਦੀ ਧੀਆਂ ਪੁੱਤਰ ਬੈਠੇ ਬੜੇ ਦੂਰ ਨੇ ਪਰ ਬੰਦਾ ਮੋਹ ਦੀ ਲਹਿਰ ਦੇ ਵਿੱਚ ਰੋਣ ਲੱਗ ਜਾਂਦਾ ਹੈ, ਬੱਚੇ ਮੇਰੇ ਕਿੱਥੇ ਨੇ। ਕਈ ਵਾਰ ਬੰਦਾ ਲੋਭ ਧਨ ਇਕੱਠਾ ਕਰਨ ਦੀ ਲਹਿਰ ਆ ਜਾਂਦੀ ਹੈ, ਕਦੀ ਹੰਕਾਰ ਦੀ ਲਹਿਰ, ਬੜੀਆਂ ਲਹਿਰਾਂ ਆਉਂਦੀਆਂ ਮਨੁੱਖ ਦੇ ਅੰਦਰ ਸਾਰਾ ਦਿਨ, ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਜਵਾਰ ਭਾਟਾ ਆਉਂਦੀ ਹੈ ਨਾ ਜੀ, ਇਸੇ ਤਰ੍ਹਾਂ ਹੀ ਮਨੁੱਖ ਦਾ ਅੰਦਰ ਵੇਖਣ ਨੂੰ ਛੋਟਾ ਜਿਹਾ ਲੱਗਦਾ ਪਰ ਅੰਦਰ ਪਤਾ ਨਹੀਂ ਕਦੀ ਕਿਹੜੀ ਲਹਿਰ ਫੁੱਟ ਪੈਂਦੀ ਹੈ ਦੇ, ਕਦੀ ਕਿਹੜੀ ਜਵਾਰ ਭਾਟਾ ਚੱਲ ਪੈਂਦੀ ਹੈ। ਪਾਤਸ਼ਾਹ ਕਹਿਣ ਲੱਗੇ ਤੇ ਜਦੋਂ ਫਿਰ ਲਹਿਰ ਚੱਲਦੀ ਹੈ ਤੇ ਫਿਰ ਇਸ ਮਨੁੱਖ ਦਾ ਸੁਭਾਅ ਭਗਤਾਂ ਨੇ ਦੱਸਿਆ, ਕਹਿਣ ਲੱਗੇ ਫਿਰ ਇਹ ਕਾਹੇ ਭਈਆ ਸਿਰ ਤੋਂ ਫੁੱਲਿਆ ਫੁੱਲਿਆ, ਇਹ ਫੁੱਲ ਜਾਂਦਾ ਹੈ, ਪਰ ਕਹਿਣ ਲੱਗੇ ਫੁੱਲ ਨਾ, ਇਹ ਵਾਹਿਗੁਰੂ ਨੇ ਤੈਨੂੰ ਸਾਰਾ ਕੁਝ ਬਖਸ਼ਿਸ਼ ਕੀਤਾ ਹੈ, ਜਬ ਕਿਛ ਪਾਵੈ ਤਬ ਗਰਵ ਕਰਤਾ ਹੈ। ਕਹਿਣ ਲੱਗੇ ਮਨੁੱਖੀ ਸੁਭਾਅ ਹੈ, ਜਦੋਂ ਇਹਨੂੰ ਕੁਝ ਰੱਬ ਦੇ ਦਿੰਦਾ ਤੇ ਫਿਰ ਇਹ ਬਹੁਤ ਵੱਡਾ ਹੰਕਾਰੀ ਹੋ ਜਾਂਦਾ ਹੈ। ਮਾਇਆ ਗਈ ਤਬ ਰੋਵਣ ਲੱਗਦਾ ਹੈ, ਕਦੋਂ ਕੁਝ ਚਲਾ ਗਿਆ ਫਿਰ ਰੋਣ ਲੱਗ ਜਾਂਦਾ ਹੈ। ਪਾਤਸ਼ਾਹ ਫਰਮਾਨ ਕਰਦੇ ਇਹ ਮਨੁੱਖ ਕਈ ਵਾਰ ਲੋਭ ਲਹਿਰ ਕੋ ਬਿਗਸ ਫੂਲ ਬੈਠਾ, ਉਹਦੇ ਵਿੱਚ ਫੁੱਲਿਆ ਫਿਰਦਾ ਹੈ। ਸਾਧ ਜਨਾ ਕਾ ਦਰਸ ਨਾ ਦਿੱਤਾ, ਸਾਧ ਸੰਗਤ ਵਿੱਚ ਆਇਆ ਨਹੀਂ, ਗੁਰੂ ਦਾ ਦਰਸ਼ਨ ਨਹੀਂ ਕੀਤਾ। ਗੁਰੂ ਦੇ ਦਰਸ਼ਨ ਕਰਕੇ ਇਹਦਾ ਮਨ ਨਿਰਮਲ ਹੋਣਾ ਸੀ। ਸਾਧ ਸੰਗਤ ਵਿੱਚ ਬੈਠ ਕੇ ਇਹਦਾ ਮਨ ਜਿਹੜਾ ਹੈ ਉਹ ਮੈਲ ਤੋਂ ਰਹਿਤ ਹੋਣਾ ਸੀ, ਪਰ ਨਾ ਗੁਰੂ ਦੇ ਦਰਸ਼ਨ ਕੀਤੇ ਨਾ ਸਾਧ ਸੰਗਤ ਦੇ ਦਰਸ਼ਨ ਕੀਤੇ।
0: ਕਬਹੂ ਨਾ ਸਮਝੈ ਅਗਿਆਨ ਗਵਾਰਾ,
1: ਇਹ ਮਨੁੱਖ ਅਗਿਆਨੀ ਹੈ, ਗਵਾਰ ਹੈ। ਪਾਤਸ਼ਾਹ ਕਹਿਣ ਲੱਗੇ ਸਮਝਦਾ ਨਹੀਂ, ਵਾਕਈ ਇਹ ਸਮਝਾਉਣ ਵਾਸਤੇ ਹੀ ਹੈ ਸਾਰਾ ਕੁਝ। ਕਥਾ ਆਪਾਂ ਸੁਣਦੇ ਹਾਂ ਤੇ ਕਾਹਦੇ ਵਾਸਤੇ? ਕੁਝ ਸਮਝ ਆ ਜੇ। ਕੀਰਤਨ ਸੁਣਦੇ ਹਾਂ ਕਾਹਦੇ ਵਾਸਤੇ? ਕੁਝ ਸਮਝ ਆ ਜੇ, ਕੁਝ ਵਾਹਿਗੁਰੂ ਸਾਡੇ ਤੇ ਕਿਰਪਾ ਆ ਜੇ, ਕਿਰਪਾ ਕਰੇ ਤੇ ਇਸ ਮਨੁੱਖ ਨੂੰ ਕੁਝ ਸਮਝ ਆ ਜੇ। ਪਰ ਕਹਿੰਦੇ ਇਹ ਕਬਹੂ ਨਾ ਸਮਝੈ ਅਗਿਆਨ ਅਗਵਾਰਾ, ਇਹ ਅਗਿਆਨੀ ਬੰਦਾ ਹੈ, ਗਵਾਰ ਮੂਰਖ ਹੈ, ਇਹ ਸਮਝਦਾ ਨਹੀਂ। ਬਾਣੀ ਨੇ ਤਾਂ ਬਹੁਤ ਵਾਰੀਆਂ ਨੂੰ ਆਖਿਆ, ਜਾਗਲੇ ਹੋ ਰੇ ਮਨਾ ਜਾਗਲੇ ਹੋ ਕਹਾਂ ਗਾਫਲ ਸੋਇਆ। ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਾਗ ਬੰਦੇ, ਇਹ ਕਥਾ ਜਾਗਣ ਵਾਸਤੇ ਹੈ, ਕੀਰਤਨ ਜਾਗਣ ਵਾਸਤੇ ਹੈ, ਅੰਮ੍ਰਿਤ ਵੇਲੇ ਨਿਤਨੇਮ ਬਾਣੀ ਪੜ੍ਹਦਾ ਜਾਗਣ ਵਾਸਤੇ ਹੈ, ਮੂਲ ਮੰਤਰ ਗੁਰ ਮੰਤਰ ਦਾ ਅਭਿਆਸ ਕਰਦਾ ਜਾਗਣ ਵਾਸਤੇ ਹੈ, ਧਿਆਨ ਲਾਉਣਾ ਜਾਗਣ ਵਾਸਤੇ ਹੈ। ਪਾਤਸ਼ਾਹ ਕਹਿਣ ਲੱਗੇ ਬੰਦੇ ਜਾਗ, ਇਹ ਮਨ ਜਾਗੇ, ਜਾਗਲੇ ਹੋ ਰੇ ਮਨਾ ਜਾਗਲੇ ਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ। ਇਹ ਗਿਆਨ ਆ ਵੀ ਜਿਹੜਾ ਸਰੀਰ ਅਸੀਂ ਲੈ ਕੇ ਆਇਆ ਜਾਂ ਸਰੀਰ, ਤੇ ਇਹ ਸਮਝ ਲੈ ਵੀ ਜਾਂਦਿਆਂ ਇਹ ਵੀ ਨਾਲ ਨਹੀਂ ਜਾਣਾ। ਇਹ ਸਮਝ ਦੀ ਗੱਲ ਹੈ ਵੀ ਆਉਂਦਿਆਂ ਤਾਂ ਸਰੀਰ ਨਾਲ ਆਇਆ ਸੀ, ਬਾਕੀ ਘਰ ਤਾਂ ਕਿੱਥੋਂ ਨਾਲ ਜਾਣਾ, ਧੀਆਂ ਪੁੱਤਰ ਕਿੱਥੋਂ ਨਾਲ ਜਾਣੇ ਨੇ, ਮੋਹ ਮਾਇਆ ਕਿੱਥੋਂ ਨਾਲ ਜਾਣੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਨ ਕਰਦੇ ਇਹ ਜਾਗ ਲੈ ਵੀ ਜਾਂਦਿਆਂ ਤਾਂ ਸਰੀਰ ਵੀ ਨਾਲ ਨਹੀਂ ਜਾਣਾ, ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ। ਮਾਤ ਪਿਤਾ ਸੁਤਬੰਧ ਜਨ ਹਿਤ ਜਾਸ ਕਿਉਂ ਕੀਨਾ, ਜੀਓ ਛੁਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ। ਇਹ ਸਮਝ ਲੈ ਵੀ ਜਦੋਂ ਇਹ ਮਾਂ ਪਿਓ ਭੈਣ ਭਰਾ ਪੁੱਤਰ ਜਦੋਂ ਅੰਦਰੋਂ ਇਹ ਚੇਤਨ ਸੱਤਾ ਨਿਕਲ ਗਈ, ਸਰੀਰ ਚੁੱਕ ਕੇ ਅੱਗ ਵਿੱਚ ਸਾੜ ਦੇਣਾ ਹੈ, ਜੀਵ ਤਾਂ ਲਾਓ ਵਿਵਹਾਰ ਹੈ, ਇਹ ਜਿਉਂਦਿਆਂ ਹੀ ਸੰਸਾਰ ਦੇ ਰਿਸ਼ਤੇ ਨੇ। ਜਗ ਕੋ ਤੁਮ ਜਾਣੋ ਨਾਨਕ ਹਰ ਗੁਣ ਗਾਇ ਲੈ ਸਭ ਸੁਫਨ ਸਮਾਨੋ, ਇਹ ਤੇ ਇੱਕ ਸੁਪਨੇ ਦੀ ਤਰ੍ਹਾਂ ਹੈ। ਪਰ ਇਹ ਮਨੁੱਖ ਸਮਝਦਾ ਨਹੀਂ।
0: ਬਹੁਰ ਬਹੁਰ ਲਪਟਿਓ ਜੰਝਾਰਾ,
1: ਮੁੜ ਮੁੜ ਕੇ ਜੰਜਾਲ ਵਿੱਚ, ਗੁਰੂ ਜੰਜਾਲ ਵਿੱਚੋਂ ਕੱਢਦਾ, ਪਰ ਇਹ ਮਨੁੱਖ ਦਾ ਸੁਭਾਅ ਹੈ ਇਹ ਜੰਜਾਲ ਦੇ ਵਿੱਚ ਫਿਰ ਪੈਂਦਾ ਹੈ। ਆ ਸੰਸਾਰਿਕ ਜੰਜਾਲ ਜਿਸ ਤਰ੍ਹਾਂ ਮੱਕੜੀ ਹੈ ਨਾ ਜੀ, ਤੇ ਉਹ ਜਾਲਾ ਕੱਤਦੀ ਹੈ, ਕੱਤਦੀ ਹੈ ਹੋਰ ਵਾਸਤੇ ਵੀ ਹੋਰ ਕੋਈ ਫਸੇਗਾ, ਪਰ ਉਹ ਆਪਣੇ ਜਾਲੇ ਦੇ ਵਿੱਚ ਆਪ ਹੀ ਫਸ ਜਾਂਦੀ ਹੈ। ਇਸੇ ਤਰ੍ਹਾਂ ਹੀ ਮਨੁੱਖ ਹੈ,

0: ਭਿੱਜਣਾ ਚਾਹੀਦਾ ਹੈ ਕਿ ਕੀਰਤਨ ਸੁਣ ਕੇ ਆਖੇ ਵਾਹ, ਕਥਾ ਸੁਣ ਕੇ ਆਖੇ ਵਾਹ? ਪਰ ਇਹ ਮਨੁੱਖੀ ਸੁਭਾਅ ਹੈ, ਵਿਖੇ ਨਾਦ ਕਰਨ ਸੁਣ ਪੀਨਾ, ਵਿਸ਼ੇ ਵਿਕਾਰਾਂ ਨੂੰ ਸੁਣ ਕੇ ਇਹ ਬੰਦਾ ਆਨੰਦ ਹੁੰਦਾ ਹੈ, ਝੂਲਦਾ ਹੈ।
1: ਹਰ ਜਸ ਸੁਨਤ ਆਲਸ ਮਨ ਕੀਨਾ,
0: ਤੇ ਜੇ ਵਾਹਿਗੁਰੂ ਦਾ ਨਾਮ ਆ ਕੇ ਫਿਰ ਕਹਿੰਦੇ ਇਹਨੂੰ ਬੰਦ ਕਰ ਦਿਓ। ਜਿਹੜਾ ਗੀਤ ਸੰਗੀਤ ਹੈ ਉਹਨੂੰ ਬੜੇ ਸ਼ੌਕ ਨਾਲ ਸੁਣਦਾ, ਉਹਨੂੰ ਬੜਾ ਹੱਸ ਕੇ ਸੁਣਦਾ ਹੈ, ਤੇ ਜਦੋਂ ਵਾਹਿਗੁਰੂ ਦਾ ਨਾਮ ਕੀਰਤਨ ਕੋਈ ਲਾ ਦੇਵੇ ਤੇ ਕਹਿ ਦਿੰਦਾ ਨਹੀਂ, ਹਰ ਜਸ ਸੁਣਤ ਆਲਸ ਮਨ ਕੀਨਾ, ਫਿਰ ਇਹ ਆਲਸੀ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਅੰਦਰ ਸਾਨੂੰ ਸੁਣਨ ਵਾਸਤੇ ਵੀ ਦੱਸਿਆ, ਮੇਰੇ ਮੋਹਨ ਸ੍ਰਵਨੀ ਇਹ ਨਾ ਸੁਣਾਏ, ਹੇ ਮੇਰੇ ਪ੍ਰਮਾਤਮਾ, ਹੇ ਮੇਰੇ ਵਾਹਿਗੁਰੂ, ਮੇਰੇ ਕੰਨਾਂ ਤੋਂ, ਸਾਖਤਾਂ ਦੇ ਗੀਤਾਂ ਤੋਂ ਤੇ ਅਜਾਏ ਬੋਲਾਂ ਤੋਂ ਮੇਰੇ ਕੰਨ ਬਚ ਕੇ ਰਹਿਣ। ਪਰ ਦੇਖ ਲਓ ਸੰਸਾਰ ਅੱਜ ਆਪ ਜੀ ਭਾਗਾਂ ਵਾਲੇ ਹੋ, ਕੰਨਾਂ ਨੂੰ ਕੀਰਤਨ ਦੇ ਨਾਲ ਲਾ ਕੇ ਰੱਖਿਆ ਹੋਇਆ, ਕਥਾ ਨਾਲ ਲਾ ਕੇ ਰੱਖਿਆ ਹੋਇਆ ਹੈ, ਤੇ ਬੰਦਾ ਜਿਹਦੇ ਕੋਲ ਵਾਹਿਗੁਰੂ ਦਾ ਨਾਮ ਨਹੀਂ, ਪਾਤਸ਼ਾਹ ਉਹਦਾ ਸੁਭਾਅ ਦੱਸਦੇ ਤੇ ਹਰ ਜਸ ਸੁਣ ਤਾਂ ਆਲਸ ਮਨ ਕੀਨਾ, ਵਾਹਿਗੁਰੂ ਦੇ ਨਾਮ ਵਾਸਤੇ ਉਹ ਆਲਸੀ ਹੈ। ਤੇ ਕਿੰਨਾ ਅੱਜ ਦੇਖ ਰਹੇ ਹੋ ਸੰਸਾਰ ਜਿਹੜਾ ਕਿਸ ਤਰ੍ਹਾਂ ਦਾ ਹੋ ਗਿਆ ਹੈ, ਜਿਨ੍ਹਾਂ ਦੇ ਵਿੱਚ ਆਪਾਂ ਅੰਮ੍ਰਿਤ ਵੇਲੇ ਤਾਂ 2-3 ਘੰਟੇ ਆ ਨਾ ਸ਼ਾਮ ਨੂੰ ਰਹਿ ਰਾਸਤਾ, ਮਨੁੱਖ ਕੋਲ ਕਿੰਨਾ ਕੁ ਸਮਾਂ, ਘੰਟੇ ਕੁ ਦਾ, ਅੱਧੇ ਘੰਟੇ ਦਾ, ਤੇ ਸਾਰਾ ਦਿਨ ਅਸੀਂ ਸੰਸਾਰ 'ਚ ਰਹਿਣਾ, ਵਿਆਹ ਸ਼ਾਦੀਆਂ 'ਚ ਜਾਣਾ ਹੈ। ਤੇ ਅੱਗੇ ਤਾਂ ਜਾਂਦਿਆਂ ਵੀ ਬੰਦਾ ਉੱਥੇ ਚਲੋ ਮਿਲਣੀ ਵੇਲੇ ਵੀ ਦੋ ਸ਼ਬਦ, ਇੱਕ ਧੇਤਿਆਂ ਨੇ ਪੜ੍ਹਨਾ ਧੀ ਵਾਲਿਆਂ ਨੇ, ਤੇ ਇੱਕ ਪਤੇਤਿਆਂ ਨੇ ਪੜ੍ਹਨਾ ਪੁੱਤਰ ਵਾਲਿਆਂ ਨੇ, ਇੱਕ ਸ਼ਬਦ ਉੱਧਰੋਂ ਇੱਕ ਉੱਧਰੋਂ, ਕਿ ਨਾਮ ਦੀ ਸ਼ੁਰੂਆਤ ਹੋਵੇ, ਸਾਡੇ ਰਿਸ਼ਤੇ ਪੱਕੇ ਹੋਣ, ਇਹਨਾਂ ਦੇ ਪਿਆਰ ਵਾਲੇ ਰਿਸ਼ਤੇ ਹੋਣ, ਫਿਰ ਨਾਲ ਦੀ ਨਾਲ ਚਾਹ ਪਾਣੀ ਛੱਕ ਕੇ ਤੇ ਨਾਲ ਦੀ ਨਾਲ ਗੁਰੂ ਦੀ ਹਜ਼ੂਰੀ 'ਚ ਚਲੇ ਜਾਣਾ, ਗੁਰਦੁਆਰਾ ਸਾਹਿਬ ਚਲੇ ਜਾਣਾ, ਉੱਥੇ ਕੀਰਤਨ ਹੋਣਾ, ਤੇ ਜ਼ਿਆਦਾ ਸਮਾਂ ਦੋਵਾਂ ਹੀ ਪਾਸਿਆਂ ਤੋਂ ਚੇਤਿਆਂ ਪਤੇਤਿਆਂ ਨੇ ਜ਼ਿਆਦਾ ਸਮਾਂ ਸਾਰੇ ਸਾਰੇ ਜੀ ਸਾਰਾ ਮੇਲ ਸਾਰੀ ਬਰਾਤ, ਤੇ ਉਹ ਆਨੰਦ ਕਾਰਜ ਹੋਣੇ। ਤੇ ਅੱਜ ਆਪ ਜੀ ਵੇਖ ਰਹੇ ਹੋ ਵੀ ਸ਼ਬਦ ਦੀ ਤੇ ਗੱਲ ਮਿਲਣੀ ਦੀ ਤਾਂ ਖਤਮ ਹੀ ਹੋ ਗਈ, ਸ਼ਬਦ ਕਿਹੜਾ ਪੜੇਗਾ ਉੱਥੇ? ਉੱਥੇ ਅਰਦਾਸ ਕਰਨ ਦਾ ਸਮਾਂ ਕਿਹੜਾ? 2 ਵਜੇ ਜੇ ਬਰਾਤ ਆ ਰਹੀ ਹੈ, 12 ਵਜੇ ਤੋਂ ਬਾਅਦ ਬਰਾਤ ਆ ਰਹੀ ਹੈ, ਤੇ ਆਉਂਦਿਆਂ ਹੀ ਬੰਦੇ ਜਿਹੜੇ ਹਨ ਉਹ ਕਹਿੰਦੇ ਚੰਗਾ ਜੀ, ਫਿਰ ਉਹ ਮੈਰਿਜ ਪੈਲਸ ਦੇ ਵਿੱਚ ਜਾਂਦਿਆਂ ਹੀ ਉੱਥੇ ਆ ਜਿਹੜਾ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਨਾ, ਵਿਖੇ ਨਾਦ, ਵਿਖੇ ਨਾਦ ਹੀ ਲੱਗਿਆ, ਵਿਸ਼ਿਆਂ ਵਿਕਾਰਾਂ ਦਾ ਗੀਤ ਸੰਗੀਤ ਹੀ ਲੱਗਿਆ ਚਾਰ ਚੁਫੇਰੇ, ਰਸਤੇ 'ਚ ਵੀ ਉਹੀ ਸੁਣਦੇ ਆਉਣਾ, ਤੇ ਆਉਂਦਿਆਂ ਫਿਰ ਵਿਸ਼ੇ ਨਾਦ ਜਿਹੜਾ ਹੈ ਉਹ ਗੀਤ ਸੰਗੀਤ ਸੰਸਾਰੀ ਉਹ ਸੁਣਦੇ, ਖਾਣਾ ਵੀ ਮਾੜਾ, ਸੁਣਨਾ ਵੀ ਮਾੜਾ, ਤੇ ਜਿੱਥੇ ਸਤਿਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਆਨੰਦ ਕਾਰਜ ਹੋਣਾ, ਉੱਥੇ 5-7 ਜੀ ਉੱਧਰੋਂ ਹੁੰਦੇ, 5-7 ਜੀ ਉੱਧਰੋਂ ਹੁੰਦੇ, ਬਸ ਇੰਨੀ ਗਿਰਾਵਟ ਆਈ ਹੈ। ਐਡੇ ਵੱਡੇ ਵਿਆਹ ਕਰਨ ਵਾਲੇ, ਐਡੇ ਐਡੇ ਪੈਸੇ ਲਾਉਣ ਵਾਲਿਆਂ ਦੀ, ਕਿ ਉੱਥੇ ਦੇਖੀਦਾ ਹੈ ਕਿ ਇਹ ਕੀ ਹੋ ਗਿਆ, ਸਿੱਖ ਧਰਮ ਦੇ ਵਿੱਚ ਐਸਾ ਗਿਰਾਵਟ ਕਿਉਂ ਆਈ? ਸਾਡੇ ਤਾਂ ਸਗੋਂ ਉੱਪਰ ਜਾਣਾ ਚਾਹੀਦਾ ਸੀ ਕੰਮ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਹੈ ਮੋਹ ਮਾਇਆ, ਸੰਸਾਰ ਦਾ ਪ੍ਰਭਾਵ, ਤੇ ਗੁਰੂ ਦਾ ਲੜ ਛੱਡ ਕੇ ਦੂਸਰੇ ਪਾਸੇ ਜਾਣਾ, ਤੇ ਉੱਥੇ ਬੰਦੇ ਬੈਠੇ ਹੀ ਖਾਈ ਜਾਂਦੇ ਨੇ, ਬੈਠੇ ਹੀ ਪੀ ਜਾਂਦੇ ਨੇ, ਤੇ ਹਰ ਜਸ ਸੁਣ ਤਾਂ ਆਲਸ ਮਨ ਕੀਨਾ, ਵਾਹਿਗੁਰੂ ਦਾ ਨਾਮ ਸੁਣ ਕੇ ਆਲਸੀ ਤੇ ਨਹੀਂ ਬਸ ਜੀ। ਤੇ ਜੇ ਉੱਥੇ ਚਲੇ ਵੀ ਜਾਓ ਤੇ ਉਹ ਛੇਤੀ ਛੇਤੀ ਛੇਤੀ, ਵਾਹਿਗੁਰੂ ਦਾ ਨਾਮ ਜਿਹੜਾ ਉੱਥੇ ਛੇਤੀ ਛੇਤੀ, ਤੇ ਜਿਹੜਾ ਸੰਸਾਰ ਹੈ ਉੱਥੇ ਬੰਦਾ ਬੈਠਾ ਹੈ ਚੁੱਪ ਕਰਕੇ ਵੀ ਚਲੋ ਹੋਰ ਗੀਤ ਸੰਗੀਤ, ਹੋਰ ਕੁਝ ਖਾਈਏ ਪੀਏ। ਪਾਤਸ਼ਾਹ ਕਹਿਣ ਲੱਗੇ ਵਾਹਿਗੁਰੂ ਦਾ ਨਾਮ ਸੁਣਨ ਦੇ ਵਾਸਤੇ ਇਹ ਆਲਸੀ ਹੈ। ਕਈ ਵਾਰੀ ਇੰਝ ਹੀ ਹੁੰਦਾ ਹੈ ਕਿ ਜਿੱਥੇ ਕੀਰਤਨ ਹੋ ਰਿਹਾ ਤੁਹਾਡੇ ਵਰਗੇ ਗੁਰਮੁਖ ਤਾਂ ਪਹਿਲਾਂ ਹੀ ਜਾ ਕੇ ਬਹਿ ਜਾਣ।

0: ਕਿ ਸਾਰਾ ਕੀਰਤਨ ਸੁਣਨਾ, ਸਾਰੀ ਕਥਾ ਸੁਣਨੀ ਹੈ। ਤੇ ਕਈ ਐਸੇ ਹਨ ਉਹ ਬਾਹਰ ਬੈਠੇ ਰਹਿਣਗੇ ਕਿ ਅਜੇ ਆਨੰਦ ਸਾਹਿਬ ਨਹੀਂ ਲੱਗਿਆ, ਆਖੋ ਸਤਨਾਮ। ਜਦੋਂ ਆਨੰਦ ਸਾਹਿਬ ਲੱਗੇਗਾ ਉਦੋਂ ਸੰਗਤ ਵਿੱਚ ਜਾਵਾਂਗੇ, ਸਰਫਾ ਨਾਮ ਜਪਣ ਤੋਂ, ਕੀਰਤਨ ਸੁਣਨ ਤੋਂ ਵੀ ਸਰਫਾ, ਅੰਮ੍ਰਿਤ ਵੇਲੇ ਤੋਂ ਵੀ ਸਰਫਾ, ਬਾਣੀ ਤੋਂ ਵੀ ਸਰਫਾ। ਸਰਫਾ ਸਰਫਾ ਸਦਾ ਸਦਾ ਏਵੇਂ ਗਈ ਗਿਆ ਹੈ। ਤੇ ਕਈ ਆਨੰਦ ਸਾਹਿਬ ਵੇਲੇ ਵੀ ਚਲੇ ਜਾਂਦੇ, ਕਈ ਕਹਿੰਦੇ ਚਲੋ ਜਦੋਂ ਅਰਦਾਸ ਹੋਵੇਗੀ ਉਦੋਂ ਹੀ ਅਰਦਾਸ ਵਿੱਚ ਹੀ, ਕਈ ਕਹਿੰਦੇ ਚਲੋ ਨਹੀਂ ਹੁਣ ਹੁਕਮਨਾਮਾ ਵੇਲੇ ਹੀ ਜਾਵਾਂਗੇ, ਪ੍ਰਸ਼ਾਦ ਵੇਲੇ ਹੀ, ਬਸ ਵੀ ਅੰਦਰ ਬਹਿਣਾ ਨਾ ਪੈ ਜਾਵੇ। ਸਤਿਗੁਰੂ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਨਾਮ ਤੋਂ ਬੰਦਾ ਇੰਨਾ ਸਰਫਾ ਕਰਦਾ ਕਈ ਵਾਰ, ਪਰ ਆਪ ਜੀ ਭਾਗਾਂ ਵਾਲੇ ਹੋ ਜਿਹੜੇ ਸਾਰਾ ਹੀ ਪ੍ਰੋਗਰਾਮ ਜਿੱਥੇ ਕੀਰਤਨ ਹੋਵੇ ਜ਼ਿਆਦਾ ਤੋਂ ਜ਼ਿਆਦਾ ਬੈਠਣਾ ਚਾਹੀਦਾ, ਸੰਗਤ ਵਿੱਚ ਜ਼ਿਆਦਾ ਸਮਾਂ ਲਾਉਣਾ ਚਾਹੀਦਾ ਹੈ। ਅਤੇ ਵਾਹਿਗੁਰੂ ਦਾ ਨਾਮ ਸੁਣ ਕੇ ਬੰਦਾ ਆਲਸ ਕਰਦਾ ਹੈ।
1: ਦ੍ਰਿਸ਼ਟ ਨਾਹੀ ਰੇ ਪੇਖਤ ਅੰਧੇ,
0: ਪਾਤਸ਼ਾਹ ਕਹਿਣ ਲੱਗੇ ਅੱਖਾਂ ਨਾਲ ਵੇਖ ਹੇ ਅੰਧੇ ਬੰਦੇ, ਉਂਝ ਸਤਿਗੁਰੂ ਕਦੀ ਨਹੀਂ ਆਖਦੇ। ਇਹ ਦ੍ਰਿਸ਼ਟ ਨਾਹੀ ਰੇ ਪੇਖਤ ਅੰਨੇ, ਹੇ ਗਿਆਨ ਤੋਂ ਹੀਣੇ ਮਨੁੱਖ, ਅੰਧੇ ਮਨੁੱਖ, ਵੇਖ
1: ਛੋੜ ਜਾਹੇ ਝੂਠ ਸਭ ਧੰਦੇ।
0: ਪਾਤਸ਼ਾਹ ਕਹਿੰਦੇ ਤਾਂ ਧੰਦੇ ਛੱਡ ਜਾਣੇ, ਧੰਦਿਆਂ ਨੂੰ ਤਾਂ ਬੰਦਾ ਪਿੱਟ ਰਿਹਾ ਹੈ, ਧੰਦਿਆਂ ਨੂੰ ਤਾਂ ਬੰਦਾ ਪਿੱਟ ਰਿਹਾ। ਪਿੱਟ ਬਾਣੀ ਵਿੱਚ ਜਦੋਂ ਵੀ ਸ਼ਬਦ ਆਉਂਦੇ ਨੇ ਨਾ, ਧੰਦਾ ਪਿੱਟੋ ਭਾਈਓ ਤਮਕੂੜ ਕਮਾਵੋ, ਤੇ ਮੈਂ ਬੜਾ ਹੈਰਾਨ ਹੁੰਦਾ ਵੀ ਧੰਦੇ ਤੇ ਬੰਦਾ ਪਿੱਟ ਹੀ ਰਿਹਾ, ਦੇਖ ਲਓ ਕਿੱਡਾ ਸ਼ਬਦ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਧੰਦਿਆਂ ਨੂੰ ਛੱਡ ਕੇ ਤੂੰ ਚਲੇ ਜਾਣਾ ਹੈ, ਇਹ ਝੂਠੇ ਹਨ।
1: ਰਹਾਉ ਕਹੋ ਨਾਨਕ ਪ੍ਰਭ ਬਖਸ਼ ਕਰੀਜਾ।
0: ਸਤਿਗੁਰੂ ਕਹਿੰਦੇ ਮਹਾਰਾਜ ਇਹ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਸੁਣੀਆਂ ਹਨ ਇਹਨਾਂ ਤੋਂ ਮੈਨੂੰ ਸਤਿਗੁਰੂ ਬਚਾ ਕੇ ਰੱਖੋ, ਮੈਂ ਇਹਨਾਂ ਤੋਂ ਬਚ ਕੇ ਰਵਾਂ। ਸਤਿਗੁਰੂ ਕਹੋ ਨਾਨਕ ਪ੍ਰਭ ਬਖਸ਼ ਕਰੀਜਾ, ਮੇਰੇ ਤੇ ਬਖਸ਼ਿਸ਼ ਕਰੋ, ਮੇਰੇ ਤੇ ਕਿਰਪਾ ਕਰੋ। ਕੀ ਬਖਸ਼ਿਸ਼ ਕਰੋ?
1: ਕਰ ਕਿਰਪਾ ਮੋਹ ਸਾਧ ਸੰਗ ਦੀਜਾ।
0: ਹੁਣ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਕਰ ਕਿਰਪਾ ਮੋਹ ਸਾਧ ਸੰਗ ਦੀਜਾ, ਮੈਨੂੰ ਤਾਂ ਕਿਰਪਾ ਕਰਕੇ ਸਾਧ ਸੰਗਤ ਬਖਸ਼ੋ। ਹੁਣ ਆ ਸਾਧ ਸੰਗਤ ਦੇ ਵਿੱਚ ਉਧਾਰ ਹੈ, ਤਾਂ ਹੀ ਕਬੀਰ ਸਾਹਿਬ ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੈ ਨਿਰਬਾਹ। ਗੁਰੂ ਦੀ ਸੰਗਤ ਕਰੋਗੇ, ਸਾਧ ਸੰਗਤ ਕਰੋਗੇ, ਨਿਰਬਾਹ ਅੰਤ ਤੱਕ ਇਹ ਸੰਗਤ ਨਾਲ ਜਾਏਗੀ। ਸੰਗਤ ਕੀਤੀ ਹੋਈ ਮਨੁੱਖ ਨੂੰ ਆਖਰੀ ਸਵਾਸਾਂ ਤੱਕ ਇਹਦਾ ਫਲ ਮਿਲੇਗਾ। ਹੁਣ ਜਿੰਨੀ ਸਾਨੂੰ ਪਾਤਸ਼ਾਹ ਨੇ ਸੰਗਤ ਦੀ ਹੋਈ ਪ੍ਰੇਰਨਾ, ਮਹਾਰਾਜ ਇਹ ਸਾਰਾ ਕੁਝ ਸਾਧ ਸੰਗਤ ਵਿੱਚ ਮਿਲਦਾ ਹੈ, ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੋਹ ਸਾਧ ਸੰਗ ਦੀਜੈ, ਮੈਨੂੰ ਸਾਧ ਸੰਗਤ ਬਖਸ਼ੋ।
1: ਤੋ ਕਿਸ ਪਾਈਐ ਜੋ ਹੋਈਐ ਰੇਨਾ,
0: ਪਰ ਇਹ ਤਾਂ ਕੁਝ ਪਾਵਾਂਗੇ ਜੇ ਰੇਨਾ ਹੋਵਾਂਗੇ। ਰੇਨਾ ਕਿਹਨੂੰ ਕਹਿੰਦੇ? ਧੂੜੀ। ਤੇ ਧੂੜੀ ਕੀ ਹੈ? ਮਨ। ਮਨ ਬੰਦੇ ਦਾ ਛੋਟਾ ਹੋ ਜਾਵੇ, ਧੂੜੀ ਬਣ ਜਾਵੇ, ਤਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਵੀ, ਗੁਰੂ ਨਾਨਕ ਦੇਵ ਪਾਤਸ਼ਾਹ ਵੀ, ਉਹ ਸਾਰੇ ਹੀ ਸੰਗਤ ਦੀ ਧੂੜੀ ਮੰਗਦੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸ਼ਬਦ ਹੈ ਕਿ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਵਾਹਿਗੁਰੂ ਮੈਂ ਤੇਰੇ ਚਾਕਰਾਂ ਸੇਵਕਾਂ ਦੀ ਪਾ ਖਾਕ, ਪੈਰਾਂ ਦੀ ਧੂੜੀ ਹਾਂ। ਤੇ ਰਾਤ ਨੂੰ ਜਦੋਂ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਾਂ ਸੋਹਿਲਾ ਸਾਹਿਬ ਦਾ ਪਾਠ ਕਰਦੇ ਹਾਂ, ਪਾਲਕੀ ਸਾਹਿਬ ਲਿਜਾਂਦੇ ਹਾਂ, ਤੇ ਉੱਥੇ ਵੀ ਫਿਰ ਆਪਾਂ ਵਾਹਿਗੁਰੂ ਕਿਰਪਾ ਕਰੋ, ਮੈਨੂੰ ਸਾਧ ਸੰਗਤ ਦੀ ਧੂੜੀ ਬਖਸ਼ੋ। ਮਹਾਰਾਜ ਤੇਰੇ ਸਾਧ ਸੰਗਤ ਦੀ ਧੂੜੀ। ਹੁਣ ਇੱਥੇ ਵੀ ਪਾਤਸ਼ਾਹ ਜੀ ਕਹਿਣ ਲੱਗੇ ਵੀ ਰੇਨਾ ਸਤਿਗੁਰੂ ਪਾਤਸ਼ਾਹ ਜੀ ਮੈਨੂੰ ਧੂੜੀ ਬਖਸ਼ੋ, ਸੰਗਤ ਦੀ ਧੂੜੀ ਬਖਸ਼ੋ,
1: ਜਿਸ ਹੈ ਬੁਝਾਏ ਤਿਸ ਨਾਮ ਲੈਣਾ।
0: ਪਰ ਇਹ ਰੇਨ ਬੰਦਾ ਹੁੰਦਾ ਕਿਸ ਤਰ੍ਹਾਂ ਹੈ? ਮਹਾਰਾਜ ਕਹਿਣ ਲੱਗੇ ਮਨ ਨੂੰ ਛੋਟਾ ਕਰ ਲੈਣਾ। ਕਬੀਰ ਸਾਹਿਬ ਫਰਮਾਨ ਕਰਦੇ ਕਬੀਰ ਮਨ ਮੈਗਲ ਭਇਓ, ਕਹਿੰਦੇ ਮਨ ਤੇ ਬੰਦੇ ਦਾ ਹਾਥੀ ਹੈ। ਮੈਗਲ ਦਾ ਅਰਥ ਹੁੰਦਾ ਹਾਥੀ। ਜਿਹੜਾ ਮੁਕਤੀ ਦੁਆਰਾ ਹੈ ਉਹ ਹੈਗਾ ਬਹੁਤ ਸੰਕੜਾ ਛੋਟਾ। ਕਬੀਰ ਮੁਕਤ ਦੁਆਰਾ ਸੰਕੜਾ, ਰਾਈ ਦਸਵੇਂ ਭਾਏ, ਰਾਈ ਦਾ ਦਸਵਾਂ ਹਿੱਸਾ ਮਨ ਤੋਂ ਮੈਗਲ ਹੋ ਰਿਹਾ, ਨਿਕਸੋ ਕਹਿ ਦਰ ਜਾਏ। ਹੁਣ ਮਨ ਜਿਹੜਾ ਏਡਾ ਵੱਡਾ ਹੈ, ਇੰਨੇ ਛੋਟੇ ਰਸਤੇ ਤੋਂ ਕਿਉਂ ਨਿਕਲੇਗਾ, ਕਿਵੇਂ ਇਹਦਾ ਉਧਾਰ ਹੋਵੇਗਾ? ਤੇ ਫਿਰ ਅੱਗੋਂ ਜਵਾਬ ਮਿਲਦਾ ਹੈ, ਪੂਰਾ ਸਤਿਗੁਰੂ ਜੇ ਮਿਲੈ ਟੁੱਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ। ਗੁਰੂ ਦੀ ਸੰਗਤ ਵਿੱਚ ਆ ਕੇ ਨਾ ਜੀ ਹੈ ਤੇ ਮਨ ਜਿਹੜਾ ਉਹ ਕੀੜੀ ਹੋ ਜਾਂਦਾ ਛੋਟਾ ਜਿਹਾ। ਸੰਗਤ ਦੀ ਧੂੜੀ, ਗੁਰੂ ਦੀ ਧੂੜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂੜੇ। ਮਹਾਰਾਜ ਮੈਨੂੰ ਸਾਧ ਸੰਗਤ ਦੀ ਧੂੜੀ ਬਖਸ਼ੋ, ਮੈਨੂੰ ਮਹਾਰਾਜ ਆਪਣੀ ਧੂੜੀ ਬਖਸ਼ੋ। ਤੇ ਸਤਿਗੁਰੂ ਜੀ ਫਰਮਾਨ ਕਰਦੇ ਜਦੋਂ ਧੂੜੀ ਮਿਲ ਜੇ ਤੇ ਜਿਸੇ ਬੁਝਾਏ ਤਿਸ ਨਾਮ ਲੈਣਾ, ਉਹਨੂੰ ਜਿਹਨੂੰ ਬੁਝਾ ਦਿੰਦਾ ਗੁਰੂ। ਬੁਝਾਉਣਾ ਕੀ ਹੁੰਦਾ? ਪੜ੍ਹਦੇ ਰੋਜ਼ ਹਾਂ ਆਪਾਂ, ਗੁਰਾ ਇੱਕ ਦੇਹ ਬੁਝਾਈ, ਗੁਰੂ ਨੇ ਇੱਕ ਬੁਝਾਰਤ, ਇਹ ਬੁਝਾਰਤ ਹੈ, ਪਹੇਲੀ ਹੈ ਇੱਕ, ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਗੁਰੂ ਸਾਨੂੰ ਬੁਝਾਉਂਦਾ ਹੈ, ਸਾਰਾ ਕੁਝ ਦੱਸਦਾ, ਜਿਹੜੀਆਂ ਪਹੇਲੀਆਂ ਨੇ। ਔਖੀ ਸੰਸਾਰ ਬੁਝਾਰਤ ਹੈ, ਸਰੀਰ ਇਹ ਬੁਝਾਰਤ ਹੈ, ਸਤਿਗੁਰੂ ਸਾਨੂੰ ਜਿਹੜੀ ਬੰਦ ਮੁੱਠੀ ਹੈ ਇਹ ਇੱਕ ਪਹੇਲੀ ਹੈ, ਬੁਝਾਰਤ ਹੈ। ਫਿਰ ਖੋਲ੍ਹ ਕੇ ਦੱਸਦਾ ਕਿ ਨਹੀਂ, ਇਹ ਵਾਹਿਗੁਰੂ ਦਾ ਨਾਮ ਹੀ ਹੈ ਜਿਹਨੇ ਪਾਰ ਲਾਣਾ, ਗੁਰੂ ਕੀ ਸੰਗਤ ਦੀ ਧੂੜੀ ਹੈ ਜਿਹਨੇ ਪਾਰ ਲਾਣਾ ਹੈ। ਤੋ ਸਤਿਗੁਰੂ ਜੀ ਕਿਰਪਾ ਕਰਨ, ਜਿਸ ਹੈ ਬੁਝਾਏ ਤਿਸ ਨਾਮ ਲੈਣਾ। ਜਿਸ ਨੂੰ ਸਤਿਗੁਰੂ ਬੁਝਾ ਦਿੰਦਾ ਹੈ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ, ਹਰ ਗੁਣ ਸਦ ਹੀ ਆਖ ਵਖਾਣਾ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਗੁਰੂ ਕਿਰਪਾ ਕਰਨ ਤੇ ਸਾਨੂੰ ਜਿਹੜਾ ਅੱਜ ਦਾ ਟੇਕ ਪਹਿਲੇ ਰਹਾਉ ਦੀ ਸੀ ਕਿ ਅਸੀਂ ਜਿਹੜੇ ਕੰਮ ਸਤਿਗੁਰੂ ਨੇ ਸਾਨੂੰ ਰੋਕੇ ਨੇ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਤੋ ਉਹ ਜਿਹੜੇ ਬੁਰੇ ਕੰਮ ਨੇ, ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਉਹਨਾਂ ਨੂੰ ਅਸੀਂ ਅੰਮ੍ਰਿਤ ਹੀ ਸਾਨੂੰ ਮਿੱਠਾ ਲੱਗੇ, ਅਸੀਂ ਅੰਮ੍ਰਿਤ ਵੇਲਾ ਉਹ ਸਾਨੂੰ ਮਿੱਠਾ ਲੱਗੇ, ਗੁਰੂ ਕੀ ਸਾਧ ਸੰਗਤ ਮਿੱਠੀ ਲੱਗੇ, ਅਸੀਂ ਉੱਦਮ ਦਾ ਜੀਵਨ ਜੀਵੀਏ, ਉੱਦਮ ਕਰਕੇ ਉੱਠੀਏ, ਉੱਦਮ ਕਰਕੇ ਸੰਗਤ ਵਿੱਚ ਜਾਈਏ।
1: ਤੋ ਕਿਸ ਪਾਈਐ ਜੋ ਹੋਈਐ ਰਿੰਨਾ, ਜਿਸ ਹੈ ਬੁਝਾਏ ਤਿਸ ਨਾਮ ਲੈਣਾ ਰਹਾਉ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫੇਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।